0: फोन नंबर है 6478043220 6478040220 6478040220 ਤੇ ਕਾਲ ਕਰ ਸਕਦੇ ਹੋ। ਲਾਈਏ ਫਿਰ ਅਗਲਾ ਗਾਣਾ, ਕਿਹੜਾ ਲਾਈਏ ਹੁਣ ਤੁਸੀਂ ਚੁਣੋ, ਮੈਂ ਦੋ ਚਾਰ ਚੁਣ ਚੁੱਕਿਆ, ਜੋ ਵੀ ਹੋਊਗਾ ਅਗਲਾ ਗਾਣਾ ਤੁਸੀਂ ਰਿਕੁਐਸਟ ਕਰਨਾ, ਹੋਵੇ ਵਧੀਆ ਯਾਰ, ਫਰਾਈਡੇ ਦੇ ਹਿਸਾਬ ਨਾਲ ਜੀ ਜਿਹਾ ਲੱਗ ਜਾਵੇ। ਤੇ ਨੰਬਰ ਹੈ ਆਪਣਾ 905-673-3337 9057333337 ਆਪਣਾ ਫੋਨ ਨੰਬਰ ਹੈ। ਇੱਕ ਮੈਂ ਜੋਬ ਦੀ ਜਾਣਕਾਰੀ ਦੇਣੀ ਹੈ, ਤੁਹਾਡੇ ਕੋਈ ਵੀ ਮਿੱਤਰ ਸੱਜਣ ਨੇ ਕਿਸੇ ਨੂੰ ਵੀ ਕੰਸਟਰਕਸ਼ਨ ਦਾ ਕੰਮ ਚਾਹੀਦਾ, ਕੰਸਟਰਕਸ਼ਨ ਵਰਕਰ ਦੀ ਤੁਸੀਂ ਜੋਬ ਦੀ ਭਾਲ 'ਚੋਂ, ਨੰਬਰ ਨੋਟ ਕਰੋ, ਕੰਸਟਰਕਸ਼ਨ ਵਰਕਰ ਇਹਨਾਂ ਨੂੰ ਚਾਹੀਦੇ ਨੇ। ਤੁਸੀਂ ਜੈਗ ਭਾਜੀ ਨੂੰ ਕਾਲ ਕਰੋ, ਫੀਨਿਕਸ ਮਿਲ ਵਰਕ ਇਹਨਾਂ ਦੀ ਕੰਪਨੀ ਹੈ, ਫੀਨਿਕਸ ਮਿਲ ਵਰਕ, ਅਤੇ ਜੈਗ ਭਾਈ ਦਾ ਨੰਬਰ ਹੈ 4168222239 4168222239 4168222239। ਸੋ ਪ੍ਰੋਗਰਾਮ ਪੰਜਾਬੀ ਰਹਿਣਾ ਤੁਸੀਂ ਸੁਣ ਰਹੇ ਹੋ, ਅਤੇ ਸਟੂਡੀਓ ਦਾ ਨੰਬਰ ਹੈ 905-673-3337 ਆਪਣਾ 9056733337। ਮੈਂ ਹੁਣ ਤੁਹਾਡੇ 'ਤੇ ਛੱਡਿਆ ਅਗਲੇ ਗੀਤ ਦੀ ਰਿਕੁਐਸਟ, ਤੁਹਾਡੇ ਵਿੱਚੋਂ ਕੋਈ ਕਰੂਗਾ ਬਟ ਚੱਕ ਦਿਓ ਫੱਟੇ ਰਿਕੁਐਸਟ ਵਾਲੀ, ਅੱਜ ਫਰਾਈਡੇ ਨੂੰ ਕਿਹਾ, ਬਸ ਮੈਂ ਕਹਿੰਦਾ ਕਿ ਗੱਲ ਬਣ ਜਾਓ, ਗੱਲ ਬਣ ਜੇ। ਨੰਬਰ ਹੈ 905-673-3337 ਆਪਣਾ 9056733337 9056733337। ਅਤੇ ਫਿਰ ਜਿਵੇਂ ਤੁਸੀਂ ਕਹੋਗੇ ਉਵੇਂ ਦੀ ਫਿਰ ਤੁਹਾਡੀ ਰਿਕੁਐਸਟ ਪੇਸ਼ ਕਰਦੇ ਹਾਂ। ਅਤੇ ਆਲਰੇਡੀ ਸਮਾਂ ਵੀ ਆਪਣਾ ਭੱਜਿਆ ਭੱਜਿਆ ਭੱਜਿਆ ਜਾ ਰਿਹਾ ਬਈ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਆਪਣਾ ਫੋਨ ਨੰਬਰ ਹੈ ਬਈ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 6477161987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477161987 ਨੰਬਰ ਹੈ ਜੀ। 1401 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ?
1: ਠੀਕ ਹੈ ਭਾਜੀ, ਵਧੀਆ ਵਧੀਆ।
0: ਕੀ ਬਣਦਾ
1: ਭਾਜੀ? ਆਪਣੇ ਜੈਦੀ ਵੀ ਦਾ ਲਾ ਦੋ ਯਾਰ ਜੀ।
0: ਓ ਵਾਹ, ਬਣੀ ਨਾ ਗੱਲ, ਹੁਣ ਥੋੜੇ ਆ ਭੰਗੜਾ ਪਾਈਏ ਥੋੜੇ ਆ।
1: ਹਾਂਜੀ ਹਾਂਜੀ ਬਿਲਕੁਲ,
0: ਜੈਜ਼ੀ ਬੀ, ਕੀ ਬਾਤ ਹੈ, ਆਇਓ ਫਿਰ।

0: ਵਾਹ ਯਾਰ ਕਿਆ ਬਾਤ ਹੈ, ਗਾਣਾ ਯਾਰ ਬੜੇ ਲੰਬੇ ਸਮੇਂ ਬਾਅਦ ਸੁਣਿਆ। ਤੇ ਜੈਜ਼ੀ ਭਾਜੀ ਸ਼ਿੰਦਾ ਭਾਈ ਚੱਕ ਤੇ ਫਟੇ ਕਹਿੰਦੇ ਆ ਕਿ ਜੈਜ਼ੀ ਤੇ ਸ਼ਿੰਦਾ ਭਾਜੀ ਆ ਰਿਹਾ ਇੱਕ ਵਾਰ ਫਿਰ ਤੋਂ, ਹੁਣ ਦੇਖੋ ਕਦੋਂ ਆਉਂਦੇ ਆ, ਬਟ ਜਦੋਂ ਆਉਣਗੇ ਮੈਂ ਕਹਿੰਦਾ ਕਿ ਬੱਲੇ ਬੱਲੇ ਹੋ ਜੂਗੀ। ਸੋ ਪ੍ਰੋਗਰਾਮ ਚ ਮੇਰੇ ਚੱਲਦੇ ਆ ਇੱਕ ਵਾਰ ਫਿਰ ਲਾਈਵ ਆਨ ਲੋਕੇਸ਼ਨ ਗ੍ਰੈਂਡ ਓ ਫਰਨੀਚਰ ਤੰਬੂ ਟੈਂਟ ਸੇਲ। ਜੀ ਸਰਜੀਤ
1: ਜੀ ਭਾਜੀ ਬਹੁਤ ਸ਼ੁਕਰੀਆ। ਤੇ ਤੰਬੂ ਟੈਂਟ ਸੇਲ ਦੇ ਵਿੱਚ ਆਪਾਂ ਵੱਖਰੋ ਵੱਖਰੇ ਫਰਨੀਚਰ ਦੇ ਉੱਪਰ ਸੇਲ ਲਾਈ ਹੋਈ ਸੀ, ਪਰ ਰਾਈਟ ਨਾਓ ਬੜਾ ਹੀ ਸ਼ਾਨਦਾਰ, ਜਿਹਨੂੰ ਕਹਿ ਦਈਏ ਆਰਟ ਐਡੀ ਸ਼ਾਨਦਾਰ ਹੈ, ਇਟਾਲੀਅਨ ਇਟਾਲੀਅਨ ਫਰਨੀਚਰ ਬਾਈ ਜੀ, ਆਪਾਂ ਇੱਦਾਂ ਕਿਹਾ ਕਿ ਨਹੀਂ ਕਿਹਾ?
2: ਬਿਲਕੁਲ ਬਾਈ ਜੀ, ਟਰ ਗਿਆ ਇਟਾਲੀਅਨ ਸੀਰੀਜ਼ ਦਾ ਟਰਕੀ ਸਟਾਈਲ ਦਾ ਸੋਫਾ ਸੈੱਟ ਦੀ ਡੀਲ ਦੇਣ ਲੱਗੇ ਆ। ਤੰਬੂ ਟੈਂਟ ਸੇਲ ਜਿਹੜੀ ਹੈ ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਪਰਿਵਾਰ ਪਹੁੰਚ ਸਕਦੇ ਨੇ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਨੇ, ਹਾਈ ਐਂਡ ਤੁਹਾਨੂੰ ਮਾਸਟਰ ਬੈਡਰੂਮ ਦੇ ਹਾਈ ਐਂਡ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਰਿਕਲਾਈਨਰ ਸੋਫਾ ਸੈੱਟ ਚਾਹੀਦੇ ਨੇ, ਕੈਨੇਡੀਅਨ ਮੇਡ ਸੋਫਾ ਸੈੱਟ ਚਾਹੀਦੇ ਨੇ, ਬੈਟਰ ਚਾਹੀਦੇ ਨੇ, ਤਾਂ ਫਟਾਫਟ ਤੁਸੀਂ ਪਹੁੰਚ ਰਹੇ ਹੋ ਸਪੀਕਰ ਦੇ ਉੱਪਰ। ਤੰਬੂ ਟੈਂਟ ਸੇਲ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਵੱਲੋਂ ਗੱਡੀਆਂ ਘੁਮਾ ਲਓ ਇਸ ਵੀਕਐਂਡ ਦੇ ਉੱਪਰ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰੀਏ ਤਾਂ ਤੰਬੂ ਟੈਂਟ ਜਿਹੜੀਆਂ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਇੱਕ ਡੀਲ ਦਿੰਦੇ ਜਿਹਨਾਂ ਪਰਿਵਾਰਾਂ ਨੇ ਟਰਕੀ ਸਟਾਈਲ ਦਾ ਸੋਫਾ ਸੈੱਟ ਲੈਣਾ ਲਿਵਿੰਗ ਰੂਮ ਦੇ ਲਈ, 3 ਸੀਟਰ ਸੋਫਾ, 2 ਸੀਟਰ ਲਪਸਡ ਨਾਲ ਸਿੰਗਲ ਚੇਅਰ, ਸੋਫਾ ਲਪਸਡ ਐਂਡ ਚੇਅਰ ਗ੍ਰੇ ਕਲਰ ਦਾ ਪਰਫਾਰਮੈਂਸ ਫੈਬਰਿਕ ਦੇ ਵਿੱਚ ਟਰਕੀ ਸਟਾਈਲ ਦਾ ਸੋਫਾ ਸੈੱਟ, ਨਿਊ ਅਰਾਈਵਲ ਨਿਊ ਕਲੈਕਸ਼ਨ ਸੋਫਾ ਲਪਸਡ ਐਂਡ ਚੇਅਰ, ਜਿਹਦੀ ਰੈਗੂਲਰ ਕੀਮਤ $3500 ਸੀ, ਲੈ ਜਾਓ ਬਾਈ ਜੀ $999 ਦਾ। ਜੀ ਹਾਂ, ਸੋਫਾ ਲਪਸਡ ਐਂਡ ਚੇਅਰ ਟਰਕੀ ਸਟਾਈਲ ਗ੍ਰੇ ਕਲਰ ਦਾ ਡਿਜ਼ਾਈਨਰ ਲੈਕਸਰ ਨਾਲ ਟਰਕੀ ਸਟਾਈਲ ਦਾ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ $999 ਦਾ, $1000 ਦੇ ਵਿੱਚ ਤੁਸੀਂ ਆਪਣੇ ਘਰ ਦਾ ਲਿਵਿੰਗ ਰੂਮ ਸ਼ਿੰਗਾਰ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਡਾਇਨਿੰਗ ਟੇਬਲ ਤੇ, ਕਾਫੀ ਟੇਬਲ ਤੇ, ਰਿਕਲਾਈਨਰ ਦੇ ਵਿੱਚ ਤੁਹਾਡਾ ਇੰਤਜ਼ਾਰ ਕਰ ਰਹੀਆਂ। ਤੰਬੂ ਟੈਂਟ ਸੇਲ ਦੇ ਵਿੱਚ 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ।
1: ਤੇ ਬਾਈ ਜੀ, ਇਹ ਜਿਹੜਾ ਕੱਲ ਸ਼ਨੀਵਾਰ ਵਾਲੇ ਦਿਨ ਤੇ ਐਤਵਾਰ ਵਾਲੇ ਦਿਨ ਆਪਣੀ ਟਾਈਮਿੰਗ ਆਪਾਂ ਜ਼ਰੂਰ ਦੱਸੀਏ ਜਿਹੜੇ ਸਰੋਤੇ ਰਹਿ ਗਏ ਆ ਤੇ ਕੱਲ ਪਰਸੋਂ ਆ ਸਕਣ। ਜੀ
2: ਬਿਲਕੁਲ ਬਾਈ ਜੀ, ਸਵੇਰੇ 11 ਵਜੇ ਦਰਵਾਜੇ ਜਿਹੜੇ ਓਪਨ ਹੋ ਜਾਣੇ ਨੇ ਤੇ ਰਾਤ ਦੇ ਅਸੀਂ 8 ਵਜੇ ਤੱਕ ਤੁਹਾਡੇ ਲਈ ਓਪਨ ਆ। ਸੰਡੇ ਵੀ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਆ। ਤੰਬੂ ਟੈਂਟ ਵਾਲੀਆਂ ਪ੍ਰਾਈਸ ਮੰਡੇ ਨੂੰ ਨਹੀਂ ਮਿਲਣੀਆਂ, ਸੋ ਇਸ ਵੀਕਐਂਡ ਨੂੰ ਮਿਸ ਨਾ ਕਰਿਓ। ਚਾਹੇ ਤੁਸੀਂ ਕਸਟਮਾਈਜ਼ ਸੋਫਾ ਸੈੱਟ ਵੀ ਬਣਾਉਣਾ ਚਾਹੁੰਦੇ ਹੋ, ਰਿਕਲਾਈਨਰ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ।
0: ਸੇਲ ਤੇ ਸੇਲ, ਵਾਹ ਬਈ ਵਾਹ, ਥੈਂਕ ਯੂ। ਸੋ ਪ੍ਰੋਗਰਾਮ ਹੈ ਬਜਾ ਬੇਰਾ ਤੇ ਨੰਬਰ 905-600-7373-33 ਆਪਣਾ 905-673-3337।
3: This is AM 530, CHLO AM, an Evanoff communication station, serving Brampton, Mississauga, Toronto, the GTA, and the world at am530.ca.
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਅੱਜ ਹੀ ਸਾਨੂੰ ਕਾਲ ਕਰੋ 647-504-1557।
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: SNS Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
0: ਓ ਵਾਹ ਵੇ ਵਾਹ, ਜ਼ਰੂਰ। ਮੈਨੂੰ ਨਾ ਹੁਣੇ ਮੈਸੇਜ ਆਇਆ ਇੱਕ ਵੀਰ ਦਾ, ਤੇ ਉਹ ਕਹਿੰਦੇ ਕਿ ਨਵੀਂ ਭਾਜੀ ਇੱਕ ਹੈਲਪ ਕਰਿਓ, ਕਹਿੰਦੇ ਮੈਂ ਰੇਬੈਨ ਦੀ ਐਨਕਾਂ ਲੈਣੀ ਹੈ। ਉਹ ਬੱਲੇ, ਸੋ ਰੇਬੈਨ ਦੀ ਐਨਕਾਂ ਲੈਣੀ ਆ, ਕੋਈ ਵੀ ਐਨਕਾਂ ਲੈਣੀ ਆ, ਬਿਯੋਂਡ ਆਈਵਰ 905-793-3937-905-793-3937, ਤੁਸੀਂ ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ ਤੇ ਰੋਮੀ ਬਾਈ ਜੀ ਹੁਣਾਂ ਨੂੰ ਜਾ ਕੇ ਮਿਲੋ ਤੇ ਰੋਮੀ ਬਾਈ ਜੀ ਤੁਹਾਡੇ ਹਾਜ਼ਰ ਨੇ। ਹੋਰ ਸੁਣਾਓ ਕਿਵੇਂ ਹੋ? ਬੱਲੇ ਬੱਲੇ ਆ। ਸੋ ਸਮਾਂ ਭੱਜਦਾ ਜਾ ਰਿਹਾ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇੰਜੋਏ ਕਰ ਰਹੇ ਹੋ। ਸੋ ਨੰਬਰ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ। ਕੀ ਸੁਣਨਾ ਦੱਸੀ, ਚੱਲੋ ਹੁਣ ਤੁਹਾਡੇ ਲਈ ਲਾਈ ਜਾਂਦੇ ਹਾਂ। ਵੀਰ ਉਹਨਾਂ ਨੇ ਬੜੇ ਸੋਹਣੇ ਗੀਤ ਦੀ ਰਿਕੁਐਸਟ ਕੀਤੀ, ਯਾਰੀ ਜੈਜ਼ੀ ਵੀ ਬਹੁਤ ਚਿਰ ਬਾਅਦ ਸੁਣਿਆ ਯਾਰ ਮੈਂ। ਸੋ ਸਾਡੇ ਨਾਲ ਜੁੜ ਚੁੱਕੇ ਨੇ ਵਨ ਐਂਡ ਓਨਲੀ ਮਨਜੀਤ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ।
8: ਥੈਂਕ ਯੂ ਸੋ ਮਚ ਨਵੀ, ਤੇ ਹੁਣ ਗੱਲ ਕਰਾਂਗੇ ਜਿਹੜੇ ਵੀ ਕਲਾਇੰਟ ਇਸ ਵੀਕਐਂਡ ਆਪਣੇ ਘਰ ਦੇ ਲਈ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਡੀਲ ਦੇਖ ਰਹੇ ਨੇ। ਸੋ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ ਹੈ, 36 ਇੰਚ ਦਾ ਬਿਲਟ ਇਨ ਕੁੱਕਟੋਪ ਹੈ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਹੈ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ। $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜੇ ਤੁਸੀਂ ਆਪਣੇ ਘਰ ਦੇ ਲਈ ਸਿੰਗਲ ਰੈਫਰੀਜਰੇਟਰ ਦੇ ਵਿੱਚ ਡੀਲ ਦੇਖ ਰਹੇ ਹੋ, 36 ਇੰਚ ਦਾ ਫੁੱਲ ਸਾਈਜ਼ ਸਿੰਗਲ ਫ੍ਰੈਂਚ ਡੋਰ ਰੈਫਰੀਜਰੇਟਰ $2,200 ਦੀ ਪ੍ਰਾਈਸ ਤੋਂ ਘਟਾ ਕੇ $14.99, ਸਟੇਨਲੈਸ ਸਟੀਲ ਦਾ ਸਮੂਥ ਟਾਪ ਸਟੋਵ $7.99 ਤੇ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $4.99 ਤੋਂ ਸਟਾਰਟ ਹੋ ਰਹੀਆਂ ਨੇ। ਸੋ ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਰਕ। ਨੰਬਰ ਟੂ ਕਾਲ ਇਜ਼ 905-450-0054-450-0054. Appliance Junction. Thank you so much for the time, Navi.
0: Kya baat hai, nahi Risa? 905-450-0054, 905-450-0054, Appliance ਜੰਕਸ਼ਨ। ਅਪਲਾਇੰਸ ਜੰਕਸ਼ਨ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਸੋ ਮੇਕ ਸ਼ੋਰ ਕਰ ਲਈ ਸਾਰੇ ਮੈਸੇਜ ਸਾਨੂੰ ਅਸੀਂ ਦੇ ਰਹੇ ਹਾਂ ਬਈ। ਇੱਕ ਤਾਂ ਇਹ ਹੁੰਦਾ ਕਿ ਸਾਡੇ ਸਾਰੇ ਸੱਜਣ ਮਿੱਤਰਾਂ ਦੇ ਮੈਸੇਜ ਤੁਹਾਡੇ ਤੱਕ ਪਹੁੰਚ ਜਾਣ। ਗਿੱਲ ਫਾਰਮ ਵੀਕਐਂਡ ਹੈ, ਵੀਕਐਂਡ 'ਤੇ ਯਾਰ ਤੁਸੀਂ ਫਾਰਮ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਇੰਜੋਏ ਕਰਨੀਆਂ ਤਾਂ ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਉੱਤੇ ਨੇ, 14085 ਡਿਕਸੀ ਰੋਡ, ਗਿੱਲ ਫਾਰਮ। ਚੱਪਣ ਕੱਦੂ, ਗਰੀਨ ਕੱਦੂ, ਬੈਂਗਣ, ਜ਼ੁਕੀਨੀ, ਖੀਰੇ, ਸਾਗ, ਪਾਲਕ, ਧਨੀਆ, ਕੋਰਨ ਰੋਜ਼ ਡੇਲੀ ਪਿਕ ਕਰਦੇ ਆ। ਇਹਨਾਂ ਦਾ ਫਰੈਸ਼ਲੀ ਮਿਲ ਕੀਤਾ ਹੋਇਆ ਪੱਥਰ ਦੀ ਚੱਕੀ ਨਾਲ ਪੀਸਿਆ ਹੋਇਆ ਆਟਾ ਇੰਜੋਏ ਕਰੋ। ਇਹਨਾਂ ਕੋਲ ਹੋਲ ਵੀਟ, ਮੱਕੀ, ਬੇਸਣ, ਬਾਜਰਾ, ਰਾਗੀ, ਜਵਾਰ ਤੇ ਹੋਰ ਬੜਾ ਸਮਾਨ ਹੈ। ਦੇਸੀ ਆਂਡੇ, ਸ਼ਹਿਦ, 905-925-2300, 905-925-2300, 905-925-2300 ਦੇ ਉੱਤੇ ਯਾਦ ਰੱਖੋ ਤੁਸੀਂ ਗਿੱਲ ਫਾਰਮ, ਡਿਕਸੀ ਕਿੰਗ, ਡਿਕਸੀ ਕਿੰਗ ਦੇ ਕੋਰਨਰ ਤੇ। ਤੇ ਗਾਣਾ ਨਹੀਂ ਸੀ ਅਰਜਨ ਢਿੱਲੋਂ ਦਾ ਹੁਣੇ ਹੁਣੇ, ਉਹ ਤੁਹਾਨੂੰ ਸੁਣਾਉਂਦੇ ਹਾਂ ਕਿ ਤੇਰੇ ਗਹਿਣੇ ਗਿਣਦੀ ਦਾ ਹੈ ਕੀ ਸੀ ਅਗਲੇ ਬੋਲ, ਹੁਣ ਸੁਣੀ ਲੈਂਦੇ ਹਾਂ। ਤੇ ਅਰਜਨ ਦੱਸਿਓ ਕਿਹੜਾ ਕੀ ਕਹਿ ਰਹੇ ਸੀਗੇ ਤੁਸੀਂ?

0: क्या बात है यार, गाना बड़ा सोहना है, एल्बम भी बड़ी वधिया सी। इहदा किहड़ा गाना सब तों ज्यादा चलिया? वन कॉल अवे। अच्छा जैज़ी भाई नाल, फिर जैज़ी भाई तां फिर कमाल ही है। चलते एक बार फिर लाइव ऑन लोकेशन ग्रैंड होम फर्नीचर दी तंबू टेंट सेल जो लगी हुई है। तो सरजीत वेलकम अगेन।
1: जी भाई जी बहुत शुक्रिया, एक बार फिर तो स्वागत है सारा दा लाइव ऑन लोकेशन ग्रैंड होम फर्नीचर ते तंबू सेल। ते भाई जी दरवाजे ओपन हो जाने ने, ते रात दे 8 बजे तक तुहाडे लई ओपन आ। संडे नूं भी 11 बजे दरवाजे ओपन हो जाने ने, ते रात दे 8 बजे तक। सो तुसीं किसे भी तरह की फर्नीचर की बाइंग करनी है, ईवन कस्टमाइज सोफा सेट बनाना चाहते हो, प्योर लैदर से पावर रिकलाइनर चाहिए ने, किंग साइज के बेडरूम सैट लेना चाहते हो, डाइनिंग टेबल लेना चाहते हो, या किसी भी तरह की फर्नीचर की बाइंग करनी है, तो इस वीकेंड नूं मिस नहीं करना। तो स्पैशली तंबू टेंट तंबू टेंट तंबू टेंट तंबू टेंट सेल नूं मिस नहीं करना। जरूर एक चक्कर लाओ 294 वॉकर ड्राइव के उपर, 294 वॉकर ड्राइव, 294 वॉकर ड्राइव, ग्रैंड होम फर्नीचर, ग्रैंड होम फर्नीचर, ग्रैंड होम फर्नीचर। ते भाई जी डाइनिंग टेबल 6 चेयर, डाइनिंग टेबल दे 6 चेयर सिर्फ 299 ਦਾ ਲੈ ਜਾਓ ਤੰਬੂ ਟੈਂਟ ਸੇਲ ਦੇ ਵਿੱਚੋਂ। ਟੇਬਲ 6 ਚੇਅਰ, ਟੇਬਲ ਤੇ 6 ਚੇਅਰ, ਟੇਬਲ ਤੇ 6 ਚੇਅਰ ਸਿਰਫ 299 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋ ਬਹੁਤ ਸਾਰੇ ਹਾਈ ਐਂਡ ਬੈਡਰੂਮ ਸੈੱਟ ਵੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਨਾਲ ਡਾਈਨਿੰਗ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਜਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ,
2: 294 ਵਾਕਰ ਡਰਾਈਵ ਤੇ ਪਹੁੰਚੋ ਤੰਬੂ ਸੇਲ ਤੇ।
1: ਬਿਲਕੁਲ ਬਾਈ ਜੀ, ਜਿਹੜਾ ਆਪਾਂ $20 ਦਾ ਕਿੰਗ ਸਾਈਜ਼ ਦਾ ਮੈਟਰਸ ਬੋਲਿਆ ਸੀ ਪਰਿਵਾਰਾਂ ਨੂੰ, ਬਿਲਕੁਲ ਭੈਣ ਜੀ ਸਾਡੇ ਨਾਲ ਹੈ, ਤੁਹਾਡੀ ਗੱਲਬਾਤ ਕਰਵਾ ਦਿੰਦੇ ਆ, ਗੱਲ ਕਰਾਉਂਦੇ ਆ। ਬਿਲਕੁਲ ਭੈਣ ਜੀ ਮੇਰੀ ਗੱਲ, ਕੀ ਨਾਮ ਕੀ ਤੁਹਾਡਾ ਜੀ?
3: ਰਮਨਦੀਪ।
1: $20 ਦਾ ਕਿੰਗ ਸਾਈਜ਼ ਦਾ ਮੈਟਰਸ ਬੋਲਿਆ ਸੀ, ਮਿਲ ਗਿਆ ਜੀ ਤੁਹਾਨੂੰ?
3: ਹਾਂਜੀ ਹਾਂਜੀ, ਉਹੀ ਪਿਕ ਕਰਨਾ ਹੈ।
1: ਬਿਲਕੁਲ ਧੰਨਵਾਦ ਬਾਈ ਜੀ, ਬਿਲਕੁਲ ਨਵੀ ਬਾਈ ਜੀ, ਜੋ ਕਹੀਦਾ ਔਨ ਏਅਰ, ਜੇ ਕਿੰਗ ਸਾਈਜ਼ ਦਾ $20 ਦਾ ਮੈਟਰਸ ਉਹ ਕਿਹਾ ਸੀ, ਉਹ ਵੀ ਪਰਿਵਾਰ ਲੈ ਕੇ ਗਏ ਨੇ ਆਪਣੇ ਘਰ। ਸੋ ਤੁਸ ਪਰਿਵਾਰ ਪਹੁੰਚਣ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਬਾਈ ਜੀ।
2: ਕਿਆ ਬਾਤ ਹੈ ਜੀ ਬਾਈ ਜੀ,
0: ਵਾਹ ਬਈ ਵਾਹ। ਬਾਕੀ ਯਾਰ ਗ੍ਰੈਂਡ ਹੋਮ ਫਰਨੀਚਰ ਦੀ ਰੀਸ ਹੈ ਕਿੱਥੇ, ਜੋ ਕਹਿੰਦੇ ਨੇ ਉਹ ਫਿਰ ਕਰਕੇ ਹੀ ਦਿੰਦੇ ਨੇ। ਸੋ ਬਿਲਕੁਲ ਪਹੁੰਚੋ 294 ਵਾਕਰ ਡਰਾਈਵ ਤੇ। ਸਰਜੀਤ ਕੱਲ ਨੂੰ ਫਿਰ ਸ਼ਾਮ ਨੂੰ 9 ਵਜੇ ਮਿਲਦੇ ਆ।
2: ਜੀ ਬਾਈ ਜੀ ਬਹੁਤ ਸ਼ੁਕਰੀਆ, ਕੱਲ ਸ਼ਾਮੀ ਮਿਲਦੇ ਆ 9 ਤੋਂ 10 ਸਰਬ ਰੇਡੀਓ ਤੇ। ਤੇ ਥੈਂਕ ਯੂ ਬਾਈ ਜੀ, ਹੈਪੀ ਵੀਕਐਂਡ।
0: ਥੈਂਕ ਯੂ। ਸੋ ਇਸੇ ਹੀ ਸਟੇਸ਼ਨ ਇਸੇ ਸਟੂਡੀਓ ਚ ਕੱਲ ਨੂੰ ਸਰਬਜੀਤ ਹੁਣੇ ਹਾਜ਼ਰ ਹੋਣਗੇ 9 ਵਜੇ ਸ਼ਾਮੀ ਲੈ ਕੇ ਸਰਬ ਰੇਡੀਓ। ਸੋ ਪ੍ਰੋਗਰਾਮ ਪੰਜਾਬੀ ਦਾ ਨਾ, ਤੇ ਪੰਜਾਬੀ ਦਾ ਨਾ ਤੇ ਫਰਾਈਡੇ, ਅੱਜ ਫਰਾਈਡੇ, ਫਿਰ ਖਾ ਪੀ ਕੀ ਰਹੇ ਹੋ ਯਾਰ? ਚਲੋ ਖਾਣੇ ਦਾ ਦੱਸੋ, ਪੀ ਕੀ ਰਹੇ ਹੋ? ਜਿਹੜੇ ਸ਼ੌਕੀਨ ਨੇ ਕੁਛ ਨਾ ਕੁਛ ਤਾਂ ਤੁਸੀਂ ਕਹਿੰਦੇ ਹੁੰਦੇ ਕਿ ਜਾਂ ਤਾਂ ਕੋਈ ਕੈਨ ਕੂਨ ਖੋਲਿਆ ਹੋਊਗਾ, ਜਾਂ ਬੋਤਲ ਦੇ ਡੱਟ ਪੱਟ ਲਏ ਹੋਣਗੇ। ਅੱਜ ਤਾਂ ਬੋਤਲਾਂ ਦੇ ਦੁਆਲੇ ਹੋਏ ਹੋਣਗੇ, ਕਿਸੇ ਨੇ ਗਲੈਨਫਿਡ ਚ ਖੋਲੀ ਹੈ, ਕਿਸੇ ਨੇ ਗਲੈਨਲਿਵਿਟ ਖੋਲੀ ਹੈ, ਕੋਈ ਜਿਹੜਾ ਥੋੜਾ ਹਾਈਫਾਈ ਮਕੈਲੇ ਨਾਲ ਨੂੰ ਹੋਇਆ ਹੋਊਗਾ, ਜਿਹਦਾ ਕੋਈ ਅੱਜ ਸੈਲੀਬ੍ਰੇਸ਼ਨ ਹੈ, ਬਲੂ ਲੇਬਲ ਖੋਲੀ ਹੋਊਗੀ, ਜਿਹੜੇ ਟਕੀਲਾ ਦੇ ਸ਼ੌਕੀਨ ਨੇ ਕੈਸਾਮੀਗੋਸ ਖੋਲੀ ਹੋਊਗੀ, ਜਿਹੜੇ ਪਾਰਟੀ ਕਰ ਰਹੇ ਜ਼ਿਆਦਾ ਹੀ, ਉਹਨਾਂ ਨੇ ਫਿਰ 1942 ਜਾਂ ਅਜ਼ੂਲ ਦੀ ਬੋਤਲ ਖੋਲੀ ਹੋਊਗੀ। ਸੋ ਚਲੋ, ਡੋਂਟ ਡਰਿੰਕ ਐਂਡ ਡਰਾਈਵ, ਖਾਓ ਪੀਓ, ਐਸ਼ ਕਰੋ। ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ। ਇੱਕ ਦੋ ਚੀਜ਼ਾਂ ਯਾਦ ਰੱਖੋ ਕਿ ਮੰਡੇ ਨੂੰ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ, ਮੰਡੇ ਸ਼ਾਮ ਨੂੰ 6 ਵਜੇ ਮਸਤਾਨੇ ਰੈਸਟੋਰੈਂਟ ਤੇ। ਮਸਤਾਨੇ ਤੁਹਾਡੇ ਲਈ ਖੁੱਲ ਚੁੱਕਿਆ ਕੁਈਨ ਕੈਨੇਡੀ ਦੇ ਕੋਰਨਰ ਤੇ, ਕੁਈਨ ਐਂਡ ਕੈਨੇਡੀ ਬਿਲਕੁਲ ਕੋਰਨਰ ਤੇ, 2 ਕੈਨੇਡੀ ਰੋਡ ਸਾਊਥ, ਯਾਨੀ ਕਿ 2 ਕੈਨੇਡੀ ਰੋਡ ਸਾਊਥ। ਚਨਾ ਟਿੱਕੀ $1, ਚਾਟ ਪਾਪੜੀ $1 ਚ, ਸਮੋਸਾ ਚਨਾ $1 ਚ, ਪਕੌੜੇ ਫਰੀ, ਚਾਹ ਫਰੀ, ਅੱਧੀ ਪ੍ਰਾਈਸ ਸਾਰਾ ਮੈਨਿਊ। ਕਿੱਥੇ? 2 ਕੈਨੇਡੀ ਰੋਡ ਸਾਊਥ, ਕੈਨੇਡੀ ਕੁਈਨ, ਮਸਤਾਨੇ ਰੈਸਟੋਰੈਂਟ, ਮੰਡੇ ਸ਼ਾਮੀ 6 ਵਜੇ। 4717 ਹੈਲੋ
4: ਜੀ, ਨਵੀ ਭਾਜੀ ਕੀ ਹਾਲ ਹੈ? ਠੀਕ ਹੋ?
0: ਵਧੀਆ ਜੀ, ਕੀ ਬੰਦਾ?
4: ਵਧੀਆ ਭਾਜੀ, ਬਸ ਬੋਤਲ ਖੋਲੀ ਹੈ ਭਾਜੀ, ਠੰਡੇ ਪਾਣੀ ਵੀ ਤੇ ਗਰਮੀ ਹੈ ਤੇ ਠੰਡਾ ਪਾਣੀ ਪੀਣ ਦਾ ਵੀ ਆਪਣਾ ਹੀ ਮਜ਼ਾ।
0: ਅੱਛਾ, ਪਾਣੀ ਦੀ ਬੋਤਲ ਖੋਲੀ ਹੈ, ਕੀ ਬਾਤ ਹੈ
4: ਭਾਜੀ! ਦੂਜੀ ਮੈਂ ਪੀਂਦਾ ਨਹੀਂ ਆ।
0: ਨਹੀਂ ਵਧੀਆ ਯਾਰ, ਪਾਣੀ ਦੀ ਰੀਸ ਹੈ ਕਿੱਥੇ, ਪਾਣੀ ਨਾਲ ਬੰਦਾ ਪੂਰਾ ਐਨ ਹਾਈਡਰੇਟਡ ਰਹਿੰਦਾ।
4: ਕੀ ਬਾਤ ਹੈ, ਕੀ ਕਹਿੰਦੇ, ਠੰਡਾ ਪਾਣੀ ਗਰਮੀ ਚ ਭਾਜੀ ਲੀਕਾਂ ਪਾਉਂਦਾ ਜਾਂਦਾ।
0: ਹਾਂ, ਤੁਸੀਂ ਨਹੀਂ ਪੀਂਦੇ ਚੰਗੇ ਹੋ। ਮੇਰਾ ਇੱਕ ਮਿੱਤਰ ਹੈ ਨਾ, ਉਹ ਪੀਣ ਦਾ ਸ਼ੌਕੀਨ ਹੈ, ਤੇ ਉਹ ਨਾ ਅੱਜ ਮੈਨੂੰ ਮਿਲਿਆ, ਕਹਿੰਦਾ ਨਵੀਂ ਹਫ਼ਤਾ ਹੋ ਗਿਆ ਪੀਤੀ ਨਹੀਂ, ਕਹਿੰਦਾ ਮੈਂ ਤਾਂ ਉੜਦੂ ਉੜਦੂ ਕਰਦਾ ਫਿਰਦਾ, ਕਹਿੰਦਾ ਸਵੇਰੇ ਉੱਠੀ ਦਾ, ਬਹੁਤ ਸਾਰੇ ਨਾਲ ਹੱਸ ਕੇ ਗੱਲਾਂ ਬਾਤਾਂ ਕਰੀ ਦੀਆਂ ਨੇ। ਮੈਂ ਕਿਹਾ ਫਿਰ ਤੂੰ ਦਾਰੂ ਛੱਡੀ ਹੈ ਨਾ, ਇਹੀ ਅਸਰ ਹੈ ਫਿਰ। ਬਲੈਕਲਿਸਟਡ ਕਾਰਾਂ ਨੇ ਅਸੀਂ ਅੰਡਰਗਰਾਊਂਡ ਬੰਦੇ ਉੱਪਰ ਤੱਕ ਮਾਰਾਂ ਨੇ ਲਾ ਦੀਏ ਚੱਕ ਦਿਆਂਗੇ ਫੱਟੇ ਫਿਰ ਸੋ ਥੈਂਕ ਯੂ ਸਰ ਬਹੁਤ ਸ਼ੁਕਰੀਆ ਕਹਿੰਦੇ ਮੈਂ ਤਾਂ ਸੁੰਘਦਾ ਵੀ ਨਹੀਂ ਮੈਂ ਕਿਹਾ ਭਾਈ ਦਾਰੂ ਸੁੰਘਣ ਦਾ ਨਸ਼ਾ ਨਹੀਂ ਹੋਣਾ ਕੋਈ ਗੱਲ ਨਹੀਂ ਸੁੰਘ ਲਿਆ ਕਰੋ ਸੋ ਕੈਲੇਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ 10 ਸਾਲ ਦੀ ਵਾਰੰਟੀ ਹੈ ਗੱਡੀਆਂ 'ਤੇ ਮਿਤਸੂਬਿਸ਼ੀ ਮਿਤਸੂਬਿਸ਼ੀ ਹੋਈ ਪਈ ਹੈ ਕੈਲੇਡਨ ਮਿਤਸੂਬਿਸ਼ੀ 6476782754 ਕੈਲੇਡਨ ਮਿਤਸੂਬਿਸ਼ੀ ਕੈਲੇਡਨ ਮਿਤਸੂਬਿਸ਼ੀ ਇੱਕ ਤੁਸੀਂ ਸਬਜ਼ੀ ਮਾਰਕੀਟ 'ਤੇ ਜ਼ਰੂਰ ਪਹੁੰਚੋ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ 24 ਘੰਟੇ 7 ਦਿਨ ਖੁੱਲ੍ਹਾ ਇੱਕ ਲੋਕੇਸ਼ਨ ਹੈ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਦੂਜੀ ਲੋਕੇਸ਼ਨ ਹੈ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ 'ਤੇ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਫਰੈਸ਼ ਸਾਗ ਬਾਥੂ ਚਿਕਨ ਲੈਗ ਬਿਰਿਆਨੀ ਫਿਸ਼ ਪਕੌੜਾ 1 ਕਿਲੋ 1 ਫਰੀ 24 ਘੰਟੇ ਖੁੱਲ੍ਹੇ ਨੇ ਸਬਜ਼ੀ ਮਾਰਕੀਟ 24 ਘੰਟੇ ਖੁੱਲ੍ਹੇ ਨੇ ਸੋ ਜ਼ਰੂਰ ਗੇੜਾ ਮਾਰੋ ਸਬਜ਼ੀ ਮਾਰਕੀਟ ਸੋ ਪ੍ਰੋਗਰਾਮ ਪੰਜਾਬੀ ਤਰ੍ਹਾਂ ਅਤੇ ਕਿਹੜਾ ਲਈ ਮੂਸੇ ਵਾਲੇ ਬਾਈ ਜੀ ਦਾ ਇੱਕ ਗਾਣੇ ਉਹ ਥੋੜ੍ਹਾ ਜਿਹਾ ਸਲੋ ਆ ਗਾਣਾ ਮੈਂ ਕੱਢਿਆ ਸੀ ਮੂਸੇ ਵਾਲੇ ਬਾਈ ਦਾ ਵਾਲਾ ਹੈ ਬੜਾ ਸੋਹਣਾ ਆ ਇਹ ਸੁਣ ਲਈਏ ਥੋੜ੍ਹਾ ਜਿਹਾ

0: ਹੱਥ ਹੈ ਪ੍ਰੋਗਰਾਮ ਪੰਜਾਬੀ ਦਾ ਤੇ ਖਬਰਾਂ ਦਾ ਸਮਾਂ ਆ ਚੁੱਕਿਆ। ਸੋ ਦੋ ਤਿੰਨ ਚੀਜ਼ਾਂ ਨੇ, ਇੱਕ ਤਾਂ ਪੰਜਾਬੀ ਦਾਰਾਂ ਦਾ ਇੰਸਟਾਗ੍ਰਾਮ ਪੇਜ ਹੈ PUNJABILEHRAN ਇੰਸਟਾਗ੍ਰਾਮ ਪੰਜਾਬੀ ਦਾਰਾਂ, ਇੰਸਟਾਗ੍ਰਾਮ ਪੰਜਾਬੀ ਦਾਰਾਂ। ਜੇ ਕਿਸੇ ਨੇ ਵੀ ਕੋਈ ਵੀ ਨੰਬਰ ਲੈਣਾ ਸਾਡੇ ਕਿਸੇ ਵੀ ਬਿਜ਼ਨਸ ਪਰਸਨ ਦਾ ਤਾਂ ਪੰਜਾਬੀ ਦਾਰਾਂ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਉ। ਪੂਰਾ ਵੀਕਐਂਡ ਹਾਜ਼ਰ ਹਾਂ ਤੁਹਾਡੇ ਲਈ। ਪੇਜ ਹੈ PUNJABILEHRAN ਪੰਜਾਬੀ ਦਾਰਾਂ ਇੰਸਟਾਗ੍ਰਾਮ। ਇੱਕ ਤੁਸੀਂ ਨਾਲ ਦੀ ਨਾਲ ਰੋਇਲ ਪਰਫਿਊਮ ਵਾਲਿਆਂ ਨੂੰ ਯਾਦ ਰੱਖੋ, 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਜਿਹੜੇ ਮਾਰਕੀਟ ਦੇ ਵਿੱਚ $400-500 ਦੇ ਪਰਫਿਊਮ ਮਿਲਦੇ ਨੇ, ਉਹੀ ਤੁਹਾਨੂੰ ਫਰੈਗਰੈਂਸ, ਉਹੀ ਪਰਫਿਊਮ ਸਿਰਫ $50 ਚ ਮਿਲ ਰਿਹਾ ਰੋਇਲ ਪਰਫਿਊਮ 'ਤੇ। ਅਤੇ ਬਾਕੀ ਸਾਡਾ ਨਾਂ ਲੈ ਦਿਉ, ਦੋ ਪਰਫਿਊਮ ਖਰੀਦੋ, ਇੱਕ ਬਿਲਕੁਲ ਫਰੀ, ਇੱਕ ਬਿਲਕੁਲ ਫਰੀ। 1 Regan Road ਬਵੇਰਡ ਮੈਕਲੋਗਲਿਨ, ਰੀਗਨ ਰੋਡ ਗੁਰੂ ਘਰ ਦੇ ਨਾਲ। 4373150701, 4373150701 'ਤੇ ਯਾਦ ਰੱਖੋ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜਿੱਥੇ ਕਿ ਹਰ ਰੋਜ਼ ਲਾਈਵ ਸਟੇਸ਼ਨ ਲੱਗੇ ਹੋਏ ਨੇ, ਲਾਈਵ ਸਟੇਸ਼ਨ। ਅਨਲਿਮਿਟਡ ਗੋਲ ਗੱਪੇ 999, ਆਈਸ ਗੋਲਾ 399 ਅਤੇ ਦਹੀਂ ਟਿੱਕੀ ਚਾਟ 599। ਸਿੰਪਲੀ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ। ਸਿੰਪਲੀ ਇੰਡੀਅਨ 85 ਮਾਊਂਟ ਪੈਲੀ ਸਟਰੀਟ, ਮਿਸਾਗਾ ਫਾਈਨੈਂਸ਼ੀਅਲ। ਸੋ ਸਿੰਪਲੀ ਸਿੰਪਲੀ ਸਿੰਪਲੀ ਇੰਡੀਅਨ ਨੂੰ ਤੁਸੀਂ ਜ਼ਰੂਰ ਜ਼ਰੂਰ ਯਾਦ ਰੱਖੋ। ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਅਤੇ ਨੰਬਰ ਆਪਣਾ 905-673-3337। ਅਤੇ ਚੱਲਦੇ ਹਾਂ ਫਿਰ ਖਬਰਾਂ ਵੱਲ। ਮੱਲੀ ਟੈਂਟ ਸਰਵਿਸਿਜ਼ ਵੱਲੋਂ ਖਬਰਾਂ ਦਾ ਬੁਲੇਟਿਨ ਸਪੋਂਸਰ ਕੀਤਾ ਜਾ ਰਿਹਾ। ਤੁਸੀਂ ਕੋਈ ਵੀ ਵਿਆਹ ਸ਼ਾਦੀ ਦਾ ਫੰਕਸ਼ਨ ਕਰ ਰਹੇ ਹੋ, ਘਰੇ ਕੋਈ ਵੀ ਇਵੈਂਟ ਹੈ ਨਾ, ਟੈਂਟ ਲਗਵਾਉਣਾ ਤਾਂ ਮੱਲੀ ਟੈਂਟ ਸਰਵਿਸਿਜ਼। ਬਹੁਤ ਹੀ ਕਮਾਲ ਦੇ ਟੈਂਟ ਲਾਉਂਦੇ ਨੇ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ। 6479992569 ਮੱਲੀ ਟੈਂਟ। ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਪੋਰਟੇਬਲ ਲਗਜ਼ਰੀ ਵਾਸ਼ਰੂਮ, ਸਾਰਾ ਕੁਛ ਹੈ। 6479992569। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ। ਐਂਡ ਚੱਲਦੇ ਹਾਂ ਖਬਰਾਂ ਵੱਲ। ਸੋ ਕੱਲ੍ਹ ਨੂੰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਰੇਡੀਓ ਵਾਸ, ਕੱਲ੍ਹ ਨੂੰ ਸਵੇਰੇ 6 ਵਜੇ, ਪਰਸੋਂ ਸਵੇਰੇ 6 ਵਜੇ। ਸੋ ਸੈਟਰਡੇ ਸੰਡੇ ਸੁਬਹਾ 6 to 8 ਦੋ ਘੰਟੇ ਪੰਜਾਬੀ ਲਹਿਰਾਂ ਤੁਸੀਂ ਇੰਜੋਏ ਕਰਦੇ ਹੋ, ਅਤੇ ਜੁੜੇ ਰਹੋ, ਇੰਜੋਏ ਕਰਦੇ ਰਹੋ। ਖਬਰਾਂ ਦਾ ਲਾਈਵ ਬੁਲੇਟਿਨ ਜਲੰਧਰ ਤੋਂ ਲੈ ਕੇ ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਸਤਿ ਸ਼੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਦਿੱਲੀ ਵਿਖੇ ਵਿਦਿਆਰਥੀਆਂ ਦਾ ਜੋ ਸੰਘਰਸ਼ ਚੱਲ ਰਿਹਾ ਹੈ, ਉਸ ਵਿੱਚ ਹੁਣ ਗੱਲਬਾਤ ਸ਼ੁਰੂ ਹੋ ਗਈ ਹੈ, ਅਤੇ ਨੀਟ ਪੇਪਰ ਲੀਕ ਮਾਮਲੇ ਉੱਤੇ ਅੰਦੋਲਨ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਮਗਰੋਂ ਸ਼ੁਰੂ ਹੋਈ ਕਾਰਵਾਈ ਹੌਲੀ ਹੌਲੀ ਅੱਗੇ ਤੁਰ ਰਹੀ ਹੈ। ਇਸ ਦਰਮਿਆਨ ਤਾਜ਼ਾ ਸੂਚਨਾ ਇਹ ਹੈ ਕਿ ਦੋ ਮੰਗਾਂ ਉੱਤੇ ਸਹਿਮਤੀ ਵੀ ਬਣੀ ਹੈ, ਪਰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਉੱਤੇ ਰੇੜਕਾ ਹਾਲੇ ਵੀ ਬਰਕਰਾਰ ਹੈ। ਨੀਟ ਪੇਪਰ ਲੀਕ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਗੜਬੜੀਆਂ ਨੂੰ ਲੈ ਕੇ ਚੱਲ ਰਹੇ ਵਿਦਿਆਰਥੀਆਂ ਦੇ ਅੰਦੋਲਨ ਦਰਮਿਆਨ ਕੇਂਦਰ ਸਰਕਾਰ ਅਤੇ ਕਾਕਰੋਚ ਜਨਤਾ ਪਾਰਟੀ ਦੇ ਨੁਮਾਇੰਦਿਆਂ ਵਿਚਾਲੇ ਲੰਮੀ ਗੱਲਬਾਤ ਹੋਈ, ਪਰ ਕਿਸੇ ਫੈਸਲਾ ਕੋਲ ਮੋੜ ਤੱਕ ਨਹੀਂ ਪਹੁੰਚ ਸਕੀ। ਅੰਦੋਲਨ ਕਰ ਰਹੇ ਨੌਜਵਾਨਾਂ ਦੀਆਂ 3 ਮੁੱਖ ਮੰਗਾਂ ਵਿੱਚੋਂ 2 ਉੱਤੇ ਸਰਕਾਰ ਨੇ ਹਾਂ ਪੱਖੀ ਸੰਕੇਤ ਦਿੱਤੇ ਨੇ, ਪਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਉੱਤੇ ਮਾਮਲਾ ਅਟਕਿਆ ਹੋਇਆ। ਸਰਕਾਰ ਇਸ ਮੰਗ ਨੂੰ ਮੰਨਣ ਦੇ ਪੱਖ ਵਿੱਚ ਨਜ਼ਰ ਨਹੀਂ ਆ ਰਹੀ, ਜਦਕਿ ਕਾਕਰੋਚ ਜਨਤਾ ਪਾਰਟੀ ਇਸ ਮੰਗ ਨੂੰ ਅੰਦੋਲਨ ਦਾ ਮੁੱਖ ਮੁੱਦਾ ਦੱਸਦਿਆਂ ਪਿੱਛੇ ਹਟਣ ਲਈ ਤਿਆਰ ਨਹੀਂ। ਅੱਜ ਦੁਪਹਿਰੇ ਗੱਲਬਾਤ ਫੇਰ ਹੋਣੀ ਹੈ, ਅਤੇ ਹੁਣ ਸਭ ਦੀਆਂ ਨਜ਼ਰਾਂ ਅੱਜ ਹੋਣ ਵਾਲੀ ਗੱਲਬਾਤ ਉੱਤੇ ਟਿੱਕੀਆਂ ਨੇ, ਜਦੋਂ ਅੜਿੱਕਾ ਤੋੜਨ ਦੀ ਕੋਸ਼ਿਸ਼ ਹੋਵੇਗੀ। ਦੂਜੇ ਬੰਨੇ ਨੀਟ ਪੇਪਰ ਲੀਕ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਨੈਸ਼ਨਲ ਟੈਸਟਿੰਗ ਏਜੰਸੀ, ਜਿਸ ਵੱਲੋਂ ਇਹ ਸਾਰੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ, ਉਸ ਵਿੱਚ ਕੰਮ ਕਰ ਰਹੇ 47 ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ। ਨਾਲ ਹੀ NTA ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਜਨਰਲ ਮੈਨੇਜਰ ਪੱਧਰ ਦੇ 16 ਨੌਜਵਾਨ ਪੇਸ਼ੇਵਰਾਂ ਦੀ ਭਰਤੀ ਲਈ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ। ਮੇਦਾਂਤਾ ਹਸਪਤਾਲ ਵਿੱਚ ਇਲਾਜ ਅਧੀਨ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਕਿਹਾ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੇ ਮੁੱਦੇ ਉੱਤੇ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਸਪਸ਼ਟ ਭਰੋਸਾ ਨਹੀਂ ਮਿਲਿਆ। ਹਾਲਾਂਕਿ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦਿੰਦੇ ਤਾਂ ਇਸ ਦਾ ਨੁਕਸਾਨ ਵਿਦਿਆਰਥੀਆਂ ਨੂੰ ਨਹੀਂ ਸਗੋਂ ਸਰਕਾਰ ਨੂੰ ਹੀ ਝੱਲਣਾ ਪਵੇਗਾ। ਸੋਨਮ ਵਾਂਗਚੁੱਕ ਦੀ ਪਤਨੀ ਗੀਤਾਂਜਲੀ ਵਾਂਗਚੁੱਕ ਨੇ ਦੱਸਿਆ ਕਿ ਲਗਾਤਾਰ ਭੁੱਖ ਹੜਤਾਲ ਕਾਰਨ ਵਾਂਗਚੁੱਕ ਦਾ ਵਜ਼ਨ 11 ਕਿਲੋ ਘਟਿਆ ਹੋਇਆ ਤੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ। ਇਸ ਤੋਂ ਬਾਅਦ ਉਹ ਇਸ ਵੇਲੇ ICU ਵਿੱਚ ਦਾਖਲ ਨੇ। ਸੋਨਮ ਵਾਂਗਚੁੱਕ 26 ਦਿਨਾਂ ਤੱਕ ਭੁੱਖ ਹੜਤਾਲ ਉੱਤੇ ਰਹੇ, ਜਿਸ ਤੋਂ ਬਾਅਦ ਕੇਂਦਰੀ ਮੰਤਰੀਆਂ ਦੀ ਮੌਜੂਦਗੀ ਵਿੱਚ ਉਹਨਾਂ ਆਪਣਾ ਅਨਸ਼ਨ ਸਮਾਪਤ ਕੀਤਾ ਸੀ। ਸਰਕਾਰ ਨੇ ਭਰੋਸਾ ਦਵਾਇਆ ਕਿ ਸ਼ਾਂਤੀਪੂਰਵਕ ਪ੍ਰਦਰਸ਼ਨਕਾਰੀਆਂ ਵਿਰੁੱਧ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਪਾਰਲੀਮੈਂਟ ਵਿੱਚ ਪ੍ਰੀਖਿਆ ਸੁਧਾਰਾਂ ਉੱਤੇ ਚਰਚਾ ਕਰਵਾਈ ਜਾਵੇਗੀ। ਪੇਪਰ ਲੀਕ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸੰਬੰਧੀ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਸਰਕਾਰ ਦਾ ਕਹਿਣਾ ਹੈ ਕਿ ਇਸ ਉੱਤੇ ਹਮਦਰਦੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਦਿੱਲੀ ਪੁਲਿਸ ਨੇ ਸਰਕਾਰੀ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਅਤੇ ਧਾਂਦਲੀਆਂ ਨਾਲ ਸੰਬੰਧਿਤ ਅਪਰਾਧਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਯਾਨੀ ਕਿ STF ਦਾ ਗਠਨ ਕੀਤਾ ਹੈ। ਇਸ ਦੀ ਅਗਵਾਈ ਕ੍ਰਾਈਮ ਬ੍ਰਾਂਚ ਯੂਨਿਟ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਰੈਂਕ ਦੇ ਅਧਿਕਾਰੀ ਕਰਨਗੇ। ਇਹ ਟਾਸਕ ਫੋਰਸ ਮੁੱਖ ਕੇਂਦਰੀ ਭਰਤੀ ਸੰਸਥਾਵਾਂ ਵੱਲੋਂ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਨਾਲ ਸੰਬੰਧਿਤ ਅਪਰਾਧਾਂ ਦੀ ਜਾਂਚ ਕਰੇਗੀ। ਇਸ ਦੇ ਘੇਰੇ ਵਿੱਚ ਕੇਂਦਰ ਸਰਕਾਰ ਵੱਲੋਂ ਸਮੇਂ ਸਮੇਂ ਉੱਤੇ ਨੋਟੀਫਾਈ ਕੀਤੀ ਗਈ ਕੋਈ ਵੀ ਹੋਰ ਅਥਾਰਟੀ ਵੀ ਆਵੇਗੀ। ਦੱਸਿਆ ਗਿਆ ਕਿ ਇਸ ਕਦਮ ਦਾ ਮਕਸਦ ਪ੍ਰੀਖਿਆ ਨਾਲ ਸੰਬੰਧਿਤ ਅਪਰਾਧਾਂ ਦੀ ਤੁਰੰਤ ਤੇ ਪੇਸ਼ੇਵਰ ਜਾਂਚ ਨੂੰ ਯਕੀਨੀ ਬਣਾਉਣਾ ਅਤੇ ਪੇਪਰ ਲੀਕ ਅਤੇ ਠੱਗੀ ਵਿੱਚ ਸ਼ਾਮਲ ਗਰੋਹਾਂ ਖਿਲਾਫ ਸ਼ਿਕੰਜਣਾ ਕੱਸਣਾ ਵੀ ਹੋਵੇਗਾ। ਦੇਸ਼ ਦੀ ਸਿਆਸਤ ਵਿੱਚ ਲੰਘੇ ਕੱਲ ਇੱਕ ਵੱਡੀ ਹਿਲਜੁਲ ਹੋਈ ਹੈ। ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਬਿੱਟੂ ਨੇ ਕੇਂਦਰੀ ਮੰਤਰੀ ਮੰਡਲ ਤੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਯਾਨੀ ਕਿ ਰਵਨੀਤ ਬਿੱਟੂ ਨੇ ਕੇਂਦਰੀ ਮੰਤਰੀ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਦੇ ਅਸਤੀਫੇ ਨੂੰ ਰਾਸ਼ਟਰਪਤੀ ਨੇ ਮਨਜ਼ੂਰ ਕਰ ਲਿਆ ਦੱਸਿਆ ਜਾਂਦਾ ਹੈ। ਅਸਤੀਫਾ ਦੇਣ ਤੋਂ ਬਾਅਦ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਭਾਜਪਾ ਦੇ ਸਮਰਪਿਤ ਵਰਕਰ ਨੇ ਅਤੇ ਪਾਰਟੀ ਲੀਡਰਸ਼ਿਪ ਉਹਨਾਂ ਨੂੰ ਜਿਹੜੀ ਵੀ ਜ਼ਿੰਮੇਵਾਰੀ ਦੇਵੇਗੀ ਉਸ ਨੂੰ ਪੂਰੀ ਤਾਕਤ ਨਾਲ ਨਿਭਾਉਣਗੇ। ਇਸ ਨਾਲ ਇਹ ਵੀ ਸੰਕੇਤ ਮਿਲੇ ਨੇ ਕਿ ਰਵਨੀਤ ਬਿੱਟੂ ਲੁਧਿਆਣਾ ਜ਼ਿਲ੍ਹੇ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜਨਾ ਚਾਹੁੰਦੇ ਨੇ। ਮਿਲੀ ਜਾਣਕਾਰੀ ਮੁਤਾਬਕ ਉਹਨਾਂ ਨੇ ਪਾਰਟੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਲੁਧਿਆਣਾ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਜਾਵੇ। ਸਿਆਸੀ ਹਲਕਿਆਂ ਵਿੱਚ ਹੁਣ ਇਸ ਗੱਲ ਦੀ ਚਰਚਾ ਹੈ ਕਿ ਭਾਜਪਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਵਨੀਤ ਬਿੱਟੂ ਨੂੰ ਜਥੇਬੰਦਕ ਢਾਂਚੇ ਵਿੱਚ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ। ਹਾਲਾਂਕਿ ਬਿੱਟੂ ਨੇ ਇਸ ਉੱਤੇ ਸਿੱਧੇ ਤੌਰ ਤੇ ਕੋਈ ਬਿਆਨ ਨਹੀਂ ਦਿੱਤਾ ਤੇ ਕਿਹਾ ਕਿ ਉਹ ਪਾਰਟੀ ਦੇ ਫੈਸਲੇ ਦਾ ਇੰਤਜ਼ਾਰ ਕਰਨਗੇ। ਰਵਨੀਤ ਬਿੱਟੂ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਜੂਨ 2024 ਵਿੱਚ ਕੇਂਦਰ ਸਰਕਾਰ ਵਿੱਚ ਰੇਲ ਰਾਜ ਮੰਤਰੀ ਬਣਾਇਆ ਗਿਆ ਸੀ। ਬਾਅਦ ਵਿੱਚ ਉਹਨਾਂ ਨੂੰ ਖੁਰਾਕ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੀਰੀ ਪੀਰੀ ਦਿਵਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਕਰਵਾਏ ਗਏ ਅਤੇ ਇਸ ਮੌਕੇ ਮੀਰੀ ਪੀਰੀ ਖਾਲਸਾ ਮਾਰਚ ਦੀ ਆਰੰਭਤਾ ਕੀਤੀ ਗਈ। ਗੁਰਮਤਿ ਰਵਾਇਤਾਂ ਤੇ ਪਰੰਪਰਾਵਾਂ ਦੇ ਮੁਤਾਬਕ ਆਰੰਭ ਹੋਇਆ ਇਹ ਖਾਲਸਾ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਆਉਂਦੀ 3 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜ ਕੇ ਮੁਕੰਮਲ ਹੋਵੇਗਾ। ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਨੇ ਸਿੱਖ ਸੰਗਤ ਨੂੰ ਸੰਦੇਸ਼ ਦਿੱਤਾ ਕਿ ਕੌਮ ਇਸ ਵੇਲੇ ਹੋ ਰਹੇ ਬਾਹਰੀ ਅਤੇ ਅੰਦਰੂਨੀ ਹਮਲਿਆਂ ਤੋਂ ਸੁਚੇਤ ਹੋਵੇ, ਇਹਨਾਂ ਹਮਲਿਆਂ ਦਾ ਮੁਕਾਬਲਾ ਕਰਨ ਲਈ ਇਕਜੁੱਟ ਹੋਵੇ ਤੇ ਬਾਣੀ ਅਤੇ ਬਾਣੀ ਦੀ ਧਾਰਨੀ ਬਣੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੇ ਗਏ ਮੀਰੀ ਪੀਰੀ ਖਾਲਸਾ ਮਾਰਚ ਦੀ ਅਗਵਾਈ ਜਥੇਦਾਰ ਗੜਗੱਜ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸੁਖਬੀਰ ਬਾਦਲ, ਵੱਖ ਵੱਖ ਸਿੱਖ ਜਥੇਬੰਦੀਆਂ, ਨਿਹੰਗ ਜਥੇਬੰਦੀਆਂ ਦੇ ਪ੍ਰਤੀਨਿਧ ਵੀ ਸ਼ਾਮਲ ਸਨ। ਪੁਰਾਤਨ ਚੱਲੀ ਆ ਰਹੀ ਪਰੰਪਰਾ ਦੇ ਮੁਤਾਬਕ ਖਾਲਸਾ ਮਾਰਚ ਵਿੱਚ ਨਿਹੰਗ ਸਿੰਘਾਂ ਵੱਲੋਂ ਸਜਾਏ ਹੋਏ ਹਾਥੀ, ਘੋੜੇ ਅਤੇ ਊਠ ਵੀ ਸ਼ਾਮਲ ਨੇ। ਸਕੂਲੀ ਬੱਚਿਆਂ ਦੀਆਂ ਬੈਂਡ ਟੀਮਾਂ ਵੱਲੋਂ ਵੀ ਸ਼ਬਦਾਂ ਦੀਆਂ ਧੁਨਾਂ ਦਾ ਗਾਇਨ ਕੀਤਾ ਜਾ ਰਿਹਾ ਹੈ ਤੇ ਨਿਹੰਗ ਜਥੇਬੰਦੀਆਂ ਤੇ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਮੀਰੀ ਪੀਰੀ ਦਿਵਸ ਦੇ ਸੰਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਰਾਗੀ ਜਥਿਆਂ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਤੇ ਅਰਦਾਸ ਕਰਕੇ ਹੁਕਮਨਾਮਾ ਲਿਆ ਗਿਆ। ਜਥੇਦਾਰ ਗੜਗੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਧਾਰਨ ਕੀਤੀਆਂ ਗਈਆਂ ਮੀਰੀ ਪੀਰੀ ਦੀਆਂ ਕਿਰਪਾਨਾਂ ਦੇ ਵੀ ਸੰਗਤ ਨੂੰ ਦਰਸ਼ਨ ਕਰਵਾਉਣਗੇ ਤੇ ਇਸ ਦਿਨ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾ ਰਹੇ ਨੇ। ਇਸ ਦਰਮਿਆਨ ਜਦੋਂ ਇਹ ਮਾਰਚ ਅੰਮ੍ਰਿਤਸਰ ਵਿਖੇ ਪੁੱਜਾ ਤਾਂ ਜਥੇਦਾਰ ਗੜਗੱਜ ਨੇ ਉੱਥੇ ਮੌਜੂਦ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੂੰ ਇਹ ਗੱਲ ਵੀ ਚੇਤੇ ਕਰਾਈ ਕਿ 29 ਜੁਲਾਈ ਦੀ ਤਰੀਕ ਨੇੜੇ ਆ ਰਹੀ ਹੈ। 29 ਜੁਲਾਈ ਉਹ ਤਰੀਕ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜਾਬ ਸਰਕਾਰ ਨੂੰ 1 ਮਹੀਨੇ ਦਾ ਜੋ ਸਮਾਂ ਦਿੱਤਾ ਗਿਆ ਸੀ ਬੇਅਦਬੀ ਕਾਨੂੰਨ ਵਿੱਚ ਸੋਧ ਕਰਨ ਸੰਬੰਧੀ, ਉਹ ਸਮਾਂ ਹੱਦ 29 ਜੁਲਾਈ ਨੂੰ ਖਤਮ ਹੋ ਰਹੀ ਹੈ। ਇਸ ਲਈ ਜਥੇਦਾਰ ਨੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਚੇਤੇ ਕਰਵਾਇਆ ਕਿ 29 ਤਰੀਕ ਨੇੜੇ ਆ ਰਹੀ ਹੈ ਅਤੇ ਜਿਸ ਕੰਮ ਲਈ ਉਹਨਾਂ ਦੀ ਸਰਕਾਰ ਨੂੰ ਅਤੇ ਉਹਨਾਂ ਦੀ ਧਿਰ ਨੂੰ ਜੋ ਸਮਾਂ ਦਿੱਤਾ ਗਿਆ ਸੀ ਉਹ ਸਮਾਂ ਹੱਦ ਨੇੜੇ ਆ ਰਹੀ ਹੈ, ਉਸ ਦਾ ਚੇਤਾ ਉਹਨਾਂ ਕਰਵਾਇਆ ਹੈ। ਏਜੰਟਾਂ ਦੇ ਹੱਥੇ ਚੜ ਕੇ ਗਲਤ ਢੰਗ ਤਰੀਕੇ ਨਾਲ ਯੂਕੇ ਪੁੱਜੇ ਪੰਜਾਬੀ ਨੌਜਵਾਨਾਂ ਵੱਲੋਂ ਪਿਛਲੇ ਦਿਨੀ ਜਥੇਦਾਰ ਗੜਗੱਜ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਆਪਣੇ ਹਾਲਾਤ ਦੱਸੇ ਗਏ ਸਨ। ਉਸ ਤੋਂ ਬਾਅਦ ਇਸੇ ਤਰ੍ਹਾਂ ਕਈ ਹੋਰ ਥਾਵਾਂ ਉੱਤੇ ਵੀ ਨੌਜਵਾਨਾਂ ਨੂੰ ਗਲਤ ਢੰਗ ਨਾਲ ਬਾਹਰ ਕੀਤੇ ਜਾਣ ਸੰਬੰਧੀ ਪਤਾ ਲੱਗ ਰਿਹਾ ਹੈ ਅਤੇ ਪੰਜਾਬ ਵਿੱਚ ਇੱਕ ਵਾਰ ਫਿਰ ਗੈਰ ਕਾਨੂੰਨੀ ਤਰੀਕੇ ਨਾਲ ਨੌਜਵਾਨਾਂ ਨੂੰ ਬਾਹਰ ਭੇਜਣ, ਖਾਸ ਕਰ ਏਜੰਟਾਂ ਵੱਲੋਂ ਠੱਗੀਆਂ ਠੋਰੀਆਂ ਕੀਤੇ ਜਾਣ ਦੇ ਮਾਮਲੇ ਮੁੜ ਉਭਰੇ ਨੇ। ਸਮੇਂ ਸਮੇਂ ਉੱਪਰ ਫਰਜ਼ੀ ਟਰੈਵਲ ਏਜੰਟਾਂ ਤੇ ਗਲਤ ਤਰੀਕੇ ਨਾਲ ਨੌਜਵਾਨਾਂ ਨੂੰ ਬਾਹਰ ਭੇਜਣ ਵਾਲਿਆਂ ਖਿਲਾਫ ਕਾਰਵਾਈ ਤਾਂ ਹੁੰਦੀ ਰਹੀ ਹੈ, ਪਰ ਇਸ ਦੇ ਬਾਵਜੂਦ ਇਹ ਧੰਦਾ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਜੋ ਬਾਹਰ ਜਾ ਕੇ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰਨ ਦੀ ਇੱਛਾ ਰੱਖਦੇ ਨੇ ਉਹਨਾਂ ਨੂੰ ਗਲਤ ਤਰੀਕੇ ਨਾਲ ਅਤੇ ਗੈਰ ਕਾਨੂੰਨੀ ਤਰੀਕਿਆਂ ਨਾਲ ਬਾਹਰ ਭੇਜਣ ਵਾਲੇ ਹਾਲੇ ਵੀ ਆਪਣੇ ਕੰਮਾਂ ਵਿੱਚ ਲੱਗੇ ਹੋਏ ਨੇ। ਪਿਛਲੇ 3 ਦਿਨ ਤੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋਇਆ ਅਤੇ ਮੌਨਸੂਨ ਦੀ ਕਮੀ ਜੋ ਨਜ਼ਰ ਆ ਰਹੀ ਸੀ ਉਹ ਦੇਰੀ ਨਾਲ ਹੀ ਸਹੀ ਪਰ ਹੁਣ ਕੁਝ ਬਿਹਤਰ ਹੁੰਦੀ ਵਿਖਾਈ ਦੇ ਰਹੀ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਮੁਤਾਬਕ 30 ਜੁਲਾਈ ਤੱਕ ਪੰਜਾਬ ਭਰ ਵਿੱਚ ਵਿਆਪਕ ਮੀਂਹ ਪੈਣ ਦੀ ਹੁਣ ਸੰਭਾਵਨਾ ਦੱਸੀ ਗਈ ਹੈ। ਮੌਸਮ ਵਿਭਾਗ ਮੁਤਾਬਕ ਅੱਜ ਭਾਰਤੀ ਸਮੇਂ ਮੁਤਾਬਕ 25 ਜੁਲਾਈ ਅਤੇ ਫਿਰ 28 ਤੋਂ 30 ਜੁਲਾਈ ਤੱਕ ਵੱਖ ਵੱਖ ਥਾਵਾਂ ਉੱਤੇ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਉਮੀਦ ਹੈ, ਜਦਕਿ ਵਿਚਕਾਰਲੇ 2 ਦਿਨਾਂ ਯਾਨੀ ਕਿ 26 ਅਤੇ 27 ਜੁਲਾਈ ਨੂੰ ਵੀ ਕੁਝ ਥਾਵਾਂ ਉੱਤੇ ਛਿੱਟੇ ਪੈ ਸਕਦੇ ਨੇ। 25, 27 ਅਤੇ 30 ਜੁਲਾਈ ਨੂੰ ਸੂਬੇ ਭਰ ਵਿੱਚ ਕੁਝ ਥਾਵਾਂ ਉੱਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਅਤੇ ਪਿਛਲੇ 24 ਘੰਟਿਆਂ ਦੌਰਾਨ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨਾ ਮੀਂਹ ਪਿਆ, ਜਦਕਿ ਕੁਝ ਥਾਵਾਂ ਉੱਤੇ ਗਰਜ ਚਮਕ ਅਤੇ ਤੇਜ਼ ਹਵਾਵਾਂ ਚੱਲੀਆਂ। ਮੌਸਮ ਵਿਭਾਗ ਨੇ ਪੰਜਾਬ ਵਿੱਚ ਮੌਨਸੂਨ ਦੀ ਸਰਗਰਮੀ ਨੂੰ ਹੁਣ ਆਮ ਵਰਗੀ ਕਰਾਰ ਦਿੱਤਾ, ਹਾਲਾਂਕਿ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ ਕਸ਼ਮੀਰ ਵਿੱਚ ਭਾਰੀ ਮੀਂਹ ਦਰਜ ਕੀਤਾ ਜਾ ਰਿਹਾ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਰਾਤ ਇੱਕ ਵਾਰ ਫਿਰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ ਤੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਉਹਨਾਂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਪੇਪਰ ਲੀਕ ਦੇ ਮਾਮਲੇ ਉੱਤੇ ਉਹਨਾਂ ਦੀ ਹਾਂ ਪੱਖੀ ਪ੍ਰਤੀਕਿਰਿਆ ਪ੍ਰਾਪਤ ਹੋ ਰਹੀ ਹੈ। ਬਰਨਾਲਾ ਵਿੱਚ ਪਿਛਲੇ ਦਿਨ ਸਫਾਈ ਕਰਮਚਾਰੀਆਂ ਦੇ ਮੁਜ਼ਾਹਰੇ ਦੌਰਾਨ ਲਾਠੀਚਾਰਜ ਦੇ ਮਾਮਲੇ ਵਿੱਚ ਸੰਬੰਧਿਤ DSP ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉੱਤੇ ਇਹ ਕਾਰਵਾਈ ਕੀਤੀ ਗਈ ਹੈ। ਪੰਜਾਬ ਰੋਡਵੇਜ਼, ਬਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਨੇ ਸੂਬਾ ਸਰਕਾਰ ਤੇ ਟਰਾਂਸਪੋਰਟ ਵਿਭਾਗ ਦੀ ਅਣਦੇਖੀ ਕਰਨ ਅਤੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਉਂਦਿਆਂ 3 ਤੋਂ 5 ਅਗਸਤ ਤੱਕ ਸੂਬੇ ਭਰ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ। ਪਾਰਲੀਮੈਂਟ ਦੇ ਚੱਲ ਰਹੇ ਮੌਨਸੂਨ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਜਿਸ ਤਹਿਤ ਵੰਦੇ ਮਾਤਰਮ ਦਾ ਅਪਮਾਨ ਕਰਨਾ ਹੁਣ ਇੱਕ ਅਪਰਾਧ ਵਜੋਂ ਗਿਣਿਆ ਜਾਵੇਗਾ ਅਤੇ ਰਾਸ਼ਟਰੀ ਗੀਤ ਨੂੰ ਰਾਸ਼ਟਰੀ ਗਾਣ ਦੇ ਬਰਾਬਰ ਦਰਜਾ ਵੀ ਮਿਲੇਗਾ। ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਤੀ ਜ਼ਿਲ੍ਹੇ ਦੇ ਇੱਕ ਕਸਬੇ ਵਿੱਚ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਇੱਕ ਵਾਹਨ ਉੱਤੇ ਪਹਾੜ ਦਾ ਟੋਟਾ ਆੜ ਗਿਆ। ਇਸ ਕਾਰਨ 6 ਮਹੀਨਿਆਂ ਦੀ ਇੱਕ ਬੱਚੀ ਸਣੇ 13 ਲੋਕਾਂ ਦੀ ਜਾਨ ਗਈ ਹੈ। ਪੰਜਾਬ ਵਿੱਚ ਵੀ ਪ੍ਰੀਖਿਆ ਵਿੱਚ ਨਕਲ ਦਾ ਇੱਕ ਵੱਡਾ ਘਪਲਾ ਸਾਹਮਣੇ ਆਇਆ। ਫਾਰਮੇਸੀ ਅਫਸਰਾਂ ਦੇ ਇਮਤਿਹਾਨ ਵਿੱਚ ਨਕਲ ਕਾਂਡ ਫਰੀਦਕੋਟ ਵਿਖੇ ਵਾਪਰਿਆ ਜਿਸ ਵਿੱਚ ਗ੍ਰਿਫਤਾਰ ਕੀਤੇ 21 ਵਿਦਿਆਰਥੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ 14 ਦਿਨ ਲਈ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਗਿਆ। ਇੱਕ ਬੰਨੇ ਦਿੱਲੀ ਵਿੱਚ ਪੇਪਰ ਲੀਕ ਦੇ ਮਾਮਲੇ ਦੀ ਚਰਚਾ ਹੋ ਰਹੀ ਹੈ, ਦੂਜੇ ਬੰਨੇ ਪੰਜਾਬ ਵਿੱਚ ਵੀ ਇਹੋ ਜਿਹਾ ਇੱਕ ਮਾਮਲਾ ਉੱਭਰ ਆਇਆ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਵਿੱਚ ਅਗਲੀ ਸੁਣਵਾਈ ਹੁਣ 14 ਅਗਸਤ ਨੂੰ ਹੋਵੇਗੀ। ਅਤੇ ਭਾਰਤ ਜ਼ਿੰਬਾਬਵੇ T20 ਮੈਚਾਂ ਦੀ ਲੜੀ ਤਹਿਤ ਦੂਜਾ ਮੈਚ ਅੱਜ ਜ਼ਿੰਬਾਬਵੇ ਦੇ ਹਰਾਰੇ ਵਿਖੇ ਖੇਡਿਆ ਜਾਵੇਗਾ। ਪਹਿਲਾ ਮੈਚ ਭਾਰਤੀ ਟੀਮ ਜਿੱਤ ਚੁੱਕੀ ਹੈ ਅਤੇ ਸ਼੍ਰੇਆ ਸੱਯਰ ਦੀ ਕਪਤਾਨੀ ਵਿੱਚ ਭਾਰਤੀ T20 ਟੀਮ ਆਪਣੀ ਪਹਿਲੀ ਲੜੀ ਜਿੱਤਣ ਵੱਲ ਅੱਜ ਵੱਧ ਸਕਦੀ ਹੈ। ਇਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਬਹੁਤ ਲੋਕਾਂ ਨੇ LAL ਲਾਈਟ ਅਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਅਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: ਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ, 11 ਤੋਂ 8। 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUN

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। SS Lawn Care, ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
6: Get ready! GTA, are you ready for the...

ਕੈਬਿਨ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਸਾਨੂੰ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲੈਣਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਗੱਲਬਾਤ, ਮੁਲਾਕਾਤ ਰਹੇਗੀ ਬਈ। ਹੈਪੀ ਹੈਪੀ ਫਰਾਈਡੇ ਜੂਨੀਅਰ।

ਬਈਵਾ ਫਰਾਈਡੇ ਜੂਨੀਅਰ ਦੀ ਸ਼ਾਮ ਬਈ ਆ ਗਿਆ ਵੀਕਐਂਡ ਐਕਸਾਈਟਮੈਂਟ ਸ਼ੁਰੂ ਪਾਰਟੀਆਂ ਸੱਦਾ ਪੱਤਰ ਅੱਜ ਫਿਰ ਬਸ ਸਾਰੇ ਕਹਿੰਦੇ ਹੋਣਗੇ ਨਵੀਂ ਯਾਰ ਚੱਲੇ ਹਾਂ ਬਾਰ ਤੇ ਚੱਲੇ ਹਾਂ ਪਾਰਟੀ ਤੇ ਚੱਲੇ ਹਾਂ ਇੱਥੇ ਉੱਥੇ ਸੋ ਬਿਜ਼ੀ ਮਾਹੌਲ ਹੈ ਤੇ ਵੀਕਐਂਡ ਦੀ ਸ਼ੁਰੂਆਤ ਹੋ ਜਾਵੇ ਕਿਰਾ ਮੈਂ ਕਿਹਾ ਬਸ ਉਡੀਕ ਰਹਿੰਦੀ ਹੈ ਕਿ ਆ ਜਾਵੇ ਵੀਕਐਂਡ ਦੇ ਦਿਨ ਤੇ ਖੁੱਲ੍ਹ ਕੇ ਇੰਜੋਏ ਕਰੀਏ ਸੋ ਚਲੋ ਆਪਣਾ ਤਾਂ ਰੋਜ਼ ਹੀ ਵੀਕਐਂਡ ਹੁੰਦਾ ਕਿ ਨਹੀਂ ਜ਼ਿੰਦਗੀ ਤਾਂ ਇੰਜੋਏਬਲ ਹੈ ਜ਼ਿੰਦਗੀ 'ਚ ਤਾਂ ਮਜ਼ੇ ਹੈ ਜੇ ਤੁਸੀਂ ਰੋਜ਼ ਹੀ ਵੀਕਐਂਡ ਸਮਝੋ ਐਵੇਂ ਤੁਸੀਂ ਵੀਕਐਂਡ ਦੀ ਹੀ ਉਡੀਕ ਕਰਨੀ ਹੋ ਫਿਰ ਗੱਲ ਨਹੀਂ ਨਾ ਰਹਿੰਦੀ ਸੋ ਪ੍ਰੋਗਰਾਮ ਪੰਜਾਬੀ ਨਾ ਤੇ 905-673-3337 ਆਪਣਾ ਫੋਨ ਨੰਬਰ ਹੈ 905-673-3337 905-673-3337-905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਤੇ ਪ੍ਰੋਗਰਾਮ 'ਚ ਫਿਰ ਗੀਤ ਸੰਗੀਤ ਤੇ ਰੌਣਕ ਮੇਲਾ ਸ਼ੁਰੂ ਜਦੋਂ ਪੰਜਾਬੀ ਲਹਿਰਾਂ ਦੇ 6 ਵੱਜਦੇ ਆ ਉਦੋਂ ਫਿਰ ਸ਼ੁਰੂ ਹੀ ਸ਼ੁਰੂ ਹੈਗਾ।

0: ਫਿਰ ਖੜਕਣੀ ਹੈ ਸ਼ੁਰੂ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਇੱਕ ਤੁਹਾਨੂੰ ਦੱਸ ਦਈਏ ਕਿ ਯੂਨਿਟ ਰੈਂਟ ਲਈ ਅਵੇਲੇਬਲ ਹੈ। ਸੋ ਲੀਜ਼ ਦੇ ਲਈ ਇੱਕ ਯੂਨਿਟ ਹੈ ਤੇ ਇਸ ਯੂਨਿਟ ਦੀ ਲੋਕੇਸ਼ਨ ਹੈ ਸਟਰੀਟਸਵਿਲ ਦੀ ਏਰੀਆ ਮਿਸੀ ਸਾਗਾ ਦੇ ਵਿੱਚ। ਸੋ 750 ਸਕੁਏਅਰ ਫੁੱਟ ਦੀ ਯੂਨਿਟ ਹੈ। ਇੱਥੇ ਹੇਅਰ ਸਲੋਨ, ਨੇਲ ਸਲੋਨ, ਜੋ ਮਰਜ਼ੀ ਖੋਲੋ, ਬੜੀਆਂ ਯੂਸਿਸ ਨੇ। ਪਰਮਜੀਤ ਭਾਜੀ ਨੂੰ ਫੋਨ ਕਰੋ। ਸਟਰੀਟਸਵਿਲ ਬੜੀ ਬਿਜ਼ੀ ਮਿਸੀ ਸਾਗਾ ਦੀ ਏਰੀਆ, ਹਾਰਟਲੈਂਡ ਦੇ ਨਾਲ ਸਕੁਏਅਰ ਵਨ ਵੀ ਨੇੜੇ ਆ, ਮਿਸੀ ਸਾਗਾ ਬ੍ਰੈਂਪਟਨ ਵੀ ਬਹੁਤ ਨੇੜੇ ਆ। ਨੰਬਰ ਹੈ 416-993-1564, 416-993-1564, 416-993-1564 ਤੇ ਘੁਮਾਓ ਫੋਨ ਤੇ ਕਰੋ ਪਤਾ ਇਸ ਯੂਨਿਟ ਬਾਰੇ। ਜੀ 4791, ਹਾਂਜੀ
1: ਸਤਿ
0: ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ?
1: ਚੱਕਵੀ
0: ਤਾਂ ਰੋਜ਼ ਹੀ ਹੁੰਦੀ ਆ, ਅਸੀਂ ਤੁਸੀਂ ਮਹਿਮਾਨ ਹੀ ਹੋ, ਰੋਜ਼ ਕੋਈ ਨਾ ਕੋਈ ਮਹਿਮਾਨ ਹੀ ਹੁੰਦੇ ਸਾਡੇ ਕੋਲ ਤਾਂ। ਨਹੀਂ ਸਾਡੇ ਤਾਂ ਬਸ ਤੁਸੀਂ ਮਹਿਮਾਨ ਹੋ, ਇੱਕ ਮੈਂ ਹੁੰਦਾ ਤੇ ਬਾਕੀ ਹੋਰ ਕੋਈ ਨੀ ਬੜਾ ਹੁੰਦਾ। ਸ਼ੁਰੂਆਤ ਦੇ ਵਿੱਚ ਕੋਈ ਕਹਿ ਲੋ ਕਿ ਚੱਕਵੀ ਤੋਂ ਘੱਟ ਲਾਈ ਦੀ ਵੀ ਨੀ।
2: ਦੂਸਰੀ ਨਾ ਜਿਹੜੀ ਤੁਸੀਂ ਟਿਊਨ ਲਾਈ ਸੀਗੀ, ਇਹ ਉਹੀ ਸੀਗੀ ਨਾ ਮੇਰੀ ਜਿੰਦ ਨੂੰ ਪੁਆੜੇ ਪਾਉਣ ਵਾਲਿਆਂ ਦੇ ਘਰ ਤੋਂ ਵਿਣੀ ਉੱਤੇ ਲਿਖਵਾਇਆ ਮੇਰਾ ਨਾਮ।
0: ਇਹ ਹੁਣ ਤੁਸੀਂ ਦੱਸ ਸਕਦੇ ਹੋ ਕਿਹੜੀ ਟਿਊਨ ਹੈ ਕਿਹੜੀ ਨਹੀਂ?
2: ਮੈਨੂੰ ਲੱਗਦਾ ਮੈਂ ਨਾ ਬਹੁਤ ਟਾਈਮ ਪਹਿਲਾਂ ਉਦੋਂ ਇੰਗਲੈਂਡ ਹੁੰਦੇ ਸੀਗੇ, ਉਦੋਂ ਅਸੀਂ ਕੰਮ ਤੇ ਜਾਂਦੇ ਵੇ ਬਹੁਤ ਇਹ ਉਦੋਂ ਕੈਸਟਾਂ ਹੀ ਹੁੰਦੀਆਂ ਸੀਗੀਆਂ, ਸੀਡੀਆਂ ਨੀ ਸੀ ਆਈਆਂ। ਅਸੀਂ ਇੰਡੀਆ ਤੋਂ ਮੰਗਵਾਈ ਸੀਗੀ ਕਿਸੇ ਮੇਰੇ ਫਰੈਂਡ ਨੇ ਮੈਨੂੰ ਲੱਗਦਾ ਕੈਸਟ।
0: ਅੱਛਾ।
2: ਤੇ ਉਹ ਨਾ ਗੱਡੀ ਚ ਸਾਡੀ ਇਹੀ ਚੱਲਦੀ ਜਾਣੀ। ਮੈਨੂੰ ਮੈਨੂੰ ਮੈਨੂੰ ਯਕੀਨ ਆ ਵੀ ਟਿਊਨ ਉਹੀ ਆ ਨਾ ਇਹ।
0: ਕਿਹਦਾ ਤੈਨੂੰ ਯਾਦ ਆ ਕਿਹਦਾ ਗਾਣਾ?
2: ਮੈਨੂੰ ਯਾਦ ਨੀ, ਏਦਾਂ ਨੀ ਯਾਦ, ਪਰ ਮੈਂ ਗਾਣਾ ਬਹੁਤ ਸੁਣਿਆ ਮੇਰੀ ਜਿੰਦ ਨੂੰ ਤੁਹਾਡੇ ਕੋਲ ਜਾਵੇ।
0: ਸੋ ਇੱਕ ਤਾਂ ਇਹ ਆ ਤੇ ਇੱਕ ਇਹ ਆ। ਹੁਣ ਤੁਸੀਂ ਦੱਸ ਦੋ ਕਿਹੜਾ ਗਾਣਾ, ਹੁਣ ਮੈਂ ਤੁਹਾਨੂੰ ਇੰਨੀ ਛੇਤੀ ਨੀ ਦੱਸਣ ਲੱਗਿਆ। ਕੋਈ ਨਾ ਅਸੀਂ ਸੁਣਾਵਾਂਗੇ ਸੁਣਾਵਾਂਗੇ। ਤੁਸੀਂ ਤਾਂ ਮੈਂ ਚਲੋ ਸ਼ੁਰੂਆਤ ਕੀਤੀ, ਤੁਸੀਂ ਤਾਂ ਸਿਰਾ ਹੀ ਲਾਤਾ। ਹਾਂ ਚਲੋ ਧੰਨਵਾਦ ਸਰ,
2: ਟਰੱਕ
0: ਦੇ ਵਿੱਚ ਪ੍ਰੋਗਰਾਮ ਲਾ ਲਿਆ ਕਰੋ ਨਾ।
2: ਜੀ
0: ਲੱਗ ਜਾਂਦਾ ਵੀ ਕੁਛ ਨੀ ਸੁਣਦੇ ਟਰੱਕ ਚ?
2: ਨਹੀਂ ਮੈਂ ਨੀ ਭਾਜੀ, ਜੀ ਲਾਉਣਾ ਪੈਂਦਾ। ਉਹ ਭਾਜੀ ਪਤਾ ਕਿੱਦਾਂ ਨਾ, ਮੇਰੇ ਨਾਲ ਮੁੰਡਾ ਆ, ਉਹਦੀ ਮਲ ਚੱਲਦੀ ਹੁੰਦੀ ਆ, ਟਿਕਟੋਕ ਵੀ, ਫਿਲਮ ਵੀ। ਭਾਜੀ ਅੱਜ ਮੈਂ ਉਹ ਦੇਖ ਲਈ, ਮੈਂ ਕਿਹਾ ਭਰਾਵਾ ਮੈਂ ਸੁੱਤਾ ਪਿਆ ਹੁੰਦਾ ਪਿੱਛੇ, ਵੀ ਦੇਖ ਲਾ ਇੱਕ ਮੇਰਾ ਛੋਟਾ ਜਿਹਾ ਨਿਆਣਾ ਵੀ ਆ ਘਰੇ, ਇੰਨਾ ਖਿਆਲ ਰੱਖੀ। ਯੰਗ ਮੁੰਡੇ ਦੇ ਭਾਜੀ ਕਿੱਥੇ ਹਟਦੇ ਨੇ, ਜਿਹਨੀ ਸੇਫਟੀ ਤੁਸੀਂ ਰੱਖ ਸਕੋ ਨਾ।
0: ਜੀ ਜੀ ਚਲੋ ਬੜੀ ਵਧੀਆ ਗੱਲ ਹੈ ਭਾਜੀ, ਨਹੀਂ ਤਾਂ ਅੱਜ ਕੱਲ ਬਹੁਤ ਘੱਟ ਲੋਕ ਨੇ ਜਿਹੜੇ ਪੂਰਾ ਧਿਆਨ ਦੇ ਕੇ ਚਲਾਉਂਦੇ ਆ। ਕੋਈ ਡਿਸਟ੍ਰੈਕਸ਼ਨ ਨੀ ਭਾਜੀ, ਕਹਿੰਦੇ ਬਸ ਟਰੱਕ ਚਲਾਈਦਾ ਤੇ ਹੋਰ ਕੁਛ ਨੀ। ਆਮ ਤੌਰ ਤੇ ਲੋਕੀ ਤਾਂ ਫਿਲਮਾਂ ਵੀ ਦੇਖੀ ਜਾਂਦੇ ਆ ਚਲਾਉਣ ਵੇਲੇ। ਨਾਲ ਦੀ ਨਾਲ ਤੁਹਾਨੂੰ ਮੈਸੇਜ ਜ਼ਰੂਰ ਦਈਏ ਰੋਇਲ ਪਰਫਿਊਮਸ ਦਾ। ਰੋਇਲ ਪਰਫਿਊਮ ਵਾਲਿਆਂ ਨੂੰ ਤੁਸੀਂ ਜ਼ਰੂਰ ਚੇਤੇ ਰੱਖੋ, ਕਿਉਂਕਿ ਜਿਹੜੇ ਇਹਨਾਂ ਕੋਲ ਪਰਫਿਊਮ ਨੇ, ਦੇਖੋ ਮਾਰਕੀਟ ਦੇ ਵਿੱਚ ਜਿਹੜੇ ਤੁਹਾਨੂੰ ਪਰਫਿਊਮ $500 ਦੇ ਮਿਲਦੇ ਆ, ਉਹੀ ਪਰਫਿਊਮ ਤੁਹਾਨੂੰ ਅਸੀਂ ਦਵਾ ਰਹੇ ਹਾਂ ਪਤਾ ਕਿੰਨੇ ਚ? ਸਿਰਫ ਤੇ ਸਿਰਫ $50 ਦੇ ਵਿੱਚ। ਸੋ $400-500 ਤੁਹਾਡਾ ਅਸੀਂ ਬਚਾ ਕੇ ਦੇ ਰਹੇ ਹਾਂ। ਸਵਿਟਜ਼ਰਲੈਂਡ ਤੋਂ ਇਹ ਓਇਲ ਮੰਗਾਉਂਦੇ ਨੇ, ਵੱਡੇ ਵੱਡੇ ਜਿਹੜੇ ਬ੍ਰੈਂਡ ਨੇ ਡੀਓਰ ਸ਼ਨੈਲ ਵਰਗੀ ਜਿੱਥੋਂ ਉਹ ਮੰਗਾਉਂਦੇ ਆ ਨਾ ਓਇਲ, ਉੱਥੋਂ ਇਹ ਮੰਗਾਉਂਦੇ ਨੇ। ਸੋ ਦੋ ਪਰਫਿਊਮ ਖਰੀਦੋ, ਇੱਕ ਬਿਲਕੁਲ ਫ੍ਰੀ ਹੈ, royalperfumes.co royalperfumes.co 1 ਰੀਗਨ ਰੋਡ, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਰੋਇਲ ਪਰਫਿਊਮ। ਨੰਬਰ ਹੈ 4376877750
2: ਅਮੇਰੀਕਾ।
0: ਚਲੋ ਸਭ ਠੀਕ ਠਾਕ ਹੈ, ਸਿਹਤ ਠੀਕ ਹੈ ਤੁਹਾਡੀ?
2: ਬੜੀ ਵਧੀਆ, ਵਾਹਿਗੁਰੂ ਦੀ ਕਿਰਪਾ।
0: ਹਾਂ ਚਲੋ,
2: ਜਸਟ ਗੋਇੰਗ ਆਨ, ਐਵਰੀਥਿੰਗ ਇਜ਼ ਗੋਇੰਗ ਆਨ ਐਂਡ ਹੈਵਿੰਗ ਫਨ, ਦੈਟਸ ਆਲ।
0: ਚਲੋ, ਮੇਨ ਗੱਲ ਇਹ ਹੈ ਕਿ ਹੈਲਥ ਠੀਕ ਹੋਣੀ ਚਾਹੀਦੀ ਹੈ, ਤੇ ਮੈਨੂੰ ਤਾਂ ਇਹੀ ਸੀ ਕਿ ਤੁਹਾਡੀ ਸਿਹਤ ਪੂਰੀ ਐਨ ਕਾਇਮ ਹੋਵੇ। ਕਈ ਵਾਰ ਹੁੰਦਾ ਨਾ, ਕੁਝ ਸਾਡੇ ਸੱਜਣ ਮਿੱਤਰ ਬੜੇ ਚਿਰ ਬਾਅਦ ਕਾਲ ਕਰਦੇ ਨੇ, ਸੋ ਗੁੱਡ ਟੂ ਹੀਅਰ ਕਿ ਤੁਸੀਂ ਠੀਕ ਠਾਕ ਹੋ। ਸਾਡੇ ਨਾਲ ਦੋ ਕਾਲਰ ਨੇ ਫਿਰ, ਸੁਖ ਭਾਜੀ ਨੇ 6643। ਹੈਲੋ,
3: ਹਾਂਜੀ ਨਵੀਂ ਜੀ, ਤੁਹਾਨੂੰ ਤੁਹਾਡੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ, ਗੁੱਡ ਆਫਟਰਨੂਨ ਤੇ ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਸਰ, ਕੀ ਹਾਲ ਹੈ?
3: ਬਹੁਤ ਵਧੀਆ ਨਵੀਂ ਜੀ। ਗਾਣਾ ਤੁਸੀਂ ਮਾੜ ਜੀ ਟਿਊਨ ਲਾਉਣੇ ਹੋ ਤੇ ਫਿਰ ਬੰਦ ਕਰ ਦਿੰਦੇ ਹੋ, ਇੰਨਾ ਜ਼ੁਲਮ ਨਾ ਕਰੋ। ਜੂਨੀਅਰ ਫਰਾਈਡੇ ਆ, ਇਹਨੂੰ ਲਾਓ ਮਾੜ ਜਿਹਾ, ਬੜਾ ਬੜਾ ਕੰਮ ਦਾ ਗਾਣਾ ਹੈ।
0: ਨਹੀਂ ਹੁਣ ਤਾਂ ਦੋ ਆ ਗਏ, ਹੁਣ ਮੈਨੂੰ ਪਤਾ ਨੀ ਕਿਹੜਾ ਲਾਈ, ਤੁਸੀਂ ਸੁਣੀ ਨੀ ਪਾਈ ਜੀ ਦੀ ਗੱਲ।
3: ਸਾਡੀ ਜਿੰਦ ਨੂੰ ਪਾਣੀ ਪਾਉਣ ਵਾਲਿਆ, ਉਹ ਮੈਂ ਤਾਂ ਉਹ ਸਮਝਦਾ।
0: ਤੁਸੀਂ ਵੀ ਉਹੀ ਸਮਝਦੇ ਹੋ? ਤੁਸੀਂ ਨਹੀਂ, ਤੁਸੀਂ ਤਾਂ ਥੋੜੇ ਹੈਗੇ ਹੋ ਗੁਣੀ ਬੰਦੇ, ਤੁਹਾਨੂੰ ਤਾਂ ਪਤਾ ਹੋਊਗਾ।
3: ਨਹੀਂ ਨਹੀਂ, ਇੰਨੇ ਇੰਨੇ ਕਾਹਨੂੰ ਸਿੱਖਦੇ ਆ ਨਵੀਂ ਜੀ। ਮੈਂ ਕਿਹਾ ਵੀ ਬਾਈ ਜੀ ਕਹਿੰਦੇ ਵੀ, ਮੈਂ ਬਾਈ ਜੀ ਕਹਿੰਦੇ ਮੈਂ ਟਰੱਕ ਤੇ ਕੁਛ ਨੀ, ਸਾਨੂੰ ਤਾਂ ਟੈਕਸੀ ਦੇ ਕਸਟਮਰ ਕਿਤੇ ਕਹਿ ਦੇ ਰੇਡੀਓ ਬੰਦ ਕਰ ਲਾ, ਸਾਨੂੰ ਤਾਂ ਬੜਾ ਔਖਾ ਜਿਹਾ ਲੱਗ ਜਾਂਦਾ।
0: ਨਹੀਂ ਪਰ ਭਾਜੀ, ਬਹੁਤ ਘੱਟ ਲੋਕ ਨੇ ਜਿਹੜੇ ਅੱਜ ਕੱਲ ਕੁਛ ਵੀ ਨੀ ਸੁਣਦੇ ਆਪਣੇ ਟਰੱਕਾਂ ਤੇ ਜਾਂ ਗੱਡੀਆਂ ਚ ਲੈ ਲਓ। ਸੁਖ ਭਾਜੀ ਵੀ ਸਾਡੇ ਨਾਲ ਨੇ, ਗ੍ਰੈਂਡ ਹੋਮ ਫਰਨੀਚਰ, ਕੱਲ ਨੂੰ ਟੈਂਟ ਸੇਲ, ਪੰਜਾਬੀ ਲਹਿਰਾ ਲਾਈਵ ਔਨ ਲੋਕੇਸ਼ਨ ਐਟ ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, ਏਅਰਪੋਰਟ ਕੁਈਨ ਦੇ ਨਜ਼ਦੀਕ। ਜੀ ਸੁਖ ਭਾਜੀ,
4: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਜਿਹੜੀ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਆ, ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ, ਜਿਹ ਚ ਬਹੁਤ ਸਾਰੀ ਨਵੀਂ ਬਾਈ ਜੀ ਇਨਵੈਂਟਰੀ ਕਲੀਨ ਆਊਟ ਕਰ ਰਹੇ ਆ, ਜਿਹ ਚ ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ ਜਿਹੜੇ ਕਲੀਨ ਆਊਟ ਕੀਤੇ ਜਾਣੇ ਆ, ਤੇ ਜਿਨ੍ਹਾਂ ਪਰਿਵਾਰਾਂ ਨੇ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਇੱਕੋ ਹੀ ਸੈੱਟ ਆ, ਫਰਾਈਡੇ ਵਾਲੇ ਦਿਨ ਤੰਬੂ ਟੈਂਟ ਸੇਲ ਦੇ ਵਿੱਚੋਂ ਲੈ ਜਾਓ, ਚੱਕ ਕੇ ਪਿਓਰ ਲੈਦਰ ਪਾਵਰ ਰਿਕਲਾਈਨਰ, ਪਿਓਰ ਲੈਦਰ ਪਾਵਰ ਰਿਕਲਾਈਨਰ, 3 ਸੀਟਰ ਸੋਫਾ, 2 ਸੀਟਰ ਲੈਫਟ ਸੀਟ ਨਾਲ ਸਿੰਗਲ ਚੇਅਰ, ਕੰਪਲੀਟ ਸੋਫਾ ਸੈੱਟ, ਪਿਓਰ ਲੈਦਰ ਦਾ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $5,000 ਸੀ, 5,000 ਨਾ, 4,000 ਨਾ, 3,000 ਨਾ, 2,500 ਨਾ, 2,000 ਨਾ, $1,500, ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਇੱਕੋ ਹੀ ਸੈੱਟ ਹੈ, ਲੈ ਜਾਓ ਫਰਾਈਡੇ ਵਾਲੇ ਦਿਨ ਸਿਰਫ $999 ਦਾ। ਜੀ ਹਾਂ, ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, $1,000 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾਣਾ, ਸੋ ਸੋਲਿਡ ਵੁੱਡ ਦੀਆਂ ਚਸਟਾਂ $50 ਦੇ ਵਿੱਚ, ਨਾਈਟ ਸੈਂਡ $20 ਦੇ ਵਿੱਚ ਕਲੀਅਰ ਆਊਟ ਕੀਤੇ ਜਾ ਰਹੇ ਆ, ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਰਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ।
0: ਕਿਆ ਬਾਤ ਹੈ, ਨਹੀਂ ਰੀਸਾ ਜੀ, 4946 ਹੈਲੋ,
5: ਨਵੀਂ ਜੀ ਆਫ ਦਾ ਏਅਰ ਪਲੀਜ਼।
0: ਸ਼ੋਰ ਸਰ, ਹੋਲਡ ਕਰੋ ਇੱਕ ਸੈਕਿੰਡ। ਪ੍ਰੋਗਰਾਮ ਹੈ ਪੰਜਾਬੀ ਦਾ, ਨੰਬਰ ਆਪਣਾ 905-673-3337, 905-673-3337 ਆਪਣਾ ਨੰਬਰ ਹੈ। ਤੇ ਮੇਰੀ ਜਿੰਦ ਨੂੰ ਪਵਾੜੇ ਪਾਉਣ ਵਾਲੇ ਆ, ਸੋ ਲਾਉਣੇ ਆ ਲਾਉਣੇ ਆ, ਇੱਕ ਸੈਕਿੰਡ ਦਿਓ, ਹੁਣ ਅਸੀਂ ਇੰਨੀ ਛੇਤੀ ਨਹੀਂ ਲਾਉਂਦੇ ਗਾਣੇ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987, 647-716-1987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਵੈਰੀ ਗੁੱਡ, ਸੁਣਦੇ ਫਿਰ ਗਾਣਾ। ਸੋ ਦੋ ਕਹਿ ਲਓ ਕਿ ਗੀਤਾਂ ਦੀ ਇੱਕ ਕਨਫਿਊਜ਼ਨ ਜੀ ਸੀਗੀ ਮੈਨੂੰ, ਨਹੀਂ ਬਾਈ ਜੀ ਹੁਣਾਂ ਨੂੰ, ਤੇ ਇੱਕ ਤਾਂ ਇਹਨਾਂ ਨੂੰ ਇਹ ਸੀ।

Easy. ਇੰਨੇ ਤਾਂ ਨਹੀਂ ਗਾਣੇ ਦੋਨੋਂ ਨੇੜੇ ਯਾਰ, ਥੋੜ੍ਹਾ ਜਿਹਾ ਫਰਕ ਤਾਂ ਮੈਨੂੰ ਤਾਂ ਕਾਫੀ ਸਾਰਾ। ਇੱਕ ਯਾਰ ਮੱਲੀ ਟੈਂਟ ਦੀ ਬੱਲੇ ਬੱਲੇ ਆ, ਮੱਲੀ ਟੈਂਟ ਦੀ ਰੀਸ ਨਹੀਂ ਕੋਈ। ਤੁਹਾਡੇ ਘਰੇ ਕੋਈ ਫੰਕਸ਼ਨ ਹੈ, ਕੋਈ ਮੰਗਣਾ, ਕੋਈ ਜਾਗੋ, ਕੋਈ ਸੰਗੀਤ, ਵਿਆਹ ਹੋ ਰਿਹਾ, ਕੋਈ ਤੁਸੀਂ ਅਖੰਡ ਪਾਠ ਸਾਹਿਬ ਆਪਣੇ ਘਰ ਤੁਸੀਂ ਹੋਲਡ ਕਰ ਰਹੇ ਹੋ, ਤਾਂ ਮੱਲੀ ਟੈਂਟ ਇਹਨਾਂ ਕੋਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਨੇ। ਤੁਸੀਂ ਭਾਵੇਂ 100 ਬੰਦੇ ਦੀ ਗੈਦਰਿੰਗ ਹੈ, 50 ਦੀ ਹੈ, 500 ਦੀ ਹੈ, 1000 ਦੀ ਹੈ, 1200 ਦੀ ਹੈ, ਇਹਨਾਂ ਕੋਲ ਟੇਬਲ ਵੀ ਨੇ, ਚੇਅਰਾਂ ਵੀ ਨੇ, ਡਾਂਸ ਫਲੋਰ ਵੀ ਨੇ, ਸਟੇਜ ਵੀ ਨੇ, ਸਾਰਾ ਕੁਝ ਹੈ, ਤੇ ਲਗਜ਼ਰੀ ਪੋਰਟੇਬਲ ਵਾਸ਼ਰੂਮ। ਜਿਹੜੇ ਵਾਸ਼ਰੂਮ ਤੁਹਾਡੇ ਘਰਾਂ ਦੇ ਵਾਸ਼ਰੂਮ ਨਾਲੋਂ ਚੰਗੇ ਆ, ਉਹ ਤੁਹਾਡੇ ਘਰ ਦੇ ਮੂਹਰੇ ਆ ਕੇ ਰੱਖ ਦੇਣਗੇ ਟ੍ਰੇਲਰ ਜਿਹੜਾ ਹੁੰਦਾ। ਸੋ ਮੱਲੀ ਟੈਂਟ ਬਹੁਤ ਰੀਜ਼ਨੇਬਲ ਰੇਟ, ਮੇਰਾ ਨਾਮ ਲੈ ਦਿਓ 6479992569, 6479992569, 6479992569। ਮੱਲੀ ਟੈਂਟ 647-999 ਤੇ 2569। ਸੋ ਲੋਨੇ ਆ ਜਿਪਸੀ, ਮੈਂ ਟਿਊਨ ਜਿਹੜੀ ਚਲਾਈ ਸੀ ਉਹ ਸੀ ਸੂਹੇ ਸੂਹੇ ਚੀਰੇ ਵਾਲੇ ਆ ਆਪਣੇ ਨਛੱਤਰ ਗਿੱਲ, ਪਰ ਜਿਹੜੀ ਬਾਈ ਜੀ ਨੇ ਰਿਕੁਐਸਟ ਕੀਤੀ ਹੈ ਉਹ ਫਿਰ ਸਿਰੇ ਲੈ ਤੇ ਗਾਣਾ ਮੈਂ ਬਹੁਤ ਚੁਰ ਗਿਆ ਲਾਈਨ, ਉਹ ਹੈ ਜਿਪਸੀ ਮਨਿੰਦਰ ਮੰਗਾ।

ਹਾਂ ਚਲੋ ਕੋਈ ਨਹੀਂ, ਹੁਣ ਬਾਅਦ ਚੋਂ ਲਾਵਾਂਗੇ ਪ੍ਰੋਗਰਾਮ ਹੈ ਪੰਜਾਬੀ ਦਾ। ਨੰਬਰ ਹੈ 905-673-3555-673-3777। ਫੀਨਿਕਸ ਮਿਲਵਰਕ ਵਾਲੇ ਨੇ ਬਾਈ ਜੀ ਜੈਗ ਨੂੰ ਕਾਲ ਕਰੋ, ਜੈਗ ਭਾਜੀ ਨੂੰ ਚਾਹੀਦੇ ਆ ਇੰਪਲੋਈ, ਜੇ ਤੁਹਾਨੂੰ ਚਾਹੀਦਾ ਪੈਸਾ ਤੁਸੀਂ ਕਰੋ ਬਈ ਕੰਮ ਦੱਬ ਕੇ, ਤੇ ਡਾਲਰ ਜਿੰਨੇ ਮਰਜ਼ੀ ਕਮਾਓ, ਡਾਲਰਾਂ ਦੀ ਕਿਹੜੇ ਕੋਈ ਯਾਰ ਲਿਮਿਟ ਹੁੰਦੀ ਹੈ, ਜਦੋਂ ਬੰਦਾ ਕਮਾਉਣ ਲੱਗ ਹੀ ਗਿਆ, ਤੁਸੀਂ ਲੱਗ ਹੀ ਗਏ ਵਧੀਆ ਕੰਪਨੀ ਨਾਲ ਕੰਮ ਤੇ, ਫਿਰ ਤਾਂ ਕੰਮ ਕਰੋ ਤੇ ਚੈੱਕ ਤੁਹਾਡੇ ਅਕਾਊਂਟ 'ਚ ਪੈਸੇ ਆ ਜਾ ਕਰਨਗੇ। ਸੋ ਇਹਨਾਂ ਨੂੰ ਇੱਕ ਤਾਂ ਕੰਸਟਰਕਸ਼ਨ ਵਰਕਰਾਂ ਦੀ ਲੋੜ ਹੈ, ਤੇ ਨਾਲ ਇਹਨਾਂ ਨੂੰ ਮਿਲਵਰਕ ਦੇ ਕੰਮ ਲਈ ਬੰਦੇ ਚਾਹੀਦੇ ਆ। ਸੋ ਜੇ ਤੁਹਾਨੂੰ ਟੂਲਸ ਦਾ ਕੰਮ ਆਉਂਦਾ, ਕੈਬਨਿਟਰੀ ਦਾ, ਕਾਰਪੈਂਟਰੀ ਦਾ, ਇਹਨਾਂ ਨੂੰ ਫੋਨ ਕਰੋ ਤੇ ਜੈਗ ਭਾਜੀ ਦੇ ਨਾਲ ਤੁਹਾਡੀ ਗੱਲਬਾਤ ਹੋਵੇਗੀ। ਇੱਕ ਤਾਂ ਕੰਸਟਰਕਸ਼ਨ ਵਰਕਰ ਚਾਹੀਦੇ, ਦੂਜਾ ਕਾਰਪੈਂਟਰੀ ਟੂਲਸ ਤੇ ਮਿਲਵਰਕ ਦੇ ਕੰਮ ਲਈ ਬੰਦੇ ਚਾਹੀਦੇ ਆ। ਸਟੀਲਸ ਅਤੇ ਟੋਮਕਨ ਤੇ ਇਹਨਾਂ ਦਾ ਵੇਅਰਹਾਊਸ ਹੈ। ਨੰਬਰ ਹੈ 416-822-2239 ਤੇ ਫੋਨ ਘੁਮਾਓ ਤੇ ਕਰੋ ਇਹਨਾਂ ਨਾਲ ਗੱਲਬਾਤ, 416-822-2239। ਉਸ ਤੋਂ ਇਲਾਵਾ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ, ਰੇਖਾ ਅਤੇ ਨਦੀਮ ਜੀ ਤੁਹਾਡੇ ਲਈ ਹਾਜ਼ਰ ਨੇ। ਕਰਜ਼ਾ ਸਿਰ ਚੜ ਗਿਆ ਜ਼ਿਆਦੇ, ਟੈਨਸ਼ਨ ਤੁਸੀਂ ਨਹੀਂ ਲੈਣੀ, ਟੈਨਸ਼ਨ ਛੱਡੋ ਤੁਸੀਂ ਰੇਖਾ ਤੇ ਨਦੀਮ ਹੋਣਾ ਤੇ। ਪਿਛਲੇ ਤਕਰੀਬਨ ਇਹ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਲੋਕਾਂ ਦਾ। ਸੋ ਨੰਬਰ ਇਹਨਾਂ ਦਾ ਲਿਖ ਲਓ ਜੇ ਕਰਜ਼ਾ ਸਿਰ ਚੜ ਗਿਆ ਜ਼ਿਆਦੇ, 416-650-1100 416-650-1100 ਦੇ ਉੱਤੇ ਤੁਸੀਂ ਇਹਨਾਂ ਨਾਲ ਕਰੋ ਗੱਲਬਾਤ ਤੇ ਤੁਹਾਡੇ ਲਈ ਰੇਖਾ ਤੇ ਨਦੀਮ ਜੀ ਬਿਲਕੁਲ ਹਾਜ਼ਰ ਨੇ। ਤੇ ਉਸ ਤੋਂ ਇਲਾਵਾ ਪੈਸ਼ਨ ਰੂਫਿੰਗ, ਜੇ ਤੁਹਾਡੀ ਰੂਫ ਕਿਤੇ ਲੀਕ ਹੋ ਗਈ ਨਾ ਤੇ ਪੰਗਾ ਬਹੁਤ ਆ, ਕਿਉਂਕਿ ਪੂਰੇ ਘਰ ਦੇ ਸਟਰਕਚਰ ਨੂੰ ਡੈਮੇਜ ਪਹੁੰਚਦਾ। ਆਪਣਾ ਘਰ ਨਾ, ਆਪਣੀ ਆਪਣੇ ਘਰ ਦੀ ਮੇਨ ਸ਼ੀਲਡ ਆਪਣੀ ਰੂਫ, ਵਾਟਰ ਡੈਮੇਜ, ਮੋਲਡ। ਸੋ ਜ਼ਰੂਰੀ ਹੈ ਕਿ ਤੁਹਾਨੂੰ ਲੱਗਦਾ ਕਿ ਯਾਰ ਰੂਫ ਬੜੀ ਪੁਰਾਣੀ ਹੈ, 20-25 ਸਾਲ ਹੋ ਗਏ, ਚੇਂਜ ਕਰਾਓ ਤੁਸੀਂ ਯਾਰ, ਨਾਲੇ ਤੁਹਾਡੇ ਪ੍ਰੋਪਰਟੀ ਦੀ ਵੈਲਿਊ ਵਧੇਗੀ। ਜਿਹੜੇ ਘਰਾਂ ਦੀ ਛੱਤ ਚੇਂਜ ਹੈ ਤੇ ਘਰ ਵੇਚ ਦਿਓ ਗਾਹਾਂ ਜਾ ਕੇ, ਤੇ ਪ੍ਰਾਈਸ ਦੇ ਵਿੱਚ ਫਾਇਦਾ ਤੁਹਾਨੂੰ ਹੀ ਹੋਣਾ। ਸੋ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੇ ਬਹੁਤ ਹੀ ਰੀਜ਼ਨੇਬਲ, ਬਹੁਤ ਹੀ ਅੱਛਾ ਰੇਟ ਤੁਹਾਨੂੰ ਦੇਣਗੇ, ਸਾਡਾ ਨਾਂ ਲੈ ਦਿਓ। ਫੁੱਲੀ ਇੰਸ਼ੋਰਡ ਕੰਪਨੀ ਹੈ, ਨੰਬਰ ਹੈ 647-994-1913, 647-919-9413, 647-919-9413 ਦੇ ਉੱਤੇ ਤੁਸੀਂ ਜ਼ਰੂਰ ਇਹਨਾਂ ਨਾਲ ਗੱਲਬਾਤ ਕਰੋ। ਸੋ ਤੁਹਾਨੂੰ ਪਤਾ ਕਿ ਤੁਹਾਡੇ ਆਪਣੇ ਸ਼ਹਿਰ, ਆਪਣੇ ਸਾਰਿਆਂ ਦੇ ਸ਼ਹਿਰ ਕੱਲ੍ਹ ਨੂੰ ਪਰਫੋਰਮ ਕੌਣ ਕਰ ਰਿਹਾ ਬਈ, ਲੈਜੈਂਡ ਆ ਦੇ ਲੈਜੈਂਡ ਮਿਸਟਰ ਵਨ ਐਂਡ ਓਨਲੀ ਮਾਸਟਰ ਸਲੀਮ ਸਾਹਿਬ। ਸਲੀਮ ਦੀ ਜੀ ਗਾਇਕੀ ਤੁਸੀਂ ਸੁਣਨ ਦੇ ਲਈ ਹੋ ਜਾਓ ਰੈਡੀ ਯਾਰ, ਟਿਕਟਾਂ ਲੈ ਲਈਆਂ, ਵੈਰੀ ਗੁੱਡ। ਨਹੀਂ ਲਈਆਂ ਟਿਕਟਾਂ, ਪਲੀਜ਼ ਆਇਆ ਨਾ ਕਰੋ, ਇੰਨਾ ਟਾਈਮ ਨਾ ਲਾਇਆ ਕਰੋ, ਕੱਲ੍ਹ ਨੂੰ ਫਿਰ ਕਾਲ ਕਰੋਗੇ ਭਾਅ ਜੀ ਅਸੀਂ ਸਲੀਮ ਜੀ ਦਾ ਸ਼ੋਅ ਦੇਖਣਾ। ਹੋ ਵੀ ਰਿਹਾ ਡੇਰੀ ਹਰੰਟ ਏਰੀਆ ਤੁਹਾਡੇ ਯਾਰ ਗੁਆਂਢ 'ਚ ਹੈ। ਸੋ ਮਾਸਟਰ ਸਲੀਮ ਸਾਹਿਬ ਦਾ ਸ਼ੋਅ ਕੱਲ੍ਹ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਵਿਖੇ ਹੋ ਰਿਹਾ, ਤੁਸੀਂ ਜ਼ਰੂਰ ਟਿਕਟਾਂ ਜਲਦੀ ਤੋਂ ਜਲਦੀ ਲੈ ਲਵੋ, ਹਜੇ ਨਹੀਂ ਲਈਆਂ ਤੇ ਮੈਂ ਤੁਹਾਨੂੰ ਨੰਬਰ ਦਿੰਦਾ ਜ਼ਰੂਰ, 647-783-9873। ਸਿਰਫ $49 ਦੀ ਟਿਕਟ ਹੈ, $49 ਤੋਂ ਟਿਕਟ ਹੈ, ਤੇ ਮਿਸਿਸਾਗਾ ਕਨਵੈਨਸ਼ਨ ਸੈਂਟਰ ਕੱਲ੍ਹ ਨੂੰ 7 ਵਜੇ ਡੋਰ ਖੁੱਲ੍ਹ ਜਾਣਗੇ। ਹਰ ਇੱਕ ਟਿਕਟ ਨਾਲ ਸਾਰੇ ਸੌਫਟ ਡਰਿੰਕ ਬਿਲਕੁਲ ਫ੍ਰੀ ਨੇ। 647-783-9873, 647-783-9873, 647-783-9873 ਤੇ ਟਿਕਟਾਂ ਲਓ। ਤੇ ਮੈਨੂੰ ਹੁਣ ਇਹ ਹੈ ਕਿ ਕਿਹੜਾ ਲਾਈਏ ਸਲੀਮ ਜੀ ਦਾ ਗੀਤ, ਕਈ ਵਾਰ ਕਨਫਿਊਜ਼ ਬਹੁਤ ਹੋ ਜਾਂਦਾ ਜਿਹਨਾਂ ਦੇ ਇੰਨੇ ਯਾਰ ਵੱਡੇ ਵੱਡੇ ਗਾਣੇ ਆਏ ਹੋਣੇ, ਤੇ ਮੈਨੂੰ ਲੱਗਦਾ ਜਿਹੜੇ ਵੀ ਬੰਦੇ ਦਾ ਦਿਲ ਟੁੱਟਿਆ ਕਿਹਨੇ ਨਹੀਂ ਸੁਣਿਆ ਕਿ ਤੂੰ ਬਦਲੀ 100 ਵਾਰ ਅਸੀਂ ਇੱਕ ਵਾਰ ਨਹੀਂ ਬਦਲੇ, ਦੁੱਖ ਦੇਣੀ ਨਹੀਂ ਹੋਰ ਕਿਹੜਾ ਨਵਾਂ ਦੁੱਖ ਦੇਣ ਆਈ ਹੈ, ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ। ਤੇ ਜਦੋਂ ਫਿਰ ਭੰਗੜਾ ਪਾਉਣ ਨੂੰ ਜੀ ਕਰਾਉਂਦਾ ਫਿਰ ਤਾਂ ਢੋਲ ਜਗੀਰੋ ਦਾ ਕਿੱਥੇ ਨਹੀਂ ਚੱਲਦਾ। ਸੋ ਪ੍ਰੋਗਰਾਮ ਪੰਜਾਬੀ ਰਹਿ ਕੇ ਯਾਰ ਮੈਂ ਹੋਰ ਸਲੀਮ ਸਾਹਿਬ ਦੇ ਦੋ ਬੋਲ ਤੁਹਾਨੂੰ ਸੁਣਾਉਣਾ, ਬੜਾ ਵਧੀਆ ਗੀਤ ਹੈ ਤੇ ਅਮੇਜ਼ਿੰਗ। ਆ ਜਾਓ ਫਿਰ।

0: ਵਾਹ ਯਾਰ, ਦੇਖੋ ਸੁਣ ਕੇ ਆਉਂਦਾ ਨਾ ਮਜ਼ਾ, ਮਿਲਦਾ ਨਾ ਸਕੂਨ। ਜੀ ਕਰਦੇ ਸੁਣੀ ਜਾਈਏ, ਸੁਣੀ ਜਾਣ ਮੇਰਾ ਜੀਵ ਨਹੀਂ ਕਰਦਾ ਵੀ ਬੰਦ ਕਰਾਂ 7 ਮਿੰਟ ਦਾ ਗਾਣਾ, ਨਹੀਂ ਤਾਂ ਆਪਾਂ 7 ਮਿੰਟ 8 ਮਿੰਟ ਦੇ ਗੀਤ ਬਹੁਤ ਘੱਟ ਲਾਉਂਦੇ ਹਾਂ, ਬਟ ਆਵਾਜ਼ਾਂ ਇੰਨੀਆਂ ਕਮਾਲ ਦੀਆਂ ਨੇ ਕਿ ਜੀ ਕਰਦਾ ਸੁਣੀ ਚੱਲੋ ਸੁਣੀ ਚੱਲੋ। ਸੋ ਕੱਲ੍ਹ ਨੂੰ ਬਸ ਦਿਨ ਹੀ ਆਪਾਂ ਕਹਿਣਾ, ਕੁਝ ਘੰਟੇ ਬਾਕੀ ਨੇ, ਤੇ ਮਾਸਟਰ ਸਲੀਮ ਤੁਹਾਡੇ ਆਪਣੇ ਸ਼ਹਿਰ ਮਿਸਿਸਾਗਾ ਟੋਰਾਂਟੋ ਕਹਿ ਲਓ, ਟੋਰਾਂਟੋ 'ਚ ਪਰਫੋਰਮ ਕਰ ਲੂ ਕਰ ਰਹੇ ਨੇ, ਮਿਸਿਸਾਗਾ ਕਨਵੈਨਸ਼ਨ ਸੈਂਟਰ, ਬਹੁਤ ਹੀ ਕਮਾਲ ਦੀ ਲੋਕੇਸ਼ਨ 'ਤੇ ਵੈਨਿਊ ਹੈ, ਡੇਰੀ ਹੋਰਨਟੇਰੀਓ, ਮਿਸਿਸਾਗਾ ਬਰੈਂਪਟਨ ਦੇ ਬਿਲਕੁਲ ਬੋਰਡਰ 'ਤੇ, ਤੇ ਆਪਣੇ ਸਭ ਦੇ ਸੈਂਟਰ ਦੇ ਵਿੱਚ। ਸੋ ਕੁਝ ਘੰਟੇ ਬਾਕੀ, ਤੇ ਟਿਕਟਾਂ ਬਹੁਤ ਹੀ ਲਿਮਿਟਿਡ ਜੀਆਂ ਨੇ ਕਿਉਂਕਿ ਆਰਟਿਸਟ ਏਡੇ ਵੱਡੇ ਨੇ। ਸੋ ਟਿਕਟਾਂ ਕਿੱਥੇ ਰਹਿਣੀਆਂ ਨੇ, ਸਾਡਾ ਰੋਹਨ ਜੁੜੇ ਨੇ ਮਿਲਣਾ ਇਵੈਂਟਸ ਤੋਂ, ਜੋ ਕਿ ਇੱਕ ਵਾਰ ਫਿਰ ਤੋਂ ਜਾਣਕਾਰੀ ਦੇਣਗੇ ਕੱਲ੍ਹ ਦੇ ਸ਼ੋਅ ਦੀਆਂ ਕਿਵੇਂ ਤਿਆਰੀਆਂ ਹੋ ਰਹੀਆਂ। ਮੈਨੂੰ ਲੱਗਦਾ ਸਟੇਜ ਸੈਟਅਪ ਸ਼ੁਰੂ ਆਲਰੇਡੀ ਹੋ ਗਈ ਹੋਵੇਗੀ। ਸੋ ਰੋਹਨ ਵੈਲਕਮ।
1: ਥੈਂਕ ਯੂ ਸੋ ਮਚ ਬ੍ਰਦਰ, ਇੱਕ ਵਾਰੀ ਫੇਰ ਪੰਜਾਬੀ ਲਹਿਰਾਂ ਦੇ ਸਾਰੇ ਲਿਸਨਰਸ ਨੂੰ ਬਹੁਤ ਹੀ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ, ਨਮਸਕਾਰ। ਤੇ ਨਵੀ ਬ੍ਰਦਰ, ਯੂ ਆਰ ਐਬਸੋਲੂਟਲੀ ਰਾਈਟ, ਅੱਜ ਸਵੇਰੇ 9 ਵਜੇ ਤੋਂ ਸਾਡੀ ਪ੍ਰੋਡਕਸ਼ਨ ਸੈਟਅਪ ਸ਼ੁਰੂ ਹੋ ਚੁੱਕੀ ਹੈ, ਤੇ ਜਿਹੜੇ ਅਸੀਂ ਕੱਲ 6 ਟੇਬਲ ਐਡ ਕੀਤੇ ਸੀ ਉਹਨਾਂ ਵਿੱਚੋਂ 4 ਟੇਬਲ ਵੀ ਜਾ ਚੁੱਕੇ ਨੇ, ਸਾਡੇ ਸਿਰਫ 2 ਟੇਬਲ ਰਹਿ ਗਏ ਨੇ। ਐਂਡ ਜਿਹੜੀ ਆਪਣੀ ਜਨਰਲ ਐਡਮਿਸ਼ਨ ਤੇ ਵੀ ਆਈ ਪੀ ਜਿਹੜੀ ਅਰੀਨਾ ਦੀ ਟਿਕਟਾਂ ਨੇ ਉਹ ਵੀ ਬਹੁਤ ਹੀ ਲਿਮਿਟਿਡ ਹੱਥ ਚ ਰਹਿ ਗਈਆਂ ਸਾਡੇ। ਇੰਨਾ ਪਿਆਰ, ਇੰਨਾ ਤੁਸੀਂ ਸਾਰਿਆਂ ਨੇ ਸਪੋਰਟ ਕੀਤੀ ਹੈ, ਤੇ ਹੁਣ 24 ਘੰਟੇ ਅਗਲੇ ਹੁਣ 24 ਘੰਟੇ ਤੋਂ ਬਾਅਦ ਤਾਂ ਹੁਣ ਡੋਰਸ ਓਪਨ ਹੋਣਗੇ 7 ਵਜੇ।
0: ਬਿਲਕੁਲ ਐਂਡੇ 7 ਵਜੇ ਡੋਰ ਓਪਨ ਹੋਣਗੇ, ਬਹੁਤ ਹੀ ਕਮਾਲ ਦਾ ਵੈਨਿਊ ਹੈ ਮਿਸਿਸਾਗਾ ਕਨਵੈਨਸ਼ਨ ਸੈਂਟਰ ਦਾ, ਤੇ ਸਾਊਂਡ ਪ੍ਰੋਡਕਸ਼ਨ ਬੜੀ ਵੱਡੀ ਹੋਵੇਗੀ ਕਿਉਂਕਿ ਮੈਨੂੰ ਪਤਾ ਕਿ ਮਿਲਣਾ ਇਵੈਂਟਸ ਦੀ ਟੀਮ ਜਦੋਂ ਵੀ ਕੋਈ ਸ਼ੋਅ ਕਰਵਾਉਂਦੇ ਨੇ ਤਾਂ ਬਿਲਕੁਲ ਕੋਈ ਕੰਪਰੋਮਾਈਜ਼ ਨਹੀਂ ਹੁੰਦਾ, ਇਹ ਹੁੰਦਾ ਕਿ ਜਿਹੜਾ ਬੰਦਾ ਟਿਕਟ ਖਰੀਦ ਕੇ ਜਾ ਰਿਹਾ ਨਾ ਉਹ ਬਾਅਦ ਦੇ ਵਿੱਚ ਇੱਕ ਤਾਂ ਯਾਦ ਰੱਖੇ ਤੇ ਬਾਕੀ ਤਾਰੀਫ ਕਰੇ, ਕੰਪਲੀਮੈਂਟ ਕਰੇ ਕਿ ਯਾਰ ਇੰਨਾ ਵੈਲ ਔਰਗਨਾਈਜ਼ ਸ਼ੋਅ, ਇੰਨੀ ਕਮਾਲ ਦੀ ਸਾਊਂਡ, ਇੰਨੀ ਕਮਾਲ ਦੀ ਸੈਟਅਪ। ਸੋ ਟਿਕਟਾਂ ਲਈ ਅਸੀਂ ਇੱਕ ਵਾਰ ਫਿਰ ਨੰਬਰ ਦਿੰਦੇ ਹਾਂ 6477839873, ਸਿਰਫ $49 ਦੀ ਸਟਾਰਟਿੰਗ ਪ੍ਰਾਈਸ ਹੈ ਟਿਕਟ ਦੀ, 6477839873। ਸਾਡੇ ਜਿੰਨੇ ਵੀ ਬਜ਼ੁਰਗ ਨੇ, ਕੋਈ 70+, ਕੋਈ ਸਾਡੇ ਬੱਚੇ ਨੇ 5 ਈਅਰਸ ਤੋਂ ਘੱਟ, ਤੁਹਾਡੀ ਟਿਕਟ ਫ੍ਰੀ ਹੈ ਬਟ ਰਜਿਸਟਰ ਕਰ ਲਿਓ। 6477783978 ਨੰਬਰ ਹੈ। ਤੇ ਰੋਹਨ, ਥੋੜ੍ਹਾ ਦੱਸੋ ਕਿ ਜੋ ਪ੍ਰੋਡਕਸ਼ਨ ਹੈ, ਸਟੇਜ ਸੈਟਅਪ ਹੈ, ਸਾਊਂਡ ਹੈ, ਉਹਦੇ 'ਤੇ ਕਿੰਨਾ ਕੁ ਫੋਕਸ ਕੀਤਾ ਜਾ ਰਿਹਾ?
1: ਬਹੁਤ ਹੀ ਜ਼ਿਆਦਾ ਭਾਜੀ। ਹੁਣ ਦੇਖੋ ਲੋਕੀ ਆਪਣੇ ਜਿਹੜੇ ਪਰਿਵਾਰ ਨਾਲ ਜਦੋਂ ਆਉਂਦੇ ਨੇ ਹਨਾ, ਜਿਹੜਾ ਤੁਸੀਂ 3.5-4 ਘੰਟੇ ਬਹਿ ਕੇ ਜਿਹੜਾ ਸ਼ੋਅ ਇੰਜੋਏ ਕਰਨਾ ਹਨਾ, ਉਹ ਵਾਲੀ ਜਿਹੜੀ ਇੱਕ ਅਸੀਂ ਸਾਰਿਆਂ ਨੂੰ ਚਾਹੁੰਦੇ ਹਾਂ ਕਿ ਇੱਕ ਗੈਟਵੇ ਹੁੰਦਾ ਆਪਣੀ ਲਾਈਫ 'ਚ ਹਨਾ, ਕਿੰਨੇ ਬਿੱਲ ਹੁੰਦੇ ਆ, ਕਿੰਨੇ ਸਟ੍ਰੈਸ ਹੁੰਦਾ ਲਾਈਫ ਦਾ ਹਨਾ, ਕਦੀ ਇੱਧਰ ਜਾਓ ਕਦੀ ਉੱਧਰ ਜਾਓ, ਇਹ ਜਿਹੜੇ 3-4 ਘੰਟੇ ਅਸੀਂ ਸਾਰਿਆਂ ਨੂੰ ਬੰਨ ਕੇ ਰੱਖਣਾ। ਸੋ ਇੱਕ ਤਾਂ ਪ੍ਰੋਡਕਸ਼ਨ, LED ਪੈਨਲਸ, SFX ਜਿਹੜੇ ਇਫੈਕਟਸ ਹੁੰਦੇ ਨੇ, ਉਸ ਤੋਂ ਬਾਅਦ ਜਿਹੜੀ ਐਂਟਰਟੇਨਮੈਂਟ ਹੈ, 7 ਵਜੇ ਡੋਰਸ ਖੁੱਲ ਰਹੇ ਨੇ, 8 ਵਜੇ ਸਾਡੀ ਸਭ ਤੋਂ ਪਹਿਲੀ ਓਪਨਿੰਗ ਐਕਟ ਵਿਲ ਬੀ ਔਨ ਸਟੇਜ, ਉਹ ਇੱਕ ਬਹੁਤ ਹੀ ਪਿਆਰਾ ਇੱਕ ਮਿਊਜ਼ੀਸ਼ੀਅਨ ਹੈ ਸਾਡਾ ਭਰਾ, ਉਹ ਓਪਨ ਕਰ ਰਿਹਾ। ਉਸ ਤੋਂ ਬਾਅਦ ਇੱਕ ਮੈਜੀਸ਼ੀਅਨ ਜਿਹੜਾ ਇੱਕ ਮੈਜਿਕ ਸ਼ੋਅ ਚੱਲਦਾ ਹੁੰਦਾ, ਉਹ ਤੁਹਾਡੇ ਟੇਬਲ ਤੇ ਆ ਕੇ ਤੁਹਾਨੂੰ ਛੋਟੇ ਛੋਟੇ ਮੈਜਿਕ ਟ੍ਰਿਕ ਨਾਲ ਤੁਹਾਨੂੰ ਬਿਜ਼ੀ ਰੱਖੇਗਾ, ਤੇ 9-9:30 ਦੇ ਵਿੱਚ ਮਾਸਟਰ ਸਲੀਮ ਸਾਹਿਬ ਜੀ ਸਟੇਜ ਤੇ ਹੋਣਗੇ, ਉਹਨਾਂ ਨੇ ਜਿਹੜੇ ਰੰਗ ਬੰਨੇ ਆ ਉਹਦੇ ਲਈ ਤੁਸੀਂ ਲੇਟ ਨਹੀਂ ਹੋਣਾ। ਮੈਨੂੰ ਪਤਾ ਕੱਲ੍ਹ ਲੱਗ ਜਾਣੀ ਲਾਈਨ ਲੰਬੀ, ਸੋ ਸਾਰੇ ਜਾਣੇ ਜੇ 7 ਵਜੇ ਡੋਰਸ ਖੋਲ ਰਹੇ ਨੇ, ਪਲੀਜ਼ ਪਲੀਜ਼ ਪਲੀਜ਼ 7 ਵਜੇ ਤੱਕ ਮਿਸਿਸਾਗਾ ਕਨਵੈਨਸ਼ਨ ਸੈਂਟਰ ਪਹੁੰਚੋ ਤਾਂ ਕਿ ਤੁਸੀਂ ਵਧੀਆ ਵਧੀਆ ਸੀਟਾਂ ਵੀ ਲੈ ਸਕੋ ਆਪਣੀ।
0: ਸੋ ਬਿਲਕੁਲ, ਤੁਸੀਂ ਟਿਕਟਾਂ ਹਜੇ ਤੱਕ ਨਹੀਂ ਲਈਆਂ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਸੀਂ ਰਿਗਰੈਟ ਨਹੀਂ ਕਰੋਗੇ, ਤੁਸੀਂ ਸਗਤ ਤੇ ਸਾਨੂੰ ਕਾਲ ਕਰਕੇ ਕਹੋਗੇ ਕਿ ਭਾਜੀ ਅਸੀਂ ਬੜੇ ਥੈਂਕਫੁਲ ਆ, ਤੁਸੀਂ ਇੰਨੀ ਸ਼ੋਅ ਦੀ ਜਾਣਕਾਰੀ ਦਿੱਤੀ ਤੇ ਤੁਹਾਡੇ ਕਰਕੇ ਸਾਡੀ ਵੀ ਇੱਕ ਬਹੁਤ ਹੀ ਕਮਾਲ ਦੀ ਯਾਦਗਾਰ ਸ਼ਾਮ ਬਣ ਚੁੱਕੀ ਹੈ। ਸੋ ਕਹਿੰਦੇ ਹੁੰਦੇ ਆ ਕਿ ਬਸ ਯਾਦਾਂ ਹੀ ਰਹਿ ਜਾਣੀਆਂ, ਸੋ ਇੱਦਾਂ ਦੀਆਂ ਮੈਮਰੀਜ਼ ਹੋਣ ਤੁਹਾਡੇ ਕੋਲ ਤਾਂ ਬੰਦਾ ਸੋਚਦਾ ਜ਼ਰੂਰ ਹੈ ਕਿ ਜ਼ਿੰਦਗੀ ਨੂੰ ਅਸੀਂ ਇੰਜੋਏ ਕਰ ਰਹੇ ਹਾਂ। ਸੋ ਵੰਸ ਅਗੇਨ ਮਿਲਣਾ ਇਵੈਂਟਸ ਵੱਲੋਂ, ਕੱਲ੍ਹ ਨੂੰ ਮਾਸਟਰ ਸਲੀਮ ਸਾਹਿਬ ਲਾਈਵ ਇਨ ਕੌਂਸਰਟ ਮਿਸਿਸਾਗਾ ਕਨਵੈਨਸ਼ਨ ਸੈਂਟਰ, 6477839873 ਤੇ ਕਾਲ ਕਰ ਲਓ, ਟਿਕਟਾਂ ਨਹੀਂ ਲਈਆਂ, ਟੇਬਲਸ ਸਿਰਫ 2-3 ਬਾਕੀ ਨੇ, VIP ਟੇਬਲ ਨੇ ਬਿਲਕੁਲ ਸਟੇਜ ਦੇ ਕੋਲ, ਤੇ ਆਰਾਮ ਨਾਲ ਬਹਿ ਕੇ ਯਾਰਾਂ ਦੋਸਤਾਂ ਨਾਲ ਟੇਬਲ ਤੇ ਖਾਣਾ ਪੀਣਾ ਇੰਜੋਏ ਕਰੋ ਤੇ ਸ਼ੋਅ ਦਾ ਆਨੰਦ ਲਓ। 6477839873 ਜਾਂ milnatickets.com milnatickets.com ਤੇ ਵੀ ਜਾ ਕੇ ਟਿਕਟਸ ਲਈਆਂ ਜਾ ਸਕਦੀਆਂ ਨੇ। ਸੋ ਰੋਹਨ, ਬੈਸਟ ਵਿਸ਼ਸ ਬ੍ਰਦਰ, ਤੁਸੀਂ ਬੜੀ ਮਿਹਨਤ ਕੀਤੀ ਹੈ ਤੇ ਮੈਨੂੰ ਪਤਾ ਕਰਦੇ ਰਹੋਗੇ, ਐਂਡ ਵੀ ਆਰ ਪ੍ਰਾਊਡ ਆਫ ਯੂ।
1: ਥੈਂਕ ਯੂ ਮੇਰਾ ਵੀਰ, ਤੇ ਭਾਈ ਤੁਸੀਂ ਪਹੁੰਚਣਾ
0: ਜ਼ਰੂਰ ਜ਼ਰੂਰ,
1: ਆਪਣਾ ਸ਼ੋਅ ਖਤਮ ਕਰਕੇ ਅਸੀਂ ਤੁਹਾਡੀ ਵੀ ਵੇਟ ਕਰਦੇ ਹਾਂ।
0: ਥੈਂਕ ਯੂ ਸਰ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਸੁਣ ਲਈਏ ਦੋ

0: ਵਾਹ ਕੀ ਬਾਤ ਹੈ, ਨਹੀਂ ਰੀਸਾਂ ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਇੱਕ ਤੁਹਾਨੂੰ ਅਸੀਂ ਨੰਬਰ ਦਿੰਦੇ ਹੁੰਦੇ ਹਾਂ ਰਾਜਵੰਤ ਕੌਰ ਦਾ, ਤੁਹਾਡੇ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਵਿੱਚ ਡਿਸਕਾਊਂਟ ਨਹੀਂ ਮਿਲ ਰਿਹਾ, ਰਾਜਵੰਤ ਨੂੰ ਕਾਲ ਕਰੋ। ਰਾਜਵੰਤ 25 ਤੋਂ ਵੱਧ ਕੰਪਨੀਆਂ ਤੋਂ ਕੋਟ ਲੈ ਕੇ ਤੁਹਾਨੂੰ 30% 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਰਾਜਵੰਤ ਕੌਰ 6476744735 6476744735 ਰਾਜਵੰਤ ਕੌਰ। ਤੇ ਉਸਦੇ ਨਾਲ ਨਾਲ ਇੱਕ ਅਸੀਂ ਅਕਸਰ ਹੀ ਮੈਸੇਜ ਦਿੰਦੇ ਹੁੰਦੇ ਹਾਂ HK ਮੂਵਰਸ ਦਾ, ਆਪਣੇ ਸ਼ਹਿਰ ਦੀ ਸਭ ਤੋਂ ਐਕਸਪੀਰੀਅੰਸਡ ਮੂਵਿੰਗ ਕੰਪਨੀ, ਘਰ ਲੈ ਲਿਆ ਹੁਣ ਆਪਣਾ ਜਿੰਨਾ ਵੀ ਸਮਾਨ ਹੈ ਸੇਫਲੀ ਬਹੁਤ ਧਿਆਨ ਦੇ ਨਾਲ ਮੂਵ ਕਰਵਾਓ। HK ਮੂਵਰਸ 416-524-6704 Mr. Singh Pizza ਦੀਆਂ ਡੀਲਾਂ ਦੀ ਕਿਤੇ ਰੀਸ ਹੈ ਯਾਰ। ਸੋ ਮਿਸਟਰ ਸਿੰਘ ਪੀਜ਼ਾ, 2 ਲਾਰਜ ਪੀਜ਼ੇ, 4 ਟੋਪਿੰਗ, 4 ਫ੍ਰੀ ਡਿਪਿੰਗ ਸੌਸ ਐਂਡ 2 ਲੀਟਰ ਕੋਕ ਫ੍ਰੀ, ਸਿਰਫ $40 ਦੀ ਡੀਲ ਹੈ। ਮਿਸਟਰ ਸਿੰਘ ਦੀਆਂ 30 ਲੋਕੇਸ਼ਨਾਂ ਨੇ, ਤੁਸੀਂ ਮੈਂ ਕਹਿੰਦਾ ਬਰੈਂਪਟਨ ਦੇ ਕਿਸੇ ਵੀ ਕੋਨੇ ਚਲ ਜਾਓ, ਨੌਰਥ ਪਾਰਕ ਟੋਰਬਰਮ, ਕੁਈਨ ਮੈਕਲੋਗਲਿਨ, ਆਪਣਾ ਓਰੈਂਡਿਆ, ਡਿਕਸੀ, ਕੈਸਮੋਰ, ਮਕਵੀਨ, ਫਾਈਨੈਂਸ਼ੀਅਲ, ਮਿਸਾਗਾ ਰੋਡ, ਉਸਦੇ ਨਾਲ ਨਾਲ ਹੈਮਲਟਨ, ਗੁਐਲਫ, ਕਿਚਨਰ, ਲੰਡਨ, ਵੁੱਡਸਟਾਕ, ਤਾਂ ਤੁਸੀਂ ਨੰਬਰ ਘੁਮਾ ਲਓ 905-504-4000 ਤੇ ਕਾਲ ਕਰੋ ਮਿਸਟਰ ਸਿੰਘ, ਮਿਸਟਰ ਸਿੰਘ ਪੀਜ਼ਾ। ਸੌਰਵ ਬ੍ਰਤਨ ਜੀ ਸਾਡੇ ਨਾਲ ਨੇ, ਮੈਂ ਤੁਹਾਨੂੰ ਬਹੁਤ ਹੀ ਜ਼ੋਰ ਨਾਲ ਕਹਿ ਰਿਹਾ, ਪਲੀਜ਼ ਇਨਵੈਸਟ ਕਰਨਾ ਸ਼ੁਰੂ ਕਰੋ, ਨਹੀਂ ਤਾਂ ਤੁਸੀਂ ਫਿਊਚਰ 'ਚ ਜਾ ਕੇ ਤੁਹਾਡੀ ਹੋਗੀ ਨਾ 50-70 ਸਾਲ ਦੀ ਉਮਰ, ਤੁਸੀਂ ਪਛਤਾਓਗੇ, ਉਦੋਂ ਤੁਸੀਂ ਰਹੋਗੇ ਕਿ ਯਾਰ ਸਾਨੂੰ ਹੁਣ ਇੰਨੀ ਮਿਹਨਤ ਕਰਨੀ ਪੈ ਰਹੀ ਹੈ। ਜਿਹੜੇ ਲੋਕਾਂ ਨੇ 20-25 ਸਾਲ ਦੀ ਉਮਰ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ, ਉਹ ਲੋਕ 55-60 ਸਾਲ ਤੋਂ ਬਾਅਦ ਐਸ਼ ਕਰ ਰਹੇ ਹੋਣਗੇ, ਬੀਚ 'ਤੇ ਬੈਠੇ ਮਾਰਗਰੀਟਾ ਪੀ ਰਹੇ ਹੋਣਗੇ। ਸੋ ਇਨਵੈਸਟਮੈਂਟਸ ਆਪਣੀਆਂ ਸ਼ੁਰੂ ਕਰੋ। ਅਤੇ ਸੌਰਵ ਜੀ ਸਾਡੇ ਬਹੁਤ ਹੀ ਕਮਾਲ ਦੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਬੜੇ ਲੋਕਾਂ ਨੂੰ ਸੌਰਵ ਜੀ ਨੇ ਮਲਟੀ ਮਿਲੀਨੀਅਰ ਬਣਾਇਆ। ਸੋ ਸੌਰਵ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਈਵਨਿੰਗ ਟੂ ਯੂ ਐਂਡ ਆਲ ਦ ਲਿਸਨਰਸ, ਬਹੁਤ ਬਹੁਤ ਧੰਨਵਾਦ।
0: ਗੱਲ ਠੀਕ ਹੈ ਨਾ ਮੇਰੀ ਕਿ ਜਿਹੜਾ ਬੰਦਾ ਨਹੀਂ ਇਨਵੈਸਟ ਕਰਦਾ ਉਹ ਰਿਗਰੈਟ ਕਰਦਾ ਹੀ ਕਰਦਾ?
1: ਡੈਫੀਨੇਟਲੀ ਨਵੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਔਰ ਕਿਉਂਕਿ ਸਾਨੂੰ ਆਪਣੇ ਹੀ ਪੈਸੇ ਦੇ ਉੱਪਰ ਆਪਣੀ ਜ਼ਿੰਦਗੀ ਜੀਣੀ ਪੈਣੀ ਹੈ। ਗਵਰਨਮੈਂਟ ਬੈਨੀਫਿਟਸ ਜਾਂ ਪੈਨਸ਼ਨਸ ਆਰ ਨਾਟ ਇਨਫ, ਔਰ ਦੂਸਰੀ ਗੱਲ ਇਹ ਹੈਗੀ ਆ ਕਿ ਟਾਈਮ ਮੈਨੇਜਮੈਂਟ ਬੜੀ ਜ਼ਰੂਰੀ ਹੈ। ਭਾਵ ਜੇ ਅਸੀਂ ਟਾਈਮ ਕੱਢਤਾ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਿ ਵਿਲ ਡੂ ਟੁਮੋਰੋ ਐਂਡ ਟੁਮੋਰੋ ਨੈਵਰ ਕਮਸ, ਬਟ ਇਹ ਗੱਲ ਜ਼ਰੂਰੀ ਹੈ ਕਿ ਉਹ ਦਿਨ ਜ਼ਰੂਰ ਆ ਜਾਣਾ ਜਿੱਦਣ ਸਾਡੀ ਰਿਟਾਇਰਮੈਂਟ ਹੋਣੀ ਹੈ, ਜਿਵੇਂ ਤੁਸੀਂ ਗੱਲ ਕਹੀ ਹੈਗੀ ਹੈ। ਔਰ ਗਰੋਥ ਵੀ ਤਾਂ ਹੀ ਹੋਊਗੀ ਜੇ ਪੈਸਾ ਟਾਈਮ ਦੇ ਨਾਲ ਮਾਰਕੀਟ ਦੇ ਵਿੱਚ ਰਹੇਗਾ। ਹੁਣ ਇੱਥੇ 3 ਪੁਆਇੰਟ ਨਵੇਂ ਆ ਜਾਂਦੇ ਨੇ, ਜਿਵੇਂ ਹੁਣ ਅੱਜ ਕੱਲ੍ਹ ਮਾਰਕੀਟ ਫਿਰ ਡਰਾ ਰਹੀ ਹੈ, ਯੂਨੋ ਟਰੰਪ ਸਾਹਿਬ ਉਧਰੋਂ ਨਵੇਂ ਟੈਰਿਫ ਲਾ ਰਹੇ ਅੰਡਰ ਸੈਕਸ਼ਨ 302, ਤੇ ਇਰਾਨ ਦੀ ਵਾਰ ਹੈਗੀ ਹੈ, ਪਿੱਛੇ ਚੀਜ਼ਾਂ ਇਨਫਲੇਸ਼ਨ, ਹਾਈ ਇਨਫਲੇਸ਼ਨ ਤੋਂ ਗੁਜ਼ਰਦੀਆਂ ਆ ਰਹੀਆਂ ਨੇ, ਕੋਵਿਡ ਰਿਹਾ ਹੈਗਾ, ਰਸ਼ੀਆ ਦਾ ਯੂਕਰੇਨ ਦੀ ਵਾਰ ਰਹੀ ਹੈਗੀ ਹੈ। ਸੋ ਸ਼ਾਰਟ ਟਰਮ ਦੇ ਵਿੱਚ ਫਿਰ ਲੋਕਾਂ ਨੂੰ ਜਿਹੜਾ ਹੈਗਾ ਥੋੜਾ ਜਿਹਾ ਐਂਗਜ਼ਾਇਟੀ, ਸਟ੍ਰੈਸ ਜਾਂ ਫੀਅਰ ਫੈਕਟਰ ਵਧਾ ਦਿੰਦੀ ਹੈ। ਮੈਂ ਕਹਾਂਗਾ ਕਿ ਇੱਕ ਸ਼ਾਰਟ ਟਰਮ ਮੈਮਰੀ ਲਾਸ ਹੈ ਸਾਡਾ, ਕਿਉਂਕਿ ਜਿਹੜੇ ਲੋਕ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ, ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਕਿ ਸ਼ਾਰਟ ਟਰਮ ਮਾਰਕੀਟ ਫਲਕਚੁਏਸ਼ਨ ਪ੍ਰੋਵਾਈਡ ਬ੍ਰੋਡਰ ਗੇਨਸ ਫਾਰ ਦਾ ਲੌਂਗ ਟਰਮ। ਭਾਵ ਕਿ ਜਦੋਂ ਬੀਜ ਧਰਤੀ ਚ ਬੋਇਆ ਜਾਂਦਾ ਹੈ, ਜਦੋਂ ਉਹ ਪੌਦੇ ਦੇ ਰੂਪ ਚ ਪੁੰਗਰਦਾ ਹੈ, ਉਦੋਂ ਸਾਨੂੰ ਇਸ ਚੀਜ਼ ਦੀ ਖੁਸ਼ੀ ਮਿਲਦੀ ਹੈ ਕਿ ਹਾਂ ਹੁਣ ਸਾਡਾ ਦਰਖਤ ਵੱਡਾ ਹੋ ਜਾਊਗਾ। ਸੋ ਐਜ਼ ਅ ਗਾਰਡਨਰ ਆਪਾਂ ਉਹ ਆਪਣਾ ਕੰਮ ਕਰਦੇ ਰਹਿਣਾ ਹੈਗਾ, ਪਾਣੀ ਦੇਣਾ, ਫਰਟੀਲਾਈਜ਼ ਕਰਨਾ, ਸਿੰਚਣਾ, ਲੇਕਿਨ ਫਰੂਟਸ ਉਹਦੇ ਉੱਪਰ ਆਉਣੇ ਆਉਣੇ ਆ ਟਾਈਮ ਦੇ ਨਾਲ। ਉਹਦੇ ਵਿੱਚ ਡੈਫੀਨੇਟਲੀ ਤੇਜ਼ ਹਵਾਵਾਂ ਵੀ ਚੱਲ ਸਕਦੀਆਂ, ਧੁੱਪ ਵੀ ਤੇਜ਼ ਹੋ ਸਕਦੀ ਹੈ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਫਸਲ ਨੂੰ ਪਰਮਾਨੈਂਟ ਡੈਮੇਜ ਹੋ ਜਾਏਗਾ। ਸਿਮਿਲਰਲੀ ਮਾਰਕੀਟ ਦੇ ਵਿੱਚ ਵੀ ਇਹੀ ਚੀਜ਼ ਹੈਗੀ ਹੈ ਕਿ ਇਹ ਚੀਜ਼ਾਂ ਨੇ ਤਾਂ ਆਉਣਾ ਹੀ ਆਉਣਾ, ਔਰ ਇਹ ਚੀਜ਼ਾਂ ਪਿਛਲੇ 25-30 ਸਾਲ ਦੇ ਵਿੱਚ ਮੇਰੇ ਖਿਆਲ 50 ਇਵੈਂਟ ਐਸੇ ਅਕਰ ਹੋ ਚੁੱਕੇ ਨੇ ਜਿਨ੍ਹਾਂ ਨੇ ਲੋਕਾਂ ਨੂੰ ਡਰਾਇਆ। ਲੇਕਿਨ ਉਹ ਤੋਂ ਸੇਧ ਇਹ ਲੈਣੀ ਚਾਹੀਦੀ ਹੈ ਕਿ ਅਮੀਰ ਬੰਦੇ ਹੋਰ ਅਮੀਰ ਹੁੰਦੇ ਗਏ ਨੌਲੇਜ ਦੇ ਨਾਲ, ਲੋਕਾਂ ਨੇ ਆਪਣੀ ਵੈਲਥ ਨੂੰ, ਆਪਣੀ ਫਾਈਨੈਂਸ਼ੀਅਲ ਲਾਈਫ ਨੂੰ, ਆਪਣੀ ਪਰਸਨਲ ਲਾਈਫ ਨੂੰ ਹੋਰ ਬੈਟਰ ਕਰ ਰਿਹਾ। ਲੇਕਿਨ ਜਿਹੜੇ ਲੋਕਾਂ ਨੇ ਆਪਣੀ ਡੇ ਟੂ ਡੇ ਲਾਈਫ 9-to-5 ਲਾਈਫ ਨੂੰ ਜਾਰੀ ਰੱਖਿਆ ਤੇ ਆਪਣੀ ਪਲੈਨਿੰਗ ਦੇ ਨਾਲ ਇੱਕ ਐਕਸ਼ਨ ਨਹੀਂ ਲਿੱਤਾ ਜਾਂ ਐਕਟੀਵਿਟੀ ਨਹੀਂ ਕੀਤੀ, ਉਹ ਲੋਕ ਰਿਮੋਰਸਫੁੱਲ ਨੇ, ਉਹ ਲੋਕ ਜਿਹੜੇ ਹੈਗੇ ਨੇ ਸਿਸਟਮ ਨੂੰ ਉਹ ਦੇ ਰਹੇ ਹੈਗੇ ਨੇ ਤਾਨਾ ਕਿ ਸਾਡੇ ਲਈ ਕੁਛ ਨਹੀਂ ਹੋਇਆ। ਪਰ ਮੇਰਾ ਇਹ ਮੰਨਣਾ ਹੈਗਾ ਕਿ ਜੇ ਤੁਸੀਂ ਕੁਛ ਕਰਨਾ ਹੈਗਾ ਤੇ ਆਪ ਕਰਨਾ ਹੈਗਾ, ਐਂਡ ਡੂ ਨਾਟ ਅਜ਼ਿਊਮ ਯੂ ਨੀਡ ਟੂ ਬੀ ਵੈਰੀ ਰਿਚ ਟੂ ਬੀ ਅ ਗੁੱਡ ਇਨਵੈਸਟਰ। ਚੰਗੇ ਇਨਵੈਸਟਰ ਦੇ ਤਿੰਨ ਗੁਣ ਨੇ। ਪਹਿਲੀ ਗੱਲ, ਉਹ ਇੱਕ ਡਿਸਿਪਲਿਨਡ ਬੰਦਾ ਹੈ ਜਿਹਨੂੰ ਇਹ ਚੀਜ਼ ਪਤਾ ਹੈਗੀ ਆ ਕਿ ਸੇਵਿੰਗ ਦੀ ਕੀ ਇੰਪੋਰਟੈਂਸ ਹੈ। ਦੂਸਰੀ ਚੀਜ਼, ਉਹ ਆਪਣੇ ਖਰਚਿਆਂ ਨੂੰ ਕੰਟਰੋਲ ਚ ਰੱਖਦਾ। ਖਰਚਿਆਂ ਨੂੰ ਕੰਟਰੋਲ ਚ ਰੱਖਣਾ ਆਪਣਾ ਗਲਾ ਘੁੱਟਣਾ ਨਹੀਂ ਹੈ। ਖਰਚਿਆਂ ਨੂੰ ਕੰਟਰੋਲ ਚ ਰੱਖਣ ਦਾ ਮਤਲਬ ਇਹ ਹੈ ਕਿ ਤੁਸੀਂ ਚੰਗੀ ਲਾਈਫ ਲੌਂਗ ਟਰਮ ਦੇ ਵਿੱਚ ਕਿਵੇਂ ਜੀਣੀ ਹੈ, ਮੀਨਸ ਕੰਟੀਨਿਊਸਲੀ ਕਿਵੇਂ ਜੀਣੀ ਹੈ। ਤੀਸਰੀ ਚੀਜ਼, ਇਨਵੈਸਟਿੰਗ ਦੇ ਵਿੱਚ ਉਹ ਰਿਸਕ ਨੂੰ ਟਾਈਮ ਦੇ ਨਾਲ ਤੇ ਪ੍ਰੋਫਿਟ ਨੂੰ ਟਾਈਮ ਮੈਨੇਜਮੈਂਟ ਦੇ ਨਾਲ। ਟਾਈਮ ਤੇ ਟਾਈਮ ਮੈਨੇਜਮੈਂਟ ਮੈਂ ਦੋ ਵਰਡ ਇਸ ਕਰਕੇ ਯੂਜ਼ ਕੀਤੇ ਆ, ਕਿਸੇ ਵੀ ਚੀਜ਼ ਨੂੰ ਸਾਨੂੰ ਸਮਾਂ ਦੇਣਾ ਪੈਂਦਾ। ਅਸੀਂ ਪੂਰਾ ਸਾਲ ਪੜ੍ਹਦੇ ਹਾਂ, ਫਿਰ ਜਾ ਕੇ ਇਮਤਿਹਾਨ ਦਿੰਦੇ ਹਾਂ ਤੇ ਆਪਣੇ ਨੰਬਰ ਘਰ ਲੈ ਕੇ ਆਉਂਦੇ ਹਾਂ। ਸਿਮਿਲਰਲੀ, ਟਾਈਮ ਤੇ ਟਾਈਮ ਮੈਨੇਜਮੈਂਟ ਮਾਰਕੀਟ ਦੇ ਵਿੱਚ ਤੁਹਾਡੇ ਪੈਸੇ ਨੂੰ ਵਧੀਆ ਤਰੀਕੇ ਨਾਲ ਲੈ ਕੇ ਚੱਲਦੀ ਹੈ। ਸੋ ਕੁਇਕਲੀ ਮੈਂ ਇਹ ਕਹਾਂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਲ ਸੀ ਦ ਰੀਅਲ ਆਈ ਵੁੱਡ ਸੇ ਪਿਕਚਰ ਆਫ ਮਾਰਕੀਟ ਅਗੇਨ। ਉਹਦੇ ਚਾਰ ਕਾਰਨ ਨੇ। ਪਹਿਲੀ ਗੱਲ ਕਿ ਮੋਸਟ ਆਫ ਦ ਕੰਪਨੀਜ਼, ਜੇ ਮੈਂ S&P 500 ਦੀ ਗੱਲ ਕਰਾਂ, 68% ਕੰਪਨੀਜ਼ 200 ਦਿਨ ਦੇ ਮੂਵਿੰਗ ਐਵਰੇਜ ਤੋਂ ਉੱਪਰ ਟ੍ਰੇਡ ਕਰ ਰਹੀਆਂ ਹੈਗੀਆਂ ਮੈਂ, ਔਰ ਅਰਨਿੰਗਸ ਦੀ ਗਰੋਥ ਕਾਫੀ ਸੋਲਿਡ ਹੈ। ਪ੍ਰੋਜੈਕਸ਼ਨ ਫਰੋਮ ਏਸ਼ੀਆ ਟੂ ਯੂਰਪ ਟੂ ਨਾਰਥ ਅਮੈਰੀਕਾ ਇਜ਼ ਵੈਰੀ ਗੁੱਡ। ਮੋਸਟ ਆਫ ਦੀਜ਼ ਇਵੈਂਟਸ ਆਰ ਟੈਂਪਰੇਰੀ ਨੇਚਰ। ਬੈਂਕਸ ਨੇ ਕਾਫੀ ਅੱਛਾ ਪਰਫਾਰਮ ਕੀਤਾ, ਚਾਹੇ ਉਹ US ਹੈ ਔਰ ਕੈਨੇਡਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਟਰੋਂਗ ਕੰਜ਼ਿਊਮਰ ਡਿਮਾਂਡ, ਸਟਰੋਂਗ ਮੈਨੂਫੈਕਚਰਿੰਗ ਐਕਟੀਵਿਟੀ ਤੇ ਸਰਵਿਸ ਸੈਕਟਰ ਦਾ ਦੁਬਾਰਾ ਜਿਹੜਾ ਹੈਗਾ ਬ੍ਰਾਈਟਫੁਲ ਹੋ ਜਾਣਾ, ਇਹਨਾਂ ਚੀਜ਼ਾਂ ਨੂੰ ਬੈਟਰ ਆਊਟ ਕਰ ਦੇਗਾ। ਸੋ ਡੂ ਨਾਟ ਬੀ ਸਕੇਅਰਡ ਆਫ ਦਿਸ, ਰਾਦਰ ਕਮ ਐਂਡ ਪਲਾਨ ਵਿਦ ਅਸ। ਨੰਬਰ ਬੜਾ ਸਿੰਪਲ ਹੈ, 416-833-85-33। ਜੀ ਨਵੀ,
0: ਸੋ ਨੰਬਰ ਕੁਇਕ ਹੈ 416-833-85-33। ਸੋ ਸਰਬ ਜੀ, ਬੜੇ ਲੋਕਾਂ ਨੂੰ ਡਰ ਹੋ ਜਾਂਦਾ ਕਿ ਅੱਜ ਯਾਰ ਮਾਰਕੀਟ ਕਰੈਸ਼ ਹੋ ਰਿਹਾ, ਅੱਜ ਜੇ ਅਸੀਂ ਕੱਲ ਕਹਿ ਲਓ ਗੂਗਲ ਦਾ ਸਟਾਕ ਲਿਆ, ਅੱਜ 7% ਡਾਊਨ ਹੈ, ਅਸੀਂ ਬੜਾ ਪੈਸਾ ਹਾਰ ਗਏ। ਬਟ ਗੱਲ ਇਹ ਹੈ ਕਿ ਇਹ ਸੋਚਣਾ ਬਹੁਤ ਗਲਤ ਹੈ, ਕਿਉਂਕਿ ਇਹ ਸੋਚਣਾ ਚਾਹੀਦਾ ਕਿ ਅੱਜ ਕੱਲ ਪਰਸੋਂ ਅਗਲੇ ਸਾਲ ਵੀ ਜੇ ਕੁਛ ਹੋਰ ਦਿੰਦਾ, ਹੂ ਕੇਅਰਸ। ਆਪਾਂ ਵੇਟ ਕਰ ਰਹੇ ਹਾਂ ਕਿ ਅਗਲੇ 15-20 ਸਾਲ ਬਾਅਦ ਕੀ ਪਿਕਚਰ ਹੋਊਗੀ, ਦੈਟ ਮੈਟਰਸ
1: ਜੀ। ਔਰ ਇਹਦੇ ਵਿੱਚ 5 ਪੁਆਇੰਟ ਨੇ। ਦੇਖੋ, ਗੂਗਲ ਕੋਈ ਕੈਟ ਐਂਡ ਡੌਗ ਕੰਪਨੀ ਨਹੀਂ ਹੈ। ਗੂਗਲ ਇੱਕ ਵੈਲ ਰਿਸਪੈਕਟਡ, ਵੈਲ ਪਲੇਸਡ ਤੇ ਇੱਕ ਐਸੀ ਸਰਵਿਸ ਓਰੀਐਂਟਡ ਕੰਪਨੀ ਹੈਗੀ ਹੈ ਜਿਹਦਾ ਮਾਰਕੀਟ ਸ਼ੇਅਰ ਹੈ ਬਹੁਤ ਵੱਡਾ। ਦੂਸਰੀ ਚੀਜ਼, ਡੇਟਾ ਦੇ ਉੱਪਰ ਇਹਨਾਂ ਦਾ ਜਿਹੜਾ ਹੈਗਾ ਕੰਟਰੋਲ ਹੈ। ਤੀਸਰੀ ਚੀਜ਼, ਇਹਨਾਂ ਨੇ ਮਾਰਕੀਟ ਲੀਡਰਸ਼ਿਪ ਐਕਵਾਇਰ ਕੀਤੀ ਹੋਈ ਹੈ। ਚੌਥੀ ਚੀਜ਼, ਦੇ ਵਿਲ ਆਲਵੇਸ ਬੀ ਅਹੈਡ ਆਫ ਦਾ ਗੇਮ। ਸੋ ਇਸ ਕਰਕੇ ਸ਼ਾਰਟ ਟਰਮ ਦੇ ਵਿੱਚ ਸਟਾਕ ਦਾ ਨੀਚੇ ਜਾਣਾ, ਇਹਦਾ ਮਤਲਬ ਇਹ ਥੋੜਾ ਕਿ ਕੰਪਨੀ ਦੀ ਹੁਣ ਮੈਨੇਜਮੈਂਟ ਖਰਾਬ ਹੋ ਗਈ ਹੈ, ਸਟਾਈਲ ਖਰਾਬ ਹੋ ਗਿਆ, ਪ੍ਰੋਫਿਟੇਬਿਲਿਟੀ ਨਹੀਂ ਹੈਗੀ, ਬੈਲੈਂਸ ਸ਼ੀਟ ਦੇ ਵਿੱਚ ਅਸਰ ਨਹੀਂ ਹੈਗਾ, ਸਾਰਾ ਕੁਝ ਉਸੇ ਤਰ੍ਹਾਂ ਹੀ ਹੈ। ਸੋ ਬਿਲਕੁਲ ਤੁਸੀਂ ਸਹੀ ਕਿਹਾ ਹੈਗਾ, ਸਟਾਕ ਦਾ ਨੀਚੇ ਜਾਣਾ ਇੱਕ ਕੰਪਨੀ ਦੇ ਉਜਵਲ ਭਵਿੱਖ ਤੋਂ ਡਾਰਕਨੈਸ ਵੱਲ ਵਧਣ ਵਾਲਾ ਜਿਹੜਾ ਹੈਗਾ ਦੌਰ ਨਹੀਂ ਹੁੰਦਾ। ਸੋ ਇਸ ਟ੍ਰਾਈ ਟੂ ਅੰਡਰਸਟੈਂਡ, ਡੀਲ ਵਿਦ ਦਾ ਗੁੱਡ ਕੰਪਨੀਜ਼ ਹੂ ਹੈਵ ਗੁੱਡ ਸਟੈਂਡਿੰਗ ਇਨ ਦਾ ਮਾਰਕੀਟ, ਐਂਡ ਯੂ ਵਿਲ ਨਾਟ ਰਿਪੈਂਟ ਔਨ ਦੈਟ।
0: ਸੋ ਨੰਬਰ ਕੁਇਕ ਹੈ, ਸੌਰਭ ਜੀ ਨੂੰ ਕਾਲ ਕਰੋ, ਹੋਰ ਜਾਣਕਾਰੀ ਚਾਹੀਦੀ ਹੈ। ਤੁਸੀਂ ਕਹਿੰਦੇ ਹੋ ਯਾਰ ਨਵੀਂ, ਅਸੀਂ ਮੀਨੋ ਪੈਸਾ ਸੇਵ ਜ਼ਰੂਰ ਕੀਤਾ ਬਟ ਪਤਾ ਨਹੀਂ ਲੱਗ ਰਿਹਾ, ਡਰ ਰਹੇ ਹਾਂ ਕਿ ਇਹਦੇ ਨਾਲ ਕੀ ਕਰੀਏ। ਸੌਰਭ ਜੀ ਨੂੰ ਕਾਲ ਕਰੋ, ਮਿਲੋ ਤੇ ਤੁਸੀਂ ਇਹਨਾਂ ਦਾ ਟਰੈਕ ਰੈਕਡ ਦੇਖੋ। ਫੋਨ ਨੰਬਰ ਇੱਕੋ ਇੱਕ ਹੈ, 416-833-8533, 416-833-8533। ਸੌਰਭ ਜੀ ਬਹੁਤ
1: ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ
0: ਥੈਂਕ ਯੂ। 3794, ਹੈਲੋ,
2: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਰ,
2: ਹਾਂਜੀ ਮੈਂ ਪ੍ਰਦੀਪ ਬੋਲ ਰਿਹਾ। ਐਕਚੁਲੀ ਮੇਰਾ ਸੌਰਵ ਜੀ ਨਾਲ ਐਟਲੀਸਟ ਮੋਰ ਦੈਨ ਮੇ ਬੀ 15 ਈਅਰ ਮੈਂ ਇਹਨਾਂ ਨਾਲ ਇਨਵੈਸਟ ਕਰ ਰਿਹਾ ਹੈਗਾ, ਔਰ ਹੀ ਇਜ਼ ਅ ਵੈਰੀ ਗੁੱਡ ਗਾਇ ਐਂਡ ਆਲਵੇਜ਼ ਔਨ ਟਾਈਮ, ਐਂਡ ਹੀ ਹੈਲਪ ਮੀ ਲੋਟ ਟੂ ਮੇਕ ਅ ਗੁੱਡ ਮਨੀ, ਮੀ ਐਂਡ ਮਾਈ ਵਾਈਫ ਬੋਥ ਆਰ ਇਨਵੈਸਟਿੰਗ ਵਿਦ ਹਿਮ।
0: ਅੱਛਾ, ਤੁਸੀਂ, ਤੁਹਾਡਾ ਨਾਮ ਕੀ ਹੈ?
2: ਪ੍ਰਦੀਪ, ਹਾਂਜੀ ਪ੍ਰਦੀਪ ਕੁਮਾਰ।
0: ਸੌਰਵ ਜੀ, ਤੁਹਾਡੇ ਇੱਕ ਕਲਾਇੰਟ ਆਪਣੇ ਨਾਲ ਨੇ ਪ੍ਰਦੀਪ ਕੁਮਾਰ ਜੀ, ਕਹਿੰਦੇ ਮੈਂ ਪਿਛਲੇ 15 ਸਾਲਾਂ ਤੋਂ ਸੌਰਵ ਜੀ ਦੇ ਨਾਲ ਇਨਵੈਸਟ ਕਰ ਰਿਹਾ, ਕਹਿੰਦੇ ਮੈਂ ਤੇ ਮੇਰੇ ਵਾਈਫ ਹਾਈਲੀ ਰੈਕਮੈਂਡ ਕਰਦੇ ਹਾਂ ਤੇ ਅਸੀਂ ਬਹੁਤ ਸੈਟੀਸਫਾਈਡ ਆ।
3: ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਐਕਚੁਅਲੀ ਆਪਣਾ ਪਰਿਵਾਰ ਬਹੁਤ ਵੱਡਾ ਹੈ ਜਿਹੜਾ ਪੰਜਾਬੀ ਲਹਿਰ ਦਾ ਹੈਗਾ, ਜਿਹੜੇ ਮੇਰੇ ਸਮੇਂ ਤੋਂ ਹੁਣ ਤਕਰੀਬਨ 20 ਸਾਲ ਹੋ ਗਏ ਆ
0: ਜੀ।
3: ਸੋ ਆਈ ਰੀਅਲੀ ਅਪਰੀਸ਼ੀਏਟ ਦੇਅਰ ਗੁੱਡ ਵਰਡਸ, ਕਿਉਂਕਿ ਉਹ ਜਿਵੇਂ ਕਹਿੰਦੇ ਨੇ ਨਾ, ਇਟਸ ਲਾਈਕ ਆ ਤਗਮਾ ਆਉਂਦਾ ਚੈਸਟ। ਸੋ ਮੇਰੀ ਕੋਸ਼ਿਸ਼ ਇਹੀ ਰਹੇਗੀ ਆਉਣ ਵਾਲੇ ਦਿਨਾਂ ਚ ਵੀ, ਆਉਣ ਵਾਲੇ ਸਾਲਾਂ ਚ।
0: ਪ੍ਰਦੀਪ ਜੀ ਆਪਣੇ ਨਾਲ ਹੀ ਨੇ, ਉਹਨਾਂ ਨੂੰ ਹੈਲੋ ਕਰ ਦੋ।
3: ਹਾਂਜੀ ਹਾਂਜੀ ਹੈਲੋ ਜੀ ਪ੍ਰਦੀਪ ਜੀ।
2: ਹਾਂਜੀ ਸੌਰਵ ਜੀ, ਕੀ ਹਾਲ ਚਾਲ ਜੀ?
3: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਸਰ?
2: ਹਾਂਜੀ, ਥੈਂਕ ਯੂ ਸੋ ਮਚ ਸਾਡੀ ਇੰਨੀ ਵਧੀਆ ਗਰੋਥ ਕਰਾਉਣ ਲਈ ਸਾਡੇ, ਲੇਕਿਨ ਪੇਸ਼ੈਂਸ ਰੱਖਣੀ ਪੈਂਦੀ ਇਹਦੇ ਵਿੱਚ ਨਾ, ਲੌਂਗ ਟਰਮ ਜਾ ਕੇ ਫਿਰ ਹੀ ਪੈਸੇ ਬਣਦੇ ਆ।
3: ਤੁਸੀਂ ਆਪਣੇ ਆਪ ਨੂੰ ਉਦੋਂ ਪੇਸ਼ੈਂਟ ਰੱਖਣਾ ਐਂਡ ਯੂ ਰੀਪ ਦ ਬੈਨੀਫਿਟਸ, ਔਰ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਹੀ ਹੈ। ਔਰ ਇਹ ਮੈਂ ਲਾਸਟ ਗੱਲ ਇੱਕ ਕਹਿ ਦੇਣਾ ਹੈਗਾ, ਇਹ ਗੇਮ ਦੇ ਵਿੱਚ ਤੁਸੀਂ ਝੂਠ ਨਹੀਂ ਬੋਲ ਸਕਦੇ, ਮੀਨਸ ਈਦਰ ਯੂ ਆਰ ਮੇਕਿੰਗ ਮਨੀ ਔਰ ਯੂ ਆਰ ਨਾਟ ਮੇਕਿੰਗ ਮਨੀ।
0: ਸਾਲ ਤੋਂ ਬੰਦੇ ਜੁੜੇ ਹੋਏ ਨੇ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਤੇ ਵਾਹ ਵੀ ਵਾਹ ਅਮੇਜ਼ਿੰਗ, ਮੈਂ ਤਾਂ ਕਹਿੰਦਾ ਕਿ ਬਹਿਰਾ ਬਹਿਰਾ ਹੋ ਗਈ। ਸਾਡੇ ਜਿਹੜੇ ਵੀ ਬਿਜ਼ਨਸ ਪਰਸਨ ਸਾਡੇ ਨਾਲ ਜੁੜੇ ਆ, ਜੇ ਉਹਨਾਂ ਦੀ ਸਕਸੈਸ ਹੈ ਨਾ ਤਾਂ ਹੀ ਸਾਡੀ ਸਕਸੈਸ ਹੈ, ਨਹੀਂ ਤਾਂ ਅਸੀਂ ਇਹਨਾਂ ਬਿਨਾਂ ਕੱਖ ਵੀ ਨਹੀਂ ਹੈਗੇ। ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ, ਤੁਸੀਂ ਗਿੱਲ ਫਾਰਮ ਤੇ ਗੇੜਾ ਮਾਰ ਕੇ ਆਓ। ਸਾਰੀਆਂ ਸਬਜ਼ੀਆਂ ਡੇਲੀ ਫਰੈਸ਼ ਪਿਕ ਕੀਤੀਆਂ ਜਾਂਦੀਆਂ, ਚੱਪਣ ਕੱਦੂ, ਗ੍ਰੀਨ ਕੱਦੂ, ਐਗ ਪਲੈਂਟ, ਜ਼ੁਕੀਨੀ, ਖੀਰੇ, ਸਾਗ, ਪਾਲਕ, ਧਨੀਆ, ਕੋਰਨ ਤੇ ਨਾਲ ਇਹਨਾਂ ਦਾ ਫਰੈਸ਼ ਚੱਕੀ ਦਾ ਆਟਾ। ਇਹਨਾਂ ਦਾ ਜਿਹੜਾ ਆਟਾ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਜਾਂਦਾ, ਸੋ ਬਹੁਤ ਹੀ ਕਮਾਲ ਦੇ ਨਿਊਟ੍ਰੀਐਂਟ ਹਮੇਸ਼ਾ, ਤੇ ਫਰੈਸ਼ ਦੇਸੀ ਆਂਡੇ ਫਾਰਮ ਦੇ, ਬਾਕੀ ਫਰੈਸ਼ ਸ਼ਹਿਦ ਫਾਰਮ ਦਾ। ਤੁਸੀਂ ਇੱਕ ਵਾਰ ਗੇੜਾ ਮਾਰਿਆ ਹੋ ਗਿੱਲ ਫਾਰਮ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਗਿੱਲ ਫਾਰਮ। ਨੰਬਰ ਹੈ 905-925-2300, 2300 ਤੇ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ ਜਾਂ ਪਹੁੰਚ ਹੀ ਜਾਓ, ਕਾਲ ਕਰਨ ਦੀ ਲੋੜ ਨਹੀਂ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੇ ਮਨੂ ਭਾਜੀ, ਇਹਨਾਂ ਨੇ ਨਵੀਂ ਲੋਕੇਸ਼ਨ ਖੋਲ੍ਹੀ ਆ, 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਅਤੇ ਜੇਮਸ ਨੋ ਪਾਰਕਵੇ ਦਾ ਬਿਲਕੁਲ ਕੋਰਨਰ ਪੈਂਦਾ। ਗੇੜਾ ਮਾਰ ਕੇ ਆਓ ਤੁਸੀਂ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਰਿਪੇਅਰ, ਟਰੱਕ ਦੀ ਅਲਾਈਨਮੈਂਟ, ਟਰੱਕ ਦੇ ਨਵੇਂ ਟਾਇਰ, ਸਾਰਾ ਕੁਛ ਕਰਦੇ ਨੇ। ਬਸ ਪੰਜਾਬੀ ਦਾਰਾਂ ਦਾ ਰੈਫਰੈਂਸ ਦੇ ਦਿਆ ਕਰੋ, ਇੰਨਾ ਕੀ ਮੈਂ ਕਹਿੰਦਾ ਤੁਹਾਨੂੰ, ਡਿਸਕਾਊਂਟ ਪੱਕਾ। ਨੰਬਰ ਹੈ 6472346293 ਦੇ ਉੱਤੇ ਤੁਸੀਂ ਸੰਪਰਕ ਇਹਨਾਂ ਨਾਲ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਸੋ ਇੱਕ ਦੋ ਰਿਕੁਐਸਟ ਆਈਆਂ ਹੋਈਆਂ, ਹੁਣ ਕੀ ਲਾਈਏ, ਤੇ ਮੈਨੂੰ ਵੀ ਕਨਫਿਊਜ਼ਨ ਕਈ ਵਾਰ ਹੋ ਜਾਂਦੀ ਆ ਜ਼ਰੂਰ ਯਾਰ, ਕਿ ਇੰਨੇ ਵਧੀਆ ਵਧੀਆ ਗਾਣੇ ਤੁਸੀਂ ਦੱਸਦੇ ਹੋ ਕਿਹੜਾ ਚਲਾਈਏ, ਤੇ ਕੋਈ ਨਾ ਮੈਨੂੰ ਦਿਓ ਫਿਰ ਇੱਕ ਅੱਧਾ ਮਿੰਟ ਚੱਕ ਦਿੰਦੇ ਹਾਂ ਫੱਟੇ, ਆਪਾਂ ਕਿਹੜਾ ਪਿੱਛੇ ਹਟਣਾ ਜਦੋਂ ਤੁਸੀਂ ਇੰਨੇ ਪਿਆਰ ਨਾਲ ਸੁਣਦੇ ਹੋ, ਤਾਂ ਫਿਰ ਫੱਟੇ ਚੱਕ ਕੇ ਰੱਖਾਂਗੇ। ਦੁਆਬਾ ਟਰੈਵਲ ਵਾਲੇ ਨੇ ਯਾਰ ਡੀਲ ਹੀ ਬਹੁਤ ਵਧੀਆ ਮੈਨੂੰ ਕੱਲ੍ਹ ਭੇਜੀ, ਮੈਂ ਹੈਰਾਨ ਹੀ ਹੋ ਗਿਆ, ਮੈਨੂੰ ਪਤਾ ਹੀ ਨਹੀਂ ਸੀ ਇਹਦੇ ਬਾਰੇ ਕਿ ਹੁਣ ਟੋਰਾਂਟੋ ਟੂ ਲੁਧਿਆਣਾ, ਵਾਹ ਵੀ ਵਾਹ, ਟੋਰਾਂਟੋ ਟੂ ਲੁਧਿਆਣਾ ਰਾਊਂਡ ਟ੍ਰਿਪ ਇੱਕ ਸਟੋਪ ਹੈ, ਸਪਤੰਬਰ 'ਚ ਜਾਓ, ਨਵੰਬਰ 'ਚ ਮੁੜ ਆਓ, $1585 ਦੇ ਵਿੱਚ, 1585 'ਚ ਰਾਊਂਡ ਟ੍ਰਿਪ ਟੋਰਾਂਟੋ ਟੂ ਲੁਧਿਆਣਾ, ਬੈਸਟ ਪ੍ਰਾਈਸ ਗਰੰਟੀ, ਬੈਸਟ ਸਰਵਿਸ ਗਰੰਟੀ। ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ। ਅਤੇ ਰੋਇਲ ਆਟੋ ਸੈਂਟਰ ਦੇ ਸਾਡੇ ਰਾਜ ਬਾਈ ਜੀ, ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ ਤਾਂ ਰੋਇਲ ਆਟੋ ਸੈਂਟਰ, ਸਟੀਲਜ਼ ਅਤੇ ਮੈਲਨੀ ਦੇ ਕੋਰਨਰ 'ਤੇ,

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests.
3: Kamal da kaisi yaar yakeen hi nahi honda.
4: Tenu idda te yakeen nahi honda. Tu eh sun. Save on energy wale free electric heat pump te rehne. Je tuhade ghar vich electric ja oil heating hai.
5: Is gal te mainu pura yakeen hai. Oh te installation da 100% kharcha vi aap dende ne. Te je tuhade ghar vich oil heating hai te oh oil tank vi free ch bar kar denge. Nale heat pump tuhade heating bills 50% tak kata sakde ne.
4: Tenu eh sab kivein pata?
5: Kyunki main vi pichle saal eh lagwaya hai.
4: Acha, oh website te naam ki dassiya si?
5: Save on energy.ca/EAP.
6: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ। ਆਪਣੀ ਪਹਿਚਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀ।

ਉਮੀਦ ਹੈ ਤੁਸੀਂ ਸਾਰੇ ਦੋਸਤ ਮਿੱਤਰ ਠੀਕ ਠਾਕ ਹੋਵੋਗੇ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਬਰਨ ਦਾ ਕਸੂਤਰਤਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਬਰੰਗ ਨੂੰ ਲੈ ਕੇ। ਇੱਕ ਸ਼ਾਇਰ ਨੇ ਲਿਖਿਆ, ਉਹ ਕਹਿੰਦਾ ਕਿ ਮੋਹ ਦੇ ਧਾਗੇ ਤੋੜਨ ਲੱਗਿਆਂ ਯਾਰ ਤੋਂ ਪਾਸਾ ਮੋੜਨ ਲੱਗਿਆਂ, ਮੋਹ ਦੇ ਧਾਗੇ ਤੋੜਨ ਲੱਗਿਆਂ ਯਾਰ ਤੋਂ ਪਾਸਾ ਮੋੜਨ ਲੱਗਿਆਂ, ਖਿੜਿਆ ਫੁੱਲ ਤਰੋੜਨ ਲੱਗਿਆਂ ਦਰਦ ਤਾਂ ਹੁੰਦਾ ਹੈ। ਮੋਹ ਦੇ ਧਾਗੇ ਤੋੜਨ ਲੱਗਿਆਂ ਯਾਰ ਤੋਂ ਪਾਸਾ ਮੋੜਨ ਲੱਗਿਆਂ, ਖਿੜਿਆ ਫੁੱਲ ਤਰੋੜਨ ਲੱਗਿਆਂ ਦਰਦ ਤਾਂ ਹੁੰਦਾ ਹੈ। ਭਿੱਜੀਆਂ ਭਿੱਜੀਆਂ ਅੱਖਾਂ ਦੇ ਨਾਲ, ਕੰਬਦੇ ਕੰਬਦੇ ਹੱਥਾਂ ਦੇ ਨਾਲ, ਇਹਦੇ ਉਹਦੇ ਪੱਖਾਂ ਦੇ ਨਾਲ, ਦਿਲ ਦਾ ਖੂਨ ਨਿਚੋੜਨ ਲੱਗਿਆਂ ਦਰਦ ਤਾਂ ਹੁੰਦਾ ਹੈ। ਭਿੱਜੀਆਂ ਭਿੱਜੀਆਂ ਅੱਖਾਂ ਦੇ ਨਾਲ, ਕੰਬਦੇ ਕੰਬਦੇ ਹੱਥਾਂ ਦੇ ਨਾਲ, ਇਹਦੇ ਉਹਦੇ ਪੱਖਾਂ ਦੇ ਨਾਲ, ਦਿਲ ਦਾ ਖੂਨ ਨਿਚੋੜਨ ਲੱਗਿਆਂ ਦਰਦ ਤਾਂ ਹੁੰਦਾ ਹੈ। ਖਾਮੋਸ਼ੀ ਜਦ ਖਾਣ ਨੂੰ ਆਵੇ, ਖਾਮੋਸ਼ੀ ਜਦ ਖਾਣ ਨੂੰ ਆਵੇ, ਦਿਲ ਵਿੱਚ ਅੱਗ ਲਗਾਉਣ ਨੂੰ ਆਵੇ, ਜ਼ਿੰਦਗੀ ਵੀ ਮਰ ਜਾਣ ਨੂੰ ਆਵੇ, ਸਬਰ ਦੀ ਧੌਣ ਮਰੋੜਨ ਲੱਗਿਆਂ ਦਰਦ ਤਾਂ ਹੁੰਦਾ ਹੈ। ਖਾਮੋਸ਼ੀ ਜਦ ਖਾਣ ਨੂੰ ਆਵੇ, ਦਿਲ ਵਿੱਚ ਅੱਗ ਲਗਾਉਣ ਨੂੰ ਆਵੇ, ਜ਼ਿੰਦਗੀ ਵੀ ਮਰ ਜਾਣ ਨੂੰ ਆਵੇ, ਸਬਰ ਦੀ ਧੌਣ ਮਰੋੜਨ ਲੱਗਿਆਂ ਦਰਦ ਤਾਂ ਹੁੰਦਾ ਹੈ। ਸੋ ਜ਼ਿੰਦਗੀ ਦੇ ਵਿੱਚ ਜਦੋਂ ਦੋਸਤ ਮਿੱਤਰਾਂ ਤੋਂ, ਰਿਸ਼ਤੇਦਾਰਾਂ ਤੋਂ, ਸਕੇ ਸੰਬੰਧੀਆਂ ਤੋਂ ਜਦੋਂ ਨਮੋਸ਼ੀ ਹੁੰਦੀ ਹੈ ਨਾ, ਥੋੜ੍ਹੀ ਬਹੁਤ ਜਦੋਂ ਟੁੱਟ ਭੱਜ ਹੁੰਦੀ ਹੈ ਰਿਸ਼ਤਿਆਂ ਦੇ ਵਿੱਚ, ਜਦੋਂ ਸਾਡੀ ਉਮੀਦ ਦੇ ਮੁਤਾਬਕ, ਸਾਡੀ ਉਮੀਦ ਦੇ ਉਲਟ ਸਾਨੂੰ ਅੱਗੋਂ ਵਿਵਹਾਰ ਮਿਲਦਾ ਹੈ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੋਂ, ਤਾਂ ਫਿਰ ਵਾਕਿਆ ਉਦੋਂ ਦਰਦ ਤਾਂ ਹੁੰਦਾ ਹੈ ਨਾ ਕਿ ਤੁਸੀਂ ਯਾਰ ਉਹਨਾਂ ਦੀ ਖਾਤਰ ਮਰ ਮਿੱਟਦੇ ਰਹੇ, ਤੁਸੀਂ ਉਹਨਾਂ ਦੀ ਖਾਤਰ ਕੀ ਕੁਝ ਕਰਦੇ ਰਹੇ ਅਤੇ ਉਹਨਾਂ ਨੇ ਅੱਗੋਂ ਕੀ ਕੀਤਾ, ਦਰਦ ਤਾਂ ਹੁੰਦਾ ਹੈ। ਉਹ ਕਹਿੰਦੇ ਆ ਨਾ, ਇੱਕ ਜੰਦਰਾ ਹੁੰਦਾ ਜਿਹੜਾ ਅਸੀਂ ਘਰ ਨੂੰ ਲਾਉਂਦੇ ਹਾਂ, ਸਾਰੇ ਹੀ ਲਾਉਂਦੇ ਆ, ਇਸਤੇਮਾਲ ਅਸੀਂ ਕਰਦੇ ਹਾਂ। ਉਹ ਕਹਿੰਦੇ ਵੀ ਜੇ ਤਾਂ ਉਸਨੂੰ ਚਾਬੀ ਦੇ ਨਾਲ ਖੋਲੀਏ, ਫਿਰ ਤਾਂ ਉਹ ਦੁਬਾਰਾ ਵੀ ਇਸਤੇਮਾਲ ਹੋ ਜਾਂਦਾ, ਬਾਰ ਬਾਰ ਇਸਤੇਮਾਲ ਹੋ ਜਾਂਦਾ। ਚਾਬੀ ਨਾਲ ਜਿੰਦਰੇ ਨੂੰ ਖੋਲ ਲਓ, ਦੁਬਾਰਾ ਫਿਰ ਇਸਤੇਮਾਲ ਕਰ ਲਓ, ਫਿਰ ਚਾਬੀ ਦੇ ਨਾਲ ਖੋਲ ਲਓ, ਫਿਰ ਉਹਨੂੰ ਇਸਤੇਮਾਲ ਕਰ ਲਓ। ਅਗਰ ਅਸੀਂ ਉਸ ਤਾਲੇ ਨੂੰ ਖੋਲੀਏ ਹਥੌੜੀ ਦੇ ਨਾਲ, ਥੌੜੀਆਂ ਮਾਰ ਮਾਰ ਕੇ, ਮਾਰ ਮਾਰ ਕੇ ਥੌੜੀਆਂ ਉਸਨੂੰ ਤੋੜ ਕੇ ਖੋਲੀਏ ਨਾ, ਤਾਂ ਫਿਰ ਉਹ ਜਿੰਦਰਾ ਦੁਬਾਰਾ ਨਹੀਂ ਕੰਮ ਆਉਂਦਾ, ਕਿਤੇ ਦੁਬਾਰਾ ਉਹਨੂੰ ਤੁਸੀਂ ਇਸਤੇਮਾਲ ਨਹੀਂ ਕਰ ਸਕਦੇ। ਸੋ ਇਸੇ ਤਰ੍ਹਾਂ ਹੀ ਦੋਸਤ ਮਿੱਤਰ ਰਿਸ਼ਤੇਦਾਰ ਵੀ ਇਸੇ ਤਰ੍ਹਾਂ ਹੀ ਨੇ। ਕੋਸ਼ਿਸ਼ ਕਰਿਆ ਕਰੋ ਉਹਨਾਂ ਨੂੰ ਪਿਆਰ ਦੀ ਚਾਬੀ ਦੇ ਨਾਲ, ਮੁਹੱਬਤ ਦੀ ਚਾਬੀ ਦੇ ਨਾਲ, ਆਪਣੇਪਨ ਦੀ ਚਾਬੀ ਦੇ ਨਾਲ ਉਹਨਾਂ ਦੇ ਨਾਲ ਵਿਵਹਾਰ ਕਰੋ, ਵਰਤੋਂ ਵਿਵਹਾਰ ਕਰੋ, ਮਿਲੋ ਗਿਲੋ, ਆਪਸੀ ਪਿਆਰ ਮੁਹੱਬਤ ਵੰਡੋ, ਤਾਂ ਕਿ ਉਹ ਚਾਬੀ ਵਾਲੇ ਤਾਲੇ ਵਾਂਗੂ ਜਦੋਂ ਵੀ ਤੁਸੀਂ ਮਿਲੋ ਨਾ, ਉਹਨਾਂ ਨੂੰ ਤਰੋ ਤਾਜ਼ਾ ਹੀ ਮਿਲੋ। ਕਿਤੇ ਇਹ ਨਾ ਹੋਵੇ ਕਿ ਨਫ਼ਰਤ ਦੀ ਹਥੌੜੀ ਦੇ ਨਾਲ, ਈਰਖਾ ਦੀ ਹਥੌੜੀ ਦੇ ਨਾਲ, ਗਾਲੀ ਗਲੋਚ ਦੀ ਹਥੌੜੀ ਦੇ ਨਾਲ ਉਹ ਰਿਸ਼ਤੇ, ਉਹ ਦੋਸਤੀਆਂ ਤੁਸੀਂ ਇਸ ਤਰੀਕੇ ਨਾਲ ਤੋੜ ਬੈਠੋ ਉਸ ਜਿੰਦਰੇ ਦੇ ਵਾਂਗੂ ਕਿ ਦੁਬਾਰਾ ਤੁਹਾਡੇ ਕਿਤੇ ਕੰਮ ਹੀ ਨਾ ਆਉਣ, ਦੁਬਾਰਾ ਤੁਸੀਂ ਉਹ ਇਸਤੇਮਾਲ ਹੀ ਨਾ ਕਰ ਸਕੋ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਤੁਸੀਂ ਜੁੜੇ ਹੋ। 647-5653-53 ਸਾਡੇ ਸਟੂਡੀਓ ਦੇ ਨੰਬਰ ਹੈ, 6473-6753-53। ਸੋ ਅੱਜ ਫਰਾਈਡੇ ਹੈ, ਫਰਾਈਡੇ ਦਾ ਵੇਖੋ ਜੀ, ਅੱਜ ਤਰੀਕ ਜਿਹੜੀ ਹੋ ਗਈ ਨਾ, ਉਹ ਹੈਗੀ 24 ਜੁਲਾਈ। ਫਰਾਈਡੇ ਹੈ, 19 ਡਿਗਰੀ ਟੈਂਪਰੇਚਰ ਇਸ ਵੇਲੇ ਹੈ ਅਤੇ ਦਿਨ ਵੇਲੇ ਰਿਹਾ 26 ਡਿਗਰੀ ਟੈਂਪਰੇਚਰ।

ਟੈਂਪਰੇਚਰ ਕੱਲ ਨੂੰ ਸੈਟਰਡੇ ਸ਼ਨੀਵਾਰ 25 ਜੁਲਾਈ ਨੂੰ 26 ਡਿਗਰੀ ਟੈਂਪਰੇਚਰ ਰਹੇਗਾ। 6 ਵਜੇ ਸਵੇਰੇ ਸੂਰਜ ਦੇ ਦਰਸ਼ਨ ਤੁਸੀਂ ਕਰੋਗੇ ਔਰ 8:49 ਤੇ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ। ਹਿਊਮਿਡਿਟੀ ਰਹੇਗਾ 67% ਹਿਊਮਿਡਿਟੀ ਹੁਮਸ ਜਿਹੜਾ ਰਹੇਗਾ। 25% ਬਾਰਿਸ਼ ਦੀ ਵੀ ਕੱਲ ਸੰਭਾਵਨਾ ਹੈ। ਸੋ ਬਹੁਤ ਵਧੀਆ ਮੌਸਮ ਹੈ, ਕੋਈ ਰੁਕਾਵਟ ਪਾਉਣ ਵਾਲਾ ਮੌਸਮ ਨਹੀਂ ਹੈ। ਸੋ ਰੇਡੀਓ ਪ੍ਰੋਗਰਾਮ ਸਬਰੰਗ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ ਵੀ ਤੁਸੀਂ ਪੜ੍ਹ ਸਕਦੇ ਹੋ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। IPTV ਤੇ ਜਾ ਕੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ ਤੁਸੀਂ VPS24.hd ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਪੰਜਾਬੀ ਦੀਆਂ ਬਹੁਤ ਖੂਬਸੂਰਤ ਫਿਲਮਾਂ ਔਰ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਜੋ ਜੋ ਗਤੀਵਿਧੀਆਂ ਅਸੀਂ ਆਰਗੇਨਾਈਜ਼ ਕੀਤੀਆਂ ਪਹਿਲਾਂ ਉਹਨਾਂ ਸਾਰੀਆਂ ਦੀ ਰਿਕਾਰਡਿੰਗ ਅਸੀਂ ਉਹਦੇ ਉੱਪਰ ਚਲਾਉਂਦੇ ਰਹਿੰਦੇ ਹਾਂ। ਔਰ ਇਸ ਵੇਲੇ ਦਾ ਪ੍ਰੋਗਰਾਮ ਵੀ ਦੋਸਤ ਮਿੱਤਰ ਅਗਰ ਕਿਸੇ ਕਾਰਨ ਸਾਡੇ ਨਾਲ ਨਹੀਂ ਜੁੜ ਸਕੇ ਤਾਂ ਅਗਲੇ ਦਿਨ ਫਿਰ ਸ਼ਾਮ ਨੂੰ ਅਸੀਂ 6:30-7 ਵਜੇ ਦੇ ਇਸ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ। ਵਿਸ਼ਵ ਪੰਜਾਬੀ ਸਾਂਝ ਜੋ ਸਾਡੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਦੁਆਰਾ ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਹਮਟਨ ਦਾ ਇੱਕੋ ਇੱਕ ਖੂਬਸੂਰਤ ਆਡੀਟੋਰੀਅਮ ਸਮਰਪਿਤ ਕੀਤਾ ਹੋਇਆ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ। ਤੁਸੀਂ ਵੀ ਕੋਈ ਪ੍ਰੋਗਰਾਮ ਉੱਥੇ ਆਰਗੇਨਾਈਜ਼ ਕਰਨਾ ਹੋਵੇ ਤਾਂ ਉਸ ਦੀਆਂ ਸੇਵਾਵਾਂ ਲੈ ਸਕਦੇ ਹੋ। 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਅਸੀਂ ਇੱਕ ਆਰਗੇਨਾਈਜ਼ ਕਰਨੀ ਹੈ ਉਸ ਦੀ ਡੈਕਲੇਰੇਸ਼ਨ ਹੋ ਚੁੱਕੀ ਹੈ, ਸਾਰੀਆਂ ਤਿਆਰੀਆਂ ਵਗੈਰਾ ਉਸ ਦੀਆਂ ਚੱਲ ਰਹੀਆਂ ਨੇ। ਤੁਹਾਨੂੰ ਸਾਰਿਆਂ ਨੂੰ ਵੀ ਉੱਥੇ ਆਉਣ ਦਾ ਖੁੱਲ੍ਹਾ ਸੱਦਾ ਹੈ। 3 ਦਿਨ ਦਾ ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਲੱਗੇਗਾ ਤੇ ਇਹ ਸਾਡੇ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਦੀ ਦਰਿਆ ਦਿਲੀ ਹੈ ਕਿ 3 ਦਿਨਾਂ ਦੇ ਇਸ ਮੇਲੇ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਬ੍ਰੇਕਫਾਸਟ, ਲੰਚ, ਡਿਨਰ ਜਿਹੜਾ ਉਹ ਬਿਲਕੁਲ ਹੋਸਪਿਟੈਲਿਟੀ ਉਹਨਾਂ ਵੱਲੋਂ ਫ੍ਰੀ ਹੁੰਦੀ ਹੈ। ਕਿਸੇ ਦੋਸਤ ਮਿੱਤਰ ਭੈਣ ਭਰਾ ਨੇ ਅਗਰ ਜਿਹੜਾ ਬਾਹਰੋਂ ਵੀ ਜਿਹੜਾ ਸਪੋਂਸਰਸ਼ਿਪ ਅਸੀਂ ਭੇਜਦੇ ਹਾਂ ਉਹਦਾ ਵੀ ਕਿਸੇ ਤੋਂ ਕੋਈ ਪੈਸਾ ਚਾਰਜ ਨਹੀਂ ਕਰਦੇ, ਜਿਹੜੇ ਵੀ ਡੈਲੀਗੇਟਸ ਉਹਦੇ ਵਿੱਚ ਪਾਰਟੀਸਪੇਟ ਕਰਨ ਵਾਸਤੇ ਆਉਂਦੇ ਨੇ। ਸੋ ਅੱਜ ਵੀ ਮੈਂ ਹੁਣੇ ਆਇਆ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਨੂੰ ਉੱਥੇ ਆਨਰ ਉਹਨਾਂ ਨੇ ਕਰਨਾ ਸਾਡੇ ਮਿਸੀ ਸਾਗਾ ਦੇ ਵਿੱਚ। ਇੱਕ ਸਾਡੇ ਪਾਕਿਸਤਾਨੀ ਦੋਸਤਾਂ ਦੀ ਇੱਕ ਨਾ ਜਾਟ ਸਭਾ ਬਣੀ ਹੋਈ ਹੈ ਇੱਕ ਬਹੁਤ ਵੱਡੇ ਲੈਵਲ ਤੇ, ਉਸਦੇ ਆਫਿਸ ਬੇਰਰ ਨੇ ਬੜੀ ਉੱਥੇ ਗੈਦਰਿੰਗ ਸੀ, ਮੈਂ ਵੀ ਅੱਜ ਉੱਥੇ ਗਿਆ ਹੋਇਆ ਸੀ ਤੇ ਸਾਡੇ ਹੁਸਨੈਨ ਅਕਬਰ ਜੀ ਵੀ ਉੱਥੇ ਨੇ, ਕਥੂਰੀਆ ਸਾਹਿਬ ਨੂੰ ਉੱਥੇ ਉਹਨਾਂ ਨੇ ਆਨਰ ਕੀਤਾ। ਇਹਨਾਂ ਦੀਆਂ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਜਿਹੜੀਆਂ ਸੇਵਾਵਾਂ ਨੇ ਨਾ ਉਹਨਾਂ ਨੂੰ ਰੈਕੋਗਨਾਈਜ਼ ਕਰਦਿਆਂ ਹੋਇਆ ਉਹਨਾਂ ਨੂੰ ਉੱਥੇ ਆਨਰ ਕੀਤਾ ਤੇ ਉਹ ਤਾਂ ਅਜੇ ਦੋਨੋਂ ਉੱਥੇ ਨੇ, ਹੁਸਨੈਨ ਜੀ ਵੀ ਅੱਜ ਉੱਥੇ ਨੇ ਤੇ ਮੈਂ ਇਕੱਲਾ ਉੱਥੋਂ ਫਿਰ ਗੱਡੀ ਦੇ ਉੱਪਰ ਆ ਗਿਆ ਕਿਉਂਕਿ ਮੈਂ ਤੁਹਾਡੇ ਨਾਲ ਜੁੜਨਾ ਸੀ। 6473 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਲਓ ਆਪਾਂ ਪ੍ਰੋਗਰਾਮ ਦੀ ਕਰਦੇ ਸ਼ੁਰੂਆਤ। ਕੱਲ ਸਾਡੇ ਦੋਸਤ ਚਰਨ ਪ੍ਰਹਾਰ ਜੀ ਸਾਡੇ ਵੱਡੇ ਭਾਅ ਜੀ ਨੇ ਉਹਨਾਂ ਦੀ ਇੱਕ ਫਰਮਾਇਸ਼ ਸੀ, ਉਹ ਮੈਨੂੰ ਜਾਂਦੇ ਜਾਂਦੇ ਨੋਟ ਕਰਵਾ ਗਏ ਸੀ ਕਿ ਕੱਲ ਮੈਂ ਉਹਨਾਂ ਨਾਲ ਪ੍ਰੋਮਿਸ ਕੀਤਾ ਸੀ ਕਿ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਾਂਗੇ ਨਾ ਅਸੀਂ ਉਹ ਉਹਨਾਂ ਦੀ ਫਰਮਾਇਸ਼ ਦੇ ਨਾਲ ਕਰਾਂਗੇ, ਬਾਕੀ ਤੁਸੀਂ ਕੋਈ ਫਰਮਾਇਸ਼ ਕਰਨੀ ਹੋਵੇ 6473 ਆਪਣਾ ਕੋਈ ਅੱਜ ਵਿਸ਼ਾ ਨਹੀਂ ਹੈ, ਅੱਜ ਗੱਲਾਂ ਬਾਤਾਂ ਹੀ ਆਪਾਂ ਕਰਨੀਆਂ ਤੇ ਗੱਲਾਂ ਬਾਤਾਂ ਦੇ ਵਿੱਚੋਂ ਗੱਲਾਂ ਨਿਕਲਦੀਆਂ ਜਾਣਗੀਆਂ, ਤੁਸੀਂ ਕੋਈ ਗੱਲਬਾਤ ਕਰੋਗੇ ਤੇ ਕੁਝ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਕਰੂੰਗਾ, ਬਾਕੀ ਇੱਕ ਹੋਰ ਇਨਫੋਰਮੇਸ਼ਨ ਮੇਰੇ ਕੋਲ ਹੈ ਉਹ ਵੀ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰਦੇ ਹਾਂ। 27 ਸਪਟੈਂਬਰ ਨੂੰ ਸਕੋਰਸ਼ੀਆ ਬੈਂਕ ਦੀ ਅਰੀਨਾ ਜਿਹੜਾ ਹੈ ਨਾ ਟੋਰਾਂਟੋ ਦੇ ਵਿੱਚ, ਉੱਥੇ ਰਾਹਤ ਫਤਿਹ ਅਲੀ ਖਾਨ ਦਾ ਨਾਂ ਇੱਕ ਸ਼ੋਅ ਹੋ ਰਿਹਾ ਹੈ 7 ਵਜੇ ਤੋਂ ਲੈ ਕੇ ਉਸ ਤੋਂ ਬਾਅਦ। ਰਾਹਤ ਫਤਿਹ ਅਲੀ ਖਾਨ ਜਿਹੜੇ ਨੁਸਰਤ ਫਤਿਹ ਅਲੀ ਖਾਨ ਦੀ ਗਰੁੱਪ ਦੇ ਵਿੱਚ ਉਹ ਗਾਉਂਦੇ ਰਹੇ ਨੇ, ਉਹਨਾਂ ਦੇ ਰਿਸ਼ਤੇਦਾਰ ਵੀ ਨੇ, ਛੋਟਾ ਜਿਹਾ ਬੱਚਾ ਹੁੰਦਾ ਸੀ ਰਾਹਤ ਫਤਿਹ ਅਲੀ ਖਾਨ, ਜੋ ਨੁਸਰਤ ਫਤਿਹ ਅਲੀ ਖਾਨ ਜਦੋਂ ਕਵਾਲੀ ਦਾ ਗਰੁੱਪ ਉਹਨਾਂ ਦੀ ਕਵਾਲੀ ਦੇ ਵਿੱਚ ਬੈਠਿਆ, ਉਹਨਾਂ ਨੂੰ ਅਸੀਂ ਦੇਖਦੇ ਹੁੰਦੇ ਹਾਂ ਛੋਟੇ, ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਤੇ ਸਾਡੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ, ਹਿੰਦੀ ਫਿਲਮ ਇੰਡਸਟਰੀ, ਬਾਲੀਵੁੱਡ ਦੇ ਵਿੱਚ ਬਹੁਤ ਕਮਾਲ ਦੇ ਬਾ ਕਮਾਲ ਉਹਨਾਂ ਦੇ ਗਾਣੇ ਜਿਹੜੇ ਨਾ ਉਹਨਾਂ ਦੇ ਤੁਸੀਂ ਅਕਸਰ ਸੁਣਦੇ ਰਹੋ ਤੇ ਉਹਨਾਂ ਦਾ ਸ਼ੋਅ ਹੋ ਰਿਹਾ 27 ਸਪਟੈਂਬਰ ਨੂੰ ਸਕੋਰਸ਼ੀਆ ਬੈਂਕ ਅਰੀਨਾ ਦੇ ਵਿੱਚ ਰਾਹਤ ਫਤਿਹ ਅਲੀ ਖਾਨ ਦਾ। ਤੇ ਕੱਲ ਵੀ 25 ਜੁਲਾਈ ਨੂੰ ਸਾਡੇ ਮਨਮੋਹਨ ਵਾਰਸ ਜੀ ਸੰਗਤਾਰ ਤੇ ਜਿਹੜੇ ਕਮਲ ਹੀਰ ਤਿੰਨਾਂ ਭਰਾਵਾਂ ਦੀ ਜਿਹੜੀ ਜੋੜੀ ਹੈ ਉਹਨਾਂ ਦਾ ਵੀ ਇੱਕ ਸ਼ੋਅ ਹੋ ਰਿਹਾ ਕੱਲ, ਬਹੁਤ ਖੂਬਸੂਰਤ ਸ਼ੋਅ ਵੀ, ਬੜੇ ਖੂਬਸੂਰਤ ਟੈਲੈਂਟਡ ਕਲਾਕਾਰ ਨੇ, ਉਹਨਾਂ ਦੀ ਗਾਇਕੀ ਜਿਹੜੀ ਆ ਉਹ ਵੀ ਪਰਿਵਾਰਕ ਗਾਇਕੀ ਆ, ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਹੋ ਤੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਟਿਕਟਾਂ ਉਸ ਦੀਆਂ ਲੈ ਲਈਆਂ ਹੋਣਗੀਆਂ ਤੇ ਕੱਲ ਤੁਸੀਂ ਸਾਰੇ ਉੱਥੇ ਜਾਓ ਸੁਣ ਕੇ ਆਓ, ਬਹੁਤ ਖੂਬਸੂਰਤ ਸ਼ੋਅ ਹੋਏਗਾ। ਸੋ ਮੈਂ ਵੀ ਕੋਸ਼ਿਸ਼ ਕਰੂੰਗਾ, ਅੱਜ ਇੱਕ ਉਹਨਾਂ ਦਾ ਗਾਣਾ ਬਹੁਤ ਖੂਬਸੂਰਤ ਬੜਾ ਮਸ਼ਹੂਰ ਹੋਇਆ ਸੀ, ਕਿਤੇ ਕੱਲੀ ਬਹਿ ਕੇ ਸੋਚੀ ਨੇ ਅਸੀਂ ਕੀ ਕੁਝ ਕੀਤਾ ਤੇਰੇ ਲਈ, ਤੇ ਉਸ ਗਾਣੇ ਦੇ ਅੱਗੋਂ ਜਵਾਬ ਦੇ ਵਿੱਚ ਸਾਡੇ ਪੰਜਾਬੀ ਦੇ ਇੱਕ ਬਹੁਤ ਹੀ ਬਿਹਤਰੀਨ ਕਲਾਕਾਰ ਨੇ ਇੱਕ ਗਾਣਾ ਲਿਖਿਆ ਸੀ, ਲੇਕਿਨ ਉਸ ਨੂੰ ਰਿਕਾਰਡ ਨਹੀਂ ਕਰਵਾਇਆ, ਲੇਕਿਨ ਮੈਂ ਉਹ ਗਾਣਾ ਸੁਣਾਉਂਗਾ ਤੁਹਾਨੂੰ ਜ਼ਰੂਰ ਆਪਣੀ ਜ਼ੁਬਾਨੀ।
ਕਿ ਉਸ ਗਾਣੇ ਦੇ ਅੱਗੋਂ ਜਵਾਬ ਕਿੱਡਾ ਖੂਬਸੂਰਤ। ਉਹ ਤਾਂ ਲੜਕੇ ਨੇ ਕਿਹਾ ਸੀ ਨਾ ਵੀ ਕਿਤੇ ਕੱਲੀ ਬਹਿ ਕੇ ਸੋਚੀ ਨੀ, ਉਹ ਅੱਗੋਂ ਜਿਹੜਾ ਗਾਣਾ ਉਸ ਕਲਾਕਾਰ ਨੇ ਲਿਖਿਆ, ਮੈਂ ਲਿਖੂੰਗਾ ਦੱਸੂੰਗਾ ਵੀ ਲਿਖਿਆ ਕਿਹਨੇ, ਉਹਨੇ ਅੱਗੋਂ ਲਿਖਿਆ ਕਿ ਕਿਤੇ ਕੱਲਾ ਬਹਿ ਕੇ ਸੋਚੀ ਵੇ ਅਸੀਂ ਕੀ ਕੁਝ ਜਰਿਆ ਤੇਰੇ ਲਈ। ਬਹੁਤ ਖੂਬਸੂਰਤ ਗਾਣਾ, ਉਹ ਵੀ ਤੁਹਾਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਲਓ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਸਾਡੇ ਚਰਨ ਪ੍ਰਹਾਰ ਵੱਡੇ ਭਾਜੀ ਦੀ ਫਰਮਾਇਸ਼ ਦੇ ਨਾਲ।

0: ਤੇ ਚਿੜੀਆਂ ਦਾ ਰੱਬਾ ਬੜਾ ਦੂਰ ਠਿਕਾਣਾ ਏ, ਬੜਾ ਖੂਬਸੂਰਤ ਗਾਣਾ ਏ। ਪਿੱਛੇ ਜੇ ਇੱਕ ਪਿਕਚਰ ਆਈ ਸੀ ਰਾਵੀ ਦੇ ਕੰਢੇ, ਤੇ ਪੰਕਜ ਕਪੂਰ ਜੀ ਵੀ ਉਹਦੇ ਵਿੱਚ, ਜਿਹੜੇ ਸਾਡੇ ਬਾਲੀਵੁੱਡ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਨੇ ਵੀ ਇਹਦੇ ਵਿੱਚ ਕੰਮ ਕੀਤਾ ਸੀ। ਬਹੁਤ ਅੱਛੀ ਚੱਲੀ ਸੀ ਇਹ ਗਾਣਾ, ਬੜਾ ਖੂਬਸੂਰਤ ਚੱਲਿਆ ਸੀ। ਮੰਨਤ ਨੂਰ ਦਾ, ਕੁੜੀਆਂ ਤੇ ਚਿੜੀਆਂ ਦਾ ਰੱਬਾ ਬੜੀ ਦੂਰ ਠਿਕਾਣਾ ਏ। ਮੈਂ ਵੀ ਇੱਕ ਦਿਨ ਗੱਲ ਕੀਤੀ ਸੀ, ਉਹ ਕਹਿੰਦੇ ਵੀ ਕੁੜੀਆਂ ਤਾਂ ਚਿੜੀਆਂ ਨੇ, ਇਹਨਾਂ ਦੇ ਘਰ ਨਹੀਂ ਹੁੰਦੇ। ਕੁੜੀਆਂ ਤਾਂ ਚਿੜੀਆਂ ਨੇ, ਇਹਨਾਂ ਦੇ ਘਰ ਨਹੀਂ ਹੁੰਦੇ। ਪੇਕੇ ਤੇ ਨਹੀਂ, ਕੁੜੀਆਂ ਤੇ ਚਿੜੀਆਂ ਨੇ, ਇਹਨਾਂ ਦੇ ਪਰ ਨਹੀਂ ਹੁੰਦੇ। ਕੁੜੀਆਂ ਤੇ ਚਿੜੀਆਂ ਨੇ, ਇਹਨਾਂ ਦੇ ਪਰ ਨਹੀਂ ਹੁੰਦੇ। ਪੇਕੇ ਤੇ ਸਹੁਰੇ ਨੇ, ਇਹਨਾਂ ਦੇ ਘਰ ਨਹੀਂ ਹੁੰਦੇ। ਅਸੀਂ ਇਹ ਨਹੀਂ ਕਹਿੰਦੇ ਉਹਨਾਂ ਦੇ ਘਰ ਨੂੰ, ਅਸੀਂ ਕਹਿੰਦੇ ਵੀ ਉਹ ਪੇਕਿਆਂ ਤੇ, ਅਸੀਂ ਉਹ ਕਹਿੰਦੇ ਉਹ ਸਹੁਰਿਆਂ ਦੇ ਉੱਪਰ ਹੈ। ਪੇਕਿਆਂ ਤੇ ਸਹੁਰਿਆਂ ਦੇ ਨਾਮ ਦੇ ਨਾਲ ਹੀ ਅਸੀਂ ਇਹਨਾਂ ਨੂੰ ਜਾਣਦੇ ਹਾਂ। ਸੋ ਬਹੁਤ ਖੂਬਸੂਰਤ ਗਾਣਾ ਸੀ। ਸਾਡੇ ਇੱਕ ਕਾਲਰ ਨੇ, ਚਰਨਦੀਪ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ?
1: ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਹੈ?
1: ਹੋਰ ਸੁਣਾਓ, ਠੀਕ ਠਾਕ ਜੀ?
0: ਵਧੀਆ ਵਧੀਆ, ਬਿਲਕੁਲ ਠੀਕ ਠਾਕ ਹੈ।
1: ਇੱਕ ਕਮਲ ਜੀ ਦਾ ਗਾਣਾ ਲਾ ਦੋ, ਕੋਈ ਕਾਲੂ ਚੋ ਆ ਮੇਲਾ ਹੋਣਾ ਕਾਲੂ।
0: ਹਾਂ, ਮੈਂ ਲਾਉਣ ਲੱਗਾ, ਉਹਨਾਂ ਦਾ ਵੀ ਗਾਣਾ ਲਾਉਣਾ, ਉਹਨਾਂ ਦੇ ਗਾਣੇ ਦੇ
1: ਦੇ ਵਿੱਚ ਵੀ ਛੋਟੀ ਨਾਗਰਾ ਸ਼ੋ ਕਰਾਉਣ ਲੱਗੇ, ਛੋਟੀ ਨਾਗਰਾ ਸ਼ੋ ਕਰਾਉਣ ਲੱਗੇ ਆ।
0: ਜੀ ਜੀ ਜੀ ਜੀ ਜੀ ਜੀ, ਸਾਰੇ ਰੇਡੀਓ ਚੈਨਲਾਂ ਦੇ ਉੱਪਰ ਇਹਦੀ ਐਡਵਰਟਾਈਜ਼ਮੈਂਟ ਹੋ ਰਹੀ ਹੈ, ਤੇ ਅਸੀਂ ਵੀ ਕਰ ਰਹੇ। ਜਰੂਰ ਜਰੂਰ ਜਰੂਰ ਜਰੂਰ ਜਰੂਰ ਜਰੂਰ ਜਰੂਰ ਓਕੇ ਓਕੇ ਓਕੇ ਓਕੇ ਜੀ। ਸੋ ਦੋਸਤੋ, ਤੁਹਾਨੂੰ ਸੁਨੇਹਾ ਮਿਲ ਵੀ ਗਿਆ, ਕੱਲ ਨੂੰ ਮਨਮੋਹਨ ਵਾਰਸ, ਕਮਲ ਹੀਰ ਤੇ ਉਹਨਾਂ ਦੇ ਸੰਗਤਾਰ, ਜਿਹੜਾ ਉਹਨਾਂ ਦਾ ਬ੍ਰਦਰ ਹੈ, ਮਿਊਜ਼ਿਕ ਦੀ ਜ਼ਿੰਮੇਵਾਰੀ ਸਾਰੀ ਉਹਦੇ ਹੁੰਦੀ ਹੈ। ਵੈਸੇ ਸਿੰਗਰ ਵੀ ਬਹੁਤ ਅੱਛਾ ਹੈ। ਬਾਕੀ ਕਮਲ ਹੀਰ ਦਾ ਜਵਾਬ ਨਹੀਂ ਹੈ। ਕਮਲ ਹੀਰ ਦੇ ਵਿੱਚ ਇੱਕ ਹੋਰ ਕੁਆਲਿਟੀ ਵੀ ਹੈ ਕਿ ਗਾਉਣ ਦੇ ਨਾਲ ਨਾਲ ਉਹਦਾ ਡਾਂਸ ਬਹੁਤ ਲੁਭਾਵਨਾ ਹੁੰਦਾ, ਬੜਾ ਖੂਬਸੂਰਤ ਅਦਾ ਹੁੰਦੀ ਹੈ ਉਸਦੇ ਡਾਂਸ ਦੀ। ਮਨਮੋਹਨ ਵਾਰ ਸਾਹਿਬ ਦੀ ਤੇ ਆਵਾਜ਼ ਕਿਆ ਬੁਲੰਦ ਆਵਾਜ਼ ਹੈ, ਬਾ ਕਮਾਲ ਆਵਾਜ਼ ਹੈ। ਫਿਰ ਦੂਸਰੀ ਗੱਲ ਇਹ ਹੈ ਕਿ ਇਹਨਾਂ ਦੀ ਮੈਂ ਇੱਕ ਚੀਜ਼ ਦੇਖੀ ਹੈ ਕਿ ਜਿੰਨੇ ਵੀ ਹੁਣ ਤੱਕ ਇਹਨਾਂ ਨੂੰ ਗਾਉਂਦਿਆਂ ਨੂੰ ਆਪਾਂ ਨੂੰ ਸੁਣਦਿਆਂ ਨੂੰ ਹੋ ਗਿਆ, ਕੋਈ ਵੀ ਐਸਾ ਗਾਣਾ ਨਹੀਂ ਹੈ ਜਿਸ ਗਾਣੇ ਨੂੰ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਨਾ ਸਕੋ। ਪੰਜਾਬੀ ਵਿਰਸਾ ਇਹਨਾਂ ਨੇ ਸ਼ੋਅ ਲਗਾਤਾਰ, ਮੇਰੇ ਖਿਆਲ ਪਤਾ ਨਹੀਂ ਉਹਨਾਂ ਦੀ ਗਿਣਤੀ ਨਹੀਂ ਕੋਈ ਹੈ ਕਿ ਕਿੰਨੇ ਪੰਜਾਬੀ ਵਿਰਸਾ ਸ਼ੋਅ ਇਹਨਾਂ ਨੇ ਵਿਦੇਸ਼ਾਂ ਦੇ ਵਿੱਚ, ਵੱਖਰੇ ਵੱਖਰੇ ਕੰਟਰੀਆਂ ਦੇ ਵਿੱਚ ਕੀਤੇ ਔਰ ਬੜੇ ਮਕਬੂਲ ਹੋਏ ਹੈ। ਮੇਰਾ ਖਿਆਲ ਹੈ ਕਿ ਇਹਨਾਂ ਦਾ 25 ਤੋਂ ਲੈ ਕੇ 30 ਸਾਲ ਦਾ ਇਹਨਾਂ ਦਾ ਇਹ ਗਾਇਕੀ ਦਾ ਜਿਹੜਾ ਸਫ਼ਰ ਹੋਏਗਾ। ਮਨਮੋਹਨ ਵਾਰਸ ਹੋਰਾਂ ਜੀ ਦੀ, ਮਨਮੋਹਨ ਵਾਰਸ ਨੇ ਸ਼ੁਰੂਆਤ ਇਕੱਲੇ ਨੇ ਕੀਤੀ ਸੀ, ਬਾਅਦ ਦੇ ਵਿੱਚ ਪਹਿਲਾਂ ਬ੍ਰਦਰ ਦਾ ਸੰਗਤਾਰ ਨਾਲ ਮਿਊਜ਼ਿਕ ਤੇ ਹੁੰਦਾ ਸੀ, ਹੌਲੀ ਹੌਲੀ ਉਹ ਵੀ ਗਾਇਕੀ ਦੇ ਵਿੱਚ ਸ਼ਾਮਲ ਹੋ ਗਿਆ। ਫਿਰ ਇਹਨਾਂ ਦੇ ਜਿਹੜੀ ਗਰੁੱਪ ਗਾਇਕੀ ਹੁੰਦੀ ਉਹਦੇ ਵਿੱਚ ਵਿੱਚ ਕਮਲ ਹੀਰ ਵੀ ਨਾਲ ਨਾਲ ਹੁੰਦਾ ਸੀ, ਫਿਰ ਨਾਲ ਨਾਲ ਕਮਲ ਹੀਰ ਇੰਡੀਵਿਜੁਅਲ ਵੀ ਹੁਣ ਪ੍ਰੋਗਰਾਮ ਕਰਨ ਲੱਗ ਪਿਆ। ਬਹੁਤ ਅੱਛਾ ਗਾਇਕ ਬਣ ਗਿਆ ਉਹ, ਬਹੁਤ ਪਾਪੂਲਰ, ਬੜੇ ਮਕਬੂਲ ਉਹਨਾਂ ਦੇ ਗਾਣੇ ਹੋਏ ਨੇ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ, ਤੇ ਨਾਲ ਨਾਲ ਸਾਡੇ ਜਿਹੜੇ ਸਪੋਂਸਰ ਦੇ ਜਿਹੜੇ ਮੈਸੇਜ, ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਸਾਡੇ ਇੱਕ ਪ੍ਰਾਊਡ ਸਪੋਂਸਰ ਨੇ, ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ, ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਐਕਸਪੀਰੀਅੰਸ ਰੱਖਣ ਵਾਲੇ, ਬੜਾ ਲੰਬਾ ਤਜਰਬਾ ਰੱਖਣ ਵਾਲੇ। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੋਏ, ਤੁਸੀਂ ਕੋਈ ਪ੍ਰੋਪਰਟੀ ਵੇਚਣੀ ਹੋਏ, ਕੋਈ ਪ੍ਰੋਪਰਟੀ ਲੀਜ਼ ਤੇ ਲੈਣੀ ਹੋਏ ਜਾਂ ਲੀਜ਼ ਤੇ ਦੇਣੀ ਹੋਏ, ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰੋ। ਤੁਹਾਡੀ ਪ੍ਰੋਪਰਟੀ ਦੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਬੜੇ ਟਰਾਂਸਪੇਰੈਂਟ ਤਰੀਕੇ ਦੇ ਨਾਲ, ਬੜੇ ਸਰਲ ਤਰੀਕੇ ਦੇ ਨਾਲ ਤੁਹਾਨੂੰ ਐਡਵਾਈਸ ਦੇਣਗੇ, ਤੁਹਾਨੂੰ ਗਾਈਡ ਕਰਨਗੇ ਔਰ ਤੁਹਾਡਾ ਬਹੁਤ ਵੱਡਾ ਫਾਇਦਾ ਕਰਵਾਉਣਗੇ ਅਗਰ ਤੁਸੀਂ ਇਹਨਾਂ ਦੇ ਥਰੂ ਕੋਈ ਡੀਲ ਕਰਦੇ ਹੋ। ਤਾਂ ਫੋਨ ਨੰਬਰ ਨੋਟ ਕਰੋ, 416-525-7400, 416-525-7400, 416-525-7400। ਘਰ ਦੇ ਵਿੱਚ ਕੋਈ ਰੰਗ ਰੋਗਨ ਕਰਵਾਉਣ ਦਾ ਤੁਹਾਡਾ ਪ੍ਰੋਗਰਾਮ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਤੁਸੀਂ ਨੰਬਰ ਇੱਕ ਯਾਦ ਰੱਖੋ, 416-473-4258। ਗਿੱਲ ਪੇਂਟਿੰਗ ਦਾ ਨੰਬਰ ਹੈ, ਤੁਸੀਂ ਕੋਈ ਅਸੈਸਮੈਂਟ ਕਰਵਾਉਣੀ ਹੈ, ਕੋਈ ਐਸਟੀਮੇਟ ਲਵਾਉਣਾ ਹੈ ਆਪਣੇ ਘਰ ਦੇ ਵਿੱਚ ਪੇਂਟ ਦਾ, ਤਾਂ ਤੁਸੀਂ ਇਹਨਾਂ ਨੂੰ ਬੁਲਾ ਕੇ ਫ੍ਰੀ ਆਫ ਕੋਸਟ ਇਹਨਾਂ ਤੋਂ ਐਸਟੀਮੇਟ ਲਗਵਾ ਸਕਦੇ ਹੋ। ਬਾਕੀ ਤੁਸੀਂ ਆਪਣੇ ਘਰ ਨੂੰ, ਆਪਣੇ ਕਮਰਸ਼ੀਅਲ ਯੂਨਿਟ ਨੂੰ, ਘਰ ਦੀ ਡੈਕ ਨੂੰ, ਘਰ ਦੀ ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ ਜਾਂ ਘਰ ਦੀ ਛੱਤ ਨੂੰ, ਅਗਰ ਤੁਹਾਡੀ ਪੁਰਾਣੀ ਛੱਤ ਪੌਪਕੋਰਨ ਸਟਾਈਲ ਦੀ ਬਣੀ ਹੋਈ ਹੈ, ਤਾਂ ਉਸ ਪੌਪਕੋਰਨ ਨੂੰ ਰਿਮੂਵ ਕਰਨਗੇ, ਬੜੀ ਡਸਟਲੈਸ ਟਕਨੀਕ ਹੈ ਇਹਨਾਂ ਕੋਲੇ, ਉਸਨੂੰ ਰਿਮੂਵ ਕਰਕੇ ਬਿਲਕੁਲ ਨਵੀਂ ਨਕੋਰ, ਨਵੀਂ ਸਜੀ ਹੋਈ ਦੁਲਹਨ ਦੀ ਤਰ੍ਹਾਂ ਉਸਨੂੰ ਸਜਾ ਦੇਣਗੇ, ਤੇ ਉਸ ਤੋਂ ਬਾਅਦ ਘਰ ਦੀ ਤੁਹਾਡੇ ਦੀ ਲੁੱਕ ਇਸ ਤਰ੍ਹਾਂ ਹੋਏਗੀ ਕਿ ਤੁਹਾਡੇ ਪ੍ਰਾਹੁਣੇ ਆਉਣਗੇ ਨਾ, ਉਹ ਤੁਹਾਨੂੰ ਘੱਟ ਦੇਖਣਗੇ ਤੇ ਤੁਹਾਡੇ ਘਰ ਨੂੰ ਜ਼ਿਆਦਾ ਦੇਖਣਗੇ ਚੁੱਕ ਚੁੱਕ ਕੇ। 100-416-473-4258 अपॉइंटमेंट करो बुक ते कर दी बदलो लुक। दोस्तों 647-367-5353 साढ़े स्टूडियो दे नंबर है। तुसी किसे भी गाने दी कोई फरमाइश करनी होवे तां जी सदके करो, मैं बैठा तुहाडे गाणियां दीआं तुहाडी फरमाइशां सुनांगा और फरमाइशां मैं तुहाडियां पूरियां वी करन दी कोशिश करूंगा। बाकी मैं अपने लैवल ते तां दो तीन गाने तुहानूं सुनाऊंगा, नाले गलबात ही करूंगा। कल ना परसों एक मैं गल कीती सी, मेरे एक दोस्त दी मुलाकात मेरे नाल होई 50 साल बाद। देखो साडा पंजाब दे विच जिहड़ा पिंड है ना, आपस दे विच हार्डली 3-4 किलोमीटर दी जिहड़ी दूरी है, उत्थे मुलाकात नहीं हुई पिछले 50 साल हो गए। मुलाकात हुई तां 14,000 किलोमीटर दूर इत्थे कैनेडा दे विच आके मुलाकात हुई। गलबात नूं अगे कंटिन्यू करांगे। डॉक्टर साहब आ गए ने। डॉक्टर साहब सत श्री अकाल।
1: जदों
0: तुहानूं कोई प्रॉब्लम हुंदी है फिर दवाई तुसीं आप ही लै लैंदे हो कि कितों होर तों लैके आउंदे हो? मिठाई लैण वास्ते मिठाई पुछदा, कहिंदा हलवाई नूं, मालक नूं पुछदा वी, नौकर नूं पुछदा मालक किथे आ, कहिंदा उह दूसरी दुकान तों मिठाई लैण गया। इस तरह दे जोक भी बणे आ ना। चलो डॉक्टर साहब की हाल चाल, ठीक ठाक है? बिलकुल
1: ਵਧੀਆ ਜੀ, ਵਧੀਆ। ਅੱਜ ਮੈਂ ਤੁਹਾਨੂੰ 2 ਇੰਸੀਡੈਂਟ ਦੱਸਦਾ ਜੀ।
0: ਜੀ ਜੀ ਜੀ ਜੀ ਆਉਂਦੇ ਹੋ।
1: 3-4 ਦਿਨ ਪਹਿਲਾਂ ਮੇਰੇ ਕੋਲ ਮੈਨੂੰ ਫੋਨ ਆਇਆ ਅਫਗਾਨਿਸਤਾਨ ਤੋਂ।
0: ਕੀ ਬਾਤ ਹੈ!
1: ਤੇ ਉਹ ਲੇਡੀ ਦੇ 40x49 mm ਦਾ ਟਿਊਮਰ ਸੀ ਉਹਦੇ ਦਿਮਾਗ ਦੇ ਵਿੱਚ।
0: ਅੱਛਾ।
1: ਤੇ ਡਾਕਟਰ ਨੇ ਕਿਹਾ ਵੀ ਇਹਦੀ 2 ਮਹੀਨੇ ਮਤਲਬ ਏਜ ਹੈਗੀ ਆ।
0: ਜੀ ਜੀ।
1: ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਦੇਖੋ ਵੀ ਮੈਂ ਦਵਾਈ ਦਿੰਦਾ ਤੇ ਤੁਸੀਂ ਇਹ ਦਵਾਈ ਦੇਣੀ ਸ਼ੁਰੂ ਕਰੋ, 4 ਦਿਨ ਦੇ ਵਿੱਚ ਜੇ ਇਹਨੇ ਰਿਸਪੋਂਡ ਕਰ ਦਿੱਤਾ ਤਾਂ ਇਹਦੀ ਜਾਨ 100% ਬਚੂਗੀ। ਅੱਛਾ। ਤੇ ਇੱਕ ਕੱਲ ਮੇਰੇ ਕੋਲ ਕੇਸ ਆਇਆ ਇੰਡੀਆ ਦਾ।
0: ਨਹੀਂ, ਉਹ 4 ਦਿਨ ਹੋ ਗਏ ਮੈਡੀਸਨ ਉਹਨਾਂ ਲੈਂਦਿਆਂ ਨੂੰ, ਕੋਈ ਫੋਨ ਆਇਆ ਦੁਬਾਰਾ ਉਹਨਾਂ ਦਾ ਕੋਈ ਥੋੜਾ ਬਹੁਤ ਉਹਨਾਂ ਨੂੰ ਕੋਈ ਰਿਸਪੋਂਡ ਕੀਤਾ ਕਿ ਅਜੇ ਅਜੇ
1: ਕੱਲ ਨੂੰ ਜਾਂ ਪਰਸੋਂ ਨੂੰ ਫੋਨ ਆਊਗਾ?
0: ਅੱਛਾ ਅੱਛਾ ਅੱਛਾ, ਚਲੋ ਕੋਈ ਗੱਲ ਨੀ, ਪਰਮਾਤਮਾ ਕਰੇ ਕਿ ਤੁਹਾਡੀ ਦਿੱਤੀ ਦਵਾਈ ਨਾਲ ਉਹਨਾਂ ਦਾ ਕੋਈ ਫਾਇਦਾ ਹੋਵੇ ਤੇ ਬਹੁਤ ਅੱਛੀ ਗੱਲ ਹੋਏਗੀ। ਦੂਸਰਾ ਜਿਹੜਾ ਤੁਸੀਂ ਕਰ ਰਹੇ ਸੀ,
1: ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਉੱਥੇ ਅਫਗਾਨਿਸਤਾਨ ਚ ਹੋਮਿਓਪੈਥਿਕ ਦੀ ਕੋਈ ਹੈ ਦੁਕਾਨ ਜਿਹਨੂੰ ਦਵਾਈ ਮਿਲਦੀ ਹੈ? ਕਹਿੰਦੇ ਵੀ ਦੇਖਣਾ ਪੈਣਾ। ਮੈਂ ਕਿਹਾ ਜੇ ਨਾ ਮਿਲੀ ਤੇ ਫਿਰ ਤੁਸੀਂ ਦੱਸਿਓ, ਮੇਰੇ ਕਰਾਚੀ ਦੇ ਵਿੱਚ ਪੇਸ਼ੈਂਟ ਹੈਗੇ, ਮੈਂ ਕਰਾਚੀ ਤੋਂ ਤੁਹਾਨੂੰ ਪੋਸਟ ਕਰਵਾ ਦੂੰਗਾ।
0: ਜੀ ਜੀ ਜੀ ਜੀ ਜੀ। ਅੱਛਾ, ਦੂਸਰਾ ਤੁਸੀਂ ਕਹਿ ਰਹੇ ਸੀ ਇੰਡੀਆ ਦਾ ਕੁਝ?
1: ਹਾਂ ਜੀ, ਇੰਡੀਆ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਆਪਾਂ ਡਾਈਜੈਸਟਿਵ ਸਿਸਟਮ ਹੈ ਨਾ, ਉਹਨੂੰ ਆਪਾਂ ਕਿਵੇਂ ਵਿਗਾੜਦੇ ਹਾਂ।
0: ਜੀ ਜੀ ਜੀ ਜੀ।
1: ਤੁਸੀਂ ਦੇਖੋ ਜਦੋਂ ਆਪਾਂ ਕਿਸੇ ਵੀ ਪਾਰਟੀ ਦੇ ਵਿੱਚ ਜਾਂਦੇ ਹਾਂ, ਪਹਿਲਾਂ ਆਪਾਂ ਨੇ ਸਭ ਤੋਂ ਪਹਿਲਾਂ ਆਪਾਂ ਦਹੀਂ ਭੱਲੇ ਪਾਉਂਦੇ ਹਾਂ।
0: ਜੀ ਜੀ ਜੀ ਜੀ, ਬਿਲਕੁਲ।
1: ਉਸ ਤੋਂ ਬਾਅਦ ਫਿਰ ਨਾਲ ਹੀ ਉਹਦੇ ਵਿੱਚ ਦਿਓ ਜੀ ਦਾਲ ਸਬਜ਼ੀ, ਕੋਈ ਚਿਕਨ, ਕੋਈ ਕੁਛ ਜੋ ਪਾ ਕੇ ਆਪਾਂ ਇਕੱਠੀ ਪਲੇਟ ਭਰ ਕੇ ਤੇ ਆਪਾਂ ਖਾਣਾ ਸ਼ੁਰੂ ਕਰ ਦਿੰਦੇ ਹਾਂ।
0: ਬਿਲਕੁਲ ਬਿਲਕੁਲ, ਸਵਾਦ ਮੋਸਟਲੀ ਕੋਸ਼ਿਸ਼ ਹੁੰਦੀ ਕਿ ਸਾਰਿਆਂ ਦੇ ਸਵਾਦ ਥੋੜੇ ਥੋੜੇ ਵੇਖੋ, ਇਹ ਪੰਜਾਬੀ ਸੁਭਾਅ ਜਿਹੜਾ।
1: ਹਾਂਜੀ, ਤੇ ਇਹ ਤੁਸੀਂ ਦੇਖੋ, ਇੱਕ ਆਪਾਂ ਤੁਸੀਂ ਆਮ ਸੁਣਿਆ ਹੋਣਾ ਇਹਨੂੰ ਗਰਮ ਸਰਦ ਹੋ ਗਿਆ।
0: ਜੀ ਜੀ ਜੀ ਜੀ।
1: ਕਦੀ ਸਰਦ ਗਰਮ ਨੀ ਕਿਸੇ ਨੇ ਵੀ ਕਿਹਾ?
0: ਗਰਮ ਸਰਦ ਹੀ ਹੁੰਦਾ, ਗਰਮ ਸਰਦ, ਬਿਲਕੁਲ
1: ਗਰਮ ਸਰਦ। ਤੇ ਤੁਸੀਂ ਦੇਖੋ ਆਪਾਂ ਗਰਮ ਗਰਮ ਜਦੋਂ ਚੀਜ਼ ਖਾਂਦੇ ਆ ਤੇ ਮਗਰੋਂ ਖਾਂਦੇ ਆ, ਦਹੀਂ
0: ਮਗਰੋਂ
1: ਜਾਂ ਕੁਛ ਪਕੌੜੇ, ਹਾਂ
0: ਬਿਲਕੁਲ,
1: ਉਹ ਫਿਰ ਗਰਮੀ ਆਪਣੀ ਪਹਿਲਾਂ ਪਹੁੰਚ ਗਈ ਤੇ ਸਰਦੀ ਉੱਤੇ ਆ ਗਈ,
0: ਬਾਅਦ ਚ ਆ ਗਈ ਤੇ ਉਹ ਗਰਮ ਸਰਦ ਹੋ ਗਈ।
1: ਗਰਮ ਸਰਦ ਉਹ ਫਿਰ ਪੇਟ ਦੇ ਵਿੱਚ ਗੜਬੜ ਕਰੂਗਾ।
0: ਚਲੋ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜੀ ਜੀ ਜੀ।
2: ਅਗਲੀ ਗੱਲ ਵੀ ਸੁਣੋ
0: ਜੀ ਜੀ,
2: ਅਖੀਰ ਦੇ ਉੱਤੇ ਆ ਗਈ ਆਈਸਕ੍ਰੀਮ।
0: ਬਿਲਕੁਲ ਬਿਲਕੁਲ
2: ਠੀਕ ਹੈ ਜੀ, ਉਹ ਰਹਿੰਦੀ ਖੁੰਦੀ ਕਸਰ ਜਿਹੜੀ ਆ ਉਹ ਆਈਸਕ੍ਰੀਮ ਨੇ ਕੱਢ ਦਿੰਦੀ,
0: ਪੂਰੀ ਕਰ ਦਿੰਦੀ। ਬਿਲਕੁਲ ਸਹੀ ਗੱਲ ਹੈ।
2: ਉਹ ਠੰਡੇ ਦੇ ਉੱਤੇ ਹੋਰ ਠੰਡਾ ਹੋ ਗਿਆ ਤੂੰ।
0: ਹਾਂ ਬਿਲਕੁਲ ਜੀ, ਜੇ ਤੁਸੀਂ ਖਾਣਾ ਖਾਂਦੇ ਹੋ ਨਾ ਤੇ ਖਾਣਾ ਤੁਹਾਡਾ ਅੰਦਰ ਜਾ ਕੇ ਬਰਨ ਹੁੰਦਾ ਹੈ, ਜਦੋਂ ਪੂਰੀ ਗਰਮਾਇਸ ਬੋਡੀ ਪੈਦਾ ਕਰਦੀ, ਉੱਤੋਂ ਜਦੋਂ ਤੁਸੀਂ ਆਈਸਕ੍ਰੀਮ ਖਾ ਕੇ ਉਹਨੂੰ ਬਿਲਕੁਲ ਜਮਾ ਦਿੰਦੇ ਹੋ ਨਾ ਤੇ ਉਹ ਫਿਰ ਡਾਈਜੈਸ਼ਨ ਦੇ ਵਿੱਚ ਬੜੀ ਸਮੱਸਿਆ ਆਉਂਦੀ ਹੈ, ਇਹ ਬਹੁਤ ਪ੍ਰੋਬਲਮ ਹੈ। ਚਲੋ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਫੀਡਬੈਕ ਦਿੱਤੀ ਦੋ ਤਿੰਨ ਸਮੱਸਿਆਵਾਂ ਦੇ ਬਾਰੇ, ਤੇ ਮੇਰਾ ਖਿਆਲ ਹੈ ਕਿ ਦੋਸਤ ਮਿੱਤਰ ਜ਼ਰੂਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਗੇ। ਡਾਕਟਰ ਜਸਵੀਰ ਚੌਹਾਨ ਜੀ, ਫੋਨ ਨੰਬਰ 647-993-1484 6479931484, ਤੁਹਾਨੂੰ ਕਦੇ ਵੀ ਇਹਨਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਪਏ ਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਇਹਨਾਂ ਤੋਂ ਐਡਵਾਈਸ ਲੈ ਸਕਦੇ ਹੋ, ਜਾਂ ਜੇ ਕੋਈ ਮੈਡੀਸਨ ਹੋਏ ਤਾਂ ਮੈਡੀਸਨ ਵੀ ਇਹਨਾਂ ਤੋਂ ਲੈ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਸੋ ਦੋਸਤੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਪ੍ਰੋਗਰਾਮ ਨੂੰ ਆਪਾਂ ਤੋਰਦੇ ਹਾਂ ਥੋੜਾ ਜਿਹਾ ਅੱਗੇ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੇ ਵਧੀਆ ਪੰਜਾਬੀ ਕਲਚਰ ਦੇ ਵਿੱਚ, ਪੰਜਾਬੀ ਸੱਭਿਆਚਾਰ ਦੇ ਵਿੱਚ, ਤੇ ਬੜਾ ਖੂਬਸੂਰਤ ਜਿਹਾ ਤੁਹਾਨੂੰ ਇੱਕ ਗਾਣਾ ਸੁਣਾਉਣੇ ਆ ਸਾਡੇ ਇੱਕ ਲੀਜੈਂਡ ਦਾ, ਜਿਨ੍ਹਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗਾ, ਭਾਵੇਂ ਉਹ ਸਾਡੇ ਦਰਮਿਆਨ ਅੱਜ ਨਹੀਂ ਰਹੇ, ਲੇਕਿਨ ਉਹਨਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਕਾਇਮ ਰਹੂਗਾ।

0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, 6999 ਨੰਬਰ ਜੀ ਤੁਹਾਡਾ।
1: ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ। ਤੁਸੀਂ ਜੰਦਰੇ ਦੀ ਗੱਲ ਕੀਤੀ ਸੀ
0: ਜੀ ਜੀ ਜੀ,
1: ਉਹ ਕਹਿੰਦਾ ਜੰਦਰੇ ਨੂੰ ਲਾ ਕੁੰਜੀਆਂ
0: ਜੀ,
1: ਉਹ ਜਾਈ ਕਿਦੋਂ ਵਸਥੇ ਹਨ।
0: ਜੰਦਰੇ ਨੂੰ ਲਾ ਕੁੰਡੀਆਂ ਕੁੰਜੀਆਂ,
1: ਜੰਦਰੇ ਨੂੰ ਲਾ, ਜੰਦਰੇ ਨੂੰ ਲਾ ਕੁੰਜੀਆਂ
0: ਜੀ ਜੀ ਜੀ,
1: ਉਹ ਜਾਈ ਕਿਦੋਂ ਵਸਥੇ ਹਨ, ਜਿਹੜੀਆਂ ਤੂੰ ਕੀਤੀਆਂ, ਜਿਹੜੀਆਂ ਕੀਤੀਆਂ ਤੂੰ ਸੁਣਜੀਆਂ।
0: ਕਿਆ ਬਾਤ, ਕਿਆ ਬਾਤ, ਬਹੁਤ। ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿਓ ਫਿਰ।
1: ਉਹ ਕਹਿੰਦਾ ਜੰਦਰੇ ਨੂੰ ਲਾ ਕੁੰਜੀਆਂ
0: ਜੀ,
1: ਉਹ ਜਾਈ ਕਿਦੋਂ ਵਸਥੇ ਹਨ
0: ਜੀ ਜੀ ਜੀ,
1: ਜਿਹੜੀਆਂ ਕੀਤੀਆਂ ਤੂੰ ਸੁਣਜੀਆਂ,
0: ਜਿਹੜੀਆਂ ਕੀਤੀਆਂ ਤੂੰ ਸੁਣਜੀਆਂ, ਕਿਆ ਸੁਣਨੀਆਂ, ਸੁਣਨੇ ਤੋਂ
1: ਸਾਡਾ ਲੋਕਲ ਜ਼ਬਾਨ ਜਿਹੜੀ ਹੈ ਨਾ ਜੀ, ਲੈਂਦੇ ਪੰਜਾਬ ਦੇ।
0: ਮੈਂ ਸਮਝ ਗਿਆ, ਉੱਥੇ ਸੁੰਜੀ ਸ਼ਬਦ ਬੋਲਦੇ ਆ ਸਾਡੇ
1: ਨਾ, ਅਸੀਂ ਸੁਣੇ ਨੂੰ ਸੁੰਜੀ ਕਹਿੰਦੇ।
0: ਨਹੀਂ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਖੂਬਸੂਰਤ ਜੀ, ਬਹੁਤ।
1: ਪਾਣੀ ਕਾਂ ਪੀਤਾ
0: ਜੀ,
1: ਜਿਹਨਾਂ ਪਿੱਛੇ ਜੱਗ ਛੱਡਿਆ, ਵੱਡਾ ਜ਼ੁਲਮ ਉਹਨਾਂ ਕੀਤਾ।
0: ਕਿਆ ਬਾਤ, ਪਾਣੀ ਕਾਂ ਪੀਤਾ, ਜਿਹਨਾਂ ਪਿੱਛੇ ਜੱਗ ਛੱਡਿਆ,
1: ਵੱਡਾ ਜ਼ੁਲਮ ਉਹਨਾਂ,
0: ਵੱਡਾ ਜ਼ੁਲਮ ਉਹਨਾਂ ਕੀਤਾ। ਇੱਕ ਅੱਧਾ ਹੋਰ ਆਉਂਦੇ, ਬਹੁਤ ਖੂਬਸੂਰਤ।
1: ਬਾਗੇ ਵਿੱਚ ਆਮ, ਬਾਗੇ ਵਿੱਚ ਅੰਬ ਝੁਲਦੇ
0: ਜੀ ਜੀ ਜੀ,
1: ਜਾਂ ਰਿਸ਼ਤੇ ਤਨਾ ਹੁੰਦੇ ਤੇ ਅਸੀਂ ਦਰ ਦਰ ਕਿਉਂ ਰੁਲਦੇ।
0: ਕਿਆ ਬਾਤ, ਕਿਆ ਬਾਤ, ਬਹੁਤ ਵਧੀਆ, ਬਹੁਤ ਵਧੀਆ ਜੀ। ਤੁਸੀਂ ਕੋਈ ਗੱਲਬਾਤ, ਕੋਈ ਐਕਸਪੀਰੀਅੰਸ, ਕੋਈ ਆਪਣੀ ਜੱਗ ਬੀਤੀ, ਕੋਈ ਹੱਡ ਬੀਤੀ ਸ਼ੇਅਰ ਕਰਨੀ ਹੋਵੇ ਤਾਂ ਮੇਰੇ ਨਾਲ ਕਰ ਸਕਦੇ ਹੋ। ਕੋਈ ਤੁਸੀਂ ਇਸ ਵੇਲੇ ਔਨ ਰੋਡ ਹੋ, ਆਪਣੇ ਕੰਮ ਤੇ ਹੋ, ਕੋਈ ਐਕਸਪੀਰੀਅੰਸ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ, ਕੋਈ ਵਧੀਆ ਐਕਸਪੀਰੀਅੰਸ ਤੁਹਾਨੂੰ ਹੋਇਆ ਹੋਵੇ, ਕੋਈ ਮਾੜਾ ਐਕਸਪੀਰੀਅੰਸ ਹੋਇਆ ਹੋਵੇ ਜਿਸ ਦੀ ਤੁਸੀਂ ਸਾਡੇ ਦੋਸਤਾਂ ਮਿੱਤਰਾਂ ਨੂੰ ਕੋਈ ਨਸੀਹਤ ਦੇਣਾ ਚਾਹੁੰਦੇ ਹੋਵੇ, ਭਾਈ ਇਹ ਕੰਮ ਅੱਗੇ ਤੋਂ ਨਾ ਕਰਿਓ, ਇਸ ਤਰ੍ਹਾਂ ਦੀ ਕੋਈ ਤੁਹਾਨੂੰ ਐਕਸਪੀਰੀਅੰਸ ਹੋਵੇ ਤਾਂ ਉਹ ਵੀ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ। ਤੇ ਬਾਕੀ 6473653 ਸਾਡੇ ਸਟੂਡੀਓ ਦਾ ਨੰਬਰ ਹੈ।

कमाल करती। माणक साहब ही सी। मैनू नहीं लगता कि माणक साहब तो बाद कोई होर उन्हां दे लेवल तक ना पहुंच सकदा है। कोशिश बहुत कर रहे ने पर मैनू लगता नहीं कि उस लेवल ते पहुंचना, उन्नी पॉपुलरिटी उन्नी प्रसिद्धि जड़ी हासिल करनी ना, वो मेरा ख्याल है कि परमात्मा ने माणक साहब दे हिस्से दे विच ही पाई सी। जिन्ना नाम उन्होंने कमा लिया रहिंदी दुनिया तक, माणक माणक जड़ी है ना, वो हर कोई बंदा, लोगों ने नाम तो बहुत माणक कईयां ने ला ले होए आ, पर माणक वर्गी आ जड़ियां क्वालिटी, जड़ियां खासियतां, जड़ियां गायकी दी जड़ी बुलंदी सी ना, वो जड़ी वो तां आउणी होर तरीके नाल ही आउंदी, वो तां मुकद्दरां दे नाल ही आउंदी आ। सो सुन रहे हो तुसीं रेडियो प्रोग्राम सब रंग, साडा तुहाडा साथ रहेगा 11 बजे तक। ते साडे रेडियो प्रोग्राम दे जिहड़े मेन प्राउड स्पॉन्सर होने आ जी, ब्रम्पटन कैश एंड कैरी। ब्रम्पटन कैश एंड कैरी पूरे कैनेडा दे विच 9 वक्खरियां वक्खरियां लोकेशंस दे उपर अपनियां सेवावां दे रहे ने। तुसीं लैणी होए अपनी घर दी किचन वास्ते कोई ग्रोसरी, किचन वास्ते कोई बर्तन लेना होए, रेस्टोरेंट दे लई कोई ग्रोसरी लेनी हो, या रेस्टोरेंट दे लई कोई वड्डा बर्तन तुहानूं चाहिदा होए, डिस्पोजेबल समान तुहानूं चाहिदा होए, बल्क दे विच कोई बहुत वड्डी गैदरिंग कर रहे हो तां वी हजारां दी गिनती दे विच समान तुहानूं चाहिदा होवे तां तुसीं लै सकदे हो ब्रम्पटन कैश एंड कैरी तों। घर दे विच कोई छोटा मोटा औजार वरत्या जाण वाला, इन्हां दिनां दे विच असीं बैकयार्ड दे विच या फ्रंट दे उपर छोटी मोटी बागबानी या छोटी मोटी असीं सब्जियां वगैरह लगाउणे आ, तां कोई भी औजार तुहानूं चाहीदा होए ब्रम्पटन कैश एंड कैरी तों मिल सकदा। छोटी मोटी दवाई जिहड़ियां अक्सर असीं घरां दे विच फर्स्ट एड दे तौर ते रखदे हुंदे सी, उन्हां विचों कोई भी छोटी मोटी तुहानूं दवाई चाहीदी होए तुहानूं ब्रम्पटन कैश एंड कैरी तों मिल सकदी है। कोई घर दे विच फंक्शन कर रहे हो, कोई हल्दी, कोई मेहंदी, कोई मंगणा, कोई विआह, कोई शादी, तां घर दे विच पंजाबी थीम दी तुसीं उसारी करनी है, तां पंजाबी माहौल, पंजाबी सभ्याचार दे नाल रिलेटड कोई भी चीज तुहानूं चाहीदी होवे, पक्खी चाहीदी होवे, चरखा चाहीदा होवे, ढोलकी चाहीदी होवे, ढोल चाहीदा होवे, भंगड़े गिद्धे दे ड्रेस चाहीदे होण, भंगड़े गिद्धे दे मॉडल चाहीदे होण, पीढ़ियां चाहीदियां होण, घड़े चाहीदे होण, मटके चाहीदे होण, जो जो मर्जी तुहानूं जागो चाहीदी होए, जागो दे नाल ओह डंडे जिहड़े वरते जाण वाले ओह चाहीदे होण, ओह छतरियां जिहड़ियां कलरफुल छतरियां हुंदियां, कुछ भी चाहीदा होए, गुरु साहिबान दी कोई फोटोग्राफ चाहीदी होए, हिंदू धर्म नाल संबंधित किसी देवी देवते की कोई फोटोग्राफ या मूर्ति या उन्होंने संबंधित कोई पूजा समगरी की तुहानूं जरूरत होवे, ब्रम्पटन कैश एंड कैरी तो लै सकते हो। गर्मियां दे विच कई लोगों नूं फ्रिज का पानी सूट नहीं करता, तो बड़े खूबसूरत मिट्टी के घड़े तुसीं लै सकते हो, टूटियां लगियां हुई मिट्टी के बर्तन भी तुहानूं हर तरह के ब्रम्पटन कैश एंड कैरी तो मिल सकते हैं। सो पंजाबियों के कॉस्को के नाम नाल जाणिया जांदा 60,000 स्क्वेयर फुट के फैलिया होया विशाल स्टोर ब्रम्पटन कैश एंड कैरी। फोन नंबर 905-230-4800, 905-230-4800। दूसरे साडे प्राउड स्पॉन्सर विलेज ऑफ इंडिया शुद्ध शाकाहारी भोजन दे विच जाणिया पहचाणिया नाम पिछले 3 दहाकियां तो। स्ट्रीट फूड इन्हां दा बहुत ही पॉपुलर है, तुसीं गोल गप्पे, टिक्कियां, भल्ले, डोसे, गर्मा गर्म देसी घ्यो दियां जलेबियां, नूडल्स, अजकल नवा सैटअप तुसीं आओ इन्हां दा देखो, विलेज ऑफ इंडिया की बैक साइड के उपर वाण दे मंजे लगे हुए, स्टैंडिंग टेबल लगे हुए, लाइव म्यूजिक चलता है, उत्थे गर्मा गर्म टिक्कियां, समोसे, भल्ले, डोसे, गर्मा गर्म देसी घ्यो दियां जलेबियां, नूडल्स, गोल गप्पे, जो मर्जी स्ट्रीट फूड तुसीं खाओ, इंजॉय करो, कार भी उत्थे ही पार्क हो जाएगी, खड़े खड़े तुसीं अपना आनंद लै सकते हो। 40 to 50 आइटमां दा सजिया सवरिया बुफे, सब्जियां, सैलड, स्वीट डिश दे नाल भरपूर पंजाबी माहौल, पंजाबी खुशबू ते पंजाबी जायके दे नाल तुसीं इंजॉय करो। टिफिन लगवाना 7 दिन लई, 6 दिन लई, 5 दिन लई, तां तुसीं मेन्यू डिसाइड करो, कीमत इहदी की है, ओह भी तुसीं इनफॉर्मेशन लै सकदे हो। घर दे विच कोई लाइव केटरिंग करवाउणी है, ट्रक हायर कर लो इन्हां दा, मेन्यू जो होएगा गर्मा गर्म हर चीज़ तुहानूं घर दे गेट दे उपर मिलेगी। कोई छोटा मोटा फंक्शन 100 to 125 आदमियों का करवाना है, तो तुसी इन्हों का हाल बुक करवा सकते हो, लाइट, साउंड, डीजे वगैरह का पूरा इंतजाम है, 100 to 125 गड्डिया की खुली डुली पार्किंग भी है। फोन नंबर याद रखो 114 कैनेडी रोड विलेज ऑफ इंडिया का नंबर है 905-450-3333 और 6430 एरन मिल पार्कवे मिसीसागर का नंबर है 905-542-1333। लंडन, हैलीफैक्स और विंडसर दे विच भी विलेज ऑफ इंडिया दी ब्रांच है। सो जुड़े हो तुसी साडे नाल 647-367-5353,
ਮੈਂ ਗੱਲ ਸ਼ੁਰੂ ਕੀਤੀ ਸੀ ਕਿ ਮੈਂ 2 ਕੁ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਮੇਰਾ ਦੋਸਤ ਮੈਨੂੰ ਮਿਲਿਆ 50 ਸਾਲ ਬਾਅਦ। ਦੇਖੋ 50 ਸਾਲ ਦਾ ਵਕਫਾ ਕੋਈ ਥੋੜਾ ਨਹੀਂ ਹੁੰਦਾ। ਉਸ ਅਸੀਂ ਮੇਰੇ ਖਿਆਲ 6ਵੀਂ 7ਵੀਂ ਚ ਉਦੋਂ ਪੜ੍ਹਦੇ ਹੁੰਦੇ ਸੀ ਤੇ ਬਹੁਤ ਪੁਰਾਣੀ ਗੱਲ ਹੋ ਗਈ ਹੈ। ਸ਼ਕਲਾਂ ਤਾਂ 50 ਸਾਲ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ। ਫੋਨ ਤੇ ਸਾਡੀ ਗੱਲ ਹੋਈ ਸੀ ਪਹਿਲੇ ਆਪਸ ਦੇ ਵਿੱਚ, ਫੋਨ ਤੇ ਗੱਲਾਂ ਬਾਤਾਂ ਦੇ ਨਾਲ ਅਸੀਂ ਇੱਕ ਦੂਸਰੇ ਨੂੰ ਪੂਰੇ ਤਰੀਕੇ ਦੇ ਨਾਲ ਪਹਿਚਾਣ ਲਿਆ ਫੋਨ ਤੇ ਕਿ ਵਾਕਿਆ ਇਹ ਉਹ ਬੰਦਾ, ਉਹਨੇ ਮੈਨੂੰ ਪਹਿਚਾਣ ਲਿਆ ਵੀ ਇਹ ਉਹੀ ਬੰਦਾ। ਲੇਕਿਨ ਸ਼ਕਲਾਂ ਜਦੋਂ ਵੇਖੀਆਂ ਨੇ ਇੱਕ ਦੂਜੇ ਦੀਆਂ ਤਾਂ ਅਸੀਂ ਇੱਕ ਦੂਸਰੇ ਨੂੰ ਪਹਿਚਾਨਣ 'ਚ ਸਾਨੂੰ ਥੋੜ੍ਹਾ ਜਿਹਾ ਟਾਈਮ ਲੱਗਾ। ਮਤਲਬ ਇੰਨਾ ਫਿਜ਼ੀਕਲੀ ਆਦਮੀ ਦੀ ਸ਼ਕਲ ਦੇ ਵਿੱਚ ਤਬਦੀਲੀ ਆ ਜਾਂਦੀ। ਪਹਿਚਾਣ ਤਾਂ ਲਿਆ ਜਦੋਂ ਇੱਕ ਦੂਸਰੇ ਦੇ ਸਾਹਮਣੇ ਹੋਏ, ਪਰ ਫਿਰ ਵੀ ਅਸੀਂ ਇੱਕ ਦੂਸਰੇ ਦੀਆਂ ਨਾ ਉਸ ਸਮੇਂ ਦੀਆਂ ਕੋਸ਼ਿਸ਼ ਕੀਤੀ ਕਿ ਫੋਟੋ ਲੱਭੀਆਂ ਜਾਣ, ਫੋਟੋ ਕਿਸੇ ਨਾ ਕਿਸੇ ਥੋੜ੍ਹੀਆਂ ਜਿਹੀਆਂ ਉਸ ਤੋਂ ਬਾਅਦ ਦੀਆਂ ਲੱਭੀਆਂ ਤੇ ਹੌਲੀ ਹੌਲੀ ਹੌਲੀ ਹੌਲੀ ਉਹ ਰੈਕੋਗਨੀਸ਼ਨ ਸਾਰੀ ਹੋ ਗਈ। ਤੇ ਮਜ਼ੇ ਦੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਨਾ, ਉਹ ਮੈਨੂੰ ਜਦੋਂ ਮਿਲਿਆ ਨਾ ਤੇ ਮੈਨੂੰ ਡਾਇਰੈਕਟਲੀ ਉਹਨੇ ਮੈਨੂੰ ਮੇਰੇ ਨਿਕਨੇਮ ਦੇ ਨਾਲ ਤੇ ਮੈਂ ਉਹਨੂੰ ਆਪਣੇ ਉਹਦੇ ਨਿਕਨੇਮ ਦੇ ਨਾਲ ਬੁਲਾਇਆ। ਸੋ ਦੇਖੋ ਐਡੇ ਐਡੇ ਵੱਡੇ ਅਸੀਂ ਹੋ ਗਏ। ਨਿਕਨੇਮ ਮੈਂ ਅਜੇ ਵੀ ਮੈਂ ਤੁਹਾਨੂੰ ਔਨ ਏਅਰ ਦੱਸਦਾ, ਮੇਰਾ ਨਿਕਨੇਮ ਵੀ ਹੈ ਸੀ। ਦੋਸਤ ਮਿੱਤਰ ਜੇ ਕੋਈ ਪੁੱਛਣਗੇ ਤਾਂ ਔਨ ਏਅਰ ਤੇ ਚਲੋ ਮੈਂ ਨਹੀਂ ਸ਼ੇਅਰ ਕਰਦਾ, ਬਾਅਦ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ। ਮੈਂ ਹੁਣ ਵੀ ਅੱਜ ਕੱਲ ਆਪਣੇ ਪਿੰਡ ਜਾਵਾਂ ਨਾ, ਪਿੰਡ ਦੇ ਵਿੱਚ ਮੇਰਾ ਕੋਈ ਨਾਮ ਨਹੀਂ ਜਾਣਦਾ ਕਿ ਦਰਸ਼ਨਦੀਪ ਅਰੋੜਾ ਇਹਦਾ ਨਾਮ ਹੈ। ਉਹ ਸਾਰੇ ਨਿਕਨੇਮ ਹੀ ਚੱਲਦਾ ਹੈ। ਤੁਹਾਨੂੰ ਵੀ ਸਾਰਿਆਂ ਨੂੰ ਇਸ ਚੀਜ਼ ਦੇ ਤੁਸੀਂ ਗੁਜ਼ਰੇ ਹੋਗੇ, ਜਿੰਨੇ ਦੋਸਤ ਮਿੱਤਰ ਪਿੰਡਾਂ ਦੇ ਵਿੱਚੋਂ ਆਏ ਨੇ ਨਾ, ਪੰਜਾਬੀ ਸੱਭਿਆਚਾਰ ਦੇ, ਪੰਜਾਬੀ ਕਲਚਰ ਚੋਂ, ਪੰਜਾਬ ਦੇ ਵਿੱਚੋਂ ਖਾਸ ਤੌਰ ਤੇ, ਕੋਈ ਐਸਾ ਦੋਸਤ ਮਿੱਤਰ ਨਹੀਂ ਹੋਏਗਾ ਜਿਸ ਦਾ ਨਿੱਕ ਨੇਮ ਨਹੀਂ ਹੋਏਗਾ ਪਿੰਡ ਦੇ ਵਿੱਚ। ਤੁਸੀਂ ਮੈਨੂੰ ਫੋਨ ਕਰਕੇ ਇਹ ਜ਼ਰੂਰ ਦੱਸਣਾ, ਚਲੋ ਆਪਣਾ ਨਿੱਕ ਨੇਮ ਦੱਸਿਓ ਨਾ, ਲੇਕਿਨ ਇਹ ਮੇਰੀ ਜਿਹੜੀ ਸਟੇਟਮੈਂਟ ਹੈ ਬਿਲਕੁਲ ਸਹੀ ਹੈ ਜਾਂ ਗਲਤ ਹੈ, ਇਸ ਚੀਜ਼ ਦਾ ਤੁਸੀਂ ਮੈਨੂੰ ਜ਼ਰੂਰ ਜਵਾਬ ਦਿਓ ਕਿ ਸਾਰਿਆਂ ਦੇ ਨਿੱਕ ਨੇਮ ਸਾਡੇ ਪਿੰਡਾਂ ਦੇ ਵਿੱਚ ਹੁੰਦੇ ਆ। ਪੱਕਾ ਨੇਮ ਤਾਂ ਕਿਸੇ ਨੂੰ ਕੁਝ ਪਤਾ ਹੀ ਨਹੀਂ ਹੁੰਦਾ। ਪੱਕਾ ਨੇਮ ਜਾਂ ਤੇ ਸਕੂਲਾਂ ਦੇ ਵਿੱਚ ਲਿਖਾਇਆ ਹੁੰਦਾ ਉਹ ਪਤਾ ਹੁੰਦਾ, ਤੇ ਜਾਂ ਜਿਹੜਾ ਕੋਈ ਸਰਟੀਫਿਕੇਟ ਤੁਹਾਨੂੰ ਮਿਲਦਾ ਉਸ ਸਰਟੀਫਿਕੇਟ ਤੇ ਲਿਖਿਆ ਹੁੰਦਾ। ਅਦਰਵਾਈਜ਼ ਕੋਈ ਤੁਹਾਡਾ ਪੱਕਾ ਨੇਮ ਨਹੀਂ ਜਾਣਦਾ, ਸਾਰਿਆਂ ਦੇ ਨੇਮ ਅੱਧੇ ਪਚੱਧੇ, ਅਦਰਵਾਈਜ਼ ਤਾਂ ਪੂਰੇ ਨੇਮ ਦੇ ਨਾਲ ਕੋਈ ਮਿਲਦਾ ਨਹੀਂ ਹੁੰਦਾ, ਹੋਰ ਹੀ ਨਿੱਕ ਨੇਮ ਹੁੰਦਾ। ਜੇਕਰ ਕੋਈ ਨਾਮ ਦੇ ਨਾਲ ਮਿਲਦਾ ਜੁਲਦਾ ਹੋਵੇ ਤਾਂ ਉਹ ਪੂਰਾ ਕੰਪਲੀਟ ਨਾਮ ਨਹੀਂ ਹੁੰਦਾ, ਉਸ ਨੂੰ ਅੱਧੇ ਪਚੱਧੇ ਨੂੰ ਲੈ ਕੇ ਹੀ ਬੋਲਿਆ ਜਾਂਦਾ ਹੈ। ਸੋ ਮੇਰਾ ਖਿਆਲ ਹੈ ਕਿ ਤੁਸੀਂ ਇਸ ਗੱਲ ਦੇ ਨਾਲ ਜ਼ਰੂਰ ਸਹਿਮਤ ਹੋਵੋਗੇ। ਜੇ ਕੋਈ ਦੋਸਤ ਮਿੱਤਰ ਆਪਣਾ ਐਕਸਪੀਰੀਅੰਸ ਕੋਈ ਸ਼ੇਅਰ ਕਰਨਾ ਚਾਹੁੰਦਾ ਹੈ ਤਾਂ ਜ਼ਰੂਰ ਮੇਰੇ ਨਾਲ ਸ਼ੇਅਰ ਕਰੇ। ਇੱਕ ਹੋਰ ਵੀ ਇਹਦੇ ਪਿੱਛੇ ਬੈਕਗ੍ਰਾਉਂਡ ਹੈ ਕਿ ਖਾਸ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਮੁੰਡਿਆਂ ਦੇ, ਕੁੜੀਆਂ ਦੇ ਤਾਂ ਮੇਰਾ ਖਿਆਲ ਐਡੇ ਉਲਟੇ ਸਿੱਧੇ ਨਾਮ ਨਹੀਂ ਰੱਖਦੇ ਸੀ ਪੇਰੈਂਟਸ ਜਾਣ ਬੁੱਝ ਕੇ। ਮੁੰਡਿਆਂ ਦੇ ਨਾਮ ਜਾਣ ਬੁੱਝ ਕੇ ਵੀ ਉਲਟੇ ਸਿੱਧੇ ਰੱਖਦੇ ਹੁੰਦੇ ਸੀ ਮਾਂ ਬਾਪ। ਕਿਉਂ? ਇਹਦੇ ਪਿੱਛੇ ਕਾਰਨ ਸੀ, ਇਹਦੇ ਪਿੱਛੇ ਕਾਰਨ ਸੀ ਕਿ ਨਜ਼ਰ ਨਾ ਲੱਗ ਜੇ। ਸਾਡਾ ਮੁੰਡਾ ਖੂਬਸੂਰਤ ਹੈ, ਇਹਦਾ ਖੂਬਸੂਰਤ ਜਾਂ ਕੋਈ ਨਾਂ ਹੋਏਗਾ ਨਾ ਲੈ ਕੇ ਅਸੀਂ ਬੁਲਾਵਾਂਗੇ, ਤਾਂ ਇਹ ਸੋਚ ਹੁੰਦੀ ਸੀ ਲੋਕਾਂ ਦੀ ਯਾਰ ਨਜ਼ਰ ਨਾ ਲੱਗ ਜਾਵੇ। ਜਾਣ ਬੁੱਝ ਕੇ ਤੋੜ ਮਰੋੜ ਕੇ ਉਹਦੇ ਨਾਮ ਨੂੰ ਪੁੱਠਾ ਸਿੱਧਾ ਰੱਖਿਆ ਜਾਂਦਾ ਸੀ। ਇਹ ਵੀ ਇੱਕ ਸਾਡੀ ਸੋਚ ਮੈਂਟੈਲਿਟੀ ਸਾਡੀ ਪੰਜਾਬ ਦੇ ਵਿੱਚ ਸੀ। ਸੋ ਜ਼ਰੂਰ ਇਸ ਮਸਲੇ ਦੇ ਬਾਰੇ ਮੇਰੇ ਨਾਲ ਜ਼ਰੂਰ ਗੱਲਬਾਤ ਕਰੋ ਦੋਸਤ ਮਿੱਤਰ, ਜੇ ਕਿਸੇ ਦਾ ਕੋਈ ਐਕਸਪੀਰੀਅੰਸ ਹੈ ਇੱਦਾਂ ਦਾ। ਤੇ ਬਾਕੀ ਆਪਾਂ ਗੱਲਬਾਤ ਨੂੰ ਜਾਰੀ ਰੱਖਾਂਗੇ ਤੇ ਸਾਡੇ ਅਗਲੇ ਪ੍ਰੋਗਰਾਮ ਦੇ ਅੱਗੇ ਆਪਾਂ ਚੱਲਦੇ ਹਾਂ। ਅੱਗੇ ਆਪਾਂ ਗਾਣਾ ਤੁਹਾਨੂੰ ਇੱਕ ਮੈਂ ਹੋਰ ਸੁਣਾਉਣਾ। ਮੈਂ ਤੁਹਾਡੇ ਨਾਲ ਸਾਥੀ ਗੱਲ ਕੀਤੀ ਸੀ ਕਿ ਮਨਮੋਹਨ ਵਾਰਸ ਜੀ ਦਾ ਇੱਕ ਮੈਂ ਤੁਹਾਨੂੰ ਗਾਣਾ ਸੁਣਾਊਂਗਾ ਖੂਬਸੂਰਤ ਜਿਹਾ, ਤੇ ਉਸ ਗਾਣੇ ਦੇ ਉਹਨੂੰ ਗਾਣੇ ਨੂੰ ਪਹਿਲਾਂ ਸੁਣ ਲਓ ਧਿਆਨ ਨਾਲ। ਉਸ ਗਾਣੇ ਦੇ ਜਵਾਬ ਦੇ ਵਿੱਚ ਸਾਡੇ ਪੰਜਾਬੀ ਦੇ ਮਹਾਨ ਗਾਇਕ ਜਿਹੜੇ ਗੁਰਦਾਸ ਮਾਨ ਜੀ ਨੇ ਨਾ, ਉਹਨਾਂ ਨੇ 2-4 ਸਟੈਂਜੇ ਲਿਖੇ ਸੀ ਇਸ ਗਾਣੇ ਦੇ ਜਵਾਬ ਦੇ ਵਿੱਚ। ਪਹਿਲਾਂ ਤੁਸੀਂ ਇਹ ਗਾਣਾ ਸੁਣੋ, ਫਿਰ ਮੈਂ ਤੁਹਾਨੂੰ ਉਹ ਵਰਡਿੰਗ ਜਿਹੜੀ ਪੜ੍ਹ ਕੇ ਨਾ ਜ਼ਰੂਰ ਸੁਣਾਊਂਗਾ।

ਮਨਮੋਹਨ ਵਾਰਸ ਦਾ ਕਿਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ। ਤੇ ਜਿਹੜਾ ਅੱਗੋਂ ਉਹਨਾਂ ਨੇ ਗਾਣਾ ਲਿਖਿਆ ਸੀ ਨਾ ਇਹਦੇ ਜਵਾਬ ਦੇ ਵਿੱਚ, ਉਹ ਰਿਕਾਰਡ ਨਹੀਂ ਕੀਤੀ, ਉਹਦੇ ਵਿੱਚ ਉਹਨੇ ਲਿਖਿਆ ਕਿ ਕਿਤੇ ਤੂੰ ਵੀ ਇਕੱਲਾ ਸੋਚੀ ਵੇ ਅਸੀਂ ਕੀ ਜਰਿਆ ਤੇਰੇ ਲਈ, ਕਿਤੇ ਤੂੰ ਵੀ ਇਕੱਲਾ ਸੋਚੀ ਵੇ ਅਸੀਂ ਕੀ ਜਰਿਆ ਤੇਰੇ ਲਈ, ਤੇਰੇ ਵਾਂਗੂ ਦੱਸਦੀ ਫਿਰਦੀ ਨਹੀਂ ਮੈਂ ਕੀ ਕਰਿਆ ਤੇਰੇ ਲਈ, ਕਿਤੇ ਤੂੰ ਵੀ ਇਕੱਲਾ ਸੋਚੀ ਵੇ ਅਸੀਂ ਕੀ ਜਰਿਆ ਤੇਰੇ ਲਈ, ਤੇਰੇ ਵਾਂਗੂ ਦੱਸਦੀ ਫਿਰਦੀ ਨਹੀਂ ਮੈਂ ਕੀ ਕਰਿਆ ਤੇਰੇ ਲਈ। ਅੱਗੇ ਸੁਣੋ ਗਾਣਾ।

ਉਹ ਕਹਿੰਦਾ ਅੱਗੋਂ ਕਿ ਤੂੰ ਤੇ ਮੋਟਰਸਾਈਕਲ ਤੇ ਸਾਡੀ ਗਲੀ ਚ ਆਉਣਾ ਲੰਘ ਜਾਣਾ ਹੈ, ਤੂੰ ਤੇ ਮੋਟਰਸਾਈਕਲ ਤੇ ਸਾਡੀ ਗਲੀ ਚ ਆਉਣਾ ਲੰਘ ਜਾਣਾ ਹੈ, ਵੇ ਮੈਂ ਵੀ ਕਿਸੇ ਦੀ ਇੱਜ਼ਤ ਹਾਂ, ਮੇਰੀ ਜਾਨ ਸੂਲੀ ਤੇ ਟੰਗ ਜਾਣਾ, ਘਰ ਪਾਣੀ ਹੁੰਦਿਆਂ ਸੁਣਦਿਆਂ ਵੀ ਮੈਂ ਖੂਹ ਤੋਂ ਭਰਿਆ ਤੇਰੇ ਲਈ, ਕਿਤੇ ਤੂੰ ਵੀ ਕੱਲਾ ਸੋਚੀ ਵੇ ਅਸੀਂ ਕੀ ਕਰਿਆ ਤੇਰੇ ਲਈ, ਤੇਰੇ ਵਾਂਗੂ ਦੱਸਦੀ ਫਿਰਦੀ ਨਹੀਂ ਮੈਂ ਕੀ ਕਰਿਆ ਤੇਰੇ ਲਈ। ਅਗਲਾ ਸਟੈਂਜਾ ਸੁਣੋ ਤੇ ਅਗਲਾ ਸਟੈਂਜਾ

0: ਅੱਗੇ ਉਹਨੇ ਲਿਖਿਆ, ਉਹ ਕਹਿੰਦਾ ਤੇਰੇ ਆਸੇ ਪਾਸੇ ਜੀਪਾਂ ਨੇ, ਤੇਰੇ ਯਾਰ ਗੰਡਾਸੀ ਵਾਲੇ ਨੇ। ਤੇਰੇ ਆਸੇ ਪਾਸੇ ਜੀਪਾਂ ਨੇ, ਤੇਰੇ ਯਾਰ ਗੰਡਾਸੀ ਵਾਲੇ ਨੇ, ਪਹਿਲਾਂ ਪੀਤੀ ਤੇ ਫਿਰ ਤੋੜ ਦਿੱਤੀ, ਤੇਰੇ ਪਿਆਰ ਗਲਾਸੀ ਵਾਲੇ ਨੇ। ਵੇ ਤੂੰ ਜਿੱਤਣ ਦੀ ਗੱਲ ਕਰਦਾ ਏ, ਅਸੀਂ ਕੀ ਹਰਿਆ ਤੇਰੇ ਲਈ, ਕਿਤੇ ਕੱਲਾ ਬਹਿ ਕੇ ਸੋਚੀ ਵੇ ਅਸੀਂ ਕੀ ਜਰਿਆ ਤੇਰੇ ਲਈ। ਮਾਵਾਂ ਵੀ ਕੈਸੀਆਂ ਮਾਵਾਂ ਨੇ ਪੁੱਤਾਂ ਨੂੰ ਸਿਰੇ ਚੜਾਇਆ ਏ, ਮਾਵਾਂ ਵੀ ਕੈਸੀਆਂ ਮਾਵਾਂ ਨੇ ਪੁੱਤਾਂ ਨੂੰ ਸਿਰੇ ਚੜਾਇਆ ਏ, ਪੁੱਤ ਕੁੜੀਆਂ ਛੇੜੇ ਕੋਈ ਗੱਲ ਨਹੀਂ, ਧੀਆਂ ਨੂੰ ਫਤਵਾ ਲਾਇਆ ਏ, ਅਸੀਂ ਘਰ ਵਿੱਚ ਕਾਣੀ ਵੰਡ ਵਾਲੇ, ਦੁੱਖਾਂ ਨੂੰ ਜਰਿਆ ਤੇਰੇ ਲਈ, ਕਿਤੇ ਤੂੰ ਵੀ ਕੱਲਾ ਸੋਚੀ ਵੇ ਅਸੀਂ ਕੀ ਜਰਿਆ ਤੇਰੇ ਲਈ, ਤੇਰੇ ਵਾਂਗੂ ਦੱਸਦੀ ਫਿਰਦੀ ਨਹੀਂ ਮੈਂ ਕੀ ਕਰਿਆ ਤੇਰੇ ਲਈ। ਸੋ ਕਿੱਡਾ ਖੂਬਸੂਰਤ ਗਾਣਾ, ਉਹ ਮੈਂ ਗੁਰਦਾਸ ਮਾਨ ਜੀ ਦੀ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦੇ ਵੀ ਮੈਂ ਰਿਕਾਰਡ ਨਹੀਂ ਕਰਵਾਇਆ, ਲੇਕਿਨ ਮੈਂ ਇਹ ਗਾਣਾ ਜਦੋਂ ਸੁਣਿਆ ਨਾ ਤੇ ਮੈਨੂੰ ਲੱਗਿਆ ਕਿ ਇਸ ਗਾਣੇ ਦੇ ਜਵਾਬ ਦੇ ਵਿੱਚ, ਕਿਉਂਕਿ ਉਹਦੇ ਵਿੱਚ ਕੁੜੀ ਨੂੰ ਉਹਨੇ ਉਲਾਮਾ ਦਿੱਤਾ ਮੁੰਡੇ ਨੇ ਕਿ ਮੈਂ ਤੇਰੇ ਲਈ ਕੀ ਕੀਤਾ ਕੀ ਨਹੀਂ ਕੀਤਾ, ਇਹਦੇ ਵਿੱਚ ਉਹਨੇ ਕੁੜੀ ਵੱਲੋਂ ਜਵਾਬ ਦਿੱਤਾ ਮੁੰਡੇ ਨੂੰ ਕਿ ਤੂੰ ਤਾਂ ਇੰਨੇ ਮਾਰਦਾ ਫਿਰਦਾ ਮੈਨੂੰ, ਮਿਹਣੇ ਮਾਰਦਾ ਫਿਰਦਾ, ਆਪਣੀਆਂ ਸ਼ੇਖੀਆਂ ਮਾਰਦਾ ਫਿਰਦਾ ਕਿ ਮੈਂ ਤੇਰੇ ਲਈ ਇਹ ਕਰਤਾ, ਤੇਰੇ ਲਈ ਉਹ ਕਰਤਾ, ਤੇਰੇ ਲਈ ਇਹ ਕਰਤਾ, ਲੇਕਿਨ ਤੈਨੂੰ ਇਹ ਨਹੀਂ ਪਤਾ ਕਿ ਮੈਂ ਤੇਰੇ ਲਈ ਕੀ ਜਰਿਆ, ਘਰ ਪਾਣੀ ਹੁੰਦਿਆਂ ਸੁਣਦਿਆਂ ਵੀ ਮੈਂ ਖੂਹ ਤੋਂ ਭਰਿਆ ਤੇਰੇ ਲਈ, ਕਿਤੇ ਤੂੰ ਵੀ ਇਕੱਲਾ ਸੋਚੀ ਵੇ ਮੈਂ ਕੀ ਜਰਿਆ ਤੇਰੇ ਲਈ। ਸੋ ਬਹੁਤ ਖੂਬਸੂਰਤ ਲਿਖਤ ਜਿਹੜੀ ਹੁੰਦੀ ਹੈ, ਕਵੀ ਜਿਹੜੇ ਨਾ ਉਹਨਾਂ ਦੀ ਇਮੈਜੀਨੇਸ਼ਨ ਹੁੰਦੀ ਹੈ ਜਿਹੜੀ, ਉਹ ਬਹੁਤ ਦੂਰ ਤੱਕ ਜਾਂਦੀ ਹੈ, ਕਿਉਂਕਿ ਤਾਂ ਹੀ ਨਾ ਇਹ ਗੋਡ ਗਿਫਟਡ ਚੀਜ਼ਾਂ ਹੁੰਦੀਆਂ, ਜਿਹੜੀ ਲਿਖਣ ਦੀ ਜਿਹੜੀ ਕਲਾ ਮਿਲਦੀ ਹੈ ਨਾ ਕਿਸੇ ਬੰਦੇ ਨੂੰ, ਹਰ ਇੱਕ ਆਦਮੀ ਨਹੀਂ ਲਿਖ ਸਕਦਾ, ਲੇਕਿਨ ਕਈ ਆਦਮੀ ਜਿਹੜੀਆਂ ਚੀਜ਼ਾਂ ਲਿਖਦੇ ਆ, ਜਦੋਂ ਅਸੀਂ ਇਹਨਾਂ ਨੂੰ ਪੜ੍ਹਦੇ ਹਾਂ ਤੇ ਅਸੀਂ ਹੈਰਾਨ ਪਰੇਸ਼ਾਨ ਹੀ ਰਹਿ ਜਾਂਦੇ, ਯਾਰ ਇਹ ਚੀਜ਼ ਇਹਨੇ ਲਿਖੀ ਤਾਂ ਕਿਵੇਂ ਲਿਖੀ। ਇਹ ਵੀ ਗੁਣਾਚਾਰੀ ਆ ਜੀ ਦਾ ਲਿਖਿਆ ਹੋਇਆ ਗੀਤ, ਜਿਹੜਾ ਮਨਮੋਹਨ ਵਾਰਸ ਨੇ ਗਾਇਆ ਹੋਇਆ, ਤੇ ਇਹ ਜਿਹੜਾ ਜਵਾਬ ਲਿਖਿਆ ਸੀ ਇਹ ਗੁਰਦਾਸ ਮਾਨ ਜੀ ਨੇ ਲਿਖਿਆ ਸੀ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ। ਬਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਤਾਂ 8 ਕੁ ਮਿੰਟ ਬਾਕੀ ਹੈ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353, 647-367-5353, ਤੇ ਇੱਕ ਮੈਂ ਤੁਹਾਡੇ ਨਾਲ ਮੈਸੇਜ ਹੋਰ ਸ਼ੇਅਰ ਕਰਦਾ, ਆਪਾਂ ਗੱਲਬਾਤ ਨੂੰ ਫਿਰ ਅੱਗੇ ਚਲਾਵਾਂਗੇ। ਤੇ ਸਾਡੇ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਟੀਮ ਗੈਟ ਸੋਲਡ ਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਤੇ ਰਮਨ ਕਥੂਰੀਆ, ਫੋਨ ਨੰਬਰ ਉਹਨਾਂ ਦਾ 416-525-7400, 416-525-7400। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੋਏ, ਕੋਈ ਪ੍ਰੋਪਰਟੀ ਵੇਚਣੀ ਹੋਏ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ, ਤੁਹਾਡੀ ਪ੍ਰੋਪਰਟੀ ਦੀ ਲੈਂਡ ਮੋਰਗੇਜ ਦੇ ਬਾਰੇ, ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਤੁਹਾਨੂੰ ਵੱਡੀ ਡਿਟੇਲ ਦੇ ਵਿੱਚ ਜਾਣਕਾਰੀ ਦੇਣਗੇ, 416-525-7400। ਹਾਂਜੀ ਬੋਬੀ, ਕੀ ਹਾਲ ਚਾਲ ਹੈ? ਬਹੁਤ ਵਧੀਆ, ਬਿਲਕੁਲ ਠੀਕ ਠਾਕ। ਤੂੰ ਬੜਾ ਵਧੀਆ ਅੱਜ ਮੌਕੇ ਤੇ ਫੋਨ ਕੀਤਾ, ਅੱਜ ਫਰਾਈਡੇ ਹੈ ਤੇ ਫਰਾਈਡੇ ਦਾ ਸਾਡਾ ਜਿਹੜਾ ਦਿਨ ਹੁੰਦਾ ਨਾ ਉਹ ਬਸ ਐਂਟਰਟੇਨਮੈਂਟ ਦਾ ਦਿਨ ਹੀ ਹੁੰਦਾ, ਦੋਸਤਾਂ ਮਿੱਤਰਾਂ ਦੀਆਂ ਫਰਮਾਇਸ਼ਾਂ ਸੁਣਦਾ ਤੇ ਉਹਨਾਂ ਨੂੰ ਸੁਣਾਉਂਦਾ। ਹਾਂ, ਇਹ ਗੁਰਦਾਸ ਮਾਨ ਦਾ ਲਿਖਿਆ ਹੋਇਆ, ਮੈਂ ਉਹਦੀ ਇੰਟਰਵਿਊ ਚ ਉਹਨੇ ਇੱਕ ਸੁਣਾਇਆ ਸੀ ਤੇ ਉਹਨੇ ਕਿਹਾ ਸੀ ਵੀ ਮੈਂ ਨਾ ਮਨਮੋਹਨ ਵਾਰਸ ਦੇ ਇਸ ਗੀਤ ਨੂੰ ਸੁਣ ਕੇ ਮੇਰਾ ਮਨ ਕੀਤਾ ਹੈ ਕਿ ਕੁੜੀ ਵੱਲੋਂ ਵੀ ਅੱਗੋਂ ਮੁੰਡੇ ਨੂੰ ਜਵਾਬ ਏਦਾਂ ਦਾ ਹੋਣਾ ਚਾਹੀਦਾ ਹੈ। ਇਸਤੇਮਾਲ ਕਿਤੇ ਕਰਨਾ ਹੋਏ ਤੇ ਤੂੰ ਲੈ ਸਕਦਾ ਮੇਰੇ ਤੋਂ,
1: ਮੈਂ ਜਰੂਰ ਇਹੋ ਜਿਹੇ ਗੀਤ ਤਾਂ ਚਾਹੀਦੇ ਨੇ।
0: ਹਾਂ ਚਲੋ, ਕੋਈ ਨਾ ਕੋਈ ਇੱਕ ਝਲਕ ਫਿਰ ਸਥਾਈ ਅੰਤਰੇ ਦੀ, ਕਿਸੇ ਦੀ ਆਪਣੇ ਮਨ ਪਸੰਦ ਦੀ ਵਧੀਆ ਜੀ ਸੁਣਾ ਦੇ ਫਿਰ।
1: ਤੁਸੀਂ ਪਹਿਲਾਂ ਮਾਨਕ ਸਾਹਿਬ ਸੁਣਾ ਕੇ ਨਾ, ਅੱਜ ਕਮਾਲ ਦੇ ਗੀਤ ਸੁਣਾਏ ਨੇ, ਉਹਨਾਂ ਦਾ ਹੀ ਪਲਾਨ ਸੁਣਾ ਦੇਣਾ।
0: ਹਾਂ ਹਾਂ ਹਾਂ ਹਾਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਸੁਣਾ ਦਿਓ।

ਵਾਹ ਵਾਹ ਵਾਹ ਵਾਹ ਬੋਬੀ, ਬਹੁਤ ਵਧੀਆ ਯਾਰ। ਤੇ ਤੇਰਾ ਕਿਸੇ ਦਿਨ ਨਾ ਪੂਰਾ ਪ੍ਰੋਗਰਾਮ ਆਪਾਂ ਰੱਖਦੇ ਹਾਂ, ਤੇਰੇ ਨਾਲ ਫੁੱਲ ਇੰਟਰਵਿਊ ਕਰਦੇ ਹਾਂ ਆਪਣੇ ਰੇਡੀਓ ਪ੍ਰੋਗਰਾਮ ਤੇ ਬੁਲਾ ਕੇ ਕਿਸੇ ਨੂੰ, ਤੇ ਮੈਂ ਤੈਨੂੰ ਫੋਨ ਕਰਕੇ ਕਿਸੇ ਨੂੰ ਦੱਸੂਗਾ ਤੇ ਤੂੰ ਪ੍ਰੋਗਰਾਮ ਫਿਰ ਮੈਨੇਜ ਕਰ ਲਈ ਉਹਦੇ ਮੁਤਾਬਕ। ਦੋਸਤੋ 647-300-5753-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਤੁਸੀਂ ਕਾਲ ਕੋਈ ਕਰਨੀ ਹੋਏ ਤਾਂ ਕਰ ਸਕਦੇ ਹੋ। ਆਪਣਾ ਕੋਈ ਐਕਸਪੀਰੀਅੰਸ, ਕੋਈ ਆਪਣੇ ਕੋਈ ਮਨ ਦੀ ਭਾਵਨਾ ਸਾਡੇ ਨਾਲ ਸ਼ੇਅਰ ਕਰਨੀ ਚਾਹੋ, ਕੋਈ ਗੀਤ ਗੁਣਗੁਣਾਉਣ ਨੂੰ ਤੁਹਾਡਾ ਮਨ ਕਰਦਾ ਹੋਏ, ਕੋਈ ਗੀਤ ਸੁਣਨ ਨੂੰ ਤੁਹਾਡਾ ਮਨ ਕਰਦਾ ਹੋਏ, ਮੇਰੇ ਕੋਲ ਫਰਮਾਇਸ਼ ਕਰਨੀ ਹੋਏ ਕਰ ਸਕਦੇ ਹੋ। ਤੇ ਮੈਂ ਸਾਡੇ ਇੱਕ ਮੈਸੇਜ ਦੇ ਲਾਂ, ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ। ਸਾਡੀਆਂ ਬੀਬੀਆਂ ਭੈਣਾਂ ਨੇ ਕੋਈ ਹੇਅਰ ਦਾ ਟ੍ਰੀਟਮੈਂਟ ਲੈਣਾ ਹੋਵੇ ਜਾਂ ਕੋਈ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੋਵੇ, ਫੋਨ ਕਰੋ 905-399-1810 9053996110। ਅਮਾਇਰਾ ਅਕੈਡਮੀ ਹੇਅਰ ਅਸਥੈਟਿਕ, ਹੇਅਰ ਐਂਡ ਅਸਥੈਟਿਕਸ। ਘਰ ਦੇ ਵਿੱਚ ਰੰਗ ਰੋਗਨ ਕਰਵਾਉਣ ਦਾ ਕੋਈ ਤੁਹਾਡਾ ਪ੍ਰੋਗਰਾਮ ਹੈ ਆਉਣ ਵਾਲੇ ਦਿਨਾਂ ਵਿੱਚ, ਤਾਂ ਫੋਨ ਨੰਬਰ ਯਾਦ ਰੱਖੋ 416-473-4458 416-473-4258। ਗਿੱਲ ਪੇਂਟਿੰਗ ਤੁਸੀਂ ਐਸਟੀਮੇਟ ਲਗਵਾਓ ਇਹਨਾਂ ਤੋਂ, ਐਸਟੀਮੇਟ ਬਿਲਕੁਲ ਫ੍ਰੀ ਆਫ ਕੋਸਟ ਲਗਾਉਣਗੇ ਤੁਹਾਡੇ ਘਰ ਦਾ। ਤੁਸੀਂ ਆਪਣੇ ਘਰ ਦੇ ਪੂਰੇ ਘਰ ਨੂੰ ਕਰਵਾਉਣਾ ਹੋਵੇ ਪੇਂਟ, ਆਪਣੇ ਕਿਸੇ ਕਮਰਸ਼ੀਅਲ ਯੂਨਿਟ ਨੂੰ ਕਰਵਾਉਣਾ ਹੋਵੇ, ਘਰ ਦੀ ਡੈਕ ਨੂੰ ਕਰਵਾਉਣਾ ਹੋਵੇ, ਫੈਂਸ ਨੂੰ ਕਰਵਾਉਣਾ ਹੋਵੇ, ਕਿਚਨ ਦੀ ਕੈਬਨਿਟ ਨੂੰ ਕਰਵਾਉਣਾ ਹੋਵੇ ਜਾਂ ਤੁਹਾਡੇ ਘਰ ਦੀ ਛੱਤ, ਅਗਰ ਕੋਈ ਪੌਪਕੋਰਨ ਸਟਾਈਲ ਬਣੀ ਹੋਈ ਹੈ ਤੁਸੀਂ ਉਹ ਪੌਪਕੋਰਨ ਰਿਮੂਵ ਕਰਾ ਕੇ ਉਸਨੂੰ ਬਿਲਕੁਲ ਨਵੀਂ ਲੁੱਕ ਦੇਣੀ ਹੋਏ, ਤਾਂ ਤੁਸੀਂ ਇਹਨਾਂ ਕੋਲ ਡਸਟਲੈਸਟ ਟੈਕਨੀਕ ਹੈਗੀ ਹੈ, ਨਾ ਕੋਈ ਘੱਟਾ ਮਿੱਟੀ ਹੋਏਗਾ, ਨਾ ਕੋਈ ਡੈਮੇਜ ਹੋਏਗਾ ਕਿਸੇ ਕਿਸਮ ਦਾ, ਇਹਨਾਂ ਦੀਆਂ ਸੇਵਾਵਾਂ ਲਓ, ਬੜਾ ਲੰਬਾ ਤਜਰਬਾ ਹੈ ਇਹਨਾਂ ਦਾ। ਗਿੱਲ ਪੇਂਟਿੰਗ ਫੋਨ ਨੰਬਰ 416-473-4458 416-473-4258, ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ। 647-300-5753-5753 ਸਾਡੇ ਸਟੂਡੀਓ ਦਾ ਨੰਬਰ ਹੈ। ਦੋਸਤੋ ਸਾਡੇ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਕਿਸੇ ਕਾਰੋਬਾਰ ਦੀ, ਆਪਣੇ ਕਿਸੇ ਪ੍ਰੋਫੈਸ਼ਨ ਦੀ, ਤੁਹਾਡਾ ਕੋਈ ਬਿਜ਼ਨਸ ਹੈ, ਤੁਹਾਡੇ ਕੋਲ ਕੋਈ ਸਕਿੱਲ ਹੈ, ਤੁਹਾਡੇ ਕੋਲ ਕੋਈ ਹੁਨਰ ਹੈ, ਕੋਈ ਤੁਹਾਡੀ ਹੋਰ ਕੋਈ ਵਰਕਸ਼ਾਪ ਹੈ, ਤੁਸੀਂ ਉਸ ਆਪਣੇ ਕਾਰੋਬਾਰ ਦੀ ਸਾਡੇ ਰੇਡੀਓ ਪ੍ਰੋਗਰਾਮ ਦੇ ਥਰੂ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਹੈ ਕਿ ਸਾਡੇ ਰੇਡੀਓ ਪ੍ਰੋਗਰਾਮ ਦੇ ਜਿੰਨੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸਰੋਤੇ ਸਾਨੂੰ ਸੁਣਦੇ ਨੇ, ਕਿ ਤੁਹਾਡੇ ਉਸ ਪ੍ਰੋਫੈਸ਼ਨ ਦੇ ਬਾਰੇ, ਤੁਹਾਡੇ ਉਸ ਕਾਰੋਬਾਰ ਦੇ ਬਾਰੇ ਤੁਹਾਡਾ ਮੈਸੇਜ ਅਸੀਂ ਸਾਰੇ ਦੋਸਤਾਂ ਤੱਕ ਪਹੁੰਚਾਈਏ, ਤੇ ਕੋਸ਼ਿਸ਼ ਕਰਾਂਗੇ ਤੁਹਾਡਾ ਕਾਰੋਬਾਰ ਹੋਰ ਪ੍ਰਫੁੱਲਤ ਹੋਵੇ। ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਬੜੇ ਵਾਜਬ ਜੇ ਅਸੀਂ ਜਿਹੜੇ ਪੈਕੇਜ ਰੱਖਿਆ ਇਸ ਕੰਮ ਦੇ ਲਈ। 647-300-5753-5753 647-365-3533 ਮੇਰਾ ਪਰਸਨਲ ਨੰਬਰ, ਤੁਸੀਂ ਕਰ ਸਕਦੇ ਹੋ 437-243-3091 437-243-3091। ਸੋ ਅੱਜ ਫਰਾਈਡੇ ਹੈ, ਦੋ ਛੁੱਟੀਆਂ ਨੇ, ਇੰਜੋਏ ਕਰੋ ਆਪਣੇ ਬੱਚਿਆਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਇੱਧਰ ਉੱਧਰ ਘੁੰਮਣ ਫਿਰਨ ਜਾਓ। ਮੌਸਮ ਬੜਾ ਖੂਬਸੂਰਤ ਹੈ, ਕੋਈ ਘਬਰਾਉਣ ਵਾਲਾ ਮੌਸਮ ਨਹੀਂ, ਕੁਝ ਜ਼ਿਆਦਾ ਗਰਮੀ ਨਹੀਂ ਹੈ, ਕੁਝ ਜ਼ਿਆਦਾ ਸਰਦੀ ਨਹੀਂ ਹੈ, ਤੁਸੀਂ ਜਿੱਥੇ ਮਰਜ਼ੀ ਜਾਓ ਘੁੰਮਣ ਫਿਰਨ। ਕੱਲ ਮਨਮੋਹਨ ਵਾਰਸ ਦਾ ਸ਼ੋਅ ਹੈ, ਤੁਸੀਂ ਜਾਓ ਆਪਣੇ ਬੱਚਿਆਂ ਨੂੰ ਲੈ ਕੇ, ਆਪਣੇ ਪਰਿਵਾਰ ਨੂੰ ਲੈ ਕੇ, ਬਹੁਤ ਖੂਬਸੂਰਤ ਸ਼ੋਅ ਹੈ, ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲਾ। ਤੇ ਆਪਾਂ ਮਿਲਾਂਗੇ ਹੁਣ ਸੋਮਵਾਰ ਨੂੰ 10 ਵਜੇ ਕਿਸੇ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਤੇ ਸਦੀਕ ਸਾਹਿਬ ਦਾ ਸੁਣੋ ਗਾਣਾ ਪਿਆਰਾ ਜਿਹਾ।

0: Radio530.ca.
1: ਬਲਜਿੰਦਰ ਸਿੰਘ ਤੰਬਰੂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ CHLO 530 AM ਡਾਇਲ ਤੇ ਵਿਰਾਸਤ ਰੇਡੀਓ ਦੀ ਵਾਰੀ ਆ ਗਈ ਹੈ। ਜੰਜੂ ਸਾਹਿਬ ਸ਼ੁਰੂ ਹੋ ਜਾਂਦੇ ਆ ਸਵੇਰੇ ਸਵੇਰੇ, ਉਸ ਤੋਂ ਬਾਅਦ ਸ਼ੰਮੀ ਭੱਠਲ ਸਾਹਿਬ ਤੇ ਹੁਣ ਸਾਡੀ ਵਾਰੀ ਆ ਗਈ ਆ। ਇੱਕ ਮੀਡੀਆ ਹੱਬ ਹੈਗਾ 530 AM ਡਾਇਲ ਦਾ, 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਸੁਣਿਆ ਕਰੋ, ਸਪੋਰਟ ਕਰਿਆ ਕਰੋ, ਤੁਹਾਨੂੰ ਕਾਫੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ, ਤੁਹਾਡੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਦੁਨੀਆ ਭਰ ਵਿੱਚ ਇਹਨੂੰ ਲੋਕ ਸੁਣਦੇ ਹਨ ਤੇ ਸਾਡੀ ਟੀਵੀ ਨੂੰ ਦੇਖਦੇ ਵੀ ਹਨ। ਵਿਰਾਸਤ ਰੇਡੀਓ ਜੀ ਆਇਆਂ ਨੂੰ ਗੱਲਬਾਤ ਕਰਦੇ ਗੁਰਪ੍ਰੀਤ ਖਹਿਰਾ ਸਾਹਿਬ ਨਾਲ। CHLO ਇਮੀਗ੍ਰੇਸ਼ਨ ਦਫ਼ਤਰ ਵਿੱਚ ਪਹੁੰਚਾਇਆ, ਜਾਣਕਾਰੀ ਲੈ ਕੇ ਪਹੁੰਚਾਈ ਤੁਹਾਡੇ ਵਾਸਤੇ। ਤੁਹਾਡਾ ਕੋਈ ਸਵਾਲ ਹੋਵੇ ਐਨੀ ਟਾਈਮ ਤੁਸੀਂ ਕਰ ਸਕਦੇ ਹੋ, ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ। ਖਹਿਰਾ ਸਾਹਿਬ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜਨਤਾ ਤੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: PNP ਪ੍ਰੋਗਰਾਮ ਚੇਂਜ ਦੀ ਰਹਿੰਦੀ ਆ, ਹੈ ਕੀ ਆ ਤੇ ਕਿਹੜੀ ਚੇਂਜ ਆਈ ਆ?
2: ਹਾਂ ਬਿਲਕੁਲ, ਜਿਹੜਾ ਓਨਟੇਰੀਓ ਦਾ ਖਾਸ ਕਰਕੇ ਜਿਹੜਾ ਨੋਮੀਨੀ ਪ੍ਰੋਗਰਾਮ ਹੈ ਉਹਦੇ ਵਿੱਚ ਉਹ ਚੇਂਜ ਆਏ ਹੈਗੇ ਆ, ਪਰ ਇਹ ਚੇਂਜ ਜਾਣ ਲਈ ਥੋੜਾ ਜਿਹਾ ਬੈਕਗ੍ਰਾਉਂਡ ਡਿਸਕਸ ਕਰਨਾ ਜ਼ਰੂਰੀ ਹੋਊਗਾ
1: ਜੀ।
2: ਸੋ ਜਿਹੜਾ ਓਨਟੇਰੀਓ ਦਾ ਨੋਮੀਨੀ ਪ੍ਰੋਗਰਾਮ ਹੈ ਇਹਨੂੰ ਮਿਨਿਸਟਰੀ ਆਫ ਲੇਬਰ ਜਿਹੜਾ ਹੈਗਾ ਉਹ ਚਲਾਉਂਦਾ ਹੈਗਾ, ਤੇ ਜਿਹੜਾ ਮਿਨਿਸਟਰ ਆਫ ਲੇਬਰ ਐਂਡ ਸਕਿੱਲ ਡਿਵੈਲਪਮੈਂਟ, ਤੇ ਉਹਦੇ ਥੱਲੇ ਹੀ ਇਮੀਗ੍ਰੇਸ਼ਨ ਮਹਿਕਮਾ ਓਨਟੇਰੀਓ ਦੇ ਵਿੱਚ ਆਉਂਦਾ ਹੈਗਾ। ਸੋ ਆਪਾਂ ਪਿਛਲੇ ਸਮੇਂ 'ਚ ਸੁਣਿਆ ਸੀ ਕਿ ਜਿੱਥੇ 2500 ਸਟੂਡੈਂਟ ਸੀ ਜਾਂ ਵਰਕਰ ਸੀ, ਉਹ ਉਹਨਾਂ ਦੀਆਂ ਅਰਜ਼ੀਆਂ ਵਾਪਸ ਕਰ ਦਿੱਤੀਆਂ ਗਈਆਂ ਸੀ, ਤੇ ਉਹ ਅਰਜ਼ੀਆਂ ਉਹਨਾਂ ਨੇ ਧਰਨਾ ਬਜ਼ਾਰਾ ਵੀ ਕਾਫੀ ਟਾਈਮ ਹੈ ਜਿਹੜਾ ਉਹ ਡਾਊਨ ਟਾਊਨ ਦੇ ਵਿੱਚ ਕੁਈਨਸ ਪਾਰਕ ਤੇ ਕਰਦੇ ਰਹੇ ਹੋ
1: ਜੀ।
2: ਸੋ ਉਸੇ ਦਾ ਹੀ ਇਹ ਰਿਫਲੈਕਸ਼ਨ ਹੈ ਜੋ ਹੁਣ ਆਪਾਂ ਨੂੰ ਦੇਖਣ ਨੂੰ ਮਿਲਿਆ। ਸੋ ਸਭ ਤੋਂ ਪਹਿਲਾਂ ਸਮਝਣਾ ਪਊ 2500 ਅਰਜ਼ੀਆਂ ਵਾਪਸ ਕਿਉਂ ਕੀਤੀਆਂ ਗਈਆਂ ਸੀਗੀਆਂ। ਸਾਲ 2024 ਦਸੰਬਰ ਦੇ ਵਿੱਚ ਆਡੀਟਰ ਜਨਰਲ ਜਿਹੜਾ ਓਨਟੇਰੀਓ ਦਾ ਹੈਗਾ ਉਹਨੇ ਇੱਕ ਰਿਪੋਰਟ ਪੇਸ਼ ਕੀਤੀ। ਉਹ ਰਿਪੋਰਟ ਦੇ ਵਿੱਚ ਇਹ ਦੱਸਿਆ ਕਿ ਜਿਹੜਾ ਓਨਟੇਰੀਓ ਨੋਮੀਨੀ ਪ੍ਰੋਗਰਾਮ ਹੈਗਾ ਇਹਦੇ ਵਿੱਚ ਬਹੁਤ ਸਾਰੇ ਫਲੋਜ਼ ਹੈਗੇ ਨੇ, ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ, ਘਾਟਾਂ ਨੇ ਇਹਦੇ ਵਿੱਚ। ਸੋ ਉਹਨੂੰ ਸੁਧਾਰ ਕਰਿਆ ਜਾਵੇ। ਸੋ ਸਭ ਤੋਂ ਪਹਿਲੀ ਘਾਟ ਸੀ ਕਿ ਜਿਹੜਾ ਲੇਬਰ ਇੰਸਪੈਕਟਰ ਹੈ ਉਹ ਇਨਫੋਰਸ ਹੀ ਨਹੀਂ ਕਰ ਸਕਦਾ ਇੰਪਲੋਇਰ ਦੇ ਉੱਤੇ ਕਿ ਉਹਨੂੰ ਕਾਗਜ਼ ਦੇਵੇ
1: ਜੀ।
2: ਸੋ ਉਹਦੀ ਪਾਵਰ ਹੀ ਨਹੀਂ ਹੈਗੀ। ਦੂਜੀ ਪ੍ਰੋਬਲਮ ਸੀ ਜਿਹੜਾ ਐਪਲੀਕੈਂਟ ਇੱਕ ਸਾਲ ਕੰਮ ਕਰਕੇ ਇੰਪਲੋਇਰ ਨਾਲ ਕਿਤੇ ਵੀ ਜਾ ਕੇ ਹੋਰ ਕੰਮ ਕਰ ਸਕਦਾ ਸੀ, ਤੇ ਉਹ ਤੋਂ ਮੁੜ ਕੇ ਉਹ ਤਾਂ ਵੀ ਅਰਜ਼ੀ ਲਈ ਕੁਆਲੀਫਾਈ ਕਰ ਜਾਂਦਾ ਸੀ। ਹੁਣ ਜੇ ਉਹ ਇੰਪਲੋਇਰ ਨਾਲ ਕੰਮ ਹੀ ਨਹੀਂ ਕਰ ਰਿਹਾ, ਇੰਪਲੋਇਰ ਕਾਗਜ਼ ਕਿੱਥੋਂ ਦੇਵੇ
1: ਜੀ?
2: ਲੇਬਰ ਇੰਸਪੈਕਟਰ ਪੁੱਛਣ ਆਇਆ ਤਾਂ ਕਾਗਜ਼ ਕਿੱਥੋਂ ਦੇਣਾ, ਉਹ ਕਹਿੰਦਾ ਮੇਰੇ ਨਾਲ ਕੰਮ ਨਹੀਂ ਕਰਦਾ
1: ਜੀ,
2: ਤਾਂ ਲੇਬਰ ਇੰਸਪੈਕਟਰ ਕਿਵੇਂ ਇਨਫੋਰਸ ਕਰੇ ਉਹਨੂੰ? ਤੇ ਇਹਦੇ ਨਾਲ ਨਾਲ ਸਭ ਤੋਂ ਵੱਡਾ ਜਿਹੜਾ ਇਸ਼ੂ ਸੀ ਉਹ ਸੀ ਕਿ ਜਦੋਂ ਪਰਮਿਟ ਐਕਸਪਾਇਰ ਹੋ ਜਾਂਦਾ ਸੀ ਉਹ ਅਰਜ਼ੀਆਂ ਤਾਂ ਵੀ ਚੱਲਦੀਆਂ ਰਹਿੰਦੀਆਂ ਸੀ, ਜਦੋਂ ਬੰਦਾ ਕੰਮ ਹੀ ਨਹੀਂ ਕਰ ਰਿਹਾ ਤੇ ਅਰਜ਼ੀ ਕਿਵੇਂ ਚੱਲਦੀ ਰਹੀ
1: ਜੀ?
2: ਸੋ ਸਰਕਾਰ ਨੇ ਦੇਖਿਆ ਕਿ ਹਾਂ ਇਹ ਪ੍ਰੋਬਲਮਸ ਨੇ, ਪਹਿਲਾਂ ਇਹ ਪ੍ਰੋਬਲਮਸ ਨਹੀਂ ਹੁੰਦੀਆਂ ਸੀ ਕਿਉਂਕਿ ਘੱਟ ਲੋਕ ਅਪਲਾਈ ਕਰਦੇ ਸੀ, ਉਹ ਉਨੇ ਚਿਰ 'ਚ ਫੈਸਲਾ ਹੋ ਜਾਂਦਾ ਸੀ ਤੇ ਉਹ ਬੱਚੇ ਕੰਮ ਸਾਲ 'ਚ ਅਰਜ਼ੀ ਲਾਈ ਤੇ ਉਦੋਂ ਤਾਂ ਕੰਮ ਚੱਲ ਜਾਂਦਾ ਸੀ। ਪਰ ਜਦੋਂ ਬਹੁਤ ਲੋਕਾਂ ਨੇ ਅਪਲਾਈ ਕਰਨਾ ਸ਼ੁਰੂ ਕਰਤਾ ਉਹ ਟਾਈਮ ਪੀਰੀਅਡਸ ਬਹੁਤ ਜ਼ਿਆਦਾ ਵੱਧ ਗਏ ਉਹ ਤੋਂ ਬਾਅਦ
1: ਜੀ,
2: ਤੇ ਸਰਕਾਰ ਨੇ ਰਿਕਮੈਂਡੇਸ਼ਨ ਜਿਹੜੀਆਂ ਨੇ ਉਹ ਮੰਨ ਲਈਆਂ। ਸੋ ਰਿਕਮੈਂਡੇਸ਼ਨ ਬੰਨੀਆਂ ਉਹਨਾਂ ਨੇ ਕਿ ਇਹਦੇ ਜਿਹੜੀਆਂ ਆਡੀਟਰ ਜਨਰਲ ਨੇ ਰਿਪੋਰਟ ਪੇਸ਼ ਕੀਤੀ ਸੀ ਉਹਨੂੰ ਹੂ ਬਹੂ ਲਾਗੂ ਕਰਨ ਨੂੰ। ਹੁਣ ਜਦੋਂ ਬਲਜਿੰਦਰ ਉਹ ਹੂ ਬਹੂ ਲਾਗੂ ਕਰਨੀ ਹੈ ਤਾਂ ਜਿਹੜੀਆਂ ਅਰਜ਼ੀਆਂ ਚੱਲਦੀਆਂ ਨੇ ਉਹ ਤਾਂ ਕੈਂਸਲ ਕਰਨੀਆਂ ਪੈਣਗੀਆਂ। ਸੋ ਉਹਨਾਂ ਨੇ ਉਹ ਅਰਜ਼ੀਆਂ ਚੱਕ ਕੇ ਕੈਂਸਲ ਕਰਤੀਆਂ। ਉੱਥੇ ਜਿਹੜਾ ਕਲੋਜ਼ ਹੈ ਉਹ ਹੈਗਾ ਕਿ ਜੇ ਕੰਪਲਾਇੰਸ ਤੇ ਇਨਫੋਰਸਮੈਂਟ ਚ ਕੋਈ ਇਸ਼ੂ ਆ ਰਿਹਾ ਤਾਂ ਜਿਹੜਾ ਡਾਇਰੈਕਟਰ ਹੈਗਾ ONP ਦਾ ਉਹ ਅਰਜ਼ੀਆਂ ਵਾਪਸ ਕਰ ਸਕਦਾ, ਤੇ ਉਹਨੇ ਚੱਕ ਕੇ ਉਹ ਅਰਜ਼ੀਆਂ ਵਾਪਸ ਕਰਤੀਆਂ। ਹੁਣ ਕਈ ਲੋਕਾਂ ਨੇ ਉਹਦੇ ਤੇ ਕੇਸ ਵੀ ਕਰਿਆ ਹੈਗਾ ਪਰ ਹਾਲੇ ਤੱਕ ਉਹਦਾ ਕੋਈ ਰਿਜ਼ਲਟ ਨਹੀਂ ਆਇਆ ਕਿਉਂਕਿ ਸਰਕਾਰ ਕੋਲ ਉਹ ਪਾਵਰ ਸੀਗੀ
1: ਜੀ,
2: ਕਿਉਂਕਿ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਹੈ ਕਿ ਅਸੀਂ ਰਿਕਮੈਂਡੇਸ਼ਨ ਬੰਨਾਂਗੇ, ਜੇ ਰਿਕਮੈਂਡੇਸ਼ਨ ਮੰਨਦੇ ਨੇ ਤਾਂ ਫਿਰ ਅਰਜ਼ੀਆਂ ਕਿਵੇਂ ਚਾਲੂ ਰੱਖ ਸਕਦੇ ਨੇ
1: ਜੀ,
2: ਤਾਂ ਫਿਰ ਉਹਦਾ ਉਲਟ ਹੁੰਦਾ। ਸੋ ਉਹ ਅਰਜ਼ੀਆਂ ਉਹਨਾਂ ਨੇ ਵਾਪਸ ਕਰਤੀਆਂ, ਹੁਣ ਉਹਨੂੰ ਨਵੀਂ ਰੂਪ ਰੇਖਾ 'ਚ ਜਿਹੜਾ ਲੈ ਕੇ ਆਏ ਨੇ। ਸੋ ਇਹ ਕਾਰਨ ਹੈ ਐਡਾ ਵੱਡਾ ਚੇਂਜ ਕਰਨਾ। ਹੁਣ ਸਾਰੇ ਦਾ ਸਾਰਾ ਜਿਹੜਾ ਜੁੰਮਾ ਉਹ ਇੰਪਲੋਇਰ ਦੇ ਗੱਲ ਪਾਤਾ
1: ਜੀ,
2: ਹੁਣ ਇੰਪਲੋਇਰ ਨੂੰ ਹੀ ਜਾ ਕੇ ਪੋਰਟਲ ਤੇ ਅਰਜ਼ੀ ਕਰਨੀ ਪੈਣੀ ਹੈ ਕਿ ਮੈਂ ਆਹ ਬੰਦੇ ਨੂੰ ਨੋਮੀਨੇਟ ਕਰਨਾ ਚਾਹੁੰਦਾ, ਕਿਉਂਕਿ ਉਹ ਮੁੜ ਕੇ ਭੱਜ ਨਹੀਂ ਸਕਦਾ ਕਹਿ ਕੇ ਕਿ ਮੇਰੇ ਕੋਲ ਤਾਂ ਬੰਦਾ ਕੰਮ ਨਹੀਂ ਕਰਦਾ, ਮੈਂ ਤਾਂ ਕਾਗਜ਼ ਦਿੰਦਾ ਨਹੀਂ, ਕਿਉਂਕਿ ਅਰਜ਼ੀ ਹੀ ਉਹਨੇ ਦਾਖਲ ਕੀਤੀ
1: ਜੀ।
2: ਦੂਜੀ ਇੰਪਲੋਈ ਦੀ ਐਕਸਪਲੋਇਟੇਸ਼ਨ ਰੁਕੂਗੀ, ਉਹ ਕਿਵੇਂ ਰੁਕੂਗੀ? ਕਿਉਂਕਿ ਲੇਬਰ ਇੰਸਪੈਕਟਰ ਕੋਲ ਸਿੱਧੀ ਪਹੁੰਚ ਹੈ, ਤੁਸੀਂ ਤਾਂ ਅਰਜ਼ੀ ਕੀਤੀ ਹੈ, ਤੁਸੀਂ ਤਾਂ ਐਪਲੀਕੈਂਟ ਹੈਗਾ ਜਿਹੜਾ ਇੰਪਲੋਇਰ ਹੈ, ਜਦੋਂ ਇੰਪਲੋਇਰ ਐਪਲੀਕੈਂਟ ਹੈ ਤੇ ਫਿਰ ਲੇਬਰ ਇੰਸਪੈਕਟਰ ਦੀ ਇਨਫੋਰਸਮੈਂਟ ਦੇ ਥੱਲੇ ਉਹ ਆ ਗਿਆ ਤੇ ਉਹ ਕਦੇ ਵੀ ਉਹਤੋਂ ਕੋਈ ਵੀ ਕਾਗਜ਼ ਹੈ ਜਿਹੜਾ ਮੰਗ ਸਕਦਾ ਹੈਗਾ। ਸੋ ਹੁਣ ਇਹ ਨਹੀਂ ਹੈਗਾ ਕਿ ਇੰਪਲੋਇਰ ਕਹਿ ਸਕਦਾ ਬੰਦਾ ਮੇਰੇ ਕੋਲ ਕੰਮ ਨਹੀਂ ਕਰਦਾ, ਜੇ ਕੰਮ ਨਹੀਂ ਕਰਦਾ ਅਰਜ਼ੀ ਵਾਪਸ, ਕਿਉਂਕਿ ਇੰਪਲੋਇਰ ਨੇ ਤਾਂ ਅਰਜ਼ੀ ਕੀਤੀ ਹੈ। ਲੇਬਰ ਇੰਸਪੈਕਟਰ ਨੇ ਆ ਕੇ ਕਿਹਾ ਕਾਗਜ਼ ਦੇ, ਉਹ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਤਾਂ ਬੰਦਾ ਕੰਮ ਨਹੀਂ ਕਰਦਾ, ਜੇ ਬੰਦਾ ਕੰਮ ਨਹੀਂ ਕਰਦਾ ਅਰਜ਼ੀ ਵਾਪਸ।
1: ਸੋ ਜਿੰਨੇ ਕੁ ਵਰਕਰ ਚਾਹੀਦੇ ਉਨੇ ਕੁ ਅਫੀਸ਼ਲੀ ਹੁਣ ਮਿਲ ਜਾਣੇ ਹੈਗੇ ਆ।

0: ਕਈ ਕੰਪਨੀ ਮਕੈਨਿਕ ਸੀਗੇ ਜਿਹੜੇ 4-4 ਸਾਲ
1: ਬਿਲਕੁਲ ਸਹੀ
0: ਟ੍ਰੇਨਿੰਗ ਲਈ, ਉਹ ਕਹਿੰਦੇ ਸਾਨੂੰ ਲੋੜ ਸੀ ਇਹਨਾਂ ਦੀ, ਇਹਨਾਂ ਨੂੰ ਸਾਡੀ ਲੋੜ ਸੀ, ਅਸੀਂ ਪੈਸੇ ਉਸ ਹਿਸਾਬ ਨਾਲ ਦਿੱਤੇ, ਇਹਨਾਂ ਨੇ ਟ੍ਰੇਨਿੰਗ ਲਈ, ਹੁਣ ਪ੍ਰੋਫੈਸ਼ਨਲ ਬਣ ਗਏ ਆ, ਕਹਿੰਦੇ ਹੁਣ ਆਪਾਂ ਰੱਖ ਨਹੀਂ ਸਕਦੇ। ਪਰ ਉਹ ਬੰਦੇ ਜਿਹੜੇ ਵੱਡੀਆਂ ਕੰਪਨੀਆਂ ਜਿਹਨਾਂ ਨੇ ਟ੍ਰੇਨਿੰਗ ਦਿੱਤੀ ਆ, ਵਧੀਆ ਕੰਮ ਕਰਦੇ, ਉਹ ਹੁਣ ਪੱਕੇ ਹੋ ਸਕਦੇ ਆ।
1: ਬਿਲਕੁਲ ਜੀ, ਉਹ ਪ੍ਰੋਵਾਈਡਡ ਕਿ ਉਹ ਕੰਪਨੀ ਕੁਆਲੀਫਾਈ ਕਰਦੀ ਹੋਵੇ, ਤੇ ਦੂਜਾ ਨਾਲ ਦੀ ਨਾਲ ਉਹ ਕੰਪਨੀ ਨੇ ਮੇਕ ਸ਼ੋਰ ਕਰਨਾ ਪਊਗਾ ਕਿ ਉਹਦੀ ਇੰਪਲੋਇਮੈਂਟ ਨੂੰ ਵੀ ਜਾਰੀ ਰੱਖੇ। ਮਤਲਬ ਜੇ ਉਹਦਾ ਪਰਮਿਟ ਖਤਮ ਹੋ ਰਿਹਾ, ਉਹ LMIA ਲੈ ਕੇ ਫਿਰ ਉਹਦਾ ਵਰਕ ਪਰਮਿਟ ਅੱਗੇ ਵਧਾਵੇ। ਸੋ ਇਹ ਜਿਹੜਾ ਚੇਂਜ,
0: ਇਟਸ ਅ ਵਿਨ ਵਿਨ ਸਿਚੁਏਸ਼ਨ।
1: ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਕਿਉਂਕਿ ਹੁਣ ਜਿਹੜਾ ਇੰਪਲੋਈ ਹੈ ਉਹਦੀ ਵੀ ਇਹ ਜ਼ਿੰਮੇਵਾਰੀ ਰਹੂ ਕਿ ਮੈਂ ਇਹਦੇ ਨਾਲ ਕੰਮ ਕਰਾਂ
0: ਜੀ,
1: ਇੰਪਲੋਇਰ ਦੀ ਵੀ ਇਹ ਜ਼ਿੰਮੇਵਾਰੀ ਰਹੂਗੀ ਕਿ ਮੈਂ ਇਹਨੂੰ ਕੰਮ ਤੇ ਰੱਖਾਂ
0: ਜੀ,
1: ਤਾਂ ਹੀ ਮੈਂ ਅੱਗੇ ਜਾ ਕਰ ਸਕਦਾ।
0: ਕੋਈ ਪੈਸੇ ਦਾ
1: ਘਪਲਾ ਨਹੀਂ, ਜੇ ਕੋਈ ਹੇਠ ਉੱਤਾ ਹੁੰਦਾ ਤਾਂ ਨਾਲ ਦੀ ਨਾਲ ਲੇਬਰ ਇੰਸਪੈਕਟਰ ਕੋਲੇ ਪਾਵਰ ਹੈ, ਉਹ ਆ ਕੇ ਇੰਟਰਵੀਨ ਹੈ ਜਿਹੜਾ ਉਹ ਕਰ ਸਕਦਾ। ਸੋ ਹੁਣ ਇਹ ਬਹੁਤ ਵੱਡਾ ਜਿਹੜਾ ਚੇਂਜ ਹੋਇਆ ਓਨਟਾਰੀਓ PNP ਦੇ ਵਿੱਚੋਂ, ਇਸੇ ਕਰਕੇ ਤੁਸੀਂ ਹੁਣ ਦੇਖਣਾ ਸ਼ੁਰੂ ਕਰਿਆ, ਜਦੋਂ ਤੋਂ ਚੇਂਜ ਹੋਇਆ ਲੋਕਾਂ ਨੇ ਇਹਦੇ ਬਾਰੇ ਬੜੀ ਕੋਈ ਗੱਲ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਕਿਉਂਕਿ ਬਹੁਤ ਥੋੜੇ ਇੰਪਲੋਇਰ ਹੀ ਇਹ ਵਿੱਚੋਂ
0: ਕੁਆਲੀਫਾਈ
1: ਲਾ ਸਕਣਗੇ। ਬਿਲਕੁਲ, ਉਹ ਥੋੜੇ ਲੋਕ ਹੀ ਕੁਆਲੀਫਾਈ ਕਰਨਗੇ ਜੀ ਇਹਦੇ ਵਿੱਚ।
0: ਜੇ ਤੁਸੀਂ ਇੰਪਲੋਇਰ ਹੋ, ਤੁਹਾਡੇ ਕੋਲ ਬੱਚੇ ਕੰਮ ਕਰਦੇ ਹਨ, ਸਾਰੇ ਹੀ ਆਪਣੇ ਹਨ, ਤੁਸੀਂ ਇਹਨਾਂ ਨੂੰ ਪੱਕਾ ਕਰ ਸਕਦੇ, ਤੁਸੀਂ ਵੀ ਖੁਦ CWC ਦੇ ਸੰਪਰਕ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਇਹਨਾਂ ਦੀ ਲੋੜ ਹੈ, ਇਹਨਾਂ ਨੂੰ ਤੁਹਾਡੀ ਲੋੜ ਹੈ। ਜਾਂ ਤੁਸੀਂ ਉਹਨਾਂ ਨੂੰ ਦੱਸ ਦਿਓ ਵੀ ਜਿਹੜਾ ਪ੍ਰੋਗਰਾਮ ਆਇਆ ਇਹਦੇ ਵਿੱਚ ਸਾਰਿਆਂ ਦਾ ਫਾਇਦਾ ਹੋਣਾ, ਫਾਇਦਾ ਮਤਲਬ ਕੈਨ ਦਾ ਵੀ ਫਾਇਦਾ ਹੋਣਾ, ਇੰਪਲੋਇਰ ਦਾ ਵੀ ਹੋਣਾ, ਇੰਪਲੋਈ ਦਾ ਵੀ ਹੋਣਾ, ਤੇ ਇੱਥੇ ਸਾਡੀ ਇਕੋਨਮੀ ਦਾ ਵੀ ਹੋਣਾ।
1: ਬਿਲਕੁਲ ਬਲਜਿੰਦਰ, ਤੇ ਇਹਦੇ ਨਾਲ ਨਾਲ ਸਭ ਤੋਂ ਇੰਪੋਰਟੈਂਟ ਜਿਹੜਾ ਐਸਪੈਕਟ ਇਹ ਹੈਗਾ ਕਿ ਕੱਲ ਨੂੰ ਇੰਪਲੋਇਰ ਨਹੀਂ ਕਹਿ ਸਕਦਾ ਹੈਗਾ ਆ ਕੇ ਕਿ ਅਸੀਂ ਤਾਂ ਜੀ ਇਹ ਤੇ ਟਾਈਮ ਇਨਵੈਸਟ ਕਰਿਆ, ਅਸੀਂ ਇਹ ਤੇ ਮਨੀ ਇਨਵੈਸਟ ਕਰੀਏ, ਹੁਣ ਤੁਸੀਂ ਇਹਨੂੰ ਪਰਮਾਨੈਂਟ ਨਹੀਂ ਕਰ ਰਹੇ, ਕਿਉਂਕਿ ਸਾਰੀ ਦੀ ਸਾਰੀ ਜ਼ਿੰਮੇਵਾਰੀ ਉਹ ਇੰਪਲੋਇਰ ਦੀ ਬਣਾਤੀ ਹੈ।
0: ਪਰ ਪਰਮਾਨੈਂਟ ਹੋ ਜਾਂਦੇ ਹਨ?
1: ਹਾਂ ਬਿਲਕੁਲ ਹੋ ਜਾਂਦੇ, ਜੇ ਆਪਾਂ ਸਹੀ ਤਰੀਕੇ ਨਾਲ ਚੱਲਾਂਗੇ ਬਿਲਕੁਲ ਹੋ ਜਾਂਦੇ,
0: ਹੋ ਜਾਂਦੇ, ਕੰਮ ਸੌਖਾ ਹੋ ਗਿਆ।
1: ਬਿਲਕੁਲ ਬਿਲਕੁਲ,
0: ਕੋਈ ਵੀ ਜਾਣਕਾਰੀ ਲੈ ਖੈਰਾ ਸਾਹਿਬ ਆਪਣਾ ਥਾਂ ਪਤਾ ਛੱਡ ਦੇਵੋ।
1: ਬਿਲਕੁਲ ਜੀ, ਸਾਡੇ ਦੋ ਆਫਿਸ ਹੈਗੇ ਆ ਕੈਨੇਡਾ ਦੇ ਵਿੱਚੋਂ, ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 128 ਸਟਰੀਟ ਤੇ 80 ਐਵੇਨਿਊ ਤੇ ਹੈ ਜੀ, ਲਿਟਲ ਇੰਡੀਆ ਪਲਾਜ਼ਾ ਦੇ ਵਿੱਚੋਂ, ਇਹਦੇ ਨਾਲ ਨਾਲ ਬ੍ਰੈਂਪਟਨ ਚ ਵਿੱਚ ਸਟੀਲਸ ਐਂਡ ਟਾਰਬਨ ਦੇ ਇੰਟਰਸੈਕਸ਼ਨ ਦੇ ਉੱਤੇ ਹੈਗੇ।
0: ਬਹੁਤ ਬਹੁਤ ਧੰਨਵਾਦ,
1: ਸ਼ੁਕਰੀਆ।
0: ਕੋਈ ਵੀ ਜਾਣਕਾਰੀ ਲੈਣੀ ਗੁਰਪ੍ਰੀਤ ਖੈਰਾ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
2: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
3: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
0: ਸਿਤਾਰਿਆਂ ਦੀ ਪਸੰਦ, ਤੁਹਾਡੀ ਸਾਰਿਆਂ ਦੀ ਪਸੰਦ, CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ, CWC Immigration, 905-670-4444।
4: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292, 905-564-9292. Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision. GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
2: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ। ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
4: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525 ਜਾਂ ਵਿਜ਼ਿਟ ਕਰੋ 105 East Drive, Brampton।

0: and Punjabi Bazaar. X15 Father Tobin Road, Brampton Witch. Bharti Grocery da Pandar, Indian Punjabi Bazaar. Jithe taze phal te sabziyan, daala masale te aata, gal ki thwadi grocery diyan saariyan lodan pooriyan kitiyan jandiyan ne. Tusi unhan di meat shop ton machhi, chicken te goat meat vi khareed sakde ho. Inna hi nahi, mithaiyan te take out bhojan da vi prabandh hai. Bharti Grocery meat ate mithaiyan list da ik na yaad rakho, Indian Punjabi Bazaar.
1: ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਸੀ ਤੁਸੀਂ ਇਮੀਗ੍ਰੇਸ਼ਨ ਦਫ਼ਤਰ ਵਿੱਚ ਪਹੁੰਚੇ ਹੋਏ, ਕੋਈ ਖਾਸ ਜਾਣਕਾਰੀ ਆਪਾਂ ਲੈਂਦੇ ਹਾਂ? ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਬਲਜਿੰਦਰ ਅਤੇ ਸਾਰੇ ਦਰਸ਼ਕਾਂ ਵੀ ਸਤਿ ਸ਼੍ਰੀ ਅਕਾਲ।
1: ਨੋ ਡਾਊਟ ਕਾਰਨੀ ਸਾਹਿਬ ਦਾ ਕੰਮ ਦਿਸਣ ਲੱਗ ਪਿਆ, ਕੋਂਟਰੈਕਟ ਸਾਈਨ ਹੋਣ ਲੱਗ ਪਿਆ, ਪ੍ਰੋਕਿਓਰਮੈਂਟ ਹੋਣ ਲੱਗ ਪਈਆਂ ਹਨ। ਈਵਨ ਜਿਹੜੀਆਂ ਸਬਰੀ ਨੇ ਇਹਨਾਂ ਨੇ ਖਰੀਦਣੀਆਂ ਹਨ, ਉਹਦੇ ਵਾਸਤੇ ਵੀ ਲੱਖਾਂ ਦੇ ਹਿਸਾਬ ਨਾਲ ਇੰਪਲੋਈ ਚਾਹੀਦੇ ਹਨ।
2: ਬਿਲਕੁਲ।
1: ਅਤੇ ਅਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ, ਤੁਸੀਂ ਵੀ ਖੁਦ ਸੋਚ ਲਿਆ ਕਰੋ ਕਿਹੜੇ ਕਿਹੜੀ ਚੀਜ਼ ਦੀ ਸਟੱਡੀ ਕਰਨੀ ਆ, ਕਿਹੜੇ ਥਾਂ 'ਤੇ ਆਪਾਂ ਪੱਕਾ ਹੋ ਸਕਦੇ ਹਾਂ। ਸੋ ਹੁਣ ਪ੍ਰੋਕਿਓਰਮੈਂਟ ਹੋ ਰਹੀ ਹੈਗੀ ਆ, ਇੱਥੇ ਲੋਕ ਹੋਰ ਸੱਦਣਗੇ, ਸਟੂਡੈਂਟ ਆ ਸਕਦੇ ਹਨ, ਵਰਕਰ ਆ ਸਕਦੇ ਹਨ। ਕੈਨੇਡਾ ਵਿੱਚ ਲੱਗਦਾ ਹੈਗਾ ਇਹ ਮੁੜ ਕੇ ਦੁਬਾਰਾ ਇਹਨਾਂ ਨੂੰ ਲੋੜ ਪੈ ਜਾਣੀ ਆ?
2: ਸਟੂਡੈਂਟ ਦੇ ਮਾਮਲੇ 'ਚ ਖਾਸ ਕਰਕੇ ਬਲਜਿੰਦਰ ਜਿਹੜਾ ਇਸ਼ੂ ਹੈਗਾ ਉਹ ਹੈਗਾ ਕਿ ਸਰਕਾਰ ਨੇ ਬਹੁਤ ਵੱਡੀਆਂ ਛੋਟਾਂ ਦੇ ਰੱਖੀਆਂ ਸੀਗਾ
1: ਜੀ
2: ਕੈਨੇਡਾ 'ਤੇ ਜੁੜਨ ਨੂੰ। ਜੇ ਆਪਾਂ ਸਿੱਧੇ ਤੌਰ 'ਤੇ ਕਾਨੂੰਨ ਦੀ ਗੱਲ ਕਰੀਏ ਤਾਂ ਜਿਹੜਾ 17-220 ਹੈਗੀ ਹੈ ਉਹ ਫਾਈਨੈਂਸ਼ੀਅਲ ਰਿਸੋਰਸਿਸ ਦੀ ਗੱਲ ਕਰਦੀ ਹੈ। ਉਹ ਕਹਿੰਦੀ ਹੈ ਕਿ ਜਿਹੜਾ ਆਫੀਸਰ ਹੈ ਉਹ ਸਟੱਡੀ ਪਰਮਿਟ ਨਾ ਇਸ਼ੂ ਕਰੇ ਇੰਡੀਵਿਜੁਅਲ ਨੂੰ ਜੇ ਉਹ ਇੰਡੀਵਿਜੁਅਲ ਕੋਲੇ ਅਵੇਲੇਬਲ ਫਾਈਨੈਂਸ਼ੀਅਲ ਰਿਸੋਰਸਿਸ ਹੈਗੇ ਬਿਨਾਂ ਕੰਮ ਕਰੇ, ਮਤਲਬ ਕਿ ਉਹਦੇ ਕੋਲੇ ਪੈਸੇ ਹੈਗੇ ਨੇ ਬਿਨਾਂ ਕੰਮ ਕਰੇ ਕੈਨੇਡਾ ਦੇ ਵਿੱਚੋਂ। ਕਿਸ ਲਈ? ਸਾਰੀ ਟਿਊਸ਼ਨ ਪੇ ਕਰਨ ਲਈ ਤੇ ਆਪਦਾ ਜੋ ਵੀ ਉਹਦਾ ਰਹਿਣ ਦਾ ਖਰਚਾ ਉਹਨੂੰ ਪੇ ਕਰਨ ਲਈ ਬਿਨਾਂ ਕੰਮ ਕਰੇ ਕੈਨੇਡਾ ਦੇ।
1: ਜਾਣੀ ਕਿ ਇੱਥੇ ਆ ਕੇ ਝੰਡੇ ਦੇ ਡੰਡੇ ਨਹੀਂ ਚੱਕ ਸਕਦੇ, ਕਹਿ ਸਕਦੇ ਵੀ ਆਪਾਂ ਤੇ ਸਟੱਡੀ ਕਰਨ ਵਾਸਤੇ ਆਏ ਹਾਂ, ਜੇ ਸਾਡੇ ਕੋਲ ਨਹੀਂ ਪੈਸੇ ਹੈਗੇ ਅਸੀਂ ਖੁਦ ਆਪ ਵਾਪਸ ਜਾਵਾਂਗੇ।
2: ਬਿਲਕੁਲ।
1: ਪਰ ਕੋਈ ਆਪਾਂ ਧਰਨੇ ਨਾ ਲਾਵਾਂਗੇ।
2: ਬਿਲਕੁਲ।
1: ਪਰ ਆ ਰਹੇ ਹਨ ਜੇ ਪੈਸੇ ਹਨ
2: ਜੀ। ਹੁਣ ਪੈਸਿਆਂ ਦਾ ਕੀ ਹਿਸਾਬ ਹੈ ਕਿ ਜੇ ਤੁਸੀਂ ਬੈਚਲਰਸ ਪ੍ਰੋਗਰਾਮ ਲੈ ਕੇ ਆ ਰਹੇ ਹੋ, ਮਾਸਟਰਸ ਪ੍ਰੋਗਰਾਮ ਲੈ ਕੇ ਆ ਰਹੇ ਹੋ, ਤਾਂ ਉਹਦੇ 'ਚ ਤੁਹਾਨੂੰ ਮੰਨ ਲਓ ਕਿ 4 ਸਾਲ ਦਾ ਪ੍ਰੋਗਰਾਮ ਹੈ, ਤੁਹਾਡੀ $80,000 ਫੀਸ ਹੈਗੀ ਹੈ, ਬਾਕੀ ਤੁਹਾਡਾ ਰਹਿਣ ਦਾ ਖਰਚਾ ਹੋ ਗਿਆ। ਸੋ ਤੁਹਾਨੂੰ ਕਰੀਬਨ ਕਰੀਬਨ $150,000 ਅਵੇਲੇਬਲ ਰਿਸੋਰਸਿਸ ਹੋਣੇ ਚਾਹੀਦੇ ਨੇ ਤੁਹਾਡੇ ਕੋਲ।
1: ਪਰ ਜੇ ਕੋਈ ਇੱਥੇ ਕਹਿ ਦੇਵੇ ਆਪਾਂ ਜੀ ਟੇਕ ਕੇਅਰ ਕਰਾਂਗੇ, ਵਿਲ ਪੇ ਫੋਰ ਹਿਸ ਰੂਮ ਐਂਡ ਰੈਂਟ, ਅਗਰ ਰਿਸ਼ਤੇਦਾਰ ਹੈਗਾ
2: ਉਹ ਤਾਂ ਫਿਰ ਥੋੜਾ ਸਿਰਫ ਲਿਵਿੰਗ ਐਕਸਪੈਂਸਿਸ ਕਵਰ ਹੋਇਆ, ਟਿਊਸ਼ਨ ਕਿਵੇਂ ਕਵਰ ਹੋਇਆ
1: ਜੀ?
2: ਇਹ ਪਹਿਲਾਂ ਵੀ ਇਦਾਂ ਹੀ ਕਾਨੂੰਨ ਹੁੰਦਾ ਸੀ ਬਲਜਿੰਦਰ। ਉਹ ਤੋਂ ਬਾਅਦ ਇਹਨਾਂ ਨੇ ਪ੍ਰੋਗਰਾਮ 'ਚ ਦਿੱਤੀ ਛੋਟ। ਉਹ ਛੋਟ ਕੀ ਦਿੱਤੀ? ਇਹਨਾਂ ਨੇ ਕਿਹਾ ਕਿ ਆਸਟ੍ਰੇਲੀਆ, ਇੰਗਲੈਂਡ, ਯੂਨਾਈਟਿਡ ਸਟੇਟਸ ਨਾਲ ਅਸੀਂ ਕੰਪੀਟ ਕਰਨਾ ਹੈ। ਸੋ ਕੰਪੀਟ ਕਿਵੇਂ ਕਰਨਾ ਕਿ ਅਸੀਂ ਸਟੂਡੈਂਟਸ ਨੂੰ ਅਟਰੈਕਟ ਕਰਨਾ। ਉਹ ਅਟਰੈਕਟ ਕਰਨ ਲਈ ਕੀ ਕਰਿਆ ਕਿ ਇੱਕ ਸਮੈਸਟਰ ਦੀ ਫੀਸ ਦਿਖਾ ਦਿਓ, 10,000 ਤੁਸੀਂ ਦਿਖਾ ਦਿਓ ਕਿ ਤੁਹਾਡੇ ਕੋਲ ਰਹਿਣ ਦਾ ਗੁਜ਼ਰ ਬਸਰ ਹੈ, ਸੋ ਤੁਸੀਂ ਆ ਸਕਦੇ ਹੋ। ਉਹ 'ਚ ਤਾਂ ਹਰ ਕੋਈ ਉਹ ਕੁਆਲੀਫਾਈ ਕਰਨ ਲੱਗ ਗਿਆ
1: ਜੀ।
2: ਸੋ ਇਹ ਤਾਂ ਥੋੜੇ ਜਿਹੇ ਪੈਸੇ, ਬਹੁਤੇ ਕੋਈ ਪੈਸੇ ਹੈ ਨਹੀਂ, ਉਹ ਇਧਰ ਉਧਰੋਂ ਫੜਕੇ ਵੀ ਪੂਰੇ ਹੋ ਜਾਂਦੇ ਨੇ। ਸੋ ਜਦੋਂ ਆਹ ਕ੍ਰਾਈਟੀਰੀਆ ਫਿੱਟ ਕਰਤਾ ਉਹਦੇ ਨਾਲ ਹਰ ਕੋਈ ਕੁਆਲੀਫਾਈ ਕਰਨਾ ਸ਼ੁਰੂ ਹੋ ਗਿਆ। ਜੇ ਆਪਾਂ ਸਮੇਂ 'ਚ ਪਹਿਲਾਂ ਜਾ ਕੇ ਦੇਖੀਏ ਉਦੋਂ ਵੀ ਤਾਂ ਸਟੂਡੈਂਟ ਆਉਂਦੇ ਸੀ ਨਾ
1: ਜੀ,
2: ਪਰ ਉਹ ਅਵੇਲੇਬਲ ਫਾਈਨੈਂਸ਼ੀਅਲ ਰਿਸੋਰਸ ਵਾਲੇ ਆਉਂਦੇ ਸੀ। 2.5 ਲੱਖ ਸਟੂਡੈਂਟ ਹੁਣ ਹੁੰਦਾ, 2.5 ਲੱਖ ਹੀ ਪਹਿਲਾਂ ਹੁੰਦਾ ਸੀ
1: ਜੀ।
2: ਉਹ 2.5 ਲੱਖ ਜਿਹੜਾ ਹੁੰਦਾ ਸੀ ਉਹਦੇ 'ਚੋਂ ਮੈਜੋਰਿਟੀ ਤੇ ਹੁੰਦੇ ਸੀ ਜਿਹਨਾਂ ਦਾ ਕੋਈ ਪੱਕਾ ਹੋਣ ਦਾ ਇਰਾਦਾ ਨਹੀਂ, ਚਾਈਨਾ ਤੋਂ ਬਹੁਤ ਲੋਕ ਆਉਂਦੇ ਸੀ
1: ਜੀ,
2: ਤੇ ਉਹ ਆ ਕੇ ਯੂਨੀਵਰਸਿਟੀ 'ਚ ਪੜ੍ਹਦੇ ਸੀ, ਉਹ ਆਪਦੀ ਜੋ ਐਜੂਕੇਸ਼ਨ ਹੈ ਉਹ ਅਕਵਾਇਰ ਕਰਦੇ ਸੀ, ਸਕਿੱਲਸ ਅਕਵਾਇਰ ਕਰਦੇ ਸੀ, ਵਾਪਸ ਚਲੇ ਜਾਂਦੇ ਸੀ, ਤੇ ਬਹੁਤਿਆਂ ਦਾ ਕੋਈ ਇੰਟਰਸਟ ਨਹੀਂ ਹੁੰਦਾ ਸੀ ਕੈਨੇਡਾ ਰਹਿਣ ਦਾ। ਜਿੰਨੇ ਕੁ ਤਾਂ ਹੁੰਦਾ ਸੀ ਉਹਨੇ ਕੁ ਕੁਆਲੀਫਾਈ ਕਰ ਜਾਂਦੇ ਸੀਗੇ
1: ਜੀ।
2: ਪਰ ਜੇ ਤੁਸੀਂ ਜਿਵੇਂ ਸਾਲ 2023-24 'ਚ 9 ਲੱਖ ਸਟੂਡੈਂਟ ਬੁਲਾ ਲਿਆ ਤੁਸੀਂ, ਤੇ 9 ਲੱਖ ਨੂੰ ਫਿੱਟ ਕਿੱਥੇ ਕਰਨਾ ਸੀ ਤੁਸੀਂ?
1: ਬ੍ਰੈਂਪਟਨ ਵਿੱਚ।
2: ਹਾਂਜੀ,
1: ਸੋ ਇਸ ਬੇਸਮੈਂਟ ਦੇ ਵਿੱਚ ਇੱਥੇ ਹੀ ਕੀਤਾ ਗਿਆ।
2: ਬਿਲਕੁਲ। ਸੋ ਉਹ ਜਿਹੜੀ ਪ੍ਰੋਬਲਮ ਸੀ ਉਹ ਹੁਣ ਹੌਲੀ ਹੌਲੀ ਖਤਮ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ 27 ਤੱਕ ਇਹ ਜਿਵੇਂ ਆਪਾਂ 2015 ਤੋਂ ਪਹਿਲਾਂ ਹੁੰਦੇ ਸੀ, ਹੋਵੇ 27 ਤੋਂ ਬਾਅਦ ਆਪਾਂ ਉਹੀ ਜਿਹੀ ਸਿਚੁਏਸ਼ਨ ਦੇ ਵਿੱਚ ਫਿਰ ਤੋਂ ਪਹੁੰਚ ਜਾਂਦੇ,
1: ਯਾਨੀ ਕਾਫੀ ਦਾ ਕੱਪ ਲੈ ਕੇ ਬਾਹਰ ਬੈਠ ਸਕਦੇ ਆ, ਫਰੋਤੀਆਂ ਤੋਂ ਛੁੱਟ।
2: ਬਿਲਕੁਲ ਜੀ
1: ਜੀ।
2: ਸੋ ਫਰੋਤੀਆਂ ਮਾਮਲੇ 'ਚ ਵੀ ਜਿਹੜੇ ਕਾਫੀ ਜਿਹੜੇ ਚੇਂਜਸ ਆ ਰਹੀਆਂ ਨੇ, ਸੋ ਉਹਦੇ ਵਿੱਚੋਂ ਹੁਣ ਸਟੂਡੈਂਟ ਆ ਰਹੇ ਨੇ, ਪਰ ਆ ਉਹ ਰਹੇ ਨੇ ਜਿਹੜੇ ਫਾਈਨੈਂਸ਼ੀਅਲੀ ਏਬਲ ਹੈਗੇ ਨੇ, ਉਹ ਨਹੀਂ ਆ ਰਹੇ ਕਿ ਜਿਹੜੇ ਇੱਥੇ ਆ ਕੇ ਇਹ ਇੱਕ ਸਮੈਸਟਰ ਦੀ ਫੀਸ ਲੈ ਕੇ ਆਉਂਦੇ ਸੀ, ਫਿਰ ਉਹ ਕਹਿੰਦੇ ਸੀ ਅਸੀਂ ਕੰਮ ਕਰਕੇ ਫੀਸ ਇਕੱਠੀ ਕਰਕੇ ਤੇ ਭਰ ਲਾਂਗੇ, ਉਹ ਨਹੀਂ ਆ ਰਹੇ।
1: ਪਰ ਐਸਲ ਸ਼ੋਅ ਕਰਨੇ ਪੈਂਦੇ ਕਿ ਬੈਂਕ ਬੈਲੈਂਸ ਸ਼ੋਅ ਕਰਨਾ
2: ਬੈਂਕ। ਸੋ ਵਰਡ ਇਜ਼ ਅਵੇਲੇਬਲ ਫਾਈਨੈਂਸ਼ੀਅਲ ਰਿਸੋਰਸਿਸ, ਮਤਲਬ ਕਿ ਸਾਹਮਣੇ ਦਿਖਾਉਣ ਨੂੰ ਪੈਸੇ ਤੁਹਾਡੇ ਕੋਲ ਹੋਣੇ,
1: ਇਹ ਨਹੀਂ ਦੱਸ ਸਕਦੇ ਕੋਈ ਇੰਨੀ ਜ਼ਮੀਨ ਹੈਗੀ ਆਪਣੇ ਵਿੱਚ ਵੇਚ ਕੇ ਬਣ ਲੈ ਆਵਾਂਗੇ।
2: ਬਿਲਕੁਲ।
1: ਸੋ ਬਹੁਤ ਸਾਰੇ ਸਵਾਲ ਹੁੰਦੇ, ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ ਕੈਨੇਡਾ ਬਹੁਤ ਸੁੰਦਰ ਦੇਸ਼ ਹੈਗਾ, ਇਹ ਚਾਹੁੰਦੇ ਆ ਤੁਹਾਨੂੰ ਵੈਲਕਮ ਵੈਲਕਮ ਕਰਦੇ ਵੀ ਹੈਗੇ ਆ, ਪਰ ਤੁਸੀਂ ਆਪਣੇ ਪੇਪਰ ਵਰਕ ਰੂਲਸ ਰੈਗੂਲੇਸ਼ਨ ਹਿਸਾਬ ਨਾਲ ਚੱਲੋਗੇ, ਤੁਹਾਡੀ ਸਾਰੀ ਮਦਦ ਹੋ ਸਕਦੀ ਹੈ ਜੇ ਪੈਸਾ ਹੈਗਾ ਇੱਥੇ ਆ ਕੇ ਇਨਵੈਸਟ ਕਰਕੇ ਪੜ੍ਹ ਕੇ ਤੁਸੀਂ ਫੈਮਿਲੀ ਆਪਣੀ ਇੱਥੇ ਵਸਾਉਣਾ ਚਾਹੁੰਦੇ ਹੋ ਵਸਾ ਸਕਦੇ, ਜੋਬਾਂ ਵੀ ਮਿਲਦੀਆਂ, ਫਿਊਚਰ ਵਿੱਚ ਜੋਬ ਬਹੁਤ ਸਾਰੀ ਖੁੱਲ੍ਹ ਜਾਣੀਆਂ ਹੈਗੀਆਂ, ਤੁਹਾਨੂੰ ਮੌਕਾ ਹੈਗਾ ਜੇ ਫੰਡਸ ਅਵੇਲੇਬਲ ਹਨ ਅਵੇਲੇਬਲ ਕਰ ਸਕਦੇ ਹੋ ਤਾਂ ਕਾਲ ਕਰਕੇ ਪਤਾ ਕਰ ਲਿਓ ਕਿ ਕਿਹੜੀ ਐਜੂਕੇਸ਼ਨ ਲੈਣੀ ਹੈ ਅਤੇ ਕਿੱਥੇ ਤੁਸੀਂ ਦਾਖਲ ਹੋ ਸਕਦੇ ਹੋ, ਕਿੰਨਾ ਕੁ ਪੈਸਾ ਚਾਹੀਦਾ, ਐਂਡ ਯੂ ਵਿਲ ਹੈਵ ਨੋ ਪ੍ਰੋਬਲਮ।
2: ਬਿਲਕੁਲ,
1: ਕੋਈ ਵੀ ਜਾਣਕਾਰੀ ਲੈਣੀ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
3: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
4: CWC Immigration is one of the largest immigration companies and there are 4 offices in Canada and 12 in India. I know Mr. Khera personally, I have also been to their office and I have also met their clients. I think they believe in quality and they are dedicated to providing competent services to their clients.
1: Sitariyan di pasand, thodi sariyan di pasand. CWC Immigration, Express Entry, Work Permit, Family Sponsorship, Immigration Appeals, Immigration de har masle da hal. CWC Immigration, 905-670-4444.
5: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292. Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision. GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
3: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ, ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
5: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525 ਜਾਂ ਵਿਜ਼ਿਟ ਕਰੋ 105 East Drive, Brampton।

0: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
1: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
2: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
3: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
4: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
5: IIM Swiss Corp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swiss Corp, we make tracking easy.
6: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
7: Majestic Kitchens to banvao apne pasandi kitchen, state of the art machinery, custom kitchen cabinets, office furniture, custom bars, hazara color jo tusi choose kar sakde ho, affordable price te excellent service, custom millwork, perfections de naal professionals dwara banaye jande ne, tuhade pasand da design, style, shape, finish, color, aaj hi call karo Majestic Kitchen nu 647-643-3040।

0: Indian Punjabi Bazaar, X115 Father Tobin Road, Brampton Witch, Bharti Grocery da Pandar, Indian Punjabi Bazaar, jithe taze phal te sabziyan, daala masale te atta, gal ki thwadi grocery diyan saariyan loda pooriyan kitiyan jandiyan ne. Tusi unna di meat shop to machhi, chicken te goat meat vi khareed sakde ho. Inna hi nahi, mithaiyan te take out bhojan da vi prabandh hai. Bharti Grocery, meat ate mithaiyan lista da ik na yaad rakho, Indian Punjabi Bazaar.
1: ਪ੍ਰੋਗਰਾਮ ਦੇ ਵਿੱਚ ਜੀ ਆਨ ਵਾਟ ਅ ਬਿਊਟੀਫੁਲ ਕੰਟਰੀ, ਸਾਰੇ ਇੱਥੇ ਮੂਵ ਹੋਣਾ ਚਾਹੁੰਦੇ ਹਨ। ਖੇਰਾ ਸਾਹਿਬ ਮੈਂ ਕਹਿੰਦਾ ਆਪ ਖੁਦ ਚਾਹੁੰਦਾ ਵੀ ਇੱਥੇ ਆ ਜਾਓ, ਦੁਨੀਆ ਹੋਵੇਗੀ ਤਾਂ ਹੀ ਇਕੋਨਮੀ ਚੱਲੇਗੀ। ਅੱਜ ਕੱਲ੍ਹ ਤਾਂ ਸਾਨੂੰ ਬ੍ਰੈਂਪਟਨ ਵੀ ਖਾਲੀ ਖਾਲੀ ਲੱਗ ਰਿਹਾ ਹੈਗਾ ਆ। ਬਹੁਤ ਸਾਰੇ ਰੀਜ਼ਨ ਕਰਕੇ ਕੈਨੇਡਾ ਨੇ ਸਖਤੀ ਕੀਤੀ ਸੀਗੀ। ਇੱਕ ਰੀਜ਼ਨ ਸੀਗਾ ਐਕਸਟੋਰਸ਼ਨ। ਪਹੁੰਚੇ ਹਾਂ ਖੇਰਾ ਸਾਹਿਬ ਦੇ ਆਫਿਸ ਵਿੱਚ, ਸੀਡਬਲਯੂਸੀ ਇਮੀਗ੍ਰੇਸ਼ਨ ਦੀ। ਖੇਰਾ ਸਾਹਿਬ ਕੋਲ ਜਾਣਕਾਰੀ ਲੈਂਦੇ। ਖੇਰਾ ਸਾਹਿਬ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਐਕਸਟੋਰਸ਼ਨ ਦੀ ਜਾਣਕਾਰੀ ਦਿਓ।
2: ਬਿਲਕੁਲ ਜੀ, ਬਹੁਤ ਇਨਵੈਸਟੀਗੇਸ਼ਨਸ ਨੇ ਜਿਹੜੀਆਂ ਐਕਸਟੋਰਸ਼ਨ ਦੇ ਉੱਤੇ ਚੱਲ ਰਹੀਆਂ ਨੇ। ਕਰੀਬਨ ਕਰੀਬਨ ਪੂਰੇ ਕੈਨੇਡਾ ਚੋਂ 300 ਕੇਸਿਸ ਨੂੰ ਇਨਵੈਸਟੀਗੇਟ ਹੈ ਜਿਹੜਾ ਉਹ ਕੀਤਾ ਜਾ ਰਿਹਾ
1: ਜੀ।
2: ਤੇ ਤੋਂ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਰਿਮੂਵ ਵੀ ਕੈਨੇਡਾ ਦੇ ਵਿੱਚੋਂ ਪਿਛਲੇ ਸਮੇਂ 'ਚ ਕੀਤਾ ਗਿਆ ਹੈਗਾ। ਪਰ ਜਿਹੜਾ ਹੁਣ ਇਨਵੈਸਟੀਗੇਸ਼ਨ ਹੋ ਰਹੀ ਹੈ ਉਹ ਮੋਰ ਆਰਗਨਾਈਜ਼ਡ ਕ੍ਰਾਈਮ ਨੂੰ ਲੈ ਕੇ ਹੋ ਰਹੀ ਹੈ
1: ਜੀ।
2: ਸੋ ਇੰਡੀਵਿਜੁਅਲ ਨੇ ਜਿਹੜੇ ਉਹਨਾਂ ਤੇ ਘੱਟ ਆਰਗਨਾਈਜ਼ਡ ਕ੍ਰਾਈਮ ਨੂੰ ਲੈ ਕੇ ਜ਼ਿਆਦਾ ਇਨਵੈਸਟੀਗੇਸ਼ਨ ਹੋ ਰਹੀ ਹੈ।
1: ਆਰਗਨਾਈਜ਼ਡ ਕ੍ਰਾਈਮ ਦੀ ਗੱਲ ਕੀਤੀ, ਬਹੁਤ ਸਾਰੇ ਲੋਕ ਰਿਸ਼ਤੇਦਾਰਾਂ ਵਿੱਚ ਰਹਿੰਦੇ ਹਨ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਵੀ ਇਹਦੇ ਵਿੱਚ ਫਸ ਸਕਦੇ ਜੇ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਹੋਵੇ ਨਾ ਦੱਸਣ।
2: ਬਿਲਕੁਲ ਸਹੀ ਪੁਆਇੰਟ ਰੇਜ਼ ਕੀਤਾ
1: ਜੀ।
2: ਸੋ ਤੁਸੀਂ ਇਹੀ ਜਿਹੀ ਸਿਚੁਏਸ਼ਨ ਚੋਂ ਜਿੱਥੇ ਤੁਹਾਨੂੰ ਇਹ ਜਾਣਕਾਰੀ ਹੈ ਕਿ ਗਲਤ ਹੋ ਰਿਹਾ
1: ਜੀ,
2: ਤੇ ਤੁਸੀਂ ਜਾਣਕਾਰੀ ਤੋਂ ਬਾਹਰ, ਉਹ ਜਾਣਕਾਰੀ ਹੁੰਦੇ ਹੋਏ ਵੀ ਕੋਈ ਐਫਰਟ ਨਹੀਂ ਕਰ ਰਹੇ ਹੋ ਤੋਂ ਬਾਹਰ ਆਉਣ ਦੀ, ਜਾਂ ਅਥਾਰਟੀਜ਼ ਨੂੰ ਨਹੀਂ ਦੱਸ ਰਹੇ, ਤਾਂ ਤੁਹਾਨੂੰ ਵੀ ਚਾਰਜ ਕੀਤਾ ਜਾ ਸਕਦਾ।
1: ਇਹ ਸਵਾਲ ਮੈਂ ਤਾਂ ਪੁੱਛਿਆ, ਕਾਫੀ ਸਾਰੇ ਪੁਲਿਸ ਅਫਸਰਾਂ ਨਾਲ ਗੱਲਬਾਤ ਹੁੰਦੀ ਰਹਿੰਦੀ, ਕਹਿੰਦੇ ਤੁਸੀਂ ਕਮਿਊਨਿਟੀ ਨੂੰ ਤੁਸੀਂ ਵੀ ਸੰਭਾਲਣਾ ਹੈਗਾ, ਯੂ ਗਾਟ ਟੂ ਡੂ ਯੋਰ ਡਿਊਟੀਜ਼। ਅਸੀਂ ਆਪਣੀਆਂ ਡਿਊਟੀਜ਼ ਕਰੀ ਜਾਂਦੇ ਹਨ। ਜੇ ਤੁਹਾਨੂੰ ਲੱਗਦਾ ਤੁਹਾਡੀ ਬੇਸਮੈਂਟ ਵਿੱਚ ਤੁਹਾਡੇ ਘਰ ਵਿੱਚ ਕੋਈ ਰਿਸ਼ਤੇਦਾਰ ਆਇਆ ਹੋਇਆ ਹੈਗਾ, ਸਾਰੇ ਹੀ ਚੰਗੇ ਹਨ, ਕੋਈ ਮਾੜਾ ਨਹੀਂ ਬਣਨਾ ਚਾਹੁੰਦਾ, ਕਈ ਵਾਰੀ ਆਦਤਾਂ ਅਤੇ ਹਾਲਾਤ ਉੱਧਰ ਨੂੰ ਲੈ ਤੁਰਦੇ ਹਨ, ਪਰ ਫਿਰ ਵੀ ਜੇ ਪਤਾ ਹੈਗਾ ਵੀ ਕੁਝ ਗਲਤ ਹੋ ਰਿਹਾ, ਪਰ ਤੁਹਾਡਾ ਵੀ ਫਰਜ਼ ਬਣਦਾ ਦੱਸਣ ਵਾਸਤੇ, ਤੇ ਸਾਰੀ ਇਨਫੋਰਮੇਸ਼ਨ ਗੁਪਤ ਰੱਖੀ ਜਾਂਦੀ ਹੈ।
2: ਬਿਲਕੁਲ ਜੀ, ਮੈਂ ਇੱਕ ਨਾ ਲਾਈਫ ਕੇਸ ਦਾ ਐਗਜ਼ਾਮਪਲ ਦੇਣਾ ਚਾਹੁੰਦਾ। ਮੈਂ ਇਹੋ ਜਿਹੇ ਬਹੁਤ ਸਾਰੇ ਮਾਮਲਿਆਂ ਨੂੰ ਰਿਪ੍ਰੈਜੈਂਟ ਕਰ ਰਿਹਾ ਕਿ ਜਿੱਥੇ ਇੰਡੀਵਿਜੁਅਲਸ ਨੂੰ ਇਮੀਗ੍ਰੇਸ਼ਨ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਡਿਟੈਂਸ਼ਨ ਦੇ ਵਿੱਚੋਂ, ਹਵਾਲਾਤ ਦੇ ਵਿੱਚੋਂ ਰੱਖਿਆ ਹੋਇਆ ਜਦ ਤੱਕ ਉਹ ਇਨਵੈਸਟੀਗੇਸ਼ਨ ਨਹੀਂ ਪੂਰੇ ਕਰਨੇ, ਉਦੋਂ ਤੱਕ ਉਹਨਾਂ ਦੀ ਜ਼ਮਾਨਤ ਦੀਆਂ ਪੇਸ਼ੀਆਂ ਨੇ ਜਿਨ੍ਹਾਂ ਨੂੰ ਮੈਂ ਰਿਪ੍ਰੈਜੈਂਟ ਕਰਦਾ। ਸੋ ਮੈਂ ਇੱਕ ਕੇਸ ਦਾ ਐਗਜ਼ਾਮਪਲ ਦੇਣਾ ਚਾਹੁੰਦਾ ਜਿੱਥੇ ਕਿ ਇੰਡੀਵਿਜੁਅਲ ਕਾਰ ਦੇ ਵਿੱਚ ਜਾ ਰਹੇ ਨੇ ਤੇ ਉਹ ਕਾਰ ਦੇ ਵਿੱਚ ਗੰਨ ਵੀ ਹੈਗੀ ਹੈ, ਤੇ ਗੰਨ ਜਿਹੜੀ ਆ ਫਲੌਂਟ ਵੀ ਕੀਤੀ ਜਾਂਦੀ ਹੈਗੀ ਹੈ, ਜੋ ਡੈਸ਼ ਕੈਮ ਤੇ ਵੀ ਆ ਜਾਂਦੀ ਹੈ। ਇੱਕ ਇੰਡੀਵਿਜੁਅਲ ਉਹਨਾਂ ਚੋਂ ਇਹੋ ਜਿਹਾ ਹੈਗਾ ਜਿਹੜਾ ਕਾਰ ਦੇ ਵਿੱਚ ਹੈਗਾ, ਪਰ ਉਹਦਾ ਕੋਈ ਰੋਲ ਨਹੀਂ ਹੈਗਾ
1: ਜੀ,
2: ਪਰ ਉਹ ਕਾਰ ਦੇ ਵਿੱਚ ਹੀ ਬੈਠਾ ਰਿਹਾ ਜਦੋਂ ਇਹ ਗੰਨ ਫਲੌਂਟ ਹੋ ਰਹੀ ਹੈ, ਕਾਰ ਡਰਾਈਵ ਹੋ ਰਹੀ ਹੈ, ਤੇ ਪੁਲਿਸ ਨੇ ਜਦੋਂ ਰੋਕ ਕੇ ਉਹਨਾਂ ਨੂੰ ਤਲਾਸ਼ੀ ਲਈ ਤਾਂ ਉਹਦੇ ਵਿੱਚੋਂ ਆ ਗਿਆ, ਤਾਂ ਇੰਡੀਵਿਜੁਅਲ ਨੂੰ ਵੀ ਚਾਰਜ ਕੀਤਾ ਗਿਆ। ਹੁਣ ਜਿਵੇਂ ਤੁਸੀਂ ਲਾਈਵ ਐਗਜ਼ਾਮਪਲ ਦਿੱਤਾ, ਉਹ ਆਰਗਨਾਈਜ਼ ਕ੍ਰਾਈਮ ਦਾ ਹਿੱਸਾ ਬਣ ਗਿਆ, ਕਿਉਂਕਿ ਉਹਨੇ ਕੋਈ ਐਫਰਟ ਨਹੀਂ ਕੀਤਾ ਉਹ ਕਾਰ ਚੋਂ ਬਾਹਰ ਨਿਕਲਣ ਦਾ।
1: ਬਜ਼ੁਰਗ ਤਾਂ ਹੀ ਕਹਿੰਦੇ ਸੀ ਤੁਹਾਡਾ ਸਾਥੀ ਕਿਹੜਾ ਹੋਣਾ ਚਾਹੀਦਾ, ਤੁਹਾਡਾ ਸਾਥ ਵਿੱਚ ਕਿੰਨਾ ਉੱਠਣਾ ਬੈਠਣਾ ਉਹ ਬੜਾ ਜ਼ਰੂਰੀ ਹੈਗਾ ਆ। ਸੋ ਖਿਆਲ ਰੱਖਿਆ ਕਰੋ, ਇਹੀ ਕਹਿੰਦਾ ਕਈ ਵਾਰੀ ਚੰਗੇ ਵੀ ਫਸ ਜਾਂਦੇ ਹਨ।
2: ਬਿਲਕੁਲ ਜੀ, ਸੋ ਇਹ ਇਹਦੇ ਵਿੱਚੋਂ ਜਿਹੜਾ ਤਾਂ ਬੁਰਾ ਉਹਨੇ ਫਸਣਾ
1: ਜੀ,
2: ਕਈ ਵਾਰੀ ਕਿ ਉਹ ਬੁਰੇ ਦੇ ਨਾਲ ਤੁਹਾਨੂੰ ਇਹ ਵੀ ਨਹੀਂ ਪਤਾ ਹੁੰਦਾ ਬੁਰਾ ਤੁਸੀਂ ਉਹਦੇ ਨਾਲ ਹੁੰਦੇ ਹੋ, ਤੁਸੀਂ ਵੀ ਫਸ ਜਾਂਦੇ ਹੈਗੇ ਹੋ। ਸੋ ਇਹੋ ਜਿਹੇ ਜਿਹੜੇ ਕੇਸਿਸ ਨੇ, ਜਿਵੇਂ ਤੁਸੀਂ ਐਗਜ਼ਾਮਪਲ ਦਿੱਤਾ ਕਿ ਜਿੱਥੇ ਤੁਹਾਨੂੰ ਪਤਾ ਕੁਛ ਗਲਤ ਹੋ ਰਿਹਾ, ਤੁਸੀਂ ਇਹ ਜਾਣਕਾਰੀ ਦਿਓ ਤਾਂ ਕਿ ਜੇ ਕੱਲ੍ਹ ਨੂੰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਸੀਗੀ, ਤਾਂ ਵੀ ਤੁਸੀਂ ਉਹ ਕ੍ਰਾਈਮ ਦਾ ਹਿੱਸਾ ਬਣ ਸਕਦੇ।
1: ਤੁਸੀਂ ਦੱਸ ਸਕਦੇ, ਮੈਨੂੰ ਲੱਗਦਾ ਹੈਗਾ ਵੀ ਸਾਡਾ ਬੰਦਾ ਗਲਤ ਲੱਗਦਾ ਆ, ਜੇ ਉਹ ਪੁਲਿਸ ਨੇ ਇਨਵੈਸਟੀਗੇਟ ਕਰ ਰਹੀ ਤਾਂ ਕਰਨ, ਪਰ ਤੁਸੀਂ ਬਚ ਜਾਂਦੇ ਆ
2: ਕਿਉਂਕਿ
1: ਤੁਹਾਡੀ ਆਲਰੇਡੀ ਡਾਕੂਮੈਂਟ ਇਨਫੋਰਮੇਸ਼ਨ ਹੁੰਦੀ ਆ।
2: ਬਿਲਕੁਲ,
1: ਸੋ ਲੋਕੀ ਫਸਦੇ ਆ,
2: ਬਿਲਕੁਲ ਫਸ ਰਹੇ ਨੇ। ਜਿਵੇਂ ਹੁਣ ਐਗਜ਼ਾਮਪਲ ਤੁਹਾਨੂੰ ਦਿੱਤਾ, ਸੋ ਇਸ ਬੰਦੇ ਦੀ ਜ਼ਮਾਨਤ ਹੈ ਜਿਹੜੀ ਉਹ ਬਹੁਤ ਮੁਸ਼ਕਲ ਨਾਲ ਹੋ ਰਹੀ ਹੈ, ਰੀਜ਼ਨ ਬੀਇੰਗ ਕਿਉਂਕਿ ਉਹਨੇ ਤੇ ਇਲਜ਼ਾਮ ਹੈ ਕਿ ਇਹਨੇ ਸਭ ਕੁਝ ਦੇਖਦੇ ਹੁੰਦੇ ਵੀ ਕੋਈ ਐਫਰਟ ਨਹੀਂ ਕੀਤਾ ਨਾ ਅਥਾਰਟੀਜ਼ ਨੂੰ ਇਨਫੋਰਮ ਕਰਨ ਦਾ ਨਾ ਉਹ ਕਾਰ ਤੋਂ ਬਾਹਰ ਆਉਣ ਦਾ।
1: ਸੋ ਇਸ ਵੇਲੇ ਸਰਕਾਰ ਜ਼ੋਰ ਸ਼ੋਰ ਨਾਲ ਕੰਮ ਕਰ ਰਹੀ ਹੈਗੀ।
2: ਬਿਲਕੁਲ ਜੀ, ਸੋ ਇਹਨਾਂ ਕੇਸਿਸ ਦੇ ਉੱਤੇ ਬਹੁਤ ਜਿਹੜਾ ਧਿਆਨ ਦਿੱਤਾ ਜਾ ਰਿਹਾ, ਤੇ ਇਹਦੇ ਨਾਲ ਨਾਲ ਜਿਹੜੀਆਂ ਕੋਰਟਸ ਵੀ ਮੈਂ ਦੇਖਿਆ, ਡਿਟੈਂਸ਼ਨ ਰਿਵਿਊ ਦੇ ਵਿੱਚ ਵੀ ਦੇਖਿਆ, ਜਦੋਂ ਬੇਲ ਹੇਅਰਿੰਗ ਹੁੰਦੀ ਹੈ ਤਾਂ ਜੱਜਸ ਵੀ ਬਹੁਤ ਸੀਰੀਅਸ ਹੈਗੇ ਮਾਮਲੇ ਦੇ ਵਿੱਚੋਂ, ਇੰਨੀ ਸੌਖੀ ਜਿਵੇਂ ਪਹਿਲਾਂ ਇਮੀਗ੍ਰੇਸ਼ਨ ਹੋਲਡ 'ਚ ਜ਼ਮਾਨਤ ਹੋ ਜਾਂਦੀ ਸੀ ਉਹ ਨਹੀਂ ਹੁੰਦੀ ਹੈਗੀ ਆ, ਖਾਸ ਕਰਕੇ ਜੇ ਤੁਸੀਂ ਇਹੋ ਜਿਹੇ ਮਾਮਲਿਆਂ 'ਚ ਫਸੇ ਹੈਗੇ,
1: ਜੇ ਕੋਈ ਫਸ ਜਾਂਦਾ ਹੈਗਾ ਤੁਸੀਂ ਰਿਪ੍ਰੈਜ਼ੈਂਟ ਕਰਦੇ ਹੋ?
2: ਬਿਲਕੁਲ ਜੀ, ਸੋ ਤੁਹਾਡਾ ਤੁਹਾਨੂੰ ਕਦੇ ਵੀ ਇਮੀਗ੍ਰੇਸ਼ਨ ਨੇ ਜਾਂ ਤੁਹਾਨੂੰ CBSA ਨੇ ਡਿਟੇਨ ਕਰ ਲਿਆ ਹੈਗਾ, ਚਾਹੇ ਉਹ ਏਅਰਪੋਰਟ 'ਤੇ ਹੈ, ਚਾਹੇ ਤੁਹਾਨੂੰ ਘਰੋਂ ਗ੍ਰਿਫਤਾਰ ਕਰਿਆ ਜਾਂ ਸੜਕ ਤੋਂ ਗ੍ਰਿਫਤਾਰ ਕਰਿਆ, ਤਾਂ ਤੁਹਾਡੀ ਜਿਹੜਾ ਡਿਟੈਂਸ਼ਨ ਰਿਵਿਊ 'ਚ ਮੈਂ ਤੁਹਾਨੂੰ ਰਿਪ੍ਰੈਜ਼ੈਂਟ ਕਰ ਸਕਦਾ। ਐਂਡ ਇਹ ਦੱਸਣਾ ਚਾਹੁੰਦਾ ਕਿ ਮੈਨੂੰ ਇੰਨਾ ਲੰਬਾ ਐਕਸਪੀਰੀਅੰਸ ਹੈਗਾ ਜੀ ਇਹਨਾਂ ਮਾਮਲਿਆਂ ਨੂੰ ਹੈਂਡਲ ਕਰਨ ਦਾ, ਤਾਂ ਕਿ ਜੋ ਇਸ਼ੂਜ਼ ਨੇ ਜੋ ਜੱਜ ਸੁਣਨਾ ਚਾਹੁੰਦਾ ਕਿ ਇਹ ਬੰਦਾ ਸੁਧਾਰ ਹੋ ਗਿਆ, ਜੇ ਉਹ ਤੁਸੀਂ ਦੱਸੋਗੇ ਤਾਂ ਹੀ ਤੁਹਾਡੀ ਜ਼ਮਾਨਤ ਹੋਣੀ ਹੈ, ਜੇ ਤੁਸੀਂ ਨਹੀਂ ਦੱਸੋਗੇ ਤੁਹਾਡੀ ਜ਼ਮਾਨਤ ਨਹੀਂ ਹੋਣੀ। ਸੋ ਉਹਦੇ ਲਈ ਕਿ ਤੁਹਾਨੂੰ ਕੰਪੀਟੈਂਟ ਕਾਉਂਸਲ ਦੀ ਲੋੜ ਹੈ ਜਿਹਦਾ ਕਿ ਵਾਸਟ ਐਕਸਪੀਰੀਅੰਸ ਹੋਵੇ ਸਪੈਸੀਫਿਕ ਇਸ ਮਾਮਲੇ ਦੇ ਵਿੱਚ,
1: ਤੇ ਉਹ ਆਥੋਰਾਈਜ਼ ਵੀ ਹੋਵੇ।
2: ਬਿਲਕੁਲ, ਆਫ ਕੋਰਸ, ਆਦਰਵਾਈਜ਼ ਤਾਂ ਰਿਪ੍ਰੈਜ਼ੈਂਟ ਹੀ ਨਹੀਂ ਕਰ ਸਕਦੇ।
1: ਸੋ ਕਈ ਵਾਰੀ ਤੁਹਾਡੇ ਬੱਚੇ ਦੂਰੋਂ ਨੇੜੇ ਆਉਂਦੇ ਹਨ, ਪਹੁੰਚ ਜਾਂਦੇ ਕੰਟਰੀ ਵਿੱਚ, ਪਤਾ ਨਹੀਂ ਹੁੰਦਾ, ਕਈ ਵਾਰੀ ਏਅਰਪੋਰਟ 'ਤੇ ਰੋਕ ਲੈਂਦੇ ਹਨ, ਕਈ ਤਾਂ ਅਕਾਲੀ ਵੀ ਰੋਕ ਲੈ ਸਕੇ, ਪਰ ਕਿਸੇ ਨੇ ਉਹ ਸਿਚੁਏਸ਼ਨ ਵਿੱਚ ਨਿਕਲਣਾ ਹੋਵੇ ਤਾਂ ਨਿਕਲ ਸਕਦੇ ਨੇ। ਨੰਬਰ ਕੋ ਰੱਖ ਲਿਆ ਕਰੋ, ਵਰਤਣਾ ਨਹੀਂ ਵਰਤਣਾ ਤੁਹਾਡੀ ਮਰਜ਼ੀ ਹੈਗੀ ਆ, ਪਰ ਕਈ ਵਾਰੀ ਬੰਦਾ ਮੁਸ਼ਕਲ ਫਸ ਜਾਂਦਾ, ਕਿਸੇ ਹੋਰ ਸਿਚੁਏਸ਼ਨ ਕਰਕੇ ਫਸ ਜਾਂਦਾ, ਫਿਰ ਤੁਸੀਂ ਕਾਲ ਕਰਕੇ ਸਾਡੇ ਕੋਲ ਇਨਫੋਰਮੇਸ਼ਨ ਲੈ ਸਕਦੇ।
2: ਬਿਲਕੁਲ ਲੈ ਸਕਦੇ।
1: ਸੋ 24 ਘੰਟੇ ਇਹ ਫਿਰ ਇਨਫੋਰਮੇਸ਼ਨ ਕਿੱਦਾਂ ਮਿਲੇ? ਫਲਾਈਟਾਂ ਤਾਂ ਰਾਤ ਦਿਨ ਲੈਣ ਹੁੰਦੀਆਂ।
2: ਹਾਂਜੀ, ਸੋ ਆਫਿਸ ਦੇ ਵਿੱਚ ਜਿਹੜੀ ਅਵੇਲੇਬਿਲਿਟੀ ਹੈਗੀ ਹੈ
1: ਜੀ,
2: ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਤੁਸੀਂ ਪਹਿਲਾਂ ਵੀ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਫਲਾਈਟ 9 ਵਜੇ ਆਉਣੀ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਇਸ਼ੂਜ਼ ਆ ਸਕਦੀਆਂ ਨੇ, ਤਾਂ ਤੁਸੀਂ ਪਹਿਲਾਂ ਹੀ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ ਕਿ ਮੇਰੀ ਫਲਾਈਟ 9 ਵਜੇ ਆਉਣੀ ਹੈ, ਤੇ ਕੋਈ ਨਾ ਕੋਈ ਉਸ ਵੇਲੇ ਫਿਰ ਅਵੇਲੇਬਲ ਰਹੂਗਾ ਜੇ ਤੁਹਾਨੂੰ ਕੋਈ ਇਸ਼ੂ ਆਉਂਦਾ ਉਹਨੂੰ ਰਿਪ੍ਰੈਜ਼ੈਂਟ ਕਰ ਲਏ ਜੀ।
1: ਸੋ ਖੈਰਾ ਸਾਹਿਬ ਜੀ, ਕਾਫੀ ਵੱਡੀ ਟੀਮ ਹੈਗੀ ਹੈ, ਦੁਨੀਆ ਭਰ ਦੇ ਵਿੱਚ ਤੁਸੀਂ ਸੰਪਰਕ ਕਰਨਾ ਹੋਵੇ ਤੁਹਾਨੂੰ ਪਤਾ ਦੱਸ ਦਿਓ।
2: ਬਿਲਕੁਲ ਜੀ, ਸਾਡੇ 2 ਆਫਿਸ ਹੈਗੇ ਆ ਕੈਨੇਡਾ ਦੇ ਵਿੱਚੋਂ, ਸਰੀ ਦੇ ਵਿੱਚੋਂ 128 ਸਟਰੀਟ ਤੇ, 80 ਐਵਨਿਊ 'ਚ, ਲਿਟਲ ਇੰਡੀਆ ਪਲਾਜ਼ਾ ਦੇ ਵਿੱਚੋਂ, ਬ੍ਰੈਂਪਟਨ ਸਟੀਲਸ ਐਂਡ ਸਟੀਲਸ ਐਂਡ ਟੋਰਬਨ ਦੇ ਇੰਟਰਸੈਕਸ਼ਨ ਦੇ ਉੱਤੇ ਜੀ।
1: ਕੋਈ ਵੀ ਜਾਣਕਾਰੀ ਲੈਣੀ ਹੋਵੇ ਸਲਾਹ ਬਿਲਕੁਲ ਫਰੀ ਵਿੱਚ ਹੁੰਦੀ ਹੈ, ਜਦ ਤੱਕ ਕੇਸ ਇਹ ਹੈਂਡਲ ਹੀ ਕਰਦੇ, ਸਲਾਹ ਲੈਣ ਵਾਸਤੇ ਕਾਲ ਕਰ ਲਿਓ, ਈਮੇਲ ਕਰ ਲਿਓ, ਟੈਕਸਟ ਮੈਸੇਜ ਕਰ ਲਿਓ, ਜਾਂ ਤੁਸੀਂ ਖੁਦ ਵੀਡੀਓ ਕਾਲ ਕਰਕੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਦੇਖਦੇ ਰਹੋ ਵਿਰਾਸਤ ਟੀਵੀ।
3: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
4: CWC Immigration is one of the largest immigration companies, and the 4 offices Canada ਚ ਨੇ ਤੇ 12 ਇੰਡੀਆ ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
1: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ, CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ, CWC Immigration, 905-670-4444।
5: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292, 905-564-9292. Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision. GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
3: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ, ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
5: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525, ਜਾਂ ਵਿਜ਼ਿਟ ਕਰੋ 105 East Drive, Brampton।

0: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
1: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
2: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
3: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਿਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
4: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 McQueen Drive, Mayfield, ਦੇ ਨੁੱਕਰ ਤੇ।
5: IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swisscorp, we make tracking easy.
4: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
6: Majestic Kitchens to banvao apne pasandi kitchen, state of the art machinery, custom kitchen cabinets, office furniture, custom bars, hazara color jo tusi choose kar sakde ho, affordable price te excellent service, custom millwork, perfections de naal professionals dwara banaye jande ne, tuhade pasand da design, style, shape, finish, color, aaj hi call karo Majestic Kitchen nu 647-643-3040।

ਐਨ ਪੰਜਾਬੀ ਬਾਜ਼ਾਰ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਾਜ਼ਾਰ ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ ਦਾਲਾਂ ਮਸਾਲੇ ਤੇ ਆਟਾ ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ ਇੰਨਾ ਹੀ ਨਹੀਂ ਮਿਠਾਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ ਭਾਰਤੀ ਗਰੋਸਰੀ ਮੀਟ ਅਤੇ ਮਿਠਾਈਆਂ ਵਾਲੇ ਸਦਾ ਇੱਕ ਨਾ ਯਾਦ ਰੱਖੋ ਇੰਡੀਅਨ ਪੰਜਾਬੀ ਬਾਜ਼ਾਰ

0: ਹੁਣ ਸਰਦਾਰ ਦਸਵੰਤ ਸਿੰਘ ਜੀ ਖਾਲੜਾ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੇ ਚਰਨਾਂ ਦੀ ਨਿੱਘ ਮਾਣਦੇ ਗੁਰੂ ਦੇ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਲਘੂ ਕਥਾ ਹੈ ਕਿ ਜਦ ਸੂਰਜ ਪਹਿਲੀ ਵਾਰ ਅਸਤਨ ਲੱਗਾ ਸੀ ਤਾਂ ਜਿਉਂ ਜਿਉਂ ਉਹ ਆਪਣਾ ਪੰਧ ਮੁਕਾ ਰਿਹਾ ਸੀ, ਚਾਨਣ ਘੱਟ ਰਿਹਾ ਸੀ, ਚਾਨਣ ਘੱਟ ਰਿਹਾ ਸੀ, ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸੀ ਤੇ ਕਹਿੰਦੇ ਆ ਲੋਕਾਂ ਚ ਹਾਹਾਕਾਰ ਮਚ ਰਹੀ ਸੀ ਕਿ ਸੂਰਜ ਛਿਪ ਜਾਊਗਾ, ਹਨੇਰਾ ਪਸਰ ਜਾਊਗਾ, ਕਿਸੇ ਨੂੰ ਕੁਛ ਦਿਸੂ ਨਾ ਤੇ ਸਾਡਾ ਕੀ ਬਣੂਗਾ। ਦੁਨੀਆ ਫਿਕਰਮੰਦ ਸੀ ਪਰ ਸੂਰਜ ਅਸਤਿਆ, ਹਨੇਰੇ ਨੇ ਆਪਣਾ ਜੌਹਰ ਵਿਖਾਉਣ ਲਈ ਧਰਤੀ ਤੇ ਪੈਰ ਪਾਇਆ, ਪਰ ਕਹਿੰਦੇ ਆ ਦੂਰ ਕਿਸੇ ਝੌਂਪੜੀ ਚੋਂ ਇੱਕ ਦੀਪਕ ਨੇ ਸਿਰ ਚੁੱਕਿਆ। ਉਸਨੇ ਕਿਹਾ ਕਿ ਮੈਂ ਹਨੇਰੇ ਨੂੰ ਚੈਲੰਜ ਕਰਦਾ, ਹੋਰ ਕੁਛ ਨਹੀਂ ਤੇ ਆਪਣੇ ਆਲੇ ਦੁਆਲੇ ਤਾਂ ਮੈਂ ਇਸ ਨੂੰ ਨਹੀਂ ਲਾਗੇ ਲੱਗਣ ਦਿਆਂਗਾ, ਆਪਣੇ ਆਲੇ ਦੁਆਲੇ ਤਾਂ ਚਾਨਣ ਕਾਇਮ ਕਰਾਂਗਾ। ਤਾਂ ਉਸ ਦੀਪਕ ਨੂੰ ਦੇਖ ਕੇ ਕਹਿੰਦੇ ਹਰ ਝੁੱਗੀ ਝੌਂਪੜੀ ਚ ਇੱਕ ਦੀਪਕ ਉੱਠਿਆ ਤੇ ਦੁਨੀਆ ਹੈਰਾਨ ਰਹਿ ਗਈ ਕਿ ਇਹਨਾਂ ਦੀਪਕਾਂ ਨੇ ਹਨੇਰੇ ਨੂੰ ਪਸਰ ਨੂੰ ਰੋਕਿਆ ਤੇ ਲੋਕ ਦੇਖ ਸਕੇ। ਤੇ ਮੈਂ ਸਮਝਦਾ ਕਿ ਅੱਜ ਜਦੋਂ ਇੱਕ ਹਨੇਰਾ ਪੂਰੇ ਜ਼ੋਰ ਦੇ ਨਾਲ ਸੱਚ ਦੇ ਉੱਤੇ ਫਤਿਹ ਪਾਉਣ ਲਈ ਲਲਕਾਰ ਰਿਹਾ ਹੈ, ਤਾਂ ਹੋਰ ਕੁਛ ਨਹੀਂ ਤਾਂ ਮੈਂ ਕਹੂੰਗਾ ਅਣਖੀਲਾ ਪੰਜਾਬ ਇੱਕ ਦੀਪਕ ਦੇ ਨਿਆਈ ਇਸ ਨੂੰ ਚੈਲੰਜ ਕਰ ਰਿਹਾ ਹੈ। ਤੇ ਅਰਦਾਸ ਕਰਦਾ ਕਿ ਸਤਿਗੁਰੂ ਇਸ ਜੋਤ ਨੂੰ ਜਗਦੀ ਰੱਖੇ। ਮੈਂ ਕਿਉਂਕਿ ਇੱਕ ਖਾਸ ਮਿਸ਼ਨ ਤੇ ਇਸ ਦੇਸ਼ ਚ ਆਇਆ, ਉਹ ਇੱਕ ਛੋਟਾ ਜਿਹਾ ਮਿਸ਼ਨ ਹੈ, ਕਿਉਂਕਿ ਤੁਸੀਂ ਤਾਂ ਬਹੁਤ ਵੱਡੇ ਮਿਸ਼ਨ ਨੂੰ ਇੱਥੇ ਅੱਜ ਦਾ ਵਿਸ਼ਾ ਬਣਾਇਆ ਹੈ, ਉਹਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਹੈ ਮਨੁੱਖੀ ਅਧਿਕਾਰਾਂ ਦਾ, ਤੇ ਮਨੁੱਖੀ ਅਧਿਕਾਰਾਂ ਚੋਂ ਵੀ ਇੱਕ ਛੋਟਾ ਜਿਹਾ ਹਿੱਸਾ ਮੈਨੂੰ ਦੇ ਦਿਓ ਤਾਂ ਮੈਂ ਗੱਲ ਕਰਦਾ ਕਿ ਅੱਜ ਅਸੀਂ ਕੈਨੇਡਾ ਚ ਇੱਕ ਰਿਪੋਰਟ ਦੀ ਗੱਲ ਕਰਨ ਆਏ ਸਾਂ। ਉਹ ਰਿਪੋਰਟ ਜੋ ਪਿਛਲੇ 10 ਸਾਲਾਂ ਦੀ ਜਬਰ ਦੀ ਇੱਕ ਕਹਾਣੀ ਨੂੰ ਬਿਆਨ ਕਰਦੀ ਹੈ, ਤੇ ਉਸ ਰਿਪੋਰਟ ਨੂੰ ਜਦ ਅਸੀਂ ਸ਼ੁਰੂ ਕਰਨ ਲੱਗੇ ਸਾਂ ਉਸ ਤੋਂ ਪਹਿਲਾਂ ਸਾਡੇ ਕੋਲ ਸੈਂਕੜੇ ਰਿਪੋਰਟਾਂ ਸੀਗੀਆਂ, ਪਰ ਇੱਕ ਸਵਾਲ ਸੀ ਜਿਹੜਾ ਉਹਨਾਂ ਰਿਪੋਰਟਾਂ ਚੋਂ ਸਾਨੂੰ ਕੋਈ ਜਵਾਬ ਨਹੀਂ ਸੀ ਦੇ ਰਿਹਾ। ਉਹ ਸਵਾਲ ਇਹ ਸੀ ਕਿ ਹਜ਼ਾਰਾਂ ਮਾਵਾਂ ਆਪਣੇ ਪੁੱਤਾਂ ਨੂੰ ਉਡੀਕ ਰਹੀਆਂ ਨੇ, ਚਾਹੇ ਕਈਆਂ ਨੂੰ ਪਤਾ ਹੈ ਕਿ ਪੁੱਤ ਹੁਣ ਇਸ ਦੁਨੀਆਂ ਤੇ ਜਰਵਾਣਿਆ ਨਹੀਂ ਛੱਡਿਆ, ਪਰ ਮਾਂ ਦਾ ਦਿਲ ਐਸਾ ਹੁੰਦਾ ਹੈ ਕਿ ਉਹ ਪੁੱਤ ਦੀ ਲਾਸ਼ ਦੇਖ ਕੇ ਵੀ ਯਕੀਨ ਨਹੀਂ ਕਰਦੀ ਕਿ ਉਹਦਾ ਪੁੱਤ ਉਹਨੂੰ ਛੱਡ ਗਿਆ। ਤੇ ਜਿੰਨਾ ਮਾਵਾਂ ਨੇ ਆਪਣੇ ਜਾਇਆਂ ਦੀਆਂ ਲਾਸ਼ਾਂ ਵੀ ਨਹੀਂ ਸੀ ਦੇਖੀਆਂ ਉਹ ਸਾਡੇ ਤੇ ਸਵਾਲ ਕਰ ਰਹੀਆਂ ਸੀ ਕਿ ਇੰਨਾ ਤਾਂ ਪਤਾ ਕਰ ਦਿਓ ਕਿ ਸਾਡਾ ਪੁੱਤ ਹੈ ਵੀ ਕਿ ਨਹੀਂ। ਉਹਨਾਂ ਭੈਣਾਂ ਦੇ ਵੀਰ ਉਹਨਾਂ ਭੈਣਾਂ ਦੇ ਹੱਥਾਂ 'ਚ ਫੜੀਆਂ ਰੱਖੜੀਆਂ ਵੀਰਾਂ ਨੂੰ ਡੇਕ ਰਹੀਆਂ ਸੀ। ਕਈ ਬੀਬੀਆਂ ਭੈਣਾਂ ਸਾਡੀਆਂ ਅਸੀਂ ਘਰੋਂ ਤੋਰਨ ਲਈ ਰੋਕੀ ਖੜੇ ਸਾਂ, ਕਿਉਂਕਿ ਜਿਨ੍ਹਾਂ ਨਾਲ ਮੰਗੀਆਂ ਸੀ, ਜਿਨ੍ਹਾਂ ਨਾਲ ਵਿਆਹੁਣੀਆਂ ਸੀ, ਪੁਲਿਸ ਨੇ ਚੁੱਕੇ ਆ। ਸਾਨੂੰ ਪਤਾ ਨਹੀਂ, ਸਾਡੀ ਰਵਾਇਤ ਹੈ ਕਿ ਸਾਡੀ ਧੀ ਉਹਦੀ ਹੈ, ਲੇਕਿਨ ਪਤਾ ਨਹੀਂ ਉਹ ਆਊਗਾ ਕਿ ਨਹੀਂ। ਇਸ ਕਹਾਣੀ ਨੂੰ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਪਹਿਲਾਂ ਤਾਂ ਅਸੀਂ ਇਸ ਗੱਲ ਤੇ ਅੰਕੜੇ ਇਕੱਠੇ ਕੀਤੇ ਕਿ ਕਿੰਨੇ ਪੁੱਤ, ਕਿੰਨੇ ਭਰਾ, ਕਿੰਨੇ ਪਤੀ ਤੇ ਕਿੰਨੇ ਬੱਚੇ ਲਾਪਤਾ ਨੇ। ਪਰ ਜਦੋਂ ਅਸੀਂ ਇਸ ਵਿਸ਼ੇ ਤੇ ਗੱਲ ਸ਼ੁਰੂ ਕੀਤੀ ਤਾਂ ਅਨੇਕਾਂ ਮਾਵਾਂ, ਅਨੇਕਾਂ ਭੈਣਾਂ ਇਹ ਗੱਲ ਕਹਿਣ ਲਈ ਤਿਆਰ ਨਹੀਂ ਸੀ। ਉਹ ਕਹਿੰਦੀਆਂ ਸੀ, ਪੁੱਤ ਜੇ ਗੱਲ ਤੁਸੀਂ ਗਾਂਹ ਕਰ ਦਿੱਤੀ, ਸਾਡਾ ਪੁੱਤ ਜਿੰਦਾ ਹੈ, ਜੇ ਉਹ ਮਾਰ ਦੇਣਗੇ, ਤੁਸੀਂ ਗੱਲ ਨਾ ਕਰਿਓ, ਅਸੀਂ ਤੁਹਾਨੂੰ ਵੀ ਨਹੀਂ ਦੱਸਣਾ। ਤਾਂ ਅਸੀਂ ਇੱਕ ਰਫ ਜਿਹਾ ਐਸਟੀਮੇਟ ਦੁਨੀਆਂ ਦੇ ਸਾਹਮਣੇ ਰੱਖਿਆ ਕਿ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ 'ਚ 2000 ਬੱਚੇ ਲਾਪਤਾ ਹੈ। ਸਰਕਾਰ ਸਾਨੂੰ ਦੱਸੇ ਕਿ ਉਹ ਕਿੱਥੇ ਨੇ, ਸਰਕਾਰ ਚੁੱਪ ਸੀ। ਅਸੀਂ ਫਿਰ ਕੁਛ ਪਰਿਵਾਰਾਂ ਵੱਲੋਂ ਹਾਈ ਕੋਰਟ 'ਚ ਪਟੀਸ਼ਨਾਂ ਕਰਾਈਆਂ ਕਿ ਦੱਸੋ ਇਹ ਬੱਚੇ ਕਿੱਥੇ ਨੇ। ਤਾਂ ਸਰਕਾਰ ਨੇ ਹਲਫੀਆ ਬਿਆਨ ਦਿੱਤੇ ਕਿ ਅਸੀਂ ਇਹਨਾਂ ਬੱਚਿਆਂ ਨੂੰ ਜਾਣਦੇ ਹੀ ਨਹੀਂ। ਜਦੋਂ ਗੱਲ ਹੋਰ ਅੱਗੇ ਵਧੀ ਤਾਂ ਜ਼ੁਲਮ ਦੇ ਇੰਚਾਰਜ ਨੇ, KPS ਗਿੱਲ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਮਨੁੱਖੀ ਅਧਿਕਾਰ ਵਿੰਗ ਵਾਲੇ ਮਨੁੱਖੀ ਅਧਿਕਾਰਾਂ ਬਾਰੇ ਕੁਛ ਨਹੀਂ ਕਰ ਰਹੇ। ਇਹਨਾਂ ਦਾ ਇੱਕ ਮੋਟਿਵ ਹੈ ਕਿ ਇਹ ਬੌਕਰ ਖੜੀ ਕਰੀ ਰੱਖਣਾ ਚਾਹੁੰਦੇ ਆ ਕਿ ਪੰਜਾਬ 'ਚ ਕਿਤੇ ਅਮਨ ਨਾ ਹੋ ਜਾਵੇ। ਤੇ ਇਹ ISI ਦੇ ਏਜੰਟ ਨੇ ਤੇ ਸਾਡੀ ਪੁਲਿਸ ਮਸ਼ੀਨਰੀ ਨੂੰ ਡਿਸਕਰਜ ਕਰਕੇ ਦੁਬਾਰਾ ਮਿਲੀਟੈਂਸੀ ਉਭਾਰਨ ਲਈ ਸਾਜ਼ਿਸ਼ਾਂ ਕਰ ਰਹੇ ਨੇ। KPS ਗਿੱਲ ਨੇ ਇੱਥੋਂ ਤੱਕ ਕਿਹਾ ਕਿ ਮੈਂ ਦੱਸਦਾ ਉਹ ਬੱਚੇ ਕਿੱਥੇ ਹੈ। ਉਸ ਨੇ ਕਿਹਾ ਕਿ ਇਹ ਬੱਚੇ ਯੂਰਪ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਦਿਹਾੜੀਆਂ ਕਰ ਰਹੇ ਨੇ ਤੇ ਇਹ ਮਨੁੱਖੀ ਅਧਿਕਾਰ ਸੰਗਠਨ ਸਾਨੂੰ ਕਹਿ ਰਹੇ ਨੇ ਕਿ ਹਜ਼ਾਰਾਂ ਬੱਚੇ ਲਾਪਤਾ ਨੇ। ਇੱਕ ਚੈਲੰਜ ਸੀਗਾ ਸਾਨੂੰ, ਇੱਕ ਚੈਲੰਜ ਸੀ ਉਸ ਹਕੀਕਤ ਨੂੰ ਜਿਹੜੀ ਅਸੀਂ ਸਾਹਮਣੇ ਲਿਆਉਣਾ ਚਾਹੁੰਦੇ ਸਾਂ। ਤੇ ਫਿਰ ਭਰਾਓ ਅਸੀਂ ਇਸ ਹਕੀਕਤ ਨੂੰ ਸਬੂਤਾਂ ਸਹਿਤ ਦੁਨੀਆਂ ਦੇ ਸਾਹਮਣੇ ਪੇਸ਼ ਕਰਨ ਲਈ ਆਪਣੇ ਆਪ ਨੂੰ ਉਸ ਮੁਹਿੰਮ 'ਚ ਪਾਇਆ ਜਿੱਥੇ ਸਾਨੂੰ ਕਈਆਂ ਖਤਰਿਆਂ ਦਾ ਵੀ ਸਾਹਮਣਾ ਕਰਨਾ ਪਿਆ। ਲੇਕਿਨ ਅਸੀਂ ਗਏ ਉੱਥੇ ਜਿੱਥੇ ਸਾਡੇ ਭਰਾ ਗਏ ਸੀ, ਅਸੀਂ ਮੜੀਆਂ 'ਚ ਗਏ। ਅਸੀਂ ਜਾ ਕੇ ਉੱਥੇ ਡਿਊਟੀਆਂ ਦਿੰਦੇ ਮੁਲਾਜ਼ਮਾਂ ਨੂੰ ਪੁੱਛਿਆ ਕਿ ਸਾਨੂੰ ਇੰਨਾ ਕੀ ਦੱਸ ਦਿਓ ਕਿ ਇਸ ਸਮੇਂ 'ਚ ਪੁਲਿਸ ਨੇ ਤੁਹਾਨੂੰ ਕਿੰਨੀਆਂ ਕਲਾਸ਼ਾਂ ਦਿੱਤੀਆਂ ਸੀ। ਤਾਂ ਕੋਈ ਕਵੇ ਅਸੀਂ 8-10 ਰੋਜ਼ ਦੀਆਂ ਸਾੜਦੇ ਸਾਂ, ਕੋਈ ਕਹੇ ਕਿ ਕੋਈ ਹਿਸਾਬ ਹੀ ਨਹੀਂ, ਕਦੀ ਟਰੱਕ ਪੂਰਾ ਆ ਜਾਂਦਾ ਸੀ, ਕਦੀ 2-4 ਆਉਂਦੀਆਂ ਸੀ। ਜਦੋਂ ਅਸੀਂ ਕਿਹਾ ਕਿ ਸਾਨੂੰ ਤਾਂ ਹਿਸਾਬ ਚਾਹੀਦਾ ਤਾਂ ਉਹਨਾਂ ਸਾਨੂੰ ਕਿਹਾ ਕਿ ਇੱਕ ਥਾਂ ਤੋਂ ਹਿਸਾਬ ਮਿਲ ਸਕਦਾ। ਲਾਸ਼ਾਂ ਸਾਨੂੰ ਪੁਲਿਸ ਦਿੰਦੀ ਸੀ ਤੇ ਬਾਲਣ ਸਾਨੂੰ ਮਿਊਂਸਪਲ ਕਮੇਟੀ ਦਿੰਦੀ ਸੀ, ਕਿਉਂਕਿ ਮਿਊਂਸਪਲ ਕਮੇਟੀ ਦੇ ਨਿਯਮ ਨੇ ਇੱਥੇ ਵੀ ਹੋਣਗੇ ਕਿ ਸ਼ਹਿਰ ਦੇ ਵਿੱਚ ਲਾਵਾਰਸ ਲਾਸ਼ ਕੋਈ ਵੀ ਮਿਲੇ ਤਾਂ ਉਹਨੂੰ ਸ਼ਹਿਰ ਦੀ ਮਿਊਂਸਪੈਲਿਟੀ ਆਪਣੇ ਖਰਚੇ ਤੇ ਸੰਸਕਾਰ ਕਰਦੀ ਹੈ। ਤਾਂ ਫਿਰ ਗੁਰੂ ਦੇ ਪਿਆਰਿਓ, ਕੋਈ ਕੁਦਰਤੀ ਇਹ ਰਾਹ ਸਾਨੂੰ ਮਿਲ ਗਿਆ ਜਿੱਥੇ ਜਾ ਕੇ ਅਸੀਂ ਵੇਖਿਆ ਕਿ ਸਾਡੇ ਲਾਪਤਾ ਭਰਾਵਾਂ ਦਾ ਪੂਰਾ ਹਿਸਾਬ ਲਿਖਿਆ ਪਿਆ ਸੀ। ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਉੱਥੇ ਰੋਜ਼ਾਨਾ ਕਿੰਨਾ ਬਾਲਣ ਇਸ਼ੂ ਹੁੰਦਾ ਸੀ ਲਿਖਿਆ ਪਿਆ ਸੀ। ਉੱਥੇ ਇਹ ਲਿਖਿਆ ਪਿਆ ਸੀ ਕਿ ਕਿੰਨੀਆਂ ਲਾਸ਼ਾਂ ਕਿਹੜਾ ਪੁਲਿਸ ਅਫਸਰ ਦੇ ਕੇ ਗਿਆ। ਤੇ ਜਦੋਂ ਅਸੀਂ ਉਸ ਤੋਂ ਵੀ ਅੱਗੇ ਗਏ ਤਾਂ ਉੱਥੇ ਇਹ ਵੀ ਲਿਖਿਆ ਪਿਆ ਸੀ ਕਿ ਕਿਹੜਾ ਥਾਣੇਦਾਰ ਕਿੰਨੀਆਂ ਲਾਸ਼ਾਂ ਲੈ ਕੇ ਆਇਆ। ਤੇ ਇਸ ਤੋਂ ਵੀ ਅੱਗੇ ਕਹਿੰਦੇ ਆ ਜਦੋਂ ਕੋਈ ਜ਼ਿਆਦਾ ਹੀ ਹੰਕਾਰ ਚ ਆ ਜਾਵੇ ਜਾਂ ਆਪਾਂ ਕਹਿ ਲੈਂਦੇ ਹਾਂ ਕਿ ਉਹਨੂੰ ਰੱਬ ਭੁੱਲ ਜਾਂਦਾ ਹੈ ਤੇ ਇਹੋ ਜਿਹੀਆਂ ਕਾਰਵਾਈਆਂ ਕਰਦਾ ਕਿ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕਾਰਵਾਈਆਂ ਉਹਦੀ ਹਕੀਕਤ ਨੂੰ ਨੰਗਿਆਂ ਕਰ ਦੇਣਗੀਆਂ ਜਾਂ ਜਿਵੇਂ ਦੇਸੀ ਢੰਗ ਨਾਲ ਆਪਾਂ ਕਹਿੰਦੇ ਹਾਂ ਕਿ ਚੋਰ ਨਿਸ਼ਾਨ ਛੱਡ ਜਾਂਦਾ ਤਾਂ ਇਹਨਾਂ ਚੋਰਾਂ ਨੇ ਇੰਨੇ ਨਿਸ਼ਾਨ ਛੱਡ ਦਿੱਤੇ ਸੀ ਕਿ ਅਸੀਂ ਹੈਰਾਨ ਰਹਿ ਗਏ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨਾਂ ਸ਼ਹਿਰਾਂ ਦੀਆਂ ਮਿਊਂਸੀਪਲ ਕਮੇਟੀਆਂ ਦੇ ਸ਼ਮਸ਼ਾਨ ਘਾਟਾਂ 'ਚ 6,017 ਲਾਸ਼ਾਂ ਅਜਿਹੀਆਂ ਸਨ ਜਿਹੜੀਆਂ ਸਾਫ਼ ਲਿਖੀਆਂ ਸਨ ਕਿ ਇਹ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੇ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਦਰਮਿਆਨ ਹੈ ਤੇ ਉਹਨਾਂ 'ਚ ਸਿਰਫ ਉਹ ਭਰਾਵਾਂ ਦੀਆਂ ਹੀ ਨਹੀਂ ਉਹਦੇ 'ਚ ਲਿਖੀਆਂ ਸੀ ਕਿ ਬੀਬੀਆਂ ਦੀਆਂ ਲਾਸ਼ਾਂ ਵੀ ਨੇ ਤੇ ਅਸੀਂ ਹੈਰਾਨ ਹੋਏ ਕਿ ਉਹਦੇ ਵਿੱਚ ਲਿਖਿਆ ਸੀ ਕਿ ਇੱਥੇ ਬਜ਼ੁਰਗਾਂ ਦੀਆਂ ਲਾਸ਼ਾਂ ਵੀ ਨੇ ਚਾਹੇ ਉਹ ਕੁਛ ਪਰਸੈਂਟ ਸੀ ਤੇ ਇਹ ਵੀ ਉੱਥੇ ਲਿਖਿਆ ਹੈ ਕਿ ਉੱਥੇ ਸਾਡੀਆਂ ਮਾਤਾਵਾਂ ਦੀਆਂ ਲਾਸ਼ਾਂ ਵੀ ਨੇ ਉੱਥੇ ਮਾਤਾ ਗਰਮੇਜ ਕੌਰ ਜਿਹਨੇ ਬਾਬਾ ਮਾਣੋ ਚਾਲ ਜੰਮਿਆ ਸੀ ਉਹਦੀ ਲਾਸ਼ ਵੀ ਸਾਨੂੰ ਲੱਭੀ ਉੱਥੇ ਬੀਬੀ ਮਹਿੰਦਰ ਕੌਰ ਜਿਹਨੇ ਪਰਮਜੀਤ ਸਿੰਘ ਪੰਜਵੜ ਜੰਮਿਆ ਉਹਦੀ ਲਾਸ਼ ਵੀ ਸਾਨੂੰ ਲੱਭੀ ਤੇ ਉੱਥੇ ਹਰਮਿੰਦਰ ਸਿੰਘ ਸੁਲਤਾਨਵਿੰਡ ਦੇ ਚਾਚੇ ਬਾਬਾ ਪਿਆਰਾ ਸਿੰਘ ਦੀ ਲਾਸ਼ ਵੀ ਸਾਨੂੰ ਲੱਭੀ ਤੇ ਭਰਾ ਜਦੋਂ ਸਾਨੂੰ ਇਹ ਸਾਰੀ ਹਕੀਕਤ ਮਿਲੀ ਤਾਂ ਅਸੀਂ ਉਸ ਦੇਸ਼ ਦੀ ਉੱਚ ਅਦਾਲਤ 'ਚ ਗਏ ਅਸੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਜੁਰਮਾਨਿਓ ਘੱਟੋ ਘੱਟ ਸਾਨੂੰ ਇਹ ਡਿਟੇਲ ਤਾਂ ਦੇ ਦਿਓ ਕਿ ਕਿਹੜੀ ਲਾਸ਼ ਕਿਹਦੀ ਹੈ ਤਾਂ ਕਿ ਅਸੀਂ ਹਰੇਕ ਮਾਂ ਭੈਣ ਨੂੰ ਦੱਸ ਸਕੀਏ ਹਰੇਕ ਬਾਪ ਨੂੰ ਦੱਸ ਸਕੀਏ ਕਿ ਉਹ ਆਪਣੇ ਦਿਲ ਦੇ ਵਿੱਚ ਜੋ ਧਾਰੀ ਅਰਦਾਸ ਹੈ ਉਹ ਸਤਿਗੁਰਾਂ ਪਾਸ ਕਰ ਸਕੇ ਕਿ ਸਤਿਗੁਰੂ ਮੇਰੇ ਪੁੱਤ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀਏ ਆਪਣੀ ਰਵਾਇਤ ਹੈ ਅਸੀਂ ਪੁੱਤ ਮੰਗਦੇ ਹਾਂ ਸਤਿਗੁਰੂ ਪਾਸ ਅਰਦਾਸ ਕਰਕੇ ਅਸੀਂ ਆਪਣੇ ਘਰ ਦੇ ਜੀਆਂ ਨੂੰ ਤੋਰਦੇ ਹਾਂ ਸਤਿਗੁਰ ਪਾਸ ਅਰਦਾਸ ਕਰਦੇ ਹਾਂ ਕਿ ਚਰਨਾਂ ਨਾਲ ਲਾ ਲੈ ਤਾਂ ਅਸੀਂ ਜਦ ਇਹ ਮੰਗ ਕੀਤੀ ਕਿ ਕੁਛ ਨਹੀਂ ਚਾਹੀਦਾ ਸਾਨੂੰ ਘੱਟੋ ਘੱਟ ਇਹ ਦੱਸ ਦਿਓ ਕਿ ਕਿਹੜੇ ਘਰ ਦਾ ਹੀਰਾ ਕਿਹੜੀ ਸ਼ਮਸ਼ਾਨ ਘਾਟ 'ਚ ਤੁਸੀਂ ਕਦੋਂ ਸਾੜਿਆ ਸੀ ਕਿਉਂਕਿ ਕਾਨੂੰਨ ਕਹਿੰਦਾ ਲਾਵਾਰਸ ਲਾਸ਼ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ ਹੈ ਕਾਨੂੰਨ ਕਹਿੰਦਾ ਲਾਵਾਰਸ ਲਾਸ਼ ਦੇ ਕੱਪੜੇ ਉਦੋਂ ਤੱਕ ਸਾਂਭ ਕੇ ਰੱਖੇ ਜਾਂਦੇ ਆ ਜਦ ਤੱਕ ਉਹਨਾਂ ਦਾ ਵਾਰਸ ਕਲੇਮ ਨਾ ਕਰੇ ਪਰ ਉਹ ਦੇਸ਼ ਜੋ ਸਭ ਤੋਂ ਵੱਡੀ ਜਮਹੂਰੀਅਤ ਤੇ ਨਿਆਂ ਪਸੰਦ ਕਹਾਉਂਦਾ ਹੈ ਉਸਦੇ ਹਾਈ ਕੋਰਟ ਨੇ ਸਾਨੂੰ ਕਿਹਾ ਕਿ ਇੰਜ ਕਰੋ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਤਾਂ ਬਣਦੀ ਨਹੀਂ ਇਹਦੇ ਨਾਲ ਬਹੁਤ ਵੱਡਾ ਮਸਲਾ ਖੜਾ ਹੁੰਦਾ ਹੈ ਤੁਸੀਂ ਹਰੇਕ ਪਰਿਵਾਰ ਨੂੰ ਜਿਨ੍ਹਾਂ ਦੀ ਲਾਸ਼ ਹੈ ਭੇਜ ਦਿਓ ਅਸੀਂ ਉਹਨਾਂ ਨੂੰ ਜਾਣਕਾਰੀ ਦੇਵਾਂਗੇ ਕਾਨੂੰਨ ਨਾਲ ਮਖੌਲ ਕੀਤਾ ਗਿਆ ਹੈ ਇੱਕ ਕੌਮ ਨਾਲ ਮਖੌਲ ਕੀਤਾ ਗਿਆ ਹੈ ਤੇ ਉਹਨਾਂ ਲੋਕਾਂ ਨਾਲ ਮਖੌਲ ਕੀਤਾ ਗਿਆ ਹੈ ਜਿਹੜੇ ਹੋਰ ਕੁਛ ਨਹੀਂ ਮੰਗਦੇ ਸਿਰਫ ਡੈਥ ਸਰਟੀਫਿਕੇਟ ਹੀ ਮੰਗਦੇ ਸੀ ਕਿਉਂਕਿ ਅਸੀਂ ਹਾਈ ਕੋਰਟ ਤੋਂ ਮੰਗਿਆ ਕਿ ਸਾਨੂੰ ਸਾਡੇ ਨਾਲ ਸੰਬੰਧਿਤ ਵੀਰ ਭਰਾ ਦੀ ਲਾਸ਼ ਦੀ ਜਾਣਕਾਰੀ ਚਾਹੀਦੀ ਹੈ ਉਹ ਸਾਨੂੰ ਕਹਿ ਰਿਹਾ ਕਿ ਜਿਹਦੀ ਜਾਣਕਾਰੀ ਤੁਹਾਨੂੰ ਹੈਗੀ ਆ ਉਹਦੇ ਬਾਰੇ ਆ ਜਾਓ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਨੂੰ ਜਵਾਬ ਦਿੱਤਾ ਹੈ ਚਾਹੇ ਅਸੀਂ ਹੁਣ ਸੁਪਰੀਮ ਕੋਰਟ 'ਚ ਜਾਵਾਂਗੇ ਚਾਹੇ ਅਸੀਂ ਹਰ ਕਾਨੂੰਨੀ ਕਾਰਵਾਈ ਕਰਾਂਗੇ ਪਰ ਸਭ ਤੋਂ ਵੱਡੀ ਕਚਹਿਰੀ ਲੋਕਾਂ ਦੀ ਕਚਹਿਰੀ ਹੁੰਦੀ ਹੈ ਤੇ ਅਸੀਂ ਲੋਕਾਂ ਦੀ ਕਚਹਿਰੀ 'ਚ ਦੁਨੀਆ ਪੱਧਰ ਤੇ ਜਾਣਾ ਚਾਹੁੰਦੇ ਕਿ ਐ ਦੁਨੀਆ ਵਾਲਿਓ ਤੁਸਾਂ ਸਾਨੂੰ ਅੱਤਵਾਦੀ ਆਖਿਆ ਤੁਸਾਂ ਸਾਨੂੰ ਫਿਰਕਾ ਪ੍ਰਸਤ ਆਖਿਆ ਪਰ ਜਿਨ੍ਹਾਂ ਨੂੰ ਤੁਸਾਂ ਅਮਨ ਦੇ ਮਸੀਹੇ ਆਖਿਆ ਸੀ ਜਿਨ੍ਹਾਂ ਨੂੰ ਤੁਸਾਂ ਜਮਹੂਰੀਅਤ ਦੇ ਪੈਗੰਬਰ ਕਿਹਾ ਸੀ ਉਹਨਾਂ ਦੀ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਆਖਰ ਅੱਤਵਾਦੀ ਕੌਣ ਹੈ ਤੇ ਸੱਤਵਾਦੀ ਕੌਣ ਹੈ। ਕਿਉਂਕਿ ਅਸੀਂ ਇਹ ਬਹੁਤ ਕਹਿ ਸਕਦੇ ਹਾਂ ਕਿ ਸਾਡੇ ਤੇ ਜ਼ੁਲਮ ਬਹੁਤ ਹੋਇਆ, ਲੇਕਿਨ ਜ਼ੁਲਮ ਦਾ ਪੂਰਾ ਹਿਸਾਬ ਰੱਖਣ ਦਾ ਹਾਲੇ ਸਾਨੂੰ ਅਭਿਆਸ ਨਹੀਂ ਹੋਇਆ। ਅਸੀਂ ਅਬਾਊਟ 50,000, ਅਬਾਊਟ 1 ਮਿਲੀਅਨ ਇਹ ਸਾਰਾ ਕੁਛ ਕਹਿ ਦਿੰਦੇ ਹਾਂ, ਦੁਨੀਆਂ ਦੇ ਪੜ੍ਹੇ ਲਿਖੇ ਲੋਕ ਇਤਬਾਰ ਨਹੀਂ ਕਰਦੇ, ਐਗਜੈਕਟ ਫਿਗਰਾਂ ਮੰਗਦੇ ਨੇ। ਤਾਂ ਉਹਦੇ ਵਾਸਤੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਆਓ ਤੁਸੀਂ ਸਾਰੇ ਹੀ ਇਸ ਮਸਲੇ ਦੇ ਉੱਤੇ, ਕਿਉਂਕਿ ਇਹ ਮਸਲਾ ਉਹਨਾਂ ਪਰਿਵਾਰਾਂ ਦਾ ਮਸਲਾ ਨਹੀਂ, ਇੱਕ ਕੌਮ ਦਾ ਮਸਲਾ ਹੈ, ਇਹ ਦੁਨੀਆਂ ਦੀ ਮਾਨਵਤਾ ਦਾ ਮਸਲਾ ਹੈ। ਤੁਸੀਂ ਸਾਰੇ ਇਸ ਮਸਲੇ ਨੂੰ ਜਿੱਥੇ ਵੀ ਹੈ, ਜਿਸ ਵੀ ਢੰਗ ਨਾਲ ਹੈ, ਉਸ ਢੰਗ ਦੇ ਨਾਲ ਪੇਸ਼ ਕਰੋ ਤੇ ਉਸ ਹਕੂਮਤ ਨੂੰ, ਉਸ ਮਸ਼ੀਨਰੀ ਨੂੰ, ਉਸ ਨਿਆਂ ਪ੍ਰਣਾਲੀ ਨੂੰ ਲਾਹਨਤਾਂ ਪਾਓ ਤੇ ਲੋਕਾਂ ਨੂੰ ਅਸਲੀਅਤ ਦੱਸੋ, ਤਾਂ ਤੁਸੀਂ ਸਾਡੀ ਇਸ ਕੰਮ 'ਚ ਜ਼ਰੂਰ ਮਦਦ ਕਰਿਓ। ਮੇਰੇ ਭਰਾਓ, ਗੁਰੂ ਪਾਸ ਅਰਦਾਸ ਕਰੋ ਕਿ ਸੱਚੀਆਂ ਅਸੀਂ ਅਣਖੀਲੇ ਬਣੇ ਰਹੀਏ। ਜਿਸ ਕੰਮ ਲਈ ਸਾਨੂੰ ਸਾਜਿਆ ਗਿਆ ਸੀ ਉਹਦੇ ਤੇ ਪਹਿਰਾ ਦੇ ਸਕੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਗੁਰੂ ਤੋਂ ਸਭ ਕੁਛ ਮੰਗਦੇ ਹਾਂ, ਗੁਰੂ ਤੋਂ ਇੱਕ ਦਾਤ ਅਸੀਂ ਮੰਗਦੇ ਨਹੀਂ ਡਰਦੇ। ਗੁਰੂ ਕੋਲ ਬੜੀਆਂ ਦਾਤਾਂ ਨੇ, ਪਰ ਸਭ ਤੋਂ ਵੱਡੀ ਦਾਤ ਸਤਿਗੁਰਾਂ ਕੋਲ ਕਿਹੜੀ ਹੈ? ਸਭ ਤੋਂ ਵੱਡੀ ਦਾਤ ਦੁੱਧ ਦੀ ਨਹੀਂ ਗੀ, ਪੁੱਤ ਦੀ ਨਹੀਂ ਗੀ। ਤੇ ਗੁਰੂ ਹੁਣ ਗੱਦੀ ਵੀ ਕਿਸੇ ਨੂੰ ਨਹੀਂ ਦਿੰਦੇ, ਕਿਸੇ ਸਾਧ ਨੂੰ ਹੁਣ ਉਹ ਗੁਰੂ ਨਹੀਂ ਬਣਾ ਸਕਦੇ। ਗੁਰੂ ਨੇ ਜਦ ਗੁਰ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਸੀ, ਤਾਂ ਉਹਦੇ ਕੋਲ ਇੱਕ ਵਿਸ਼ੇਸ਼ ਦਾਤ ਸੀ ਜਿਹੜੀ ਜਿਹੜਾ ਮਰਜ਼ੀ ਸਿੱਖ ਲੈ ਸਕਦਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

से मेरे पाए।

छोटा है कत नहीं, एक बात सुन।

Mami, Manasaji.

Dress her.

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਇਹ ਦੁਨੀਆ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again?

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Punjabi Lehra ya chalo AM 530 nu duniya de kise vi kone de vich sunan de layi ajj hi download karo Punjabi Lehra di app PUNJABILEHRAN. ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
5: ਜੀਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੀਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ 905-789-0333, 1098 ਪਿੰਟ ਰੋਬਰਟਸਨ ਐਟ ਟੋਰਬਨ, ਕਰੋਲ ਬਾਗ ਪਲਾਜ਼ਾ, 905-799-0333।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
7: 416-509-1509
8: ਔਰ ਵਿਜ਼ਿਟ insuranceforyou.ca।
0: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਫ੍ਰੀਕੁਐਂਸੀ ਤੇ, ਤੇ ਅੱਜ 25 ਜੁਲਾਈ 2026 ਦਿਨ ਸ਼ਨੀਵਾਰ। ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਤੇ ਬਹੁਤ ਪਿਆਰੀ, ਬਹੁਤ ਨਿੱਘੀ ਜੀ ਗੁੱਡ ਮਾਰਨਿੰਗ ਆਖਦੀ ਹਾਂ। ਸੋ ਅੱਜ ਦੇ ਇਸ ਜੋ ਦਿਨ ਦੀ ਸ਼ੁਰੂਆਤ ਅਸੀਂ ਇਕੱਠਿਆਂ ਕਰ ਰਹੇ ਹਾਂ, ਅਤੇ ਆਓ ਸਭ ਤੋਂ ਪਹਿਲਾਂ ਜੀ ਉਸ ਪਰਮਾਤਮਾ ਦਾ ਨਾਮ ਲਵਾਂਗੇ, ਸਵੇਰੇ ਜੀ ਸਰਵਣ ਕਰਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।

ਮਨ ਆਨੰਦ ਹੈ ਜੀਉ, ਸਚੁ ਸਚਾ ਨਾਉ ਗੁਣ ਗੋਵਿੰਦ ਹੈ ਜੀਉ। ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਉ, ਸਚੁ ਸਚਾ ਨਾਉ ਗੁਣ ਗੋਵਿੰਦ ਹੈ ਜੀਉ। ਗੁਰ ਗਿਆਨ ਅਪਾਰਾ ਸਿਰਜਣਹਾਰਾ, ਜਿਨ ਸਿਰਜੀ ਤਿਨ ਗੋਈ, ਪਰਵਾਣਾ ਆਇਆ ਹੁਕਮ ਪਠਾਇਆ, ਫੇਰ ਨ ਸਕੈ ਕੋਈ। ਆਪੇ ਕਰ ਵੇਖੈ ਸਿਰ ਸਿਰ ਲੇਖੈ, ਆਪੇ ਸੁਰਤ ਬੁਝਾਈ, ਨਾਨਕ ਸਾਹਿਬ ਅਗਮ ਅਗੋਚਰ, ਜੀਵਾ ਸੱਚੀ ਨਾਈ। ਤੁਮ ਸਰ ਅਵਰ ਨ ਕੋਏ, ਆਇਆ ਜਾਏ ਸੀ ਜੀਉ। ਹੁਕਮੇ ਹੋਏ ਨਿਬੇੜ, ਭਰਮ ਚੁਕਾਏ ਸੀ ਜੀਉ। ਗੁਰ ਭਰਮ ਚੁਕਾਏ ਅਕਥ ਕਹਾਏ, ਸੱਚ ਮਹਿ ਸਾਚ ਸਮਾਣਾ, ਆਪ ਉਪਾਏ ਆਪ ਸਮਾਏ, ਹੁਕਮੇ ਹੁਕਮ ਪਛਾਣਾ। ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਖਾਈ, ਨਾਨਕ ਸਾਹਿਬ ਅਵਰ ਨ ਦੂਜਾ, ਨਾਮ ਤੇਰੇ ਵਡਿਆਈ। ਤੂੰ ਸੱਚਾ ਸਿਰਜਣਹਾਰ, ਅਲਖ ਸਿਰੰਦਿਆ ਜੀਉ, ਏਕ ਸਾਹਿਬ ਦੁਇ ਰਾਹ, ਵਾਦ ਵਧੰਦਿਆ ਜੀਉ। ਦੁਇ ਰਾਹ ਚਲਾਏ ਹੁਕਮ ਸਬਾਏ, ਜਨਮ ਮੁਆ ਸੰਸਾਰਾ, ਨਾਮ ਬਿਨਾ ਨਾਹੀ ਕੋ ਬੇਲੀ, ਬਿਖਲਾਦੀ ਸਿਰ ਭਾਰਾ। ਹੁਕਮੀ ਆਇਆ ਹੁਕਮ ਨ ਬੂਝੈ, ਹੁਕਮ ਸਵਾਰਣ ਹਾਰਾ, ਨਾਨਕ ਸਾਹਿਬ ਸ਼ਬਦ ਸਿਆਪੈ,

ਸ਼ਬਦ ਸੁਹਾਇਆ ਜੀਓ, ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ, ਰਸਨ ਰਸਾਏ ਨਾਮ ਤਿਸਾਏ, ਗੁਰ ਕੈ ਸ਼ਬਦ ਵਿਕਾਣੇ, ਪਾਰਸ ਪਰਸੈ ਪਾਰਸ ਹੋਏ, ਜਾਂ ਤੇਰੈ ਮਨ ਭਾਣੇ, ਅਮਰਾ ਪਦ ਪਾਇਆ ਆਪ ਗਵਾਇਆ, ਵਿਰਲਾ ਗਿਆਨ ਵਿਚਾਰੀ, ਨਾਨਕ ਭਗਤ ਸੋਹਨ ਦਰ ਸਾਚੈ, ਸਾਚੇ ਕੇ ਵਾਪਾਰੀ, ਭੂਖ ਪਿਆਸੋ ਆਥ ਕਿਉਂ ਦਰ ਜਾਇ ਸਾ ਜੀਓ, ਸਤਿਗੁਰ ਪੁੱਛੋ ਜਾਏ ਨਾਮ ਧਿਆਇ ਸਾ ਜੀਓ, ਸੱਚ ਨਾਮ ਧਿਆਈ ਸਾਚ ਚਵਾਈ, ਗੁਰਮੁਖ ਸਾਚ ਪਛਾਣਾ, ਦੀਨਾ ਨਾਥ ਦਇਆਲ ਨਿਰੰਜਨ, ਅਨਦਿਨ ਨਾਮ ਵਖਾਣਾ, ਕਰਨੀ ਕਾਰ ਧੁਰੋਂ ਫੁਰਮਾਈ, ਆਪ ਮੁਆ ਮਨ ਮਾਰੀ, ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ, ਕਰਨੀ ਕਾਰ ਧੁਰੋਂ ਫੁਰਮਾਈ, ਆਪ ਮੁਆ ਮਨ ਮਾਰੀ, ਨਾਨਕ ਨਾਮ

ਨਾਲ ਤੁਸੀਂ ਸਵੇਰੇ ਸਵੇਰੇ ਜੀ ਇਸ ਵੇਲੇ ਬਣੇ ਹੋਏ ਹੋ, ਸਾਡੇ ਨਾਲ ਤੁਹਾਡਾ ਸਮਾਂ 6 ਤੋਂ 8 ਵਜੇ ਤੱਕ ਰਹੇਗਾ ਤੇ 6:30 ਵਜੇ ਜੀ ਹਮੇਸ਼ਾ ਦੀ ਤਰ੍ਹਾਂ ਰਮੇਸ਼ ਹੁਸ਼ਿਆਰਪੁਰੀ ਜੀ ਤੋਂ ਤਾਜ਼ੀਆਂ ਖਬਰਾਂ ਦੀ ਸਾਰ ਲਵਾਂਗੇ ਤੇ 7 ਵਜੇ ਤੋਂ ਬਾਅਦ ਜੀ ਤੁਹਾਡੀਆਂ ਕਾਲਸ ਵੀ ਅਸੀਂ ਜ਼ਰੂਰ ਲਵਾਂਗੇ। ਨੰਬਰ 905-673-3337 905-673-3337 ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਜੀ ਨਾਲ ਹੀ ਤੁਸੀਂ ਪ੍ਰੋਗਰਾਮ ਨੂੰ ਐਪ ਰਾਹੀਂ ਵੀ ਸੁਣ ਸਕਦੇ ਹੋ। ਇਹ ਵੀ ਮੈਂ ਜ਼ਰੂਰ ਦੱਸ ਦੇਵਾਂ ਕਿ ਪੰਜਾਬੀ ਲਹਿਰਾਂ ਦੀ ਐਪ ਤੁਸੀਂ ਡਾਊਨਲੋਡ ਕਰੋ ਤਾਂ ਜੋ ਕਿ ਜਿੱਥੇ ਰੇਡੀਓ ਨਹੀਂ ਪਹੁੰਚ ਰਿਹਾ, ਰੇਡੀਓ ਦੀ ਫ੍ਰੀਕੁਐਂਸੀ ਜਿੱਥੇ ਨਹੀਂ ਪਹੁੰਚ ਰਹੀ ਤੇ ਉੱਥੇ ਕਿਸੇ ਵੀ ਕੋਨੇ ਦੇ ਵਿੱਚ, ਦੁਨੀਆ ਦੇ ਵਿੱਚ ਤੁਸੀਂ ਐਪ ਰਾਹੀਂ ਪ੍ਰੋਗਰਾਮ ਨੂੰ ਜ਼ਰੂਰ ਮਾਣ ਸਕਦੇ ਹੋ ਜੀ। ਤੇ ਕਈ ਸਾਡੇ ਜੋ ਵੱਡੇ ਨੇ ਉਹ ਫੋਨ ਰਾਹੀਂ ਵੀ ਸਾਡੇ ਨਾਲ ਜੁੜਦੇ ਨੇ ਤਾਂ ਜੋ ਕਿ ਕਈ ਵਾਰੀ ਚਲੋ ਰੇਡੀਓ ਨਹੀਂ ਆਨ ਹੁੰਦਾ ਜਾਂ ਫਿਰ ਦੂਰ ਦੁਰਾਡੇ ਤੁਸੀਂ ਕੈਨੇਡਾ ਦੇ ਵਿੱਚ ਹੋ ਤੇ ਕੈਨੇਡਾ ਵਾਈਡ ਨੰਬਰ ਤੁਸੀਂ ਨੋਟ ਕਰਨਾ 416-477-2040 416-477-2040 ਜੀ ਨੰਬਰ ਹੈ ਤੇ ਯੂ ਐਸ ਦੇ ਵਿੱਚ ਵੀ ਨੰਬਰ ਡਾਇਲ ਕੀਤਾ ਜਾ ਸਕਦਾ ਹੈ ਨੰਬਰ 641-7480-6417-741-0860 ਜੀ। ਪਿਆਰੇ ਦਿਨ ਦੀ ਸ਼ੁਰੂਆਤ ਕੀਤੀ ਹੈ ਤੇ ਤੁਹਾਡੀ ਪਿਆਰੀ ਆਵਾਜ਼ ਵੀ ਬਿਲਕੁਲ ਸੁਣਾਂਗੇ। ਤੁਸੀਂ ਸੁਣਾਓ ਫਿਰ ਕਿਵੇਂ ਅੱਜ ਦਾ ਦਿਨ ਜੋ ਸ਼ੁਰੂ ਕਰਨਾ, ਕੀ ਪਲਾਨਸ ਨੇ? ਨੰਬਰ 905-673-3337 ਜੀ ਸਾਡੇ ਸਟੂਡੀਓ ਦੇ ਨੰਬਰ ਨੇ ਜੀ। ਸੋ ਅੱਜ ਦਾ ਜੋ ਸਮਾਂ ਹੈ, ਉਮੀਦ ਕਰਦੇ ਹਾਂ ਸਾਰਿਆਂ ਦਾ ਚੰਗਾ ਹੀ ਬਤੀਤ ਹੋਵੇਗਾ ਤੇ ਚੰਗਾ ਹੀ ਬਿਲਕੁਲ ਹੋਣਾ ਚਾਹੀਦਾ। ਜੇਕਰ ਅਸੀਂ ਚੰਗਾ ਸੋਚਾਂਗੇ ਤੇ ਚੰਗਾ ਹੀ ਸਾਡੇ ਨਾਲ ਹੋਣਾ, ਚੰਗਾ ਹੀ ਨਾਲ ਆਉਣਾ। ਤੇ ਸਮਾਂ ਤੇ ਸ਼ਬਦ ਜੋ ਨੇ ਉਹ ਤਾਂ ਵੈਸੇ ਹੀ ਥੋੜ੍ਹੇ ਸੋਚ ਸਮਝ ਕੇ ਵਰਤਣੇ ਚਾਹੀਦੇ ਨੇ, ਕਿਉਂਕਿ ਗਿਆ ਹੋਇਆ ਸਮਾਂ ਕਦੇ ਕਹਿੰਦੇ ਨੇ ਕਿ ਵਾਪਸ ਨਹੀਂ ਆਉਂਦਾ, ਤੇ ਜੋ ਬੋਲ ਅਸੀਂ ਬੋਲ ਦਿੰਦੇ ਹਾਂ ਉਹ ਫਿਰ ਅਸੀਂ ਵਾਪਸ ਨਹੀਂ ਲੈ ਸਕਦੇ। ਸੋ ਦੋਨਾਂ ਦੇ ਵਿੱਚ ਥੋੜ੍ਹਾ ਜਿਹਾ ਸੋਚਣਾ ਤਾਂ ਜ਼ਰੂਰ ਹੀ ਪੈਂਦਾ ਹੈ। ਸੋ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਰਾਹੀਂ ਮੈਂ ਤੁਹਾਨੂੰ ਇਹ ਸੰਦੇਸ਼ ਵੀ ਜ਼ਰੂਰ ਦੇ ਦੇਵਾਂ ਜੀ, ਜੋ ਸਾਡੇ ਪ੍ਰਾਊਡ ਸਪੋਂਸਰ ਨੇ ਉਹਨਾਂ ਦੇ ਸੰਦੇਸ਼ ਤੁਹਾਡੇ ਤੱਕ ਪਹੁੰਚਾਈਏ ਤੇ ਮੂਵਿੰਗ ਦੀ ਗੱਲ ਕਰੀਏ। ਤੁਸੀਂ ਘਰ ਜੋ ਹੈ ਆਪਣਾ ਮੂਵ ਜੋ ਹੋਣਾ ਹੈ, ਸ਼ਿਫਟ ਕਰਨਾ ਘਰ, ਭਾਵੇਂ ਇਸੇ ਪ੍ਰੋਵਿੰਸ ਦੇ ਵਿੱਚ ਕਿਤੇ ਸ਼ਿਫਟ ਕਰਨਾ, ਭਾਵੇਂ ਜੀ ਟੀ ਏ ਦੇ ਵਿੱਚ ਹੀ ਕਿਤੇ ਕਰਨਾ, ਜਾਂ ਫਿਰ ਆਪਣਾ ਪ੍ਰੋਵਿੰਸ ਤੁਸੀਂ ਬਦਲਣਾ, ਜਾਂ ਫਿਰ ਮੁਲਕ ਹੀ ਕਿਉਂ ਨਾ ਬਦਲਣਾ ਹੋਵੇ, ਅਤੇ ਨੌਰਥ ਅਮੈਰੀਕਾ ਦੀ ਗੱਲ ਮੈਂ ਕਰ ਰਹੀ ਹਾਂ, ਅਤੇ ਮੂਵਿੰਗ ਦੇ ਵਿੱਚ ਤੁਹਾਡੀ ਪੂਰੀ ਮਦਦ ਜੋ ਹੈ, ਪ੍ਰੋਫੈਸ਼ਨਲੀ ਜੋ ਆਪਣਾ A1 ਕੰਮ ਕਰਦੇ ਨੇ HK ਮੂਵਰਸ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਨੰਬਰ 416-524-6604 ਜੀ, 416-524-6704 ਇਹ ਹਰਮਿੰਦਰ ਜੀ ਦਾ ਨੰਬਰ ਹੈ, ਅਤੇ ਗੱਲ ਤੁਹਾਡੇ ਸਮਾਨ ਦੀ ਹੋਵੇ ਅਤੇ ਪ੍ਰੋਪਰ ਆਪ ਚੰਗੀ ਤਰ੍ਹਾਂ ਪੈਕ ਕਰਕੇ ਤਾਂ ਜੋ ਕਿ ਕੋਈ ਸਮਾਨ ਟੁੱਟਣ ਵਾਲਾ ਉਹ ਟੁੱਟੇ ਨਾ, ਗੱਡੀਆਂ ਦੀ ਗੱਲ ਹੋਵੇ ਇਹ ਵੀ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਲੈ ਕੇ ਜਾਣਗੇ। ਅਤੇ ਤੁਸੀਂ ਪੰਜਾਬੀ ਲਹਿਰਾਂ ਰੇਡੀਓ ਦਾ ਹਵਾਲਾ ਜ਼ਰੂਰ ਦੇਣਾ ਤਾਂ ਜੋ ਕਿ ਤੁਹਾਨੂੰ ਅੱਛਾ ਖਾਸਾ ਜੀ ਡਿਸਕਾਊਂਟ ਵੀ ਮਿਲ ਸਕੇ। ਸੋ ਨੰਬਰ 416-524-6604 ਜੀ, ਇਹ ਨੰਬਰ HK ਮੂਵਰਸ ਦੇ ਲਈ ਤੁਸੀਂ ਜ਼ਰੂਰ ਜੀ ਨੋਟ ਰੱਖੋ। ਅਤੇ ਜੀ, ਇਸ ਦੇ ਨਾਲ ਹੀ ਮੈਂ ਜ਼ਿਕਰ ਇਸ ਦਾ ਵੀ ਜ਼ਰੂਰ ਕਰ ਦੇਵਾਂ ਜੀ, ਕਿਉਂਕਿ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਮੌਸਮ ਅੱਛਾ ਹੈ ਅਤੇ ਕਿਉਂ ਨਾ ਕੋਈ ਚੰਗਾ ਕੰਮ ਜੋ ਹੈ ਉਹ ਕਰ ਲਿਆ ਜਾਵੇ ਤਾਂ ਜੋ ਕਿ ਇਸ ਮੌਸਮ ਨੂੰ ਵੀ ਯੂਟੀਲਾਈਜ਼ ਕਰ ਲਿਆ ਜਾਵੇ। ਸੋ ਜੀ, ਫਾਰਮ 'ਤੇ ਕੰਮ ਕਰਨ ਦਾ ਮੌਕਾ ਹੈ, ਫਾਰਮ 'ਤੇ ਗ੍ਰੀਨ ਹਾਊਸਿਸ ਦਾ ਇਹ ਕੰਮ ਹੈ, ਅਤੇ ਤੁਸੀਂ ਇਸ ਬਾਰੇ ਗੁਰਜੋਤ ਜੀ ਨੂੰ ਕਾਲ ਕਰਨੀ ਹੈ। ਨੰਬਰ 647-278-5394 647-278-5394 'ਤੇ ਤੁਸੀਂ ਗੁਰਜੋਤ ਜੀ ਨੂੰ ਕਾਲ ਕਰੋ। ਪਿਕਅਪ ਡਰੋਪ ਆਫ ਦਾ ਜੋ ਕੰਮ ਹੈ, ਜੋ ਤੁਹਾਨੂੰ ਲੈ ਕੇ ਜਾਣਾ ਅਤੇ ਫਿਰ ਛੱਡਣਾ ਘਰ ਵਾਪਸ, ਇਹ ਜ਼ਰੂਰ ਕਰਨਗੇ। ਸੋ ਉਸ ਗੱਲ ਦੀ ਕੋਈ ਟੈਨਸ਼ਨ ਨਹੀਂ ਹੋਣੀ, ਗੁਰਜੋਤ ਜੀ ਨੂੰ ਕਾਲ ਕਰ ਸਕਦੇ ਹੋ ਜੀ। ਨੰਬਰ 647-278-5394 ਨੰਬਰ ਹੈ। ਅਤੇ ਜੀ, ਇਸ ਦੇ ਨਾਲ ਹੀ ਨੋਟ ਇਹ ਵੀ ਮੈਂ ਜ਼ਰੂਰ ਕਰਵਾ ਦੇਵਾਂ ਕਿ ਕਾਰਪੈਂਟਰੀ ਦੇ ਕੰਮ ਦਾ ਤੁਸੀਂ ਤਜਰਬਾ ਰੱਖਦੇ ਹੋ ਅਤੇ ਜੀ ਫਿਨਿਕਸ ਮਿਲਵਰਕ ਵਾਲਿਆਂ ਨੂੰ ਤਜਰਬੇਕਾਰ ਕਾਰਪੈਂਟਰ ਦੇ ਕੰਮ ਜੋ ਕਰਦੇ ਨੇ ਉਹਨਾਂ ਦੀ ਲੋੜ ਹੈ।
ਤੇ ਅੱਛਾ ਕੰਮ ਹੈ।

0: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058825800 ਤੇ ਕਾਲ ਕਰੋ
1: Wow, what a fresh green vegetables and fruits, lower grocery prices and tasty thali. Main kithe dream ta nahi dekh rahe
2: nahi ji tusi aa gaye ho Indian food land te hun tusi le sakde ho Canadian Indian and Pakistani grocery freshly produced items daily household items kaafi kifayati keematan vich also you can enjoy total veg buffet and thali system only at Indian food land te naal hi tandoori tikke chili chicken special curries te best quality non-veg items ni tandoori grill aajo Indian food land 1201 Britannia Road West Mississauga 45 Dust Drive and 15 Fanta Way Brampton 905-456-9900
0: ਸੁਜੋਕ ਹੋਮਿਓ ਕਲੀਨਿਕ ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ ਐਂਗਜ਼ਾਇਟੀ ਪੈਨਿਕ ਅਟੈਕਸ ਐਲਰਜੀ ਬਰੀਥਿੰਗ ਪ੍ਰੋਬਲਮਸ ਐਸਮਾ IBS ਅਸਿਡਿਟੀ ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ ਲੇਡੀਜ਼ ਦੇ ਲਈ PCOS ਓਵੇਰੀਅਨ ਸਿਸਟ ਹਾਰਮੋਨਲ ਇੰਬੈਲੈਂਸ ਪ੍ਰੈਗਨੈਂਸੀ ਰਿਲੇਟਡ ਇਸ਼ੂਜ਼ ਸਕਿਨ ਇਸ਼ੂਜ਼ eczema, psoriasis, experienced homeopaths they are ne effective ilaaj. Care you can trust, healing you can feel. Appointment delay, call karo 647-856-2516. Do locations, Mississauga and Brampton de vich available. 647-856-2516.
3: ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਜੀ ਤੁਸੀਂ ਬਣੇ ਹੋਏ ਹੋ ਤੇ ਸਮਾਂ ਅੱਜ ਦੀਆਂ ਖਬਰਾਂ ਦਾ ਸਵਾਗਤ ਪ੍ਰੋਗਰਾਮ ਦੇ ਵਿੱਚ ਰਮੇਸ਼ ਹੁਸ਼ਿਆਰਪੁਰੀ ਜੀ ਦਾ ਕਰਾਂਗੇ ਰਮੇਸ਼ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ
4: ਰਪਿੰਦਰ ਜੀ ਸ਼ੁਕਰੀਆ ਮਿਹਰਬਾਨੀ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
3: ਜੀ ਰਮੇਸ਼ ਜੀ ਤੇ ਜੀ ਅੱਜ ਸ਼ੁਰੂਆਤ ਕਰੀਏ ਤੇ ਗੱਲ ਥੋੜੀ ਜੀ ਪਹਿਲਾਂ ਮੌਸਮ ਦੀ ਤੋਰੀਏ ਸੋ ਮੌਸਮ ਦੇ ਮਿਜਾਜ ਇਸ ਵੇਲੇ ਜੀ ਕਿਹੋ ਜਿਹੇ ਨੇ
4: ਰਪਿੰਦਰ ਜੀ ਪਿਛਲੇ 2-3 ਦਿਨਾਂ ਤੋਂ ਪੰਜਾਬ ਤੇ ਪੰਜਾਬ ਦੇ ਨਾਲ ਬਹੁਤ ਸਾਰੇ ਸੂਬੇ ਚਾਹੇ ਉਹ ਮੈਦਾਨੀ ਸੂਬੇ ਆ ਚਾਹੇ ਉੱਪਰ ਨੂੰ ਚਲੇ ਜਾਈਏ ਪਹਾੜੀ ਸੂਬੇ ਆ
3: ਜੀ
4: ਸਾਰਿਆਂ ਚ ਵਰਖਾ ਲੱਗੀ ਹੈ ਸੌਣ ਦਾ ਮਹੀਨਾ ਅੱਧਾ ਕਬੀਤ ਕਿਆ ਕਹਿ ਸਕਦਾ ਤੇ ਹੁਣ ਕੁਦਰਤੀ ਹੈ ਜਿਹੜਾ ਸੌਣ ਦਾ ਮਹੀਨਾ ਬਰਸਾਤ ਵਾਲਾ ਮਹੀਨਾ ਵੀ ਮੰਨਿਆ ਜਾਂਦਾ ਹੈ ਤੇ ਫਿਰ ਜੇ ਇਹਨਾਂ ਦਿਨਾਂ ਚ ਮੀਂਹ ਨਾ ਪਵੇ ਤੇ ਪੈਣਾ ਵੀ ਕਦੋਂ ਹੈ ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਪਿਛਲੇ 2-3 ਦਿਨਾਂ ਤੋਂ ਵਰਖਾ ਟਾਵੀ ਟਾਵੀ ਵਿੱਚ ਵਿਚਾਲੇ ਪੰਜਾਬ ਜਾਂ ਹੋਰ ਬਹੁਤ ਸਾਰੇ ਇੱਧਰ ਉੱਧਰ ਲੱਗੀ ਹੋਈ ਆ ਔਰ ਮੌਸਮ ਵਿਗਿਆਨੀਆਂ ਦਾ ਇਸ਼ਾਰਾ ਹੈ ਕਿ 30 ਤਰੀਕ ਤੱਕ ਇਸੇ ਤਰ੍ਹਾਂ ਵਰਖਾ ਵਾਹਵਾ ਥਾਵਾਂ ਤੇ ਹੋਵੇਗੀ 2-3-4 ਦਿਨ ਤੋਂ ਹੋ ਗਈ ਤੇ 2-3-4 ਦਿਨ ਹੋਰ ਆ ਇਹਦੇ ਦੌਰਾਨ ਜੇ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦੀਆਂ ਕੁਝ ਥਾਵਾਂ ਤੋਂ ਖਬਰਾਂ ਜ਼ਰੂਰ ਹੈ ਜਿੱਥੇ ਕਾਫੀ ਕਹਿ ਸਕਦੇ ਹਾਂ ਕਿ ਜਲ ਥਲ ਹੋ ਗਈ ਹੈ ਜਦੋਂ ਮੀਂਹ ਵਾਹਵਾ ਪੈਂਦਾ ਤੇ ਜਿੰਨੇ ਕੁ ਵੱਡੇ ਸ਼ਹਿਰ ਆ ਪਾਣੀ ਇਕਦਮ ਬਾਹਰ ਨਿਕਲਦਾ ਨੀ ਪਾਣੀ ਦਾ ਨਿਕਾਸ ਨੀ ਹੁੰਦਾ ਇੱਕ ਤੇ ਜਲ ਥਲ ਉੱਥੇ ਹੋ ਗਈ ਚਾਹੇ ਉਹ ਜਲੰਧਰ ਹੈ ਚਾਹੇ ਉਹ ਹੁਸ਼ਿਆਰਪੁਰ ਹੈ ਚਾਹੇ ਉਹ ਅੰਮ੍ਰਿਤਸਰ ਹੈ ਤੇ ਜੇ ਪੇਂਡੂ ਖੇਤਰਾਂ ਦੀ ਗੱਲ ਕਰਾਂ ਤੇ ਗੁਰਦਾਸਪੁਰ ਖੇਤਰ ਦੇ ਵਿੱਚ ਪਠਾਨਕੋਟ ਖੇਤਰ ਚ ਕਾਫੀ ਵਰਖਾ ਬੀਤੇ 2-3 ਦਿਨ ਤੋਂ ਪੈ ਗਈ ਹੈ ਕਈ ਥਾਵਾਂ ਤੇ ਪਾਣੀ ਜਿਹੜੀਆਂ ਚੋਈਆਂ ਹੁੰਦੀਆਂ ਨੇ ਹੁਸ਼ਿਆਰਪੁਰ ਦੇ ਉੱਪਰ ਉੱਪਰ ਦੀ ਜਾਂ ਵੀ ਗੁਰਦਾਸਪੁਰ ਦੀ ਗੱਲ ਕਰੀਏ ਪਠਾਨਕੋਟ ਜਿਹੜੇ ਵੀ ਨੀ ਪਹਾੜੀ ਜਿਹੇ ਖੇਤਰ ਹੈ ਉੱਥੇ ਚੋਈਆਂ ਵਿੱਚ ਪਾਣੀ ਦਾ ਅਛਾਲ ਆ ਜਾਂਦਾ ਤੇ ਕਈ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਵੜ ਜਾਂਦਾ ਇਹ ਵੀ ਸਥਿਤੀ ਹੈਗੀ ਹੈ ਬਾਕੀ ਜਿੰਨੀ ਕੁ ਬਰਸਾਤ ਦੀ ਆਮ ਤੌਰ ਤੇ ਗੱਲ ਹੁੰਦੀ ਓਨੀ ਕੁ ਬਰਸਾਤ ਇਸ ਵੇਲੇ ਹੋ ਰਹੀ ਹੈ ਔਰੇਂਜ ਅਲਰਟ ਜਾਰੀ ਕੀਤਾ ਮੌਸਮ ਵਿਭਾਗ ਨੇ ਔਰ 29 ਜੁਲਾਈ ਤੱਕ ਵਾਹਵਾ ਥਾਵਾਂ ਤੇ ਕੀ ਪਹਾੜੀ ਸੂਬੇ ਤੇ ਕੀ ਮੈਦਾਨੀ ਸੂਬੇ ਕਾਫੀ ਥਾਵਾਂ ਤੇ ਵਰਖਾ ਪੈਣੀ ਆ ਦਰਿਆ ਇਸ ਵੇਲੇ ਪਾਣੀ ਦੇ ਕਹਿ ਸਕਦੇ ਕਿ ਨੱਕੋ ਨੱਕ ਜਿੰਨਾ ਕੁ ਆਮ ਤੌਰ ਤੇ ਪਾਣੀ ਬਰਸਾਤਾਂ ਚ ਹੁੰਦਾ ਓਨਾ ਕੁ ਚੱਲ ਰਿਹਾ ਤੇ ਜੇ ਵਰਖਾ ਲਗਾਤਾਰ ਹੁੰਦੀ ਹੈ ਪਹਾੜੀ ਖੇਤਰਾਂ ਚ ਕਾਫੀ ਹੋ ਜਾਂਦੀ ਹੈ ਤੇ ਫਿਰ ਮੈਨੂੰ ਲੱਗਦਾ ਹੈ ਕਿ ਦਰਿਆਵਾਂ ਦੇ ਕਿਨਾਰਿਆਂ ਤੇ ਵੀ ਕੁਛ ਪਿੰਡ ਪਾਣੀ ਚ ਡੁੱਬ ਸਕਦੇ ਆ ਜਿਹੋ ਜਿਹਾ ਇਸ਼ਾਰਾ ਦਿੱਤਾ ਹੈ ਉਵੇਂ ਸਰਕਾਰਾਂ ਤੇ ਪ੍ਰਸ਼ਾਸਨ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਆ, ਉਹਨਾਂ ਨੇ ਫਿਰ ਇਹੀ ਹੌਸਲਾ ਦਿੱਤਾ ਕਿ ਘਬਰਾਓ ਨਾ, ਸਾਰੇ ਪ੍ਰਬੰਧ ਮੁਕੰਮਲ ਹੈ, ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਤੇ ਲੋਕ ਤੇ ਪਿਛਲੇ ਸਾਲ ਤੋਂ ਡਰੇ ਹੋਏ ਹੈ, ਉਹ ਵੀ ਦਿਨ ਦੌੜੇ ਆ ਰਹੇ ਜਦੋਂ ਬਰਸਾਤ ਲਗਾਤਾਰ ਹੋ ਗਈ ਤੇ ਫਿਰ ਨਾ ਸਰਕਾਰ ਤੋਂ ਕੁਛ ਹੋਇਆ ਸੀ ਤੇ ਨਾ ਪ੍ਰਸ਼ਾਸਨ ਤੋਂ ਕੁਛ ਹੋਇਆ ਸੀ। ਬਹੁਤੀ ਪੰਜਾਬੀਆਂ ਨੇ ਆਪਣਿਆਂ ਦੀ ਆਪ ਹੀ ਬਾਂਹ ਫੜੀ ਸੀ। ਸੋ ਬਾਕੀ ਤੇ ਭਾਈ ਰੱਬ ਸੁੱਖ ਰੱਖੇ, ਉਵੇਂ ਇਸ ਵੇਲੇ ਰੁਪਿੰਦਰ ਜੀ ਬਰਸਾਤ ਲੱਗੀ ਹੋਈ ਹੈ ਕਾਫੀ ਥਾਵਾਂ ਤੇ, ਪਹਾੜੀ ਖੇਤਰਾਂ ਤੇ ਮੈਦਾਨੀ ਜਿਹੜੇ ਸੂਬੇ ਨੇ ਉੱਥੇ ਕਾਫੀ ਥਾਵਾਂ ਤੇ ਲਗਾਤਾਰ ਵਰਖਾ ਆ ਪਿਛਲੇ 24 ਘੰਟੇ ਤੋਂ ਮੀਂਹ ਪੈ ਰਿਹਾ
3: ਜੀ। ਰਮੇਸ਼ ਜੀ, ਤੇ ਜਿਵੇਂ ਤੁਸੀਂ ਕਿਹਾ ਰੱਬ ਸੁੱਖ ਰੱਖੇ ਕਿ ਜੋ ਇਹ ਵਰਖਾ ਜੋ ਹੈ ਇਹ ਕੋਈ ਬੁਰਾ ਰੂਪ ਨਾ ਧਾਰ ਲਵੇ, ਅਸੀਂ ਇਹੀ ਅਰਦਾਸ ਕਰਾਂਗੇ। ਰਮੇਸ਼ ਜੀ, ਗੱਲ ਥੋੜ੍ਹੀ ਸਿਆਸੀ ਮੌਸਮ ਦੀ ਵੀ ਤੋਰੀ ਹੈ, ਅਤੇ ਸਿਆਸੀ ਮੌਸਮ ਇਸ ਵੇਲੇ ਕਾਫੀ ਗਰਮ ਹੈ, ਅਤੇ ਇਸ ਗਰਮੀ ਦਾ ਕਾਰਨ ਕਾਕਰੋਚ ਜਨਤਾ ਪਾਰਟੀ ਜੋ ਮੋਦੀ ਸਰਕਾਰ 'ਤੇ ਕਾਫੀ, ਰਮੇਸ਼ ਜੀ, ਇਸ ਵੇਲੇ ਭਾਰੀ ਪੈ ਰਹੀ ਹੈ। ਅਤੇ ਗੱਲ ਕਈ ਕਿਸਾਨ ਜਥੇਬੰਦੀਆਂ ਦੀ ਵੀ ਕਰਾਂਗੇ ਜਿਨ੍ਹਾਂ ਨੇ ਦਿੱਲੀ ਵੱਲ ਵਹੀਆਂ ਹੁਣ ਘੱਤ ਲਈਆਂ ਨੇ ਜੀ। ਕੀ ਖਾਸ ਰਿਪੋਰਟ ਹੈ
4: ਰੁਪਿੰਦਰ ਜੀ? ਅਜੇ ਕੱਲ ਦੀਆਂ ਗੱਲਾਂ ਨੇ
3: ਜੀ,
4: ਜਦੋਂ ਭਾਰਤ ਦੇ ਸੁਪਰੀਮ ਕੋਰਟ ਦੇ ਜਿਹੜੇ ਚੋਟੀ ਦੇ ਜੱਜ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਚੀਫ ਜਸਟਿਸ ਆਫ ਇੰਡੀਆ ਆਖਦੇ ਹਾਂ, ਜਦੋਂ ਇੱਕ ਬਿੰਗਾ ਟੇਢਾ ਜਿਹਾ ਇੱਕ ਵਿਵਾਦਿਤ ਬਿਆਨ ਦੇ ਬੈਠਦੇ ਆ, ਕੁਛ ਸ਼ਬਦ ਬੇਰੋਜ਼ਗਾਰ ਨੌਜਵਾਨਾਂ ਬਾਰੇ ਕਹਿ ਬੈਠਦੇ ਆ। ਕਾਕਰੋਚ ਆਖਿਆ ਸੀ
3: ਜੀ,
4: ਕਾਕਰੋਚ, ਤੇ ਬਸ ਫਿਰ ਕੀ ਸੀ, ਉਹ ਤੋਂ ਬਾਅਦ ਇੱਕ ਕਾਕਰੋਚ ਪਾਰਟੀ ਬਣ ਜਾਂਦੀ ਹੈ, ਕਾਕਰੋਚ ਜਨਤਾ ਪਾਰਟੀ। ਤੇ ਕੱਲ ਦੀਆਂ ਗੱਲਾਂ ਨੇ
3: ਜੀ,
4: ਤੇ ਉਸ ਕਾਕਰੋਚ ਜਨਤਾ ਪਾਰਟੀ ਨੇ ਅੰਦਰੂਨੀ ਤੌਰ ਤੇ ਕੀ ਹੈ ਉਹ ਗੱਲਾਂ ਨਹੀਂ ਅਜੇ ਬਹੁਤੀਆਂ ਪਤਾ, ਪਰੰਤੂ ਜੋ ਨਜ਼ਰ ਆ ਰਿਹਾ, ਜੋ ਸਾਹਮਣੇ ਅੱਜ ਦ੍ਰਿਸ਼ ਬਣੇ ਨੇ, ਮੋਦੀ ਸਰਕਾਰ ਦੀਆਂ ਇੱਕ ਵਾਰ ਗੋਡਣੀਆਂ ਲਗਾ, ਮੋਦੀ ਸਰਕਾਰ ਜਿਹੜੀ ਕਹਿੰਦੀ ਨਾ ਅਸੀਂ ਝੁਕਦੇ ਹਾਂ, ਸਾਡੇ ਰਿਵਾਜ ਨਹੀਂ ਕਿਸੇ ਤੋਂ ਅੱਗੇ ਝੁੱਕ ਕੇ ਅਸਤੀਫੇ ਦੇਣ ਦਾ, ਮੋਦੀ ਸਰਕਾਰ ਆਖਦੀ ਸੀ। ਤੇ ਰੁਪਿੰਦਰ ਜੀ, ਧਰਮਿੰਦਰ ਪ੍ਰਧਾਨ ਕੇਂਦਰੀ ਸਿੱਖਿਆ ਮੰਤਰੀ ਆ ਹੁਣ ਤੋਂ ਥੋੜਾ ਕੁ ਸਮਾਂ ਪਹਿਲਾਂ ਆਪਣਾ ਅਸਤੀਫਾ ਦੇ ਗਏ। ਕਾਂਗਰਸ ਜਨਤਾ ਪਾਰਟੀ ਜਦੋਂ ਹੋਂਦ ਵਿੱਚ ਆਈ, ਉਸ ਵੇਲੇ ਕੋਈ ਏਦਾਂ ਦਾ ਇਰਾਦਾ ਨਹੀਂ ਸੀ ਕਿ ਉਹ ਕਿਹੜੇ ਮਿਸ਼ਨ ਲਈ ਕੰਮ ਕਰੇਗੀ, ਪਰੰਤੂ ਇੱਕ ਬੀੜਾ ਚੁੱਕ ਲਿਆ ਕਾਂਗਰਸ ਜਨਤਾ ਪਾਰਟੀ ਨੇ ਨੀਟ ਦੀ ਪ੍ਰੀਖਿਆ ਦਾ, ਜਿਸ ਚੋਂ ਡਾਕਟਰ ਬਣਦੇ ਨੇ। ਜਦੋਂ ਪ੍ਰੀਖਿਆ ਲੀਕ ਹੋਈ, ਪੇਪਰ ਲੀਕ ਹੋਇਆ, ਇਸ ਕਾਂਗਰਸ ਜਨਤਾ ਪਾਰਟੀ ਨੇ ਬੀੜਾ ਚੁੱਕ ਲਿਆ ਕਿ ਅਸੀਂ ਸੰਘਰਸ਼ ਕਰਾਂਗੇ, ਜ਼ਿੰਮੇਵਾਰ ਵਿਅਕਤੀ ਨੂੰ ਜਿਹੜਾ ਇਹਦੇ ਵਿੱਚ ਸਜ਼ਾਵਾਂ ਦਵਾਵਾਂਗੇ। ਔਰ ਕਾਂਗਰਸ ਜਨਤਾ ਪਾਰਟੀ ਨੇ ਉਸ ਜ਼ਿੰਮੇਵਾਰੀ 'ਚ ਜਿਹੜਾ ਸਭ ਤੋਂ ਵੱਡਾ ਤੇ ਮੁੱਖ ਨਾਮ ਨਾਮਜ਼ਦ ਕੀਤਾ ਸੀ, ਉਹ ਕੀਤਾ ਸੀ ਭਾਰਤ ਦਾ ਕੇਂਦਰੀ ਸਿੱਖਿਆ ਮੰਤਰੀ। ਔਰ ਮੈਂ ਸਮਝਦਾ ਗੱਲ ਬਿਲਕੁਲ ਠੀਕ ਹੈ, ਕਿਉਂਕਿ ਆਮ ਤੌਰ ਤੇ ਕੀ ਕਹਿੰਦੇ ਜੀ, ਕਰ ਦਿਓ ਹੇਠਲੇ ਮੁਲਾਜ਼ਮ ਸਸਪੈਂਡ, ਕਲਰਕ ਕਰ ਦਿਓ, ਸੁਪਰਡੈਂਟ ਕਰ ਦਿਓ। ਇਹਨਾਂ ਨੇ ਅਲਮਾਰੀ ਨੂੰ ਤਾਲਾ ਨਹੀਂ ਲਾਇਆ ਸੀ, ਇਹਨਾਂ ਨੇ ਪੇਪਰ ਸਾਂਭ ਕੇ ਨਹੀਂ ਰੱਖੇ, ਇਹਨਾਂ ਦਾ ਟੈਲੀਫੋਨ ਆਨ ਰਹਿ ਗਿਆ, ਇਹਦੀ ਭੂਆ ਦਾ ਮੁੰਡਾ ਇਹਨੂੰ ਮਿਲਣ ਆਇਆ ਸੀ, ਇਹਦੇ ਕੋਲੋਂ ਜਾਣਕਾਰੀ ਲੀਕ ਹੋਈ ਹੋਊਗੀ, ਇੱਦਾਂ ਦੀਆਂ ਆਮ ਤੌਰ ਤੇ ਚੀਜ਼ਾਂ ਹੁੰਦੀਆਂ ਹੈ
3: ਜੀ।
4: ਇੱਥੇ ਕਾਂਗਰਸ ਜਨਤਾ ਪਾਰਟੀ ਨੇ ਮੰਗ ਹੀ ਬੜੀ ਸਿੱਧੀ ਤੇ ਪੱਧਰੀ ਰੱਖੀ ਕਿ ਕਾਰਨ ਕੋਈ ਵੀ ਹੋਵੇ, ਹੇਠਾਂ ਕੋਈ ਵੀ ਹੈ, ਉਹ ਵੀ ਜਾਣੇ ਚਾਹੀਦੇ ਹੈ, ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਦਿਓ। ਪਰੰਤੂ ਜਿਹੜਾ ਧਰਮਿੰਦਰ ਪ੍ਰਧਾਨ ਹੈ ਨਾ, ਕੇਂਦਰੀ ਸਿੱਖਿਆ ਮੰਤਰੀ, ਪਹਿਲਾਂ ਤੇ ਉਹਦੀ ਕੁਰਸੀ ਲਓ, ਯੋਗ ਹੀ ਨਹੀਂ ਇਹਦੇ। ਤੇ ਮੋਦੀ ਸਰਕਾਰ ਕਹਿੰਦੀ ਮੈਂ ਨਾ ਮਾਨੂੰ। ਉਧਰੋਂ ਕਾਂਗਰਸ ਜਨਤਾ ਪਾਰਟੀ ਨੇ ਆਪਣਾ ਅੰਦੋਲਨ ਦਿੱਲੀ ਦੇ ਜੰਤਰ ਮੰਤਰ ਵਿੱਚ ਪਖਾ ਦਿੱਤਾ। ਸੋਨਮ ਵਾਂਗਚੁੱਕ ਵਰਗੇ ਆ ਗਏ ਮੈਦਾਨ 'ਚ, ਭੁੱਖ ਹੜਤਾਲ ਰੱਖੀ ਖੈਰ ਖਤਮ ਕਰ ਲਈ ਆ ਹੁਣ ਤੇ। ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਤੇ ਭਾਰਤ ਦੇ ਸੰਸਦ ਭਵਨ ਵਾਲੇ ਪਾਸੇ ਮਾਰਚ ਕਰਾਂਗੇ। ਔਰ ਉਹ ਮਾਰਚ ਕਰਨ ਵਿੱਚ ਕਾਫੀ ਹੱਦ ਤੱਕ, 100% ਤਾਂ ਨਹੀਂ, ਕਾਫੀ ਹੱਦ ਤੱਕ ਕਾਮਯਾਬ ਹੋਏ। ਜੋ ਅੱਗਿਓਂ ਪੁਲਿਸ ਫੋਰਸਾਂ ਕਰਿਆ ਕਰਦੀਆਂ ਨੇ, ਚਾਹੇ ਦਿੱਲੀ ਦੀ ਪੁਲਿਸ, ਚਾਹੇ RAF, ਚਾਹੇ CRPF, ਚਾਹੇ ਹੋਰ ਫੋਰਸਾਂ, ਜਿੰਨੀਆਂ ਵੀ ਦਿੱਲੀ ਦੀ ਸਰਕਾਰਾਂ ਨੇ, ਚਾਹੇ ਉਹ ਕੇਂਦਰ ਵਾਲੀ ਸਰਕਾਰ, ਚਾਹੇ ਸੂਬੇ ਵਾਲੀ ਸਰਕਾਰ, ਜਿੰਨੀਆਂ ਵੀ ਉਹ ਵਿਦਿਆਰਥੀਆਂ ਦੇ ਰਾਹ ਵਿੱਚ ਖੜੀਆਂ ਕੀਤੀਆਂ ਫੋਰਸਾਂ, ਉਹਨਾਂ ਨੇ ਵਿਦਿਆਰਥੀਆਂ ਦੇ ਉੱਪਰ ਕਾਫੀ ਸਾਰੀਆਂ ਲਾਠੀਆਂ ਭਰਾਈਆਂ, ਅਥਰੂ ਗੈਸ ਦੇ ਗੋਲੇ ਸਿੱਟੇ, ਕਾਫੀ ਵੱਡੇ ਪੱਧਰ ਤੇ ਤਾਕਤ ਦਾ ਪ੍ਰਯੋਗ ਕੀਤਾ ਵਿਦਿਆਰਥੀਆਂ ਦੇ, ਵਾਹਵਾ ਸੱਟਾਂ ਚੋਟਾਂ ਲੱਗੀਆਂ। ਹਾਲਾਂਕਿ ਮੈਂ ਜ਼ਿਕਰ ਕਰਦਾ, ਇਸ ਸਾਰੇ ਦੇ ਵਿੱਚ ਬਹੁਤ ਸਾਰੇ ਪੁਲਿਸ ਵਾਲੇ ਵੀ ਜ਼ਖਮੀ ਹੋਏ ਸਨ। ਹੁਣ ਪੁਲਿਸ ਨੇ ਜਦੋਂ ਲਾਠੀ ਚਾਰਜ ਕੀਤਾ, ਜਦੋਂ ਸਾਰਾ ਕੁਛ ਕੀਤਾ ਤੇ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਵਿਦਿਆਰਥੀਆਂ ਦਾ। ਜੰਤਰ ਮੰਤਰ ਭਵਾ ਕੇ ਪੁਲਿਸ ਨੇ ਧੱਕੇ ਨਾਲ ਖਾਲੀ ਕਰਾ ਲਿਆ, ਪਰੰਤੂ ਰਾਤੋ ਰਾਤ ਫਿਰ ਜੰਤਰ ਮੰਤਰ ਬਣ ਗਿਆ ਤੇ ਉਹ ਏਦਾਂ ਦਾ ਮੰਤਰ ਉੱਥੇ ਚੱਲਿਆ ਵਿਦਿਆਰਥੀਆਂ ਦਾ। ਤੁਸੀਂ ਕਿਸਾਨਾਂ ਦਾ ਜ਼ਿਕਰ ਕੀਤਾ, ਇਕੱਲੇ ਕਿਸਾਨ ਨੇ ਬਹੁਤ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੇ ਵੱਖ ਵੱਖ ਵਰਗਾਂ ਦੀਆਂ ਭਾਰਤ ਦੇ ਵਿੱਚ, ਦਿੱਲੀ ਵਿੱਚ ਤੇ ਕਾਫੀ ਹੈ। ਉਹ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੇ ਆ ਕੇ ਵੀ ਉੱਥੇ ਪਿੜ ਮੱਲ ਲਿਆ, ਖਾਸ ਕਰਕੇ ਖੱਬੇ ਪੱਖੀ ਜਥੇਬੰਦੀਆਂ ਨੇ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਜਗਿੰਦਰ ਅਗਰਾਹਾਂ ਵਾਲੀ, ਉਹਨਾਂ ਨੇ ਐਲਾਨ ਕਰਤਾ ਕਿ ਵੱਡਾ ਕਾਫਲਾ ਸਾਡਾ ਉਹਨਾਂ ਦੇ ਸਹਿਯੋਗ ਵਿੱਚ ਜਾਵੇਗਾ। ਗੁਰਨਾਮ ਸਿੰਘ ਚੜੂਨੀ ਨੇ ਜਾ ਕੇ ਉੱਥੇ ਆਪਣਾ ਮੋਰਚਾ ਲਾ ਲਿਆ। ਪੰਜਾਬ ਚੋਂ ਕਈ ਨਹੰਗ ਜਥੇਬੰਦੀਆਂ ਉੱਥੇ ਪਹੁੰਚ ਗਈਆਂ। ਬਾਕੀ ਦੇਖਦੇ ਦੇਖਦੇ ਉੱਥੇ ਲੋਕ ਆ ਗਏ, ਵੱਡੀ ਗਿਣਤੀ ਚ ਲੋਕਾਂ ਦਾ ਹੜ ਇਕੱਠਾ ਹੋ ਗਿਆ। ਦਿੱਲੀ ਦੀ ਸਰਕਾਰਾਂ ਨੇ, ਦਿੱਲੀ ਦੀ ਪੁਲਿਸ ਨੇ ਆਲੇ ਦੁਆਲੇ ਇਲਾਕੇ ਨੂੰ ਪੁਲਿਸ ਦੀ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਔਰ ਉਹ ਤੋਂ ਬਾਅਦ ਵਿਦਿਆਰਥੀ ਅਟਲ ਰਹੇ ਕਿ ਅਸੀਂ ਹਿੱਲਣਾ ਨਹੀਂ ਇੱਥੋਂ ਜਿੰਨਾ ਚਿਰ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦਿੰਦਾ। ਉਵੇਂ ਤਿੰਨ ਮੰਗਾਂ ਸੀ ਵਿਦਿਆਰਥੀਆਂ ਦੀਆਂ, ਮੁੱਖ ਤਿੰਨ ਮੰਗਾਂ। ਉਹਨਾਂ ਤਿੰਨ ਮੰਗਾਂ ਚੋਂ ਇੱਕ ਮੰਗ 100% ਉਹ ਆਪਣੀ ਜਿੱਤ ਚੁੱਕੇ ਆ, ਜਿਹੜੀ ਸਭ ਤੋਂ ਵੱਡੀ ਤੇ ਔਖੀ ਮੰਗ ਸੀ, ਕੇਂਦਰੀ ਮੰਤਰੀ ਦਾ ਅਸਤੀਫਾ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਆ ਚੁੱਕਾ ਹੈ
3: ਜੀ।
4: ਦੋ ਮੰਗਾਂ ਜਿਹਦੀ 3:30 ਹੁਣ ਤੋਂ ਕਰੀਬ ਕਰੀਬ ਅੱਧਾ ਘੰਟਾ ਪਹਿਲਾਂ ਭਾਰਤ ਦੀ ਸਰਕਾਰ ਦੇ ਨਾਲ ਵਿਦਿਆਰਥੀ ਸੰਗਠਨ ਦੀ ਮੀਟਿੰਗ ਚੱਲਣੀ ਸੀ, ਉਹ ਮੀਟਿੰਗ ਸ਼ਾਇਦ ਸ਼ੁਰੂ ਹੋ ਚੁੱਕੀ ਹੋਵੇਗੀ। ਤਿੰਨ ਮੰਗਾਂ ਚੋਂ ਇੱਕ ਮੰਗ ਜਿੱਤ ਕੇ ਦੋ ਮੰਗਾਂ ਨੇ ਕਿ 22 ਉਹ ਵਿਦਿਆਰਥੀ ਜਿਹੜੇ ਨੀਟ ਦੀ ਪ੍ਰੀਖਿਆ ਲੀਕ ਹੋਣ ਤੋਂ ਬਾਅਦ ਮਾਨਸਿਕ ਤੌਰ ਤੇ ਇੰਨੇ ਕੁ ਔਖੇ ਹੋਏ ਕਿ ਪੀੜਾ ਨਾ ਸਹਾਰਦੇ ਹੋਏ 22 ਵਿਦਿਆਰਥੀਆਂ ਨੇ ਆਤਮ ਹੱਤਿਆ ਕਰ ਲਈ ਸੀ। ਉਹਨਾਂ ਲਈ 1 ਕਰੋੜ ਰੁਪਇਆ ਪ੍ਰਤੀ ਵਿਦਿਆਰਥੀ ਉਹਨਾਂ ਦੇ ਪਰਿਵਾਰ ਨੂੰ ਵਾਪਸ ਆ। ਫਿਰ ਅਗਲੀ ਮੰਗ ਜਿਹੜਾ ਮੈਂ 20 ਤਰੀਕ ਦਾ ਜ਼ਿਕਰ ਕੀਤਾ, ਜਦੋਂ ਜੰਤਰ ਮੰਤਰ ਤੋਂ ਸੰਸਦ ਵਾਲੇ ਪਾਸੇ ਨੂੰ ਮਾਰਚ ਸ਼ੁਰੂ ਹੋਇਆ, ਪੁਲਿਸ ਦੇ ਨਾਲ ਝੜਪਾਂ ਹੋਈਆਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੱਚੇ ਬੱਚੇ ਹੁੰਦੇ ਨੇ, ਵਿਦਿਆਰਥੀ ਵਿਦਿਆਰਥੀ ਹੁੰਦੇ ਨੇ, ਜਨ ਜੀ ਹੁੰਦੇ ਆ, ਛੋਟੀ ਉਮਰ ਹੈ, ਟੀਨ ਏਜ ਹੈ। ਉਹਦੇ ਵਿੱਚ ਉਹਨਾਂ ਨੇ ਵੀ ਕਿਤੇ ਨਾ ਕਿਤੇ ਪੁਲਿਸ ਦੇ ਉੱਪਰ ਜਿਹੜਾ ਧੱਕੇਸ਼ਾਹੀ ਕੀਤੀ, ਚਾਹੇ ਵੈਰੀਕੇਟ ਤੋੜੇ, ਚਾਹੇ ਵੈਰੀਕੇਟਾਂ ਤੇ ਚੜ ਗਏ, ਚਾਹੇ ਧੱਕਾ ਮੁੱਕੀ ਹੋਈ
3: ਜੀ।
4: ਉਹਦੇ ਵਿੱਚ 10 ਮੁਕੱਦਮੇ ਵਿਦਿਆਰਥੀਆਂ ਤੇ ਦਰਜ ਹੈ, 10 ਮੁਕੱਦਮੇ। ਹੁਣ ਉਹ ਵਿਦਿਆਰਥੀ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨੇ IAS ਬਣਨਾ, ਕਿਸੇ ਨੇ IPS ਬਣਨਾ, ਕਿਸੇ ਨੇ PCS ਬਣਨਾ, ਕਿਸੇ ਨੇ ਜੱਜ ਬਣਨਾ, ਕਿਸੇ ਨੇ ਕੁਛ ਬਣਨਾ, ਕੋਈ ਨੀਟ ਦੀ ਪ੍ਰੀਖਿਆ ਦੇ ਕੇ ਡਾਕਟਰ ਬਣਨਾ, ਜੇ ਉਹਨਾਂ ਤੇ ਪਰਚੇ ਦਰਜ ਹੋ ਕੇ ਕ੍ਰਿਮੀਨਲ, ਤੇ ਉਹਨਾਂ ਦਾ ਤਾਂ ਭਵਿੱਖ ਦਾ ਤੇ ਲੱਗ ਜਾਏਗਾ। ਸੋ ਕਾਂਗਰਸ ਜਨਤਾ ਪਾਰਟੀ ਦੀ ਮੰਗ ਬੜੀ ਸਿੱਧੀ ਪੱਧਰੀ ਹੈ ਕਿ 20 ਤਰੀਕ ਤੋਂ ਬਾਅਦ ਜਿਹਨੇ ਪਰਚੇ 20 ਤਰੀਕ ਤੇ ਉਤੋਂ ਬਾਅਦ ਉਹ ਰੱਦ ਕਰੋ। ਸੋ ਇੱਕ ਮੰਗ ਦੀ ਪੂਰਤੀ ਹੋ ਗਈ ਹੈ, ਦੋ ਮੰਗਾਂ ਨੂੰ ਲੈ ਕੇ ਮੈਨੂੰ ਲੱਗਦਾ ਕਿ ਉਹ ਵੀ ਗੱਲ ਬੈਠਕ ਵਿੱਚ ਸਿਰੇ ਲੱਗ ਜਾਣੀ
3: ਜੀ।
4: ਹੁਣ ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਕਾਂਗਰਸ ਜਨਤਾ ਪਾਰਟੀ ਨੇ ਭਾਰਤੀ ਸਮੇਂ ਦੇ ਅੱਜ ਸ਼ਾਮ 6:30 ਪੂਰੇ ਦੇਸ਼ ਭਰ ਵਿੱਚ ਜੇਤੂ ਕੈਂਡਲ ਮਾਰਚ ਦਾ ਸੱਦਾ ਦਿੱਤਾ ਹੈ ਕਿ ਜੇਤੂ ਕੈਂਡਲ ਮਾਰਚ ਕੱਢਣੇ ਆ। ਉਹ ਤੋਂ ਇਲਾਵਾ ਜੇ ਆਪਾਂ ਵਿਰੋਧੀ ਸਿਆਸੀ ਲੀਡਰਾਂ ਦੀ ਗੱਲ ਕਰੀਏ, ਓਡਾ ਚਾਅ ਸ਼ਾਇਦ ਮੈਨੂੰ ਲੱਗਦਾ ਕਿ ਕਾਂਗਰਸ ਜਨਤਾ ਪਾਰਟੀ ਜਾਂ ਉਹਦੇ ਸਮਰਥਕਾਂ ਨੂੰ ਨਹੀਂ, ਜਿੱਡਾ ਵਿਰੋਧੀ ਬਾਗੋ ਬਾਗ ਹੋਇਆ ਇਸ ਅਸਤੀਫੇ ਤੋਂ ਬਾਅਦ। ਕੀ ਅਰਵਿੰਦ ਕੇਜਰੀਵਾਲ, ਕੀ ਪ੍ਰਿਯੰਕਾ ਗਾਂਧੀ, ਕੀ ਪੰਜਾਬ ਦੀ ਆਮ ਆਦਮੀ ਪਾਰਟੀ, ਕੀ ਪੰਜਾਬ ਦੇ ਕਾਂਗਰਸੀ ਲੀਡਰ ਕਹਿੰਦੇ ਜੀ ਮੋਦੀ ਦੀਆਂ ਜੜ੍ਹਾਂ ਹਿੱਲ ਗਈਆਂ, ਮੋਦੀ ਦੇ ਹੇਠੋਂ ਗੁਰ ਜ਼ਮੀਨ ਖਿਸਕਣ ਲੱਗ ਪਈ ਹੈ, ਸੰਵਿਧਾਨ ਦੀ ਜਿੱਤ ਹੋਈ ਹੈ, ਲੋਕਤੰਤਰ ਦੀ ਜਿੱਤ ਹੋਈ ਹੈ, ਭਾਰਤ ਦੀ ਜਵਾਨੀ ਮੋਦੀ ਤੇ ਭਾਰੀ ਪੈ ਗਈ ਹੈ, ਇਹ ਵਿਰੋਧੀ ਪਾਰਟੀਆਂ ਦੇ ਸ਼ਬਦ ਹੈ। ਹਾਲਾਂਕਿ ਗੱਲ ਸਹੀ ਹੈ
3: ਜੀ,
4: ਨੌਜਵਾਨਾਂ ਦੀ ਜਿੱਤ ਹੋਈ ਹੈ, ਪਰੰਤੂ ਇਹ ਵਾਕਈ ਨੌਜਵਾਨਾਂ ਦੀ ਜਿੱਤ ਹੋਈ ਹੈ, ਵਿਰੋਧੀ ਸਿਆਸੀ ਪਾਰਟੀਆਂ ਦੀ ਜਿੱਤ ਨਹੀਂ ਅਸੀਂ ਕਹਿ ਸਕਦੇ, ਪਰੰਤੂ ਵਿਰੋਧੀ ਸਿਆਸੀ ਪਾਰਟੀਆਂ ਕਿਤੇ ਨਾ ਕਿਤੇ ਲਾਹਾ ਲੈ ਵੀ ਰਹੀਆਂ ਔਰ ਹੋਰ ਵੀ ਲੈਣ ਦਾ ਯਤਨ ਕਰਨਗੀਆਂ। ਸੋ ਦੇਖਦੇ ਹਾਂ ਆਉਂਦੇ ਹੋਰ ਘੰਟਿਆਂ ਚ ਕੀ ਸੁਨੇਹਾ ਦਿੱਲੀ ਵਾਲੇ ਪਾਸੇ ਆਉਂਦਾ। ਫਿਲਹਾਲ ਭਾਈ ਜੰਤਰ ਮੰਤਰ ਵਿਖੇ ਖੁਸ਼ੀ ਦਾ ਮਾਹੌਲ ਹੈ, ਵਿਦਿਆਰਥੀ ਬਾਗੋ ਬਾਗ ਹੈ, ਜਿੱਤ ਦੇ ਨਾਰੇ ਲੱਗ ਰਹੇ ਹੈ, ਵੱਡੀ ਮੰਗ ਕੋ ਜਿੱਤ ਚੁੱਕੇ ਆ, ਦੋ ਮੰਗਾਂ ਜਿਹਦੇ ਵਿੱਚ ਜਿਹਨਾਂ ਬੱਚਿਆਂ ਨੇ ਆਤਮ ਹੱਤਿਆ ਕੀਤੀ ਪੇਪਰ ਲੀਕ ਕਰਕੇ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਪਰਚੇ ਰੱਦ, ਇਹ ਦੋ ਮੰਗਾਂ ਅਜੇ ਰਹਿ ਗਈਆਂ। ਤੇ ਇਹ ਵੀ ਗੱਲ ਬੜੀ ਸਾਫ਼ ਉੱਥੋਂ ਦੇ ਵਿਦਿਆਰਥੀਆਂ ਨੇ ਕਹਿ ਦਿੱਤੀ ਕਿ ਜਿੰਨਾ ਚਿਰ ਇਹ ਵੀ ਮੰਗਾਂ 100% ਸਰਕਾਰ ਮੰਨ ਕੇ ਲਾਗੂ ਨਹੀਂ ਕਰ ਦਿੰਦੀ, ਅਸੀਂ ਜੰਤਰ ਮੰਤਰ ਤੋਂ ਨਹੀਂ ਹਿੱਲਾਂਗੇ। ਔਰ ਇਹ ਵੀ ਗੱਲ ਵਿਦਿਆਰਥੀਆਂ ਨੇ ਆਖ ਦਿੱਤੀ ਹੈ ਖਾਸ ਕਰਕੇ ਅਭਿਜੀਤ ਦਿਪਕੇ ਦੀ ਗੱਲ ਕਰਾਂ
3: ਜੀ,
4: ਕਿ ਗੱਲ ਅਜੇ ਇੱਥੋਂ ਸ਼ੁਰੂ ਹੋਈ ਹੈ, ਇਹ ਮੁੱਕੀ ਨਹੀਂ ਹੈ। ਔਰ ਮੈਂ ਵੀ ਰੁਪਿੰਦਰ ਜੀ ਸਮਝਦਾ ਕਿ ਅਜੇ ਤੇ ਗੱਲ ਸ਼ੁਰੂ ਹੋਈ ਹੈ, ਅਜੇ ਮੁੱਕੀ ਨਹੀਂ, ਕਿਉਂਕਿ ਇਹ ਸਾਰਾ ਅੰਦੋਲਨ ਕਾਂਗਰਸ ਜਨਤਾ ਪਾਰਟੀ ਦਾ ਵੜਨਾ ਘੰਟਿਆਂ ਦੇ ਵਿੱਚ, ਦਿਨਾਂ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਫਾਲੋਅਰ ਜੁੜ ਜਾਣੇ, ਇੱਕ ਵਿਦਿਆਰਥੀ ਜਹਾਜ਼ ਵਿੱਚ ਬੈਠ ਕੇ ਬੋਸਟਨ ਯੂਨੀਵਰਸਿਟੀ ਤੋਂ ਭਾਰਤ ਪਹੁੰਚ ਕੇ ਸਿੱਧਾ ਜੰਤਰ ਮੰਤਰ ਜਾਣਾ, ਜੰਤਰ ਮੰਤਰ ਚ ਏਡਾ ਵੱਡਾ ਅੰਦੋਲਨ ਖੜਾ ਹੋ ਜਾਣਾ, ਇਹ ਆਪਣੇ ਆਪ ਚ ਬੜੀ ਇੱਕ ਕਮਾਲ ਦੀ ਗੱਲ ਹੈ। ਔਰ ਵਾਕਿਆ ਇਹ ਗੱਲ ਅਜੇ ਇੱਥੇ ਮੁੱਕੀ ਨਹੀਂ, ਅਜੇ ਸ਼ੁਰੂ ਹੋਈ ਹੈ, ਸੋ ਵੇਖਦੇ ਹਾਂ ਕਿੱਥੇ ਕੁ ਜਾ ਕੇ ਮੁੱਕਦੀ ਹੈ।
3: ਜੀ ਬਿਲਕੁਲ ਸਹੀ ਰਮੇਸ਼ ਜੀ, ਜੋ ਇਹ ਅੰਦੋਲਨ ਨੇ, ਸੰਘਰਸ਼ ਨੇ, ਜਦੋਂ ਇਹਨਾਂ 'ਚ ਜਿੱਤ ਮਿਲਦੀ ਹੈ, ਸੋ ਇਹ ਇੱਕ ਨਵੀਂ ਜੋ ਲਹਿਰ ਹੈ ਇਸਦੀ ਸ਼ੁਰੂਆਤ ਹੀ ਤਾਂ ਹੈ। ਸੋ ਆਉਣ ਵਾਲਾ ਸਮਾਂ ਜੋ ਹੈ, ਉਮੀਦ ਕਰਾਂਗੇ ਇਹ ਵੀ ਚੰਗਾ ਹੀ ਹੋਵੇਗਾ। ਰਮੇਸ਼ ਜੀ, ਇਸ ਦੇ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੀ ਅਸੀਂ ਗੱਲ ਤੋਰੀਏ, ਜਿਨ੍ਹਾਂ ਦਾ ਜੋ ਪਤਾ ਹੈ 8005 ਡਿਕਸੀ ਰੋਡ ਬਰੈਂਪਟਨ 'ਤੇ ਹੈ, ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਨੇ। ਸੋ ਘਰ ਤੁਸੀਂ ਰੈਨੋਵੇਟ ਆਪਣਾ ਕਰਵਾਉਣਾ, ਤੁਸੀਂ ਚਾਹੁੰਦੇ ਹੋ ਕਿ ਜੋ ਚੰਗਾ ਸਮਾਨ ਮਿਲੇ ਉਹ ਵੀ ਚੰਗੀਆਂ ਕੀਮਤਾਂ 'ਤੇ, ਕੰਟਰੈਕਟਰਸ ਦੇ ਲਈ ਅਤੇ ਬਿਲਡਰਸ ਦੇ ਲਈ ਵੀ ਇਹ ਖਬਰ ਹੈ ਕਿ ਪਲੰਬਿੰਗ ਸਪਲਾਈਜ਼, ਇਲੈਕਟ੍ਰੀਕਲ ਸਪਲਾਈਜ਼ ਦੀ ਗੱਲ ਕਰੀਏ, ਐਚ ਵੀ ਏ ਸੀ ਮਟੀਰੀਅਲ ਦੀ ਗੱਲ ਕਰੀਏ, ਫਲੋਰਿੰਗ ਦਾ ਜੋ ਮਟੀਰੀਅਲ ਹੈ, ਟਾਈਲਸ ਨੇ, ਡੋਰਸ ਨੇ, ਡਰਾਈਵਾਲ ਹੈ, ਟੂਲਸ, ਹਾਰਡਵੇਅਰ, ਹਰ ਚੀਜ਼ ਜੋ ਹੈ ਜੀ ਇਹਨਾਂ ਦੇ ਕੋਲ, ਅਤੇ ਉਹ ਵੀ ਚੰਗੀਆਂ ਕੀਮਤਾਂ 'ਤੇ, ਹਰ ਪ੍ਰਾਈਜ਼ ਇਹ ਬੀਟ ਤੁਹਾਨੂੰ ਕਰਕੇ ਦੇਣਗੇ। ਲਗਜ਼ਰੀਅਸ ਸ਼ੋਰੂਮ ਇਹਨਾਂ ਨੇ ਤਿਆਰ ਕੀਤਾ। ਅਤੇ ਜੀ ਤੁਸੀਂ ਪਤਾ ਡਿਕਸੀ ਅਤੇ ਸਟੀਲਸ ਦੇ ਕੋਰਨਰ 'ਤੇ ਯਾਦ ਰੱਖਣਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਸੋ ਨਾ ਤੋਂ ਹੀ ਪਤਾ ਲੱਗਦਾ ਕਿ ਤੁਹਾਨੂੰ ਜੋ ਕੀਮਤ ਮਿਲਣੀ ਹੈ ਉਹ ਬੈਸਟ ਪ੍ਰਾਈਜ਼ ਹੀ ਹੋਣਾ ਹੈ। ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਤੁਸੀਂ ਪਹੁੰਚਣਾ ਜ਼ਰੂਰ। ਅਤੇ ਜੀ ਇਸ ਦੇ ਨਾਲ ਹੀ ਮੈਂ ਜ਼ਿਕਰ ਇਹ ਵੀ ਜ਼ਰੂਰ ਕਰ ਦੇਵਾਂ ਕਿ ਜੋ ਵੀਕਐਂਡ ਆ ਗਿਆ ਜੀ, ਵੀਕਐਂਡ 'ਤੇ ਮੌਕਾ ਹੁੰਦਾ ਕਿ ਅਸੀਂ ਅੱਛੇ ਅਪਲਾਈਨਸਿਸ ਅਪਲਾਈਨਸ ਜੰਕਸ਼ਨ ਪਾਸੋਂ ਲੈ ਆਈਏ, ਕਿਉਂਕਿ ਅੱਛੀਆਂ ਡੀਲਸ ਵੀਕਐਂਡ 'ਤੇ ਤੁਹਾਨੂੰ ਮਿਲਦੀਆਂ ਨੇ। ਜਿੱਥੇ ਪਤਾ ਤੁਸੀਂ ਇਹਨਾਂ ਦਾ ਨੋਟ ਕਰਨਾ ਜੀ, ਦੋ ਇਹਨਾਂ ਦੀਆਂ ਲੋਕੇਸ਼ਨਸ ਨੇ ਮਿਸੀਸਾਗਾ ਅਤੇ ਸਟੀਲਸ 'ਤੇ ਪਹਿਲੀ ਲੋਕੇਸ਼ਨ ਹੈ, ਏਅਰਪੋਰਟ 'ਤੇ ਕਲਾਰਕ 'ਤੇ ਇਹਨਾਂ ਦੀ ਦੂਸਰੀ ਲੋਕੇਸ਼ਨ ਹੈ। ਅਤੇ ਦੋਵੇਂ ਕੋਰਨਰਸ ਦੇ ਵਿੱਚ ਇਹ ਅਪਲਾਈਨਸ ਜੰਕਸ਼ਨ ਵਾਲੇ ਤੁਹਾਡੇ ਲਈ ਚੰਗੇ ਅਪਲਾਈਨਸਿਸ ਚੰਗੀਆਂ ਕੀਮਤਾਂ 'ਤੇ ਲੈ ਕੇ ਆਉਂਦੇ ਨੇ। ਸੋ ਯਾਦ ਤੁਸੀਂ ਜੀ ਬਿਲਕੁਲ ਰੱਖਣਾ। ਰਮੇਸ਼ ਜੀ ਗੱਲ ਅਗਲੀ ਤੋਰਾਂਗੇ ਜੀ, ਫਰੌਤੀ ਕਾਂਡ ਵਿੱਚ ਜੋ SHO ਗ੍ਰਿਫਤਾਰ ਹੈ, ਖਬਰ ਹੈ ਕਈ ਅਫਸਰਾਂ ਦੀ ਨੀਂਦ ਉਡਾਈ ਹੋਈ ਹੈ ਜੀ, ਕੀ ਇਸ ਵਿੱਚ ਮਾਜਰਾ ਪੂਰਾ ਹੈ, ਕੀ ਖਾਸ ਰਿਪੋਰਟ ਹੈ?
4: ਰੁਪਿੰਦਰ ਜੀ, ਇਹ ਮਸਲਾ ਦੁਆਬੇ ਚ ਪੈਂਦਾ ਜਿਹੜਾ ਟਾਂਡਾ ਉੜਮੁੜ ਪੁਲਿਸ ਸਟੇਸ਼ਨ ਹੈ, ਉੱਥੇ ਦੇ SHO ਨਾਲ ਸੰਬੰਧਿਤ ਹੈ, ਜਿਸ SHO ਨੇ ਕਹਿ ਸਕਦੇ ਹਾਂ ਕਿ ਵਾਕਿਆ ਹੀ ਪੰਜਾਬ ਪੁਲਿਸ ਦੇ ਉੱਪਰ ਇੱਕ ਵੱਡਾ ਧੱਬਾ ਲਗਾ ਦਿੱਤਾ, ਪੰਜਾਬ ਸਰਕਾਰ ਨੂੰ ਵੀ ਕਟਹਿਰੇ ਚ ਖੜਾ ਕਰ ਦਿੱਤਾ, ਤੇ ਹੁਣ ਜਿੱਥੇ ਆਪ ਇਸ ਵੇਲੇ ਜੇਲ੍ਹ ਚ ਬੈਠਾ ਹੈ, ਉੱਥੇ ਕਈ ਸੀਨੀਅਰ ਅਫਸਰਾਂ ਦੀ ਵੀ ਨੀਂਦ ਜਿਹੜੀ ਉਸਨੇ ਅੜਾਈ ਹੋਈ ਹੈ। ਮਾਮਲਾ ਅਸਲ ਵਿੱਚ ਇਹ 15 January ਤੋਂ ਸ਼ੁਰੂ ਹੋਇਆ ਸੀ, ਜਦੋਂ ਬਲਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਦਾ, ਜਿਵੇਂ ਪੰਜਾਬ ਚ ਅਕਸਰ ਹੁੰਦਾ ਹੈ ਕਿ ਮੋਟਰਸਾਈਕਲ ਤੇ ਆਉਂਦੇ ਹੈ, ਪਿਸਤੌਲ ਕੱਢਦੇ ਹੈ, ਠਾਠਾ ਗੋਲੀਆਂ ਚਲਾਉਂਦੇ ਆ ਤੇ ਦੌੜ ਜਾਂਦੇ ਆ
3: ਜੀ,
4: ਬਲਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਦਾ, ਇੱਕ ਦੁਕਾਨਦਾਰ ਦਾ ਕਤਲ ਕਰ ਦਿੱਤਾ ਜਾਂਦਾ ਹੈ। ਟਾਂਡਾ ਉੜਮੁੜ ਦੁਆਬੇ ਦਾ ਖੇਤਰ ਹੈ, ਜ਼ਿਲ੍ਹਾ ਹੁਸ਼ਿਆਰਪੁਰ ਦੀ ਗੱਲ ਹੈ। ਉਹ ਤੋਂ ਬਾਅਦ ਚਲੋ ਫਿਰ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ, ਪਹਿਲਾਂ ਤੇ ਸੋਸ਼ਲ ਮੀਡੀਆ ਤੇ ਜਿਵੇਂ ਜ਼ਿੰਮੇਵਾਰੀ ਚੁੱਕੀ ਜਾਂਦੀ ਹੈ, ਇੱਕ ਗਰੁੱਪ ਜ਼ਿੰਮੇਵਾਰੀ ਚੁੱਕਦਾ ਹੈ ਕਿ ਭਾਈ ਕਤਲ ਅਸੀਂ ਕਰਾਇਆ, 6 ਗ੍ਰਿਫਤਾਰੀਆਂ ਇਸ ਮਸਲੇ 'ਚ ਹੋਈਆਂ। ਇਹਦੀਆਂ ਤੰਦਾਂ ਤਾਰਾਂ ਜੋ ਪੰਜਾਬ ਦੀ ਪੁਲਿਸ ਦਾ ਕਹਿਣਾ, ਪੰਜਾਬ ਦੀ ਪੁਲਿਸ ਦਾ, ਜਿਸ ਟਾਂਡੇ ਥਾਣੇ ਦੀ ਮੈਂ ਗੱਲ ਕਰ ਰਿਹਾ, ਜਿਹਦੇ ਅਧੀਨ ਆਉਂਦਾ ਸਾਰਾ ਕੁਛ, ਕਹਿੰਦੇ ਕਿ ਜਿਹੜਾ ਅਮਰੀਕਾ 'ਚ ਬੈਠਾ ਚਰਨਜੀਤ ਸਿੰਘ ਹੈ, ਉਹ ਹੈ ਪੁਆੜੇ ਦੀ ਜੜ, ਉਹਨੂੰ ਨਾਮਜ਼ਦ ਕੀਤਾ ਦੋਸ਼ੀ ਦੇ ਤੌਰ ਤੇ। ਹੁਣ ਦੂਜੇ ਪਾਸੇ ਬੀਤੇ ਦਿਨਾਂ 'ਚ ਕੀ ਹੋਇਆ ਸੀ ਕਿ FBI ਕਹਿੰਦੀ ਕਿ ਨਾ, ਚਰਨਜੀਤ ਸਿੰਘ ਤੇ ਪੀੜਤ ਹੈ, ਚਰਨਜੀਤ ਸਿੰਘ ਨੂੰ ਡਰਾਇਆ ਧਮਕਾਇਆ ਤੇ ਪਸਾਉਣ ਦਾ ਯਤਨ ਕੀਤਾ ਜਾ ਰਿਹਾ, ਇਹ FBI ਨੇ ਕਿਹਾ ਅਮਰੀਕਾ 'ਚ ਬੈਠਿਆ। ਔਰ FBI ਨੇ ਇੱਥੋਂ ਤੱਕ ਖੁਲਾਸੇ ਕਰ ਦਿੱਤੇ ਕਿ ਜਿਹੜਾ ਇਹ ਚਰਨਜੀਤ ਸਿੰਘ ਹੈ, ਇਹਦੇ ਕੋਲ ਤੇ ਫਰੌਤੀ ਮੰਗੀ ਜਾ ਰਹੀ ਹੈ, ਫਰੌਤੀ ਮੰਗਣ 'ਚ ਜਿੱਥੇ ਕੁਝ ਗੈਂਗਸਟਰਾਂ ਦੇ ਨਾਮ FBI ਨੇ ਜਨਤਕ ਕੀਤੇ, ਉੱਥੇ ਟਾਂਡੇ ਥਾਣੇ ਦੇ SHO ਦਾ ਨਾਮ ਆ ਗਿਆ ਕਿ ਉਹ ਵੀ ਫਰੌਤੀ ਮੰਗਣ ਵਾਲਿਆਂ 'ਚ ਸ਼ਾਮਲ ਹੈ। ਫਿਰ SHO ਟਾਂਡਾ ਦੀ ਗ੍ਰਿਫਤਾਰੀ ਹੋ ਗਈ, ਗ੍ਰਿਫਤਾਰੀ ਤੋਂ ਬਾਅਦ ਰਿਮਾਂਡ ਲਿਆ, ਰਿਮਾਂਡ ਵਿੱਚ 16 ਲੱਖ ਰੁਪਇਆ ਬਰਾਮਦ ਹੋ ਗਿਆ। ਰੁਪਿੰਦਰ ਜੀ ਕੀ ਵਾਕਈ ਫੋਰਨ ਦੇ ਵਿੱਚੋਂ ਜਿਹਨੂੰ ਆਪਾਂ ਬੋਲਦੇ ਹਾਂ ਹਵਾਲਾ ਢੰਗ, ਉਸ ਢੰਗ ਦੇ ਨਾਲ ਇਸ SHO ਦੇ ਕੋਲ ਆਇਆ? 16 ਲੱਖ ਰੁਪਇਆ ਸੱਤ ਹੋ ਗਿਆ। ਔਰ ਫਰੋਤੀ ਵੀ ਕੋਈ ਛੋਟੀ ਮੋਟੀ ਨੀ, ਕਰੋੜਾਂ ਦੀ ਫਰੋਤੀ ਹੈ। 4 ਲੱਖ ਰੁਪਏ ਦੀ ਮੰਗ ਕੀਤੀ ਇਸ SHO, ਇਸ SHO ਦੇ ਨਾਲ ਦੇ ਕੁਛ ਹੋਰ ਗੁੰਡਿਆਂ ਨੇ ਕਿ ਨਹੀਂ ਤਾਂ ਤੇਰਾ ਸਾਰਾ ਭਾਰ ਟੱਬਰ ਹੀ ਫਸਾ ਦੇਣਾ ਸੀ ਇਸ ਕਤਲ ਕੇਸ ਚ, ਦੇ ਨੇ ਪੈਸੇ। ਹੁਣ 16 ਲੱਖ ਰੁਪਇਆ ਤੇ ਜਨਤਕ ਹੋ ਗਿਆ। ਉਹ ਤੋਂ ਬਾਅਦ SHO ਤੋਂ ਜਿਹੜੀ ਪੁੱਛ ਪੜਤਾਲ ਤੋਂ ਬਾਅਦ ਕਹਿੰਦੇ ਕਿ ਜਿਹੜਾ ਉਹਦਾ ਮੋਬਾਈਲ ਹੈ ਉਹਦੇ ਵਿੱਚੋਂ ਕੁਛ ਖੁਲਾਸੇ ਹੋ ਚੁੱਕੇ ਹੈ
3: ਜੀ,
4: ਕਿ ਕੱਲਾ ਇਹ ਟਾਂਡੇ ਵਾਲਾ SHO ਜਿਹਦਾ ਨਾਮ ਜਿਹੜਾ ਗੁਰਿੰਦਰਜੀਤ ਸਿੰਘ ਨਾਗਰਾ, ਕੱਲਾ ਉਹ ਨਹੀਂ ਹੈ। ਮੈਂ ਪਹਿਲੇ ਦਿਨ ਹੀ ਜ਼ਿਕਰ ਕਰ ਦਿੱਤਾ ਸੀ ਕਿ ਜਦੋਂ ਕਰੋੜਾਂ ਦੀਆਂ ਫਰੋਤੀਆਂ ਦੀ ਗੱਲ ਹੋਈ ਹੈ, ਅਸੀਂ ਕਹੀਏ ਕਿ ਕਿਸੇ SHO ਦੀ ਏਡੀ ਜ਼ਰੂਰਤ ਹੋ ਜਾਏ ਕਿ ਉਹ ਕੱਲਾ ਹੀ ਕਿਸੇ ਗੈਂਗਸਟਰਾਂ ਦੇ ਨਾਲ ਰਲ ਕੇ ਫਰੋਤੀ ਮੰਗਣ ਲੱਗ ਪਏ, ਕਦੇ ਨਹੀਂ ਸੱਚ ਇਹ ਗੱਲ। ਉਹਦੀਆਂ ਤੰਦਾਂ ਤਾਰਾਂ ਉੱਪਰ ਤੱਕ ਹੁੰਦੀਆਂ। ਇਹ ਕਰੋੜਾਂ ਰੁਪਏ ਕਿਸੇ ਇੱਕ ਤੋਂ ਨਹੀਂ ਜਾਣੇ, ਪਤਾ ਨਹੀਂ ਕਿੰਨੇ ਹੱਥਾਂ ਚ ਜਾਣੇ ਸੀ। ਹੁਣ ਕਈ ਪੁਲਿਸ ਅਫਸਰਾਂ ਨੂੰ ਕਹਿੰਦੇ ਨੀਂਦ ਨਹੀਂ ਆ ਰਹੀ ਕਿ ਕਿਤੇ ਗੁਰਿੰਦਰਜੀਤ ਸਿੰਘ ਨਾਗਰਾ ਸਾਡਾ ਨਾਂ ਲੈ ਦੇ। ਜਿਸ ਖੇਤਰ ਦਾ ਮੈਂ ਜ਼ਿਕਰ ਕਰ ਰਿਹਾ, ਟਾਂਡਾ ਉੜਮੁੜ, ਉੜਮੁੜ ਕੰਸਟੀਚੁਐਂਸੀ ਪੈਂਦੀ ਹੈ, ਉੱਥੇ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਜਸਵੀਰ ਸਿੰਘ ਰਾਜਾ ਗਿੱਲ। ਕਈ ਤੇ ਜਸਵੀਰ ਸਿੰਘ ਰਾਜਾ ਗਿੱਲ ਦੇ ਨਾਲ ਵੀ ਇਹਦੀਆਂ ਤੰਦਾਂ ਤਾਰਾਂ ਜੋੜੀ ਜਾਂਦੇ ਹੈ। ਸੋ ਕਹਿਣ ਤੋਂ ਭਾਵ ਇੱਕ ਮਸਲਾ ਏਡਾ ਕੁ ਟੇਢਾ ਬਣ ਗਿਆ ਕਿ ਜਿਹਦੇ ਵਿੱਚ ਪੁਲਿਸ ਦੇ ਕਈ ਅਫਸਰ ਜਿਹੜੇ ਹੈਗੇ ਹੈ ਉਹਨਾਂ ਦੀ ਨੀਂਦ ਉੜੀ ਹੋਈ ਹੈ। ਭਾਵਾਂ ਕਿ ਗੁਰਿੰਦਰਜੀਤ ਸਿੰਘ ਨਾਗਰਾ ਜਿਹੜਾ SHO ਹੈ, ਰਿਮਾਂਡ ਤੋਂ ਬਾਅਦ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ, ਜਿਹਨੂੰ ਆਪਾਂ ਨਾਇਕ ਹਿਰਾਸਤ ਆਖਦੇ ਹਾਂ, 14 ਦਿਨ ਦੀ ਨਾਇਕ ਹਿਰਾਸਤ ਵਿੱਚ ਭੇਜ ਦਿੱਤਾ। ਪਰੰਤੂ ਜਾਂਚ ਪੜਤਾਲ ਅਜੇ ਲਗਾਤਾਰ ਜਾਰੀ ਹੈ ਔਰ ਪਤਾ ਇਹ ਲੱਗਾ ਕਿ ਕਈ ਹੋਰ ਅਫਸਰਾਂ ਦੇ ਨਾਮ ਵੀ ਇਹਦੇ ਵਿੱਚ ਆਉਣ ਵਾਲੇ ਦਿਨਾਂ 'ਚ ਆ ਸਕਦੇ ਹੈ।
3: ਜੀ ਰਮੇਸ਼ ਜੀ, ਅਤੇ ਰਮੇਸ਼ ਜੀ ਇਸ ਦੇ ਨਾਲ ਹੀ ਖਬਰ ਅਸੀਂ ਇਹ ਵੀ ਲਈਏ ਕਿ ਜਿੱਥੇ ਈਥੇਨੋਲ ਮਿਸ਼ਰਨ ਪੈਟਰੋਲ ਦੀ ਗੱਲ ਕਰਾਂਗੇ ਤੇ ਮੋਦੀ ਸਰਕਾਰ ਨੇ ਖਬਰ ਹੈ ਇਸ 'ਤੇ ਕੋਈ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਜੀ, ਕੀ ਰਿਪੋਰਟ ਹੈ?
4: ਰੁਪਿੰਦਰ ਜੀ, ਈਥੋਨੋਲ ਤੇ ਇਸ ਪਲੇਟਫਾਰਮ ਤੇ ਵੀ ਮੈਂ, ਸਾਡੇ ਸਰੋਤੇ ਖਾਸ ਕਰਕੇ ਬੜੇ ਸੂਝਵਾਨ ਸਰੋਤੇ ਆ ਜਿਹੜੇ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਇਹ ਮਸਲਾ ਚੁੱਕਦੇ ਆ ਰਹੇ
3: ਜੀ।
4: ਈਥੋਨੋਲ ਇੱਕ ਵਿਸ਼ੇਸ਼ ਢੰਗ ਦਾ ਤੇਲ ਕਹਿ ਸਕਦੇ ਹਾਂ, ਜਿਹੜਾ ਜਿਹਨੂੰ ਆਪਾਂ ਕਹਿ ਦਿੰਦੇ ਗੰਨੇ ਤੋਂ ਤਿਆਰ ਹੁੰਦਾ ਹੈ, ਮੱਕੀ ਤੋਂ ਤਿਆਰ ਹੁੰਦਾ ਹੈ, ਕੁਛ ਹੋਰ ਚੀਜ਼ਾਂ ਵੀ ਹੈ, ਉਹਦੇ ਰਸ ਤੋਂ ਤਿਆਰ ਹੁੰਦਾ ਹੈ ਈਥੋਨੋਲ। ਔਰ ਈਥੋਨੋਲ ਭਾਰਤ ਦੇ ਵਿੱਚ ਪੈਟਰੋਲ ਵਿੱਚ ਮਿਕਸ ਕਰਕੇ ਵੇਚਿਆ ਜਾਣਾ ਸ਼ੁਰੂ ਹੋ ਚੁੱਕਾ ਹੈ। ਉਹਨੂੰ E20 ਦਾ ਨਾਮ ਦਿੱਤਾ ਗਿਆ। E20 ਤੋਂ ਭਾਵ ਹੈ ਕਿ 20% ਈਥਾਨੋਲ ਤੇ 80% ਪੈਟਰੋਲ, 80 ਤੇ 20 ਬਣ ਗਿਆ 100, ਤੇ ਗੱਡੀ ਮੋਟਰ ਚ ਪਾਉਣਾ ਉਹ। ਹੁਣ ਗੱਡੀ ਮੋਟਰਾਂ ਵਾਲਿਆਂ ਦਾ ਬੀਤੇ ਕੁਝ ਸਮੇਂ ਤੋਂ ਇਤਰਾਜ਼ ਆ ਰਿਹਾ ਹੈ ਕਿ ਜਿਹੜਾ ਭਾਰਤ ਦੀ ਸਰਕਾਰ ਧੱਕੇ ਨਾਲ ਸਾਡੇ ਗੱਡੀਆਂ ਮੋਟਰਾਂ ਚ ਈਥੋਨੋਲ ਮਿਸ਼ਰਨ ਵਾਲਾ ਤੇਲ ਪਾ ਰਹੀ ਹੈ, ਉਹ ਸਾਡੀ ਗੱਡੀ ਦੀ ਐਵਰੇਜ ਘਟਾ ਰਿਹਾ, ਗੱਡੀ ਨੂੰ ਨੁਕਸਾਨ ਪਹੁੰਚਾ ਰਿਹਾ, ਅਸੀਂ ਨਹੀਂ ਲੈਣਾ। ਸਰਕਾਰ ਕਹਿੰਦੀ ਕਿ ਇਹਦੇ ਫਾਇਦੇ ਬਹੁਤ ਹੈ, ਇਹਦੇ ਨਾਲ 20% ਸਾਨੂੰ ਬਾਹਰੋਂ ਜਿਹੜਾ ਅਸੀਂ ਤੇਲ ਇੰਪੋਰਟ ਕਰਦੇ ਹਾਂ ਕੱਚਾ ਤੇਲ, ਉਹਦੇ ਵਿੱਚ ਸਾਨੂੰ ਫਾਇਦਾ ਹੋਵੇਗਾ, ਸਾਡਾ ਵਿਦੇਸ਼ੀ ਭੰਡਾਰ ਜਿਹੜਾ ਸੇਵ ਹੋਵੇਗਾ, 20% ਸਾਨੂੰ ਵਿਦੇਸ਼ ਚੋਂ ਕੱਚਾ ਤੇਲ ਨਹੀਂ ਖਰੀਦਣਾ ਪਏਗਾ। ਬਾਕੀ ਜਿਵੇਂ ਮੱਕੀ ਹੈ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਜਿੱਥੋਂ ਈਥੋਨੋਲ ਤਿਆਰ ਹੋਣਾ ਹੈ, ਉਹ ਵੀ ਫਾਇਦਾ ਹੋਵੇਗਾ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਜਿਹੜੀਆਂ ਫਸਲਾਂ ਕੋਈ ਬੀਜਦਾ ਨਹੀਂ ਸੀ ਉਹ ਬੀਜਣ ਲੱਗ ਪੈਣਗੇ। ਹੁਣ ਸਰਕਾਰਾਂ ਦਾ ਇਹ ਕਹਿਣਾ ਆ ਕਿ ਇਹ ਤੇ ਚੰਗੀ ਚੀਜ਼ ਹੈ। ਹੁਣ ਇਹ ਮਸਲਾ ਏਡਾ ਭੱਖ ਗਿਆ ਕਿ ਇਹ ਭਾਰਤ ਦੀ ਪਾਰਲੀਮੈਂਟ ਵਿੱਚ ਪਹੁੰਚ ਗਿਆ, ਜਿੱਥੇ ਸੰਸਦ ਦਾ ਮਾਨਸੂਨ ਅਜਲਾਸ ਚੱਲ ਰਿਹਾ ਹੈ। ਜਿਸ ਮਾਨਸੂਨ ਅਜਲਾਸ ਦੀ ਜੇ ਮੈਂ ਪਿਛਲੇ ਹਫ਼ਤੇ ਦੀ ਗੱਲ ਕਰਾਂ ਤੇ 5 ਦਿਨ ਦੇ ਅਜਲਾਸ ਵਿੱਚ ਡੱਖਾ ਨਹੀਂ ਤੋੜਿਆ
3: ਜੀ,
4: ਕੇਵਲ ਤੇ ਕੇਵਲ ਵਿਰੋਧੀ ਹੋਏ ਨੇ, ਸੱਤਾਧਾਰੀਆਂ ਨੇ ਵਿਰੋਧੀਆਂ ਤੇ ਵਿਰੋਧੀਆਂ ਨੇ ਸੱਤਾਧਾਰੀਆਂ ਦਾ ਕੀਤਾ। ਪਾਰਲੀਮੈਂਟ ਦੇ ਅੰਦਰ ਵੀ ਖੌਰੂ ਖੱਪਾ ਪਿਆ ਤੇ ਬਾਹਰ ਵੀ ਪਿਆ। ਉਹ ਚੋਂ ਇਸ ਵਾਰ ਜਿਹੜਾ ਵੱਡਾ ਮੁੱਦਾ ਗੂੰਜ ਰਿਹਾ, ਉਹ ਵੱਡਾ ਮੁੱਦਾ 20 ਤਰੀਕ ਜਿੱਦਣ ਸੰਸਦ ਦਾ ਅਜਲਾਸ ਸ਼ੁਰੂ ਹੋਇਆ ਉਦਣ ਤੋਂ ਹੀ ਪੈ ਗਿਆ ਪੰਗਾ, ਜਿੱਦਣ ਵਿਦਿਆਰਥੀਆਂ ਦਾ ਕੁੱਟ ਕਟਾਪਾ ਕੀਤਾ ਦਿੱਲੀ ਦੀ ਪੁਲਿਸ ਨੇ। ਵਿਰੋਧੀ ਕਹਿੰਦੇ ਤੁਸੀਂ ਹੁੰਦੇ ਕੌਣ ਆ, ਤੁਸੀਂ ਤੇ ਅਤਿਆਚਾਰੀ ਹੋ, ਤੁਸੀਂ ਤੇ ਅਤਿਆਚਾਰ ਕਰ ਦਿੱਤਾ ਵਿਦਿਆਰਥੀਆਂ ਦੇ ਉੱਪਰ। ਉਦੋਂ ਤੋਂ ਉਹ ਅਜਲਾਸ ਚੱਲਿਆ ਹੀ ਨਹੀਂ। ਹੁਣ ਜਿੰਨਾ ਕੁ ਚੱਲਿਆ ਉਸ ਚਲੇ ਹੋਏ ਅਜਲਾਸ ਦੇ ਵਿੱਚ ਸਰਕਾਰ ਦੀ ਗੱਲ ਕੀਤੀ ਆ
3: ਜੀ
4: ਰੁਪਿੰਦਰ ਜੀ, ਉਹ ਸਰਕਾਰ ਦੇ ਵਿੱਚ ਜਦੋਂ ਗੱਲ ਰੱਖੀ ਗਈ ਕਿ ਭਾਈ ਆ ਭਾਰਤ ਵਿੱਚ ਗਲਤ ਹੈ ਗੱਲ, ਤੇ ਜਿਹੜੇ ਭਾਰਤ ਦੇ ਜਿਹਨੂੰ ਆਪਾਂ ਆਖਦੇ ਹਾਂ ਕਿ ਪੈਟਰੋਲੀਅਮ ਤੇ ਕੁਦਰਤੀ ਗੈਸ ਸੁਰੇਸ਼ ਗੋਪਾਲ ਨੇ ਬੜਾ ਠੋਕ ਵਜਾ ਕੇ ਜਿਹਨੂੰ ਆਪਾਂ ਕਹਿੰਦੇ ਕਿ ਦੋ ਟੁੱਕ ਕਹਿ ਦੇਣਾ, ਉਹਨਾਂ ਨੇ ਕਿਹਾ ਕਿ ਇੱਕ ਤੇਲ ਹੈ, ਇਹ ਸਾਫ ਸੁਥਰਾ ਤੇਲ ਹੈ, ਤਕਨੀਕੀ ਤੌਰ ਤੇ ਉੱਨਤ ਬਾਲਣ ਆ, ਇਹੋ ਤਕਨੀਕੀ ਤੌਰ ਤੇ
3: ਜੀ ਰਮੇਸ਼ ਜੀ, ਰਮੇਸ਼ ਜੀ ਤੁਹਾਡੀ ਆਵਾਜ਼ ਜੋ ਹੈ ਸਾਡੇ ਤੱਕ ਫਿਲਹਾਲ ਨਹੀਂ ਪਹੁੰਚ ਰਹੀ,
4: ਹਾਲਾਂਕਿ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ
3: ਜੀ
4: ਤੇ ਉਹ ਮੰਤਰੀ ਸਾਹਿਬ ਕਹਿੰਦੇ ਕਿ ਗੱਲ ਇਹ ਆ ਕਿ ਸੋਸ਼ਲ ਮੀਡੀਆ ਤੇ ਗੱਡੀਆਂ ਖਰਾਬ ਦੀ ਗੱਲ, ਕੋਈ ਏਦਾਂ ਦੀ ਗੱਲ ਹੀ ਨਹੀਂ ਹੁਣ। ਭਾਰਤ ਦੀ ਪਾਰਲੀਮੈਂਟ ਨੇ ਦੋ ਟੁੱਕ ਗੱਲ ਕਹਿਤੀ ਹੈ ਕਿ ਜਿਹੜਾ ਇਹ 20% ਈਥੋਨੋਲ ਦਾ ਮਿਸ਼ਰਨ ਭਾਰਤੀ ਪੈਟਰੋਲ ਪੰਪਾਂ ਤੇ ਭਾਰਤੀ ਗੈਸ ਸਟੇਸ਼ਨਾਂ ਤੇ ਪਹੁੰਚ ਚੁੱਕਾ ਹੈ, ਇਹ ਹੁਣ ਵਾਪਸ ਨਹੀਂ ਹੋਣਾ, ਇਹ ਲਾਗੂ ਹੋ ਚੁੱਕਾ ਹੈ। ਹੁਣ ਤੁਸੀਂ ਭਾਈ ਐਵੇਂ ਨਾ ਰੌਲਾ ਪਾਓ, ਔਰ ਸਾਫ਼ ਕਹਿ ਦਿੱਤਾ ਪਾਰਲੀਮੈਂਟ ਵਿੱਚ ਖੜ ਕੇ ਕਿ ਕੋਈ ਏਦਾਂ ਦੀ ਗੱਡੀ ਮੋਟਰ ਨਹੀਂ ਖਰਾਬ ਹੁੰਦੀ, ਕੋਈ ਬਹੁਤਾ ਐਵਰੇਜ ਨੂੰ ਫਰਕ ਨਹੀਂ, ਇੱਥੇ ਤੇਲ ਹੀ ਬਹੁਤ ਵਧੀਆ। ਇਹ ਦੋ ਟੁੱਕ ਹੁਣ ਭਾਰਤੀ ਸਰਕਾਰ ਨੇ ਪਾਰਲੀਮੈਂਟ ਦੇ ਅੰਦਰ ਕਹਿ ਦਿੱਤਾ ਹੈ, ਤੇ ਹੁਣ ਭਾਈ ਫਿਰ ਜਿਹੜਾ ਮਰਜ਼ੀ ਰੌਲਾ ਪਾਈ ਜਾਏ, ਭਾਰਤ ਦੇ ਵਿੱਚ ਅਗਲਿਆਂ ਨੇ ਜਿਹੜਾ ਈਥੋਨੋਲ ਮਿਸ਼ਰਨ ਵਾਲਾ ਤੇਲ ਹੈ ਉਹ ਸ਼ੁਰੂ ਕਰ ਦਿੱਤਾ ਹੈ।
3: ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਅਸੀਂ ਨੋਟ ਜੋ ਹੈ ਜ਼ਰੂਰ ਕਰਵਾ ਦਈਏ ਜੀ, ਤੁਸੀਂ ਹਰਮਨ ਬੱਤਾ ਜੀ ਦਾ ਨੰਬਰ ਨੋਟ ਕਰਕੇ ਜ਼ਰੂਰ ਰੱਖਣਾ, ਕਿਉਂਕਿ ਮੌਰਗੇਜ ਦੀ ਗੱਲ ਹੋਵੇ, ਘਰ ਆਪਣਾ ਲੈਣਾ ਜਾਂ ਫਿਰ ਇਨਵੈਸਟਮੈਂਟ ਪ੍ਰੋਪਰਟੀ ਤੁਸੀਂ ਖਰੀਦਣੀ ਚਾਹੁੰਦੇ ਹੋ, ਤੇ ਮੌਰਗੇਜ ਦੀ ਕੋਈ ਵੀ ਮੁਸ਼ਕਿਲ ਉਸ ਦੇ ਵਿੱਚ ਨਾ ਆਵੇ, ਇਸ ਲਈ ਤਜਰਬੇਕਾਰ ਨਾ ਹਰਮਨ ਬੱਤਾ ਜੀ ਦਾ ਨਾਂ ਤੇ ਨੰਬਰ ਤੁਸੀਂ ਨੋਟ ਕਰ ਲਓ ਜੀ, ਨੰਬਰ 647-685-9000 ਹੈ, 6476859000 ਤੇ ਤੁਸੀਂ ਸੰਪਰਕ ਇਹਨਾਂ ਨੂੰ ਜ਼ਰੂਰ ਕਰੋ। ਮੌਰਗੇਜ ਰਿਨਿਊਅਲ ਆ ਗਈ ਹੈ, ਕੋਈ ਪ੍ਰੋਪਰਟੀ ਤੁਸੀਂ ਜੋ ਖਰੀਦਣੀ ਹੈ, ਰੀਫਾਈਨੈਂਸਿੰਗ ਦੀ ਗੱਲ ਕਰੀਏ, ਤੇ ਨੰਬਰ 647-685-9000 ਜੀ ਨੋਟ ਬਿਲਕੁਲ ਰੱਖਣਾ ਜੀ। ਤੇ ਇਸ ਦੇ ਨਾਲ ਹੀ ਨੋਟ ਅਸੀਂ ਇਹ ਵੀ ਜ਼ਰੂਰ ਕਰਵਾ ਦਈਏ ਜੀ, ਗੱਲ ਟਰੱਕ ਇੰਸ਼ੋਰੈਂਸ ਦੀ, ਕਾਰ ਇੰਸ਼ੋਰੈਂਸ ਦੀ, ਹੋਮ ਇੰਸ਼ੋਰੈਂਸ ਦੀ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ ਦੀ ਹੋਵੇ, ਤੇ ਮੈਂਡੀ ਗਿੱਲ ਜੀ ਨੂੰ ਤੁਸੀਂ ਸੰਪਰਕ ਕਰਨਾ ਏਬਲ ਇੰਸ਼ੋਰੈਂਸ ਤੋਂ, ਜਿੱਥੇ ਅੱਛੀ ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਇਹਨਾਂ ਦੇ ਕੋਲ ਓਨਰ ਓਪਰੇਟਰਸ ਤੇ ਫਲੀਟ ਓਨਰਸ ਦੇ ਲਈ ਹੈ, ਚੰਗੇ ਇਹਨਾਂ ਕੋਲ ਪ੍ਰੋਗਰਾਮਸ ਨੇ, ਤੇ ਤੁਸੀਂ ਡਰਾਈਵਰਸ ਨੂੰ ਐਡ ਕਰ ਸਕੋਗੇ ਪਾਲਿਸੀ ਦੇ ਵਿੱਚ ਬਿਨਾਂ ਕਿਸੇ ਮੁਸ਼ਕਿਲ ਤੋਂ, ਮੈਂਡੀ ਗਿੱਲ ਜੀ ਦੀ ਮਦਦ ਦੇ ਨਾਲ। ਨੰਬਰ 647-929-9509, 6479299509 ਨੰਬਰ ਹੈ, ਜਾਂ ਫਿਰ ਨੰਬਰ ਤੁਸੀਂ ਇਹ ਵੀ ਨੋਟ ਕਰੋ, 647-883-1899, 6478831899 ਤੇ ਸੰਪਰਕ ਮੈਂਡੀ ਗਿੱਲ ਜੀ ਦੇ ਨਾਲ ਹੋ ਸਕਦੇ ਨੇ ਜੀ। ਰਮੇਸ਼ ਜੀ, ਬ੍ਰੇਕ ਤੋਂ ਪਹਿਲਾਂ ਜੀ ਗੱਲ ਥੋੜ੍ਹੀ ਰਵਨੀਤ ਬਿੱਟੂ ਦੀ ਵੀ ਤੋਰਾਂਗੇ, ਤੇ ਪੰਜਾਬ ਦੀ ਸਿਆਸਤ ਦੇ ਵਿੱਚ ਖਬਰ ਹੈ ਸਰਗਰਮ ਹੋਣ ਜਾ ਰਹੇ ਨੇ ਜੀ, ਕੀ ਖਾਸ ਰਿਪੋਰਟ ਹੈ?
4: ਹਰਪਿੰਦਰ ਜੀ, ਫਸੀ ਨੂੰ ਫਟਕਣ ਹੈ, ਕਿਹੜਾ ਪੰਜਾਬ ਦੀ ਸਿਆਸਤ ਵਿੱਚ, ਪੰਜਾਬ ਵਾਲੇ ਤੇ ਕਹਿੰਦੇ ਸਾਨੂੰ ਦਿੱਲੀ ਲੈ ਜਾਓ
3: ਜੀ,
4: ਬਾਕੀ ਸਾਨੂੰ ਕੇਂਦਰ ਦੀ ਉੱਥੋਂ ਦੀ ਬਜਾਰਤ ਦੇ ਦਿਓ, ਕੇਂਦਰ ਵਾਲੀ ਕੁਰਸੀ ਦੇ ਦਿਓ ਸਾਨੂੰ, ਤੇ ਉੱਥੇ ਇੱਕ ਕੋਠੀ ਦੇ ਦਿਓ ਅਸੀਂ ਤੇ ਉੱਥੇ ਰਹਿਣਾ, ਕਿਹਦਾ ਜੀ ਕਰਦਾ ਕਿ ਉੱਪਰੋਂ ਹੇਠਾਂ ਨੂੰ ਆਵੇ। ਜਿਸ ਰਵਨੀਤ ਬਿੱਟੂ ਦਾ ਤੁਸੀਂ ਜ਼ਿਕਰ ਕੀਤਾ, ਇਹ ਰਵਨੀਤ ਬਿੱਟੂ ਕਾਂਗਰਸੀ ਹੁੰਦਾ ਸੀ ਆ 3 ਸਾਲ ਪਹਿਲੀ ਗੱਲ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਦਾ ਬੜਾ ਵੱਡਾ ਚਿਹਰਾ ਸੀ, ਕਾਂਗਰਸ ਦੀ ਹਾਈ ਕਮਾਂਡ ਵੀ ਇਹਨੂੰ ਕਹਿ ਲਈਏ ਕਿ ਸਿਰ ਤੇ ਰੱਖਦੀ ਸੀ, ਵੱਡੇ ਰੁਤਬੇ ਦਾ ਕਾਂਗਰਸ ਵਿੱਚ ਮਾਲਕ ਸੀ, ਰਾਤੋ ਰਾਤ ਫੁਰਨਾ ਫੁਰਿਆ ਜਾਂ ਪਤਾ ਨਹੀਂ ਕੀ ਅੰਦਰ ਖਾਤੇ ਗੱਲ ਹੋਈ, ਤੇ ਰਵਨੀਤ ਬਿੱਟੂ ਹੁਣਾਂ ਨੇ ਕੋਈ ਛਾਲ ਮਾਰੀ ਤੇ ਭਾਰਤੀ ਜਨਤਾ ਪਾਰਟੀ ਚਲੇ ਗਏ। ਭਾਰਤੀ ਜਨਤਾ ਪਾਰਟੀ ਵਿੱਚ ਅਗਲਿਆਂ ਨੂੰ ਲੱਗਾ ਭਾਈ ਪਤਾ ਨੀ ਕਿੱਡਾ ਕੁ ਲੀਡਰ ਲੈ ਆ, ਉਹਨਾਂ ਨੇ ਲੁਧਿਆਣੇ ਤੋਂ ਲੋਕ ਸਭਾ ਦੀ ਚੋਣ ਲੜਾ ਦਿੱਤੀ, ਕਿਉਂਕਿ ਰਵਨੀਤ ਬਿੱਟੂ ਲਗਾਤਾਰ ਜਿਹੜਾ ਪਾਰਲੀਮੈਂਟ ਦੀ ਚੋਣ ਜਿੱਤਦਾ ਆ ਰਿਹਾ ਸੀ, ਚਾਹੇ ਅਨੰਦਪੁਰ ਚਾਹੇ ਲੁਧਿਆਣਾ, ਵੱਡਾ ਰੁਤਬਾ ਸੀ ਮੈਂ ਹੁਣੇ ਕਹਿ ਕੇ ਹਟਿਆ, ਪਰੰਤੂ ਭਾਰਤੀ ਜਨਤਾ ਪਾਰਟੀ ਚ ਜਦੋਂ ਚੋਣ ਲੜੀ, ਕਾਂਗਰਸ ਨੇ ਆਪਣਾ ਪ੍ਰਧਾਨ ਲਿਆ ਕੇ ਉੱਥੋਂ ਖੜਾ ਕਰ ਦਿੱਤਾ ਜਿਹਦਾ ਨਾਮ ਰਾਜਾ ਬੜਿੰਗ ਹੈ, ਰਾਜੇ ਬੜਿੰਗ ਨੇ ਰਵਨੀਤ ਬਿੱਟੂ ਨੂੰ ਹਰਾ ਦਿੱਤਾ। ਹੁਣ ਰਵਨੀਤ ਬਿੱਟੂ ਤੇ ਹਾਰ ਗਿਆ, ਫਿਰ ਉਧਰ ਮੋਦੀ ਸਰਕਾਰ ਸੀ ਉਸ ਵੇਲੇ ਪੰਜਾਬ ਦੇ ਵਿੱਚ ਸਿੱਖ ਚਿਹਰੇ ਜਿਹੜੀ ਕਿ ਭਾਜਪਾ ਤੋਂ ਘੱਟ ਸੀਗੇ, ਤੇ ਰਵਨੀਤ ਬਿੱਟੂ ਨੂੰ ਉਹਨਾਂ ਨੇ ਭਾਈ ਕੇਂਦਰ ਦੇ ਵਿੱਚ ਵਜ਼ੀਰ ਬਣਾ ਦਿੱਤਾ, ਰੇਲ ਰਾਜ ਮੰਤਰੀ ਲਾ ਦਿੱਤਾ, ਹੁਣ ਰੇਲ ਰਾਜ ਮੰਤਰੀ ਦੇ ਨਾਲ ਨਾਲ ਕਾਨੂੰਨ ਕਹਿੰਦਾ ਕਿ ਭਾਈ ਏਦਾਂ ਨੀ ਤੂੰ ਲੱਗ ਸਕਦਾ, ਜਾਂ ਤੂੰ ਰਾਜ ਸਭਾ ਮੈਂਬਰ ਹੋਵੇਂ ਜਾਂ ਲੋਕ ਸਭਾ ਮੈਂਬਰ। ਲੋਕ ਸਭਾ ਦੀ ਚੋਣ ਉਹ ਹਾਰ ਚੁੱਕਾ ਸੀ, ਭਾਜਪਾ ਨੇ ਆਪਣੀ ਇੱਕ ਸੀਟ ਰਾਜਸਥਾਨ ਤੋਂ ਉੱਥੋਂ ਉਹਨੂੰ ਖੜਾ ਕਰਕੇ ਬਣਾ ਦਿੱਤਾ ਰਾਜ ਸਭਾ ਮੈਂਬਰ। ਉਹ ਰਾਜ ਸਭਾ ਦੀ ਮੈਂਬਰੀ ਦੀ ਮਰਿਆਦ ਖਤਮ ਹੋ ਗਈ। ਭਾਰਤੀ ਜਨਤਾ ਪਾਰਟੀ ਨੇ ਜਿੰਨਾ ਕੁ ਇਹਚੋਂ ਰਸ ਕੱਢਣਾ ਸੀ ਸਿਆਸੀ ਤੌਰ ਤੇ ਅਗਲੇ ਨੇ ਕੱਢ ਲਿਆ, ਮੁੜ ਕੇ ਹੋਰ ਥਾਂ ਤੋਂ ਰਾਜ ਸਭਾ ਮੈਂਬਰ ਬਣਾਇਆ ਹੀ ਨਹੀਂ। ਤੇ ਜਦੋਂ ਹੁਣ ਰਾਜ ਸਭਾ ਮੈਂਬਰ ਬਣਾਇਆ ਨੀ
3: ਜੀ,
4: ਤੇ ਫਿਰ ਭਾਈ ਉਹਨੂੰ ਅਸਤੀਫਾ ਦੇਣਾ ਪੈ ਗਿਆ, ਆਪਣੀ ਕੁਰਸੀ ਛੱਡਣੀ ਪੈ ਗਈ ਰਵਨੀਤ ਬਿੱਟੂ ਨੂੰ ਜਿਹੜੀ ਕੇਂਦਰ ਦੇ ਵਿੱਚ ਮਿਲੀ ਸੀ। ਹੁਣ ਜਿਹੜਾ ਤੁਸੀਂ ਕਿਹਾ ਪੰਜਾਬ ਦੀ ਸਿਆਸਤ ਵਿੱਚ ਸਰਗਰਮ
3: ਜੀ,
4: ਉਹ ਪਹਿਲਾਂ ਵੀ ਸੀ, ਹੁਣ ਤੇ ਰਵਨੀਤ ਬਿੱਟੂ ਫਸਿਆ ਕਰੇ ਤੇ ਕੀ ਕਰੇ। ਹੁਣ ਉਹ ਤਾਂ ਕਹਿੰਦਾ ਜੀ ਮੈਂ ਤੇ ਪੰਜਾਬ ਦੀਆਂ ਅਸੈਂਬਲੀ ਚੋਣਾਂ ਵਿੱਚ ਭਾਜਪਾ ਨੂੰ ਜਿੱਤ ਦਵਾਉਣੀ ਹੈ, ਮੈਂ ਤੇ ਪੰਜਾਬ ਦੇ ਵਿੱਚ ਚੋਣ ਲੜਨੀ ਹੈ, ਮੈਂ ਤੇ ਚੋਣ ਪ੍ਰਚਾਰ ਕਰਦਾ, ਮੇਰੀ ਪਾਰਟੀ ਭਾਰਤੀ ਭਾਜਪਾ ਮੈਨੂੰ ਜਿੱਥੋਂ ਮਰਜ਼ੀ ਚੋਣ ਲੜਾਏ, ਚਾਹੇ ਮੈਨੂੰ ਕਹਿੰਦੇ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਇਸ ਵੇਲੇ ਭਗਵੰਤ ਮਾਨ ਉਹਦੀ ਸੀਟ ਤੇ ਖੜਾ ਕਰਦੇ ਉਹਦੇ ਖਿਲਾਫ। ਉਹ ਹੁਣ ਰਵਨੀਤ ਬਿੱਟੂ ਕਿਤੇ ਨਾ ਕਿਤੇ, ਕਿਉਂਕਿ ਕਾਂਗਰਸ ਵਿੱਚ ਜਾਣ ਜੋਗਾ ਰਿਹਾ ਨੀ, ਆਮ ਆਦਮੀ ਪਾਰਟੀ ਚ ਜਾਣ ਦਾ ਕੋਈ ਉਹਨੂੰ ਲਾਭ ਨੀ ਲੱਗਦਾ, ਤੇ ਭਾਜਪਾ ਦੇ ਵਿੱਚ ਭਾਈ ਉਹ ਆਪਣੀ ਭੱਲ ਜਿਹਨੂੰ ਕਹਿੰਦੇ ਸ਼ਾਖ ਬਹਾਲ ਕਰਨ ਨੂੰ ਮੁੜ ਕਿਤੇ ਆਉਣ ਵਾਲੇ ਸਮੇਂ ਚ ਗੱਦੀ ਪ੍ਰਾਪਤੀ ਦੇ ਲਈ ਯਤਨ ਕਰ ਰਿਹਾ ਹੈ। ਬੂਰ ਕਿੰਨਾ ਕੁ ਪੈਂਦਾ ਹੈ ਇਹ ਤੇ ਸਮਾਂ ਹੀ ਦੱਸੇਗਾ
3: ਜੀ। ਬਿਲਕੁਲ ਸਹੀ ਰਮੇਸ਼ ਜੀ। ਸੋ ਇਸ ਦੇ ਨਾਲ ਹੀ ਜੀ ਨਿੱਕਾ ਜਿਹਾ ਬ੍ਰੇਕ ਅਸੀਂ ਇੱਥੇ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ, ਇਸੇ ਤਰ੍ਹਾਂ ਤੁਸੀਂ ਬਣੇ ਰਹਿਣਾ।
0: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ
5: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
6: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
7: This is AM 530 CHLO AM serving Brampton, Mississauga, Toronto, the GTA and the world at am530.ca.
8: 416-817-6500 or visit securelifeinsurance.ca.
9: Ajax Crematorium, Brampton Crematorium ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ Ajax Crematorium ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ Ajax Crematorium 384 ਫਿਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਥ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
9: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055
10: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
11: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
10: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
11: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ

ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਮੈਂ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਸਵਾਗਤ ਕਰਦੀ ਹਾਂ ਜੀ। ਪ੍ਰੋਗਰਾਮ ਦਾ ਇਹ ਦੂਸਰਾ ਘੰਟਾ ਸਮਾਂ ਹੋ ਚੱਲਾ 7:10 ਦਾ ਅਤੇ ਇਹ ਜੋ ਪਿਆਰੀ ਸਵੇਰ ਹੈ ਅਤੇ ਇਹ ਸਵੇਰ ਦੇ ਵਿੱਚ ਦੂਸਰਾ ਘੰਟਾ ਅਸੀਂ ਪ੍ਰੋਗਰਾਮ ਦਾ ਸ਼ੁਰੂ ਕਰ ਰਹੇ ਹਾਂ ਜੀ। ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਅਤੇ ਜਦੋਂ ਸਵਾਗਤ ਦੀ ਗੱਲ ਹੈ ਅਤੇ ਫਿਰ ਤੁਸੀਂ ਆਪਣੀ ਕਾਲ ਵੀ ਹੁਣ ਸਾਨੂੰ ਜ਼ਰੂਰ ਕਰ ਸਕਦੇ ਹੋ। ਨੰਬਰ 905-673-3337 905-673-3337 'ਤੇ ਜੀ ਤੁਸੀਂ ਕਾਲ ਸਾਨੂੰ ਹੁਣੇ ਹੀ ਕਰ ਸਕਦੇ ਹੋ ਕਿਉਂਕਿ ਕੁਝ ਹੀ ਦੇਰ ਦੇ ਵਿੱਚ ਅਤੇ ਫਿਰ ਤੁਹਾਡੇ ਨਾਲ ਜੋ ਪ੍ਰੋਗਰਾਮ ਦਾ ਅਗਲਾ ਭਾਗ ਹੈ ਅਸੀਂ ਸ਼ੁਰੂ ਕਰਾਂਗੇ ਤਾਂ ਜੋ ਕਿ ਤੁਹਾਡੇ ਵਿਚਾਰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾ ਸਕਣ। ਨੰਬਰ 905-673-3337 ਜੀ ਤੁਸੀਂ ਜ਼ਰੂਰ ਨੋਟ ਕਰੋ। ਸੋ ਪਿਆਰੀ ਸਵੇਰ ਜੀ 18 ਡਿਗਰੀ ਟੈਂਪਰੇਚਰ ਨੇ ਅਤੇ ਬਹੁਤ ਹੀ ਸੋਹਣਾ ਮੌਸਮ ਜੋ ਸੈਰ ਵਾਲਾ ਹੈ ਜੋ ਦਿਨ ਨੂੰ ਸ਼ੁਰੂ ਕਰਨ ਵਾਲਾ ਹੈ ਅਤੇ ਸਵੇਰੇ ਸਵੇਰੇ ਜੀ ਜੋ ਇਹ ਵਾਤਾਵਰਣ ਜੋ ਹੈ ਜੋ ਇੰਨਾ ਪਿਓਰ ਲੱਗਦਾ ਜੋ ਇੰਨੀ ਤਾਜ਼ਗੀ ਇਸ ਹਵਾ ਦੇ ਵਿੱਚ ਹੁੰਦੀ ਹੈ ਸੋ ਉੱਠ ਕੇ ਇਸ ਨੂੰ ਵੀ ਮਾਣਨਾ ਜ਼ਰੂਰ ਚਾਹੀਦਾ। ਹਾਲਾਂਕਿ ਵੀਕਐਂਡ ਹੈ, ਕਈ ਤਾਂ ਸੋਚਦੇ ਨੇ ਕਿ ਅੱਜ ਵੀਕਐਂਡ ਦਾ ਮੌਕਾ ਹੈ ਚਲੋ ਥੋੜ੍ਹਾ ਹੋਰ ਜ਼ਿਆਦਾ ਸੋ ਲਈਏ, ਪਰ ਜੋ ਇਸ ਸਵੇਰ ਦਾ ਜੋ ਪਲ ਹੈ ਜੋ ਮੌਸਮ ਹੈ ਜੀ ਇਸ ਨੂੰ ਅਸੀਂ ਮਾਣੀਏ ਅਤੇ ਸਾਰਾ ਦਿਨ ਜੋ ਤਾਜ਼ਗੀ ਜੋ ਹੈ ਇਸ ਦੀ ਜ਼ਰੂਰ ਮਨ ਦੇ ਵਿੱਚ ਰਹਿੰਦੀ ਹੈ। ਸੋ ਜੀ ਨੰਬਰ 905-673-3337 ਤੁਸੀਂ ਸਾਡੇ ਜ਼ਰੂਰ ਨੋਟ ਕਰ ਲਓ ਅਤੇ ਨਾਲ ਹੀ ਜੀ ਤੁਹਾਨੂੰ ਨੰਬਰ ਨੋਟ ਕਰਵਾ ਦਈਏ ਗਲੋਬਲ ਕੰਫਰਟ ਏਅਰ ਵਾਲਿਆਂ ਦਾ ਵੀ, ਕਿਉਂਕਿ ਏਸੀ ਹੁਣ ਇਸ ਮੌਸਮ ਦੇ ਵਿੱਚ ਜੇਕਰ ਖਰਾਬ ਹੋ ਜਾਵੇ ਤਾਂ ਕਿੰਨਾ ਬੁਰਾ ਹਾਲ ਜੋ ਹੈ ਫਿਰ ਦਿਨ ਭਰ ਹੁੰਦਾ ਅਤੇ ਇਹ ਨਾ ਹੋਵੇ ਅਜਿਹਾ। ਸੋ ਏਸੀ ਫਰਨੈਸ ਤੁਸੀਂ ਰਿਪੇਅਰ ਕਰਾਉਣੇ ਅਤੇ ਜਲਦ ਕਰਾਓ, ਨਵੇਂ ਲਗਵਾਉਣੇ ਅਤੇ ਜਲਦ ਲਗਵਾਓ। ਤੇਜਪਾਲ ਜੀ ਨੂੰ ਗਲੋਬਲ ਏਅਰ ਕੰਫਰਟ ਤੋਂ ਸੰਪਰਕ ਕਰੋ। ਨੰਬਰ 905-790-9080 ਹੈ, 905-790-9080 905-790-9080 'ਤੇ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਤੁਸੀਂ ਸੰਪਰਕ ਕਰੋ। $1800 ਦੀ ਰਿਬੇਟ ਵੀ ਨਾਲ ਸ਼ਾਮਲ ਹੈ। 905-790-9080 ਜੀ ਨੋਟ ਬਿਲਕੁਲ ਰੱਖਣਾ ਜੀ। ਅਤੇ ਜੀ ਨਾਲ ਹੀ ਅੱਜ ਦਾ ਜੋ ਦਿਨ ਸ਼ੁਰੂ ਕਰ ਰਹੇ ਹਾਂ, ਚਲੋ ਅਸੀਂ ਹਮੇਸ਼ਾ ਉਮੀਦ ਚੰਗੇ ਦੀ ਕਰਦੇ ਹਾਂ, ਅਸੀਂ ਸੋਚਦੇ ਹਾਂ ਕਿ ਜੇ ਸੋਚਾਂਗੇ ਚੰਗਾ ਹੋਏਗਾ ਤਾਂ ਬਿਲਕੁਲ ਚੰਗਾ ਹੋਣਾ। ਸੋ ਇਹ ਖਬਰ ਮੈਂ ਜ਼ਰੂਰ ਸਾਂਝੀ ਕਰ ਦੇਵਾਂ ਕਿਉਂਕਿ ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਨਾਲ ਅੱਗੇ ਕੀ ਚੰਗਾ ਜੋ ਹੈ ਕਿੰਨਾ ਚੰਗਾ ਵਾਪਰ ਜਾਣਾ ਜਾਂ ਪਰਮਾਤਮਾ ਤੋਂ ਕਿੰਨਾ ਮੰਗੀਏ ਕਿ ਉਸ ਦੀ ਪੂਰਤੀ ਜੋ ਹੈ ਪਰਮਾਤਮਾ ਬਿਲਕੁਲ ਕਰ ਦਈਏ। ਸੋ ਬ੍ਰੈਂਪਟਨ ਦੇ ਇੱਕ ਰਿਟਾਇਰਡ ਜੋੜੇ ਦੀ ਗੱਲ ਕਰਾਂਗੇ ਅਤੇ ਇਹਨਾਂ ਨੇ ਹਾਲ ਦੇ ਵਿੱਚ ਹੀ ਜੋ ਲੋਟਰੀ ਜਿੱਤੀ ਹੈ ਅਤੇ ਸੋਚਿਆ ਤਾਂ ਨਹੀਂ ਸੀ ਵੀ ਇੰਨੀ ਰਕਮ ਵੀ ਕੋਈ ਜਿੱਤ ਸਕਦਾ। ਸੋ $70 million ਦੀ ਇਹਨਾਂ ਨੇ ਲੋਟਰੀ ਜੋ ਹੈ ਜੈਕਪੋਟ ਜੋ ਹੈ ਉਹ ਜਿੱਤ ਲਿਆ ਅਤੇ ਜਮੈਕਾ ਤੋਂ ਇਹ ਕਪਲ ਹੈ ਅਤੇ ਬ੍ਰੈਂਪਟਨ ਦੇ ਵਸਨੀਕ ਨੇ, ਬ੍ਰੈਂਪਟਨ ਤੋਂ ਹੀ ਫਿਰ ਟਿਕਟ ਜੋ ਹੈ ਖਰੀਦੀ ਗਈ ਅਤੇ ਹਾਲਾਂਕਿ ਇਹ ਕਹਿੰਦੇ ਕਿ ਹਰ ਸਾਲ ਪਤਾ ਨਹੀਂ ਕਿੰਨੀਆਂ ਟਿਕਟਸ ਜੋ ਨੇ ਇਹ ਖਰੀਦਦੇ ਹੁੰਦੇ ਸੀ, ਪਰ ਇਸ ਵਾਰੀ ਜੋ ਵਾਰੀ ਜੋ ਹੈ ਇਸ ਵਾਰੀ ਆ ਗਈ ਅਤੇ $70 million ਦਾ ਇਹਨਾਂ ਨੇ ਜੋ ਅਮਾਊਂਟ ਜੋ ਹੈ ਇਸ ਲੋਟਰੀ ਦੇ ਵਿੱਚ ਇਹਨਾਂ ਨੇ ਜਿੱਤ ਲਿਆ। ਸੋ ਹਾਲੇ ਤਾਂ ਉਹ ਕਹਿੰਦੇ ਕਿ ਹਾਲੇ ਤਾਂ ਇਹ ਸੁਪਨਾ ਹੀ ਲੱਗਦਾ ਕਿ ਹਾਲੇ ਤਾਂ ਅਸਲੀਅਤ ਲੱਗਦੀ ਨਹੀਂ ਹੈ ਵੀ ਇੰਨਾ ਅਮਾਊਂਟ ਜੋ ਹੈ ਅਸੀਂ ਜਿੱਤ ਲਿਆ, ਜਿੱਥੇ ਰਿਟਾਇਰਮੈਂਟ ਵੇਲੇ ਤਾਂ ਅਸੀਂ ਪਲੈਨਿੰਗ ਜੋ ਹੈ ਰਿਟਾਇਰਮੈਂਟ ਦੀ ਕਰਦੇ ਹੁੰਦੇ ਹਾਂ ਕਿ ਕੁਛ ਸੇਵਿੰਗ ਹੋਵੇ ਅਤੇ ਉਹ ਸੇਵਿੰਗ ਦੇ ਨਾਲ ਫਿਰ ਅੱਗੇ ਜੋ ਹੈ ਜ਼ਿੰਦਗੀ ਜੋ ਹੈ ਉਹ ਵਧੀਆ ਚੱਲਦੀ ਜਾਵੇ, ਪਰ ਸੇਵਿੰਗ ਤੋਂ ਵੀ ਉੱਤੇ ਜੀ ਪਰਮਾਤਮਾ ਨੇ ਇਹਨਾਂ ਨੂੰ ਬਖਸ਼ਿਆ। ਸੋ ਚਲੋ ਅਜਿਹਾ ਵੀ ਹੋ ਜਾਂਦਾ। ਸੋ ਸੋਚ ਹਮੇਸ਼ਾ ਚਲੋ ਆਪਣੀ ਵੱਡੀ ਰੱਖੀਏ ਕਿ ਮਿਲ ਜੋ ਹੈ ਉਹ ਆਪਣੀ ਸੋਚ ਤੋਂ ਵੀ ਅੱਗੇ ਸਾਨੂੰ ਮਿਲ ਸਕਦਾ। ਸੋ ਗੱਲ ਸੋਚ ਵੱਡੀ ਰੱਖਣ ਦੀ ਹੈ। ਸੋ ਜੀ ਇਸ ਦੇ ਨਾਲ ਹੀ ਖਬਰ ਮੈਂ ਇਹ ਵੀ ਜ਼ਰੂਰ ਸਾਂਝੀ ਕਰ ਦੇਵਾਂ ਕਿ ਗੋ ਸਟੇਸ਼ਨ ਦੀ ਗੱਲ ਹੈ, ਓਕਵਿਲ ਦੀ ਗੱਲ ਹੈ, ਜਿੱਥੇ

0: ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਪਲੈਟਫਾਰਮ ਜੋ ਹੈ ਇੱਥੇ ਜ਼ਰੂਰ ਮਿਲਣ ਵਾਲਾ ਹੈ। ਅਤੇ ਇਸ ਦੇ ਨਾਲ ਹੀ ਦੋ ਟੋਰੋਂਟੋ ਸਿਟੀ ਕਾਊਂਸਲਰਸ ਜੋ ਨੇ ਉਹਨਾਂ ਨੇ ਹਾਲ ਦੇ ਵਿੱਚ ਇਹ ਤੈਅ ਕੀਤਾ ਕਿ ਇੱਕ ਮੋਸ਼ਨ ਪਾਸ ਕੀਤਾ ਜਾਵੇ ਕਿ ਜੋ ਦੁਨੀਆ ਦਾ ਮਸ਼ਹੂਰ ਬੋਇਜ਼ ਬੈਂਡ ਹੈ BTS ਬੈਂਡ ਹੈ, ਇਹ ਕੋਰੀਆ ਤੋਂ ਜੋ ਬੈਂਡ ਜੋ ਹੈ ਉਹ ਟੂਰ 'ਤੇ ਆਉਣਾ ਹੈ, ਅਤੇ ਉਹਨਾਂ ਦੇ ਸਵਾਗਤ ਦੇ ਲਈ ਯੰਗ ਸਟਰੀਟ ਦਾ ਕੁਝ ਪੋਰਸ਼ਨ ਜੋ ਹੈ ਉਸ ਨੂੰ ਉਹਨਾਂ ਦੇ ਨਾਂ 'ਤੇ ਸਟਰੀਟ ਦਾ ਨਾਂ ਚੇਂਜ ਕਰ ਦਿੱਤਾ ਜਾਵੇ, ਟੈਂਪਰਰੀ ਤੌਰ 'ਤੇ BTS ਬੁਲੇਵਰਡ ਬਣਾ ਦਿੱਤਾ ਜਾਵੇ। ਸੋ ਆਉਣ ਵਾਲੇ ਮਹੀਨੇ ਦੇ ਵਿੱਚ ਇਸ 'ਤੇ ਪਾਸ ਹੋਵੇਗਾ ਜੋ ਮੋਸ਼ਨ, ਕੋਈ ਨਾ ਕੋਈ ਡਿਸੀਜਨ ਚਲੋ ਇਸ ਮੋਸ਼ਨ 'ਤੇ ਪਹਿਲਾਂ ਬਣੇਗਾ ਫਿਰ ਪਾਸ ਹੋਵੇਗਾ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਟੇਲਰ ਸਵਿਫਟ ਦਾ ਜੋ ਇਹ ਦੌਰਾ ਜੋ ਦੁਨੀਆ ਭਰ ਦਾ ਸੀ, ਜੋ ਟੋਰੋਂਟੋ ਦੇ ਵਿੱਚ ਜੋ ਸ਼ੋਅ ਸੀ ਉਦੋਂ ਵੀ ਟੈਂਪਰਰੀ ਤੌਰ 'ਤੇ ਕੁਝ ਹਿੱਸਾ ਜੋ ਹੈ ਉਸਨੂੰ ਟੇਲਰ ਸਵਿਫਟ ਵੇ ਦੇ ਨਾਂ 'ਤੇ ਫਿਰ ਇਹਨਾਂ ਨੇ ਰੱਖਿਆ ਸੀ। ਸੋ ਹੁਣ ਇਹ ਚਾਹੁੰਦੇ ਨੇ ਕਿ ਹੁਣ ਇਹ ਬੋਇਜ਼ ਬੈਂਡ ਜੋ ਮਾਣਾ ਇਸ ਦੇ ਨਾਂ 'ਤੇ ਹੋਵੇ। ਅਤੇ ਇਸ ਦੇ ਨਾਲ ਹੀ ਜੀ ਤੁਹਾਨੂੰ ਅਸੀਂ ਨੋਟ ਇਹ ਵੀ ਜ਼ਰੂਰ ਕਰਵਾਵਾਂਗੇ ਕਿ ਤੁਸੀਂ ਨੰਬਰ ਨੋਟ ਕਰ ਲਓ ਆਪਣੀ ਇੰਸ਼ੋਰੈਂਸ ਦੇ ਲਈ, ਕਿਉਂਕਿ ਇੰਸ਼ੋਰੈਂਸ ਇੱਕ ਅਜਿਹਾ ਟੌਪਿਕ ਹੈ ਜੋ ਅਸੀਂ ਘਰੇ ਸ਼ਾਇਦ ਖੁੱਲ੍ਹ ਕੇ ਡਿਸਕਸ ਵੀ ਨਹੀਂ ਕਈ ਵਾਰੀ ਕਰਦੇ ਕਿ ਇਸ ਦੀ ਕੀ ਲੋੜ ਹੈ। ਹਾਲੇ ਸਮਾਂ ਚੰਗਾ ਚੱਲ ਰਿਹਾ ਪਰ ਸਮਾਂ ਬਦਲ ਜਾਂਦਾ ਅਤੇ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਸਮਾਂ ਬਦਲ ਗਿਆ। ਸੋ ਲਾਈਫ ਕ੍ਰਿਟੀਕਲ ਡਿਸਬਿਲਿਟੀ ਕਵਰੇਜ ਤੁਸੀਂ ਆਪਣੀ ਲੈਣੀ ਹੈ ਅਤੇ ਮੋਨਾ ਮਹਿੰਗੀ ਜੀ ਨੂੰ ਸੰਪਰਕ ਕਰੋ ਜੀ, ਨੰਬਰ 416-509-1509 4165091509 'ਤੇ ਮੋਨਾ ਮਹਿੰਗੀ ਜੀ ਨੂੰ ਸੰਪਰਕ ਹੋ ਸਕਦੇ ਨੇ। ਅਤੇ ਨਾਲ ਹੀ ਇੰਸ਼ੋਰੈਂਸ ਦੀ ਗੱਲ ਕਰੀਏ ਅਤੇ ਆਪਣੇ ਜੋ ਆ ਰਹੇ ਨੇ ਜਿਨ੍ਹਾਂ ਦੀ ਕੇਅਰ ਆਪਣੀ ਜ਼ਿੰਮੇਵਾਰੀ ਫਿਰ ਇਸ ਮੁਲਕ ਦੇ ਵਿੱਚ ਬਣ ਜਾਂਦੀ ਹੈ, ਸੋ ਕੇਅਰ ਦਾ ਪਹਿਲਾ ਨਾਂ ਜੋ ਹੈ ਉਹ ਇੰਸ਼ੋਰੈਂਸ ਹੀ ਹੈ। ਸੋ ਸੁਪਰ ਵੀਜ਼ਾ ਇੰਸ਼ੋਰੈਂਸ, ਵਿਸਟਰ ਵੀਜ਼ਾ ਇੰਸ਼ੋਰੈਂਸ ਦੇ ਵੀ ਅੱਛੇ ਪਲਾਨਸ ਇਹਨਾਂ ਦੇ ਕੋਲ ਨੇ। ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨਿੰਗ ਵਾਲੇ ਬਾਰੇ ਤੁਸੀਂ ਜੋ ਹੈ ਐਡਵਾਈਸ ਲੈਣਾ ਚਾਹੁੰਦੇ ਹੋ ਅਤੇ ਤਾਂ ਵੀ ਮੋਨਾ ਮਹਿੰਗੀ ਜੀ ਨੂੰ ਕਾਲ ਕਰੋ, ਨੰਬਰ 416-509-1509 4165091509 'ਤੇ ਕਾਲ ਜ਼ਰੂਰ ਹੋ ਸਕਦੀ ਹੈ। ਅਤੇ ਨਾਲ ਹੀ ਜੀ ਤੁਹਾਡੀਆਂ ਕਾਲਸ ਜੋ ਆ ਰਹੀਆਂ ਨੇ ਜਲਦ ਸ਼ੁਰੂ ਕਰਾਂਗੇ। ਖਬਰਾਂ ਦਾ ਅਗਲਾ ਭਾਗ ਤੁਹਾਡੇ ਨਾਲ, ਨੰਬਰ 905-673-3337 ਜੀ ਤੁਸੀਂ ਨੋਟ ਬਿਲਕੁਲ ਰੱਖੋ ਜੀ।
1: ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ
3: ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ, ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
1: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
1: ਔਰ ਵਿਜ਼ਿਟ insuranceforyou.ca।
4: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ

0: ਐਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਿਨ ਮਿਲਸ ਐਕੂਰਾ 905-828-5800 ਤੇ ਕਾਲ ਕਰੋ.
1: Wow, what a fresh green vegetables and fruits, lower grocery prices and tasty thali. Main kithe dream ta nahi dekh rahe
2: hain. Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items need tandoori grill ajo. Indian Food Land, 1201 Britannia Road West, Mississauga, 45 Dust Drive and 15 Fandaway, Brampton, 905-456-9900.
3: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ. ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ. ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਐਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ. ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, eczema, psoriasis, experienced homeopaths there in a effective ilaaj. Care you can trust, healing you can feel. Appointment delay, call karo 647-856-2516. Do locations, Mississauga and Brampton de vich available. 647-856-2516. SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ. ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ. ਅੱਜ ਹੀ ਕਾਲ ਕਰੋ 437-655-1984, 437-655-1984.
4: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇ ਜੀ ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਹੈ ਤੇ ਨੰਬਰ 905-673-3037 ਤੇ ਤੁਸੀਂ ਸਾਨੂੰ ਕਾਲ ਇਸ ਵੇਲੇ ਜ਼ਰੂਰ ਕਰ ਸਕਦੇ ਹੋ. ਰਮੇਸ਼ ਜੀ ਮੁੜ ਸਵਾਗਤ ਹੈ ਜੀ.
1: ਜੀ ਸ਼ੁਕਰੀਆ ਜੀ.
4: ਤੇ ਰਮੇਸ਼ ਜੀ ਸ਼ੁਰੂ ਕਰਾਂਗੇ ਜੀ ਅੱਜ ਦਾ ਜੋ ਸਫ਼ਰ ਸਾਡੇ ਸਰੋਤਿਆਂ ਦੇ ਨਾਲ ਹੁੰਦਾ ਤੇ ਸਾਡੇ ਨਾਲ ਪਹਿਲੀ ਕਾਲ ਜੋ ਸ਼ਾਮਲ ਹੋਈ ਹੈ ਜੀ ਪ੍ਰਿਤਪਾਲ ਅੰਕਲ ਜੀ, ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ. ਜੀ ਅੰਕਲ ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ. ਮੇਰੇ ਖਿਆਲ ਜੀ ਲਾਈਨ ਇਹ ਕਾਲ ਇਹ ਕੱਟ ਗਈ ਹੈ, ਦੁਬਾਰਾ ਜੀ ਤੁਸੀਂ ਜ਼ਰੂਰ ਕੋਸ਼ਿਸ਼ ਕਰ ਸਕਦੇ ਹੋ. ਸਾਡੇ ਨਾਲ ਅਗਲੀ ਕਾਲ ਹੈ ਜੀ ਗੁਰਚਰਨ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ.
5: ਬਾਕੀ ਜਿੰਨੇ
4: ਅਗਲੇ ਕਾਲਰ ਜੋ ਸ਼ਾਮਿਲ ਹੋਏ ਨੇ ਜੀ 7243 ਜੀ, ਵੈਲਕਮ ਜੀ.
6: ਸਤਿ ਸ਼੍ਰੀ ਅਕਾਲ ਜੀ, ਮੈਂ ਬਹੁਤ ਜ਼ਿਆਦਾ ਤੁਹਾਡੀ ਬੜਾ ਘੱਟ ਹੀ ਮਿਲਦੇ ਆ ਜੀ, ਵੈਸੇ ਬਹੁਤ ਵਧੀਆ, ਫੇਰ ਵੀ ਵਧੀਆ, ਬਹੁਤ ਸੋਹਣੀ ਤੁਹਾਡੀ ਕਵਰ, ਬਹੁਤ ਸੋਹਣੀ ਹੈ ਜੀ ਨਿਊਜ਼ ਦੀ, ਬਹੁਤ ਵਧੀਆ
4: ਜੀ. ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ. ਤੇ ਜੀ ਇਸ ਦੇ ਨਾਲ ਸਾਡੇ ਅਗਲੇ ਜੋ ਕਾਲਰ ਨੇ ਜੀ 9445 ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ.
7: ਹੁਸ਼ਿਆਰਪੁਰੇ ਜੀ, ਬੇਬਾ ਜੀ, ਸਤਿ ਸ਼੍ਰੀ ਅਕਾਲ
4: ਜੀ. ਸਰ
7: ਹੁਸ਼ਿਆਰਪੁਰੇ ਜੀ, ਪਹਿਲਾਂ ਜਾਖੜ ਲੜਕਦਾ ਰਿਹਾ ਵਿੱਚ ਤੇ ਹੁਣ ਬਿੱਟੂ ਵੀ ਆ ਗਿਆ ਆਨੇ ਵਾਲੀ ਥਾਂ ਤੇ. ਜਿਸ ਤਰ੍ਹਾਂ ਆਟੋਮੈਟਿਕ ਜਿਹੜਾ ਫਾਇਰ ਨੂੰ ਨਾ ਟਾਈਗਰ ਤੇ ਗੋਲੀ ਰੱਖ ਕੇ ਬੈਰਲ ਥਾਣੀ ਨਿਕਲਦੀ ਹੈ ਤੇ ਜਿਹੜਾ ਬਿੱਟੂ ਆਣਾ ਪੰਜਾਬ ਵਾਲੇ ਪਾਸੇ ਮੂੰਹ ਕਰਕੇ ਖੂਬ ਇਸਨੇ ਭੰਡੇ ਕੀਤੀ. ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਲੇਖ ਛਪਿਆ ਪਿਛਲੇ ਹਫ਼ਤੇ, ਉਹਨਾਂ ਵੀ ਲਿਖਿਆ ਬਿੱਟੂ ਨੂੰ ਕਿ ਬਿੱਟੂ ਤੂੰ ਦੱਬੇ ਮੁੜਦੇ ਜਿਹੜੇ ਉਹ ਨਾ ਉਖਾੜ. ਹੁਣ ਤੁਸੀਂ ਇਹ ਸਮਝ ਲਓ, ਯਾਦ ਰੱਖੋ ਇੱਕ ਬਜ਼ੁਰਗ ਦੀ ਗੱਲ, ਬਿੱਟੂ ਵੀ ਜ਼ੀਰੋ ਹੋ ਗਿਆ ਜਾਖੜ ਨੂੰ, ਹੁਣ ਸਵਾਲ ਮੇਰਾ ਇਹ ਹੈ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਕਹਿੰਦੇ ਜਦੋਂ ਖਾਲਸਾ ਮਾਰਚ ਨੂੰ ਸ਼ੁਰੂ ਕੀਤਾ ਹੈ ਅਖੇ ਕੁਰਬਾਨੀਆਂ ਦੇਣੀਆਂ ਪੈਣਗੀਆਂ, ਮੈਂ ਇਹ ਪੁੱਛਣਾ ਚਾਹੁੰਦਾ ਵੀ ਹੁਣ ਕਿਹੜੀ ਆਫ਼ਤ ਆ ਗਈ ਪੰਥ ਦੇ ਉੱਤੇ ਜਿਹੜੀ ਕੁਰਬਾਨੀਆਂ ਦੇਣੀਆਂ ਪੈ ਗਈਆਂ? ਤੁਸੀਂ ਤਾਂ ਇੱਥੇ ਨੇੜੇ ਨੇ ਜਿਹੜਾ ਦੱਸਿਆ ਜੇ, ਸਤਿ ਸ੍ਰੀ ਅਕਾਲ
4: ਜੀ ਰਮੇਸ਼ ਜੀ।
8: ਚਲੋ ਜਿਹੜੀ ਗੱਲ ਕੈਪਟਨ ਸਾਹਿਬ ਨੇ ਤੋਰੀ ਹੈ ਇਹਨੂੰ ਥੋੜੀ ਜਿਹੀ ਅੱਗੇ ਵਧਾਉਣਾ ਹੈ। ਅਸਲ ਵਿੱਚ ਭਾਰਤੀ ਸਮੇਂ ਦੇ ਬੀਤੇ ਕੱਲ ਮੀਰੀ ਪੀਰੀ ਖਾਲਸਾ ਮਾਰਚ ਸ਼ੁਰੂ ਕੀਤਾ ਅਕਾਲ ਤਖ਼ਤ ਸਾਹਿਬ ਤੋਂ, ਜਿਹੜਾ ਸ੍ਰੀ ਦਮਦਮਾ ਸਾਹਿਬ ਤੱਕ ਚੱਲਣਾ ਹੈ, ਕਿਉਂਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਇੱਕ ਸੰਕਲਪ ਮੀਰੀ ਪੀਰੀ ਦਾ ਤੇ ਮੀਰੀ ਪੀਰੀ ਦੀਆਂ ਧਾਰਨ ਕੀਤੀਆਂ ਕਿਰਪਾਨਾਂ ਦੇ ਦਰਸ਼ਨ, ਨਿਹੰਗ ਫੌਜਾਂ ਬਕਾਇਦਾ ਜੋ ਵਿਰਾਸਤੀ ਤੌਰ ਤੇ ਜਿਵੇਂ ਅਸੀਂ ਸੁਣਿਆ ਜਾਂ ਫਿਲਮਾਂ ਚ ਵੇਖਿਆ ਉਸ ਢੰਗ ਦਾ ਇੱਕ ਵਿਸ਼ੇਸ਼ ਮਾਰਚ ਜਿਹੜਾ ਕੱਲ ਸ਼ੁਰੂ ਕੀਤਾ ਅੰਮ੍ਰਿਤਸਰ ਤੋਂ, ਜਿਹਦੇ ਵਿੱਚ ਨਿਹੰਗ ਫੌਜਾਂ ਨੇ ਸਜਾਏ ਗਏ ਹਾਥੀ ਘੋੜੇ ਗੱਤਕਾ ਜੌਹਰ। ਹੁਣ ਇਹ ਗੱਲ ਤੇ ਚਲੋ ਠੀਕ ਹੈ ਕਿ ਮੀਰੀ ਪੀਰੀ ਦਿਵਸ ਨੂੰ ਮਨਾਇਆ ਜਾ ਰਿਹਾ ਹੈ, ਅਕਾਲ ਤਖ਼ਤ ਸਾਹਿਬ ਮਨਾ ਰਿਹਾ, ਚੰਗੀ ਗੱਲ ਹੈ, ਮੀਰੀ ਪੀਰੀ ਖਾਲਸਾ ਮਾਰਚ ਕੱਢਿਆ ਜਾ ਰਿਹਾ, ਚੰਗੀ ਗੱਲ ਹੈ। ਹੁਣ ਉੱਥੇ ਜਿਹੜਾ ਕੈਪਟਨ ਸਾਹਿਬ ਤੁਸੀਂ ਸਵਾਲ ਪੁੱਛਿਆ, ਜਦੋਂ ਮੀਰੀ ਪੀਰੀ ਖਾਲਸਾ ਮਾਰਚ ਸ਼ੁਰੂ ਹੋਇਆ ਉੱਥੇ ਕੌਣ ਕੌਣ ਸੀ? ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ, ਹੋਣਾ ਵੀ ਚਾਹੀਦਾ, ਐਸ ਜੀ ਪੀ ਸੀ ਸੀ, ਹੋਣਾ ਵੀ ਚਾਹੀਦਾ, ਸੁਖਬੀਰ ਬਾਦਲ ਵੀ ਉੱਥੇ ਸੀ, ਜਥੇਦਾਰ ਸਾਹਿਬ ਜਿਹੜੇ ਕਹਿੰਦੇ ਨਾ ਕੌਮ ਦੇ ਲਈ ਕੁਰਬਾਨੀਆਂ ਦੀ ਜ਼ਰੂਰਤ ਹੈ, ਚਲੋ ਅਸੀਂ ਮੰਨਦੇ ਹਾਂ ਕਿ ਹਮੇਸ਼ਾ ਹੀ ਕੌਮ ਦੇ ਲਈ ਕੁਰਬਾਨੀਆਂ ਦੀ ਜ਼ਰੂਰਤ ਹੁੰਦੀ ਹੈ, ਪਰੰਤੂ ਇਸ ਵੇਲੇ ਜਿਹੜਾ ਨਾ ਜਥੇਦਾਰ ਸਾਹਿਬ ਜਿਹੜੀਆਂ ਕੁਰਬਾਨੀਆਂ ਦੀ ਗੱਲ ਕਰ ਰਹੇ ਆ ਉਹ ਕੁਰਬਾਨੀ ਸਿਆਸੀ ਕੁਰਬਾਨੀ ਦੀ ਗੱਲ ਕਰ ਰਹੇ ਆ ਕਿ ਭਾਈ ਦੂਜੀਆਂ ਜਿਹੜੇ ਤੀਜੇ ਅਕਾਲੀ ਧੜੇ ਉਹ ਛੱਡ ਕੇ ਸੁਖਬੀਰ ਸਿੰਘ ਅਕਾਲੀ ਦਲ ਦੇ ਧੜੇ ਦੇ ਵਿੱਚ ਆ ਜਾਓ, ਬੇਸਿਕਲੀ ਉਧਰਲੀ ਗੱਲ ਹੈਗੀ। ਜਿੰਨਾ ਕੁਛ ਵੀ ਬੀਤੇ ਦਿਨਾਂ ਦੇ ਵਿੱਚ ਚਾਹੇ ਖਾਲੜਾ ਸਾਹਿਬ ਨੂੰ ਯਾਦ ਕੀਤਾ ਜਿਹੜਾ ਮੀਰੀ ਪੀਰੀ ਖਾਲਸਾ ਦਿਵਸ ਦੇ ਮੌਕੇ ਤੇ 3 ਅਗਸਤ ਤੱਕ ਜਿਹੜਾ ਇੱਕ ਵਿਸ਼ੇਸ਼ ਮਾਰਚ ਜਿਹਨੂੰ ਖਾਲਸਾ ਮਾਰਚ ਦਾ ਨਾਮ ਦਿੱਤਾ ਹੈ, ਖਾਲਸਾ ਬਹੀਰ ਪਹਿਲਾਂ ਕਹਿੰਦੇ ਸੀ ਹੁਣ ਮਾਰਚ ਸੱਦਿਆ, ਉਹ ਜਿਹੜਾ ਨਾਮ ਦਿੱਤਾ ਇਹ ਠੀਕ ਹੈ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓ, ਐਸ ਜੀ ਪੀ ਸੀ ਵਾਲੇ ਪਾਸਿਓ, ਪਰੰਤੂ ਸੁਖਬੀਰ ਬਾਦਲ ਦੀ ਉੱਥੇ ਹਾਜ਼ਰੀ ਬੜਾ ਸਿੱਧਾ ਸੰਕੇਤ ਹੈ ਕਿ ਜਥੇਦਾਰ ਸਾਹਿਬ ਜਾਂ ਐਸ ਜੀ ਪੀ ਸੀ ਇਸ ਵੇਲੇ ਕਿਹਨੂੰ ਸਿਆਸੀ ਤੌਰ ਤੇ ਬਲ ਬਖਸ਼ ਰਹੇ ਹੈ।
4: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਸਾਡੇ ਨੈਕਸਟ ਕਾਲਰ ਨੇ ਜੀ 1706 ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਸਰ।
9: ਹਾਂਜੀ, ਮੈਨੂੰ ਨਾ ਯਾਦ ਨੀ ਸੀ ਕਿ ਅੱਜ 6 ਵਜੇ ਸਟਾਰਟ ਹੋ ਜਾਣੀ ਹੈ ਨਿਊਜ਼, ਤੇ ਮੈਂ ਵੀ ਮੈਂ ਸਕਿਪ ਕਰ ਗਿਆ ਹਾਂ ਆਲਰੇਡੀ, ਜੇ ਨਹੀਂ ਕਵਰ ਕੀਤੇ ਤੇ ਮੈਨੂੰ ਦੱਸੋ। ਇੱਕ ਨਾ ਖਾਲਸਾ ਕਾਲਜ ਦਾ ਆਇਆ ਸੀ ਕਿ ਮੈਨੇਜਮੈਂਟ ਵੱਲੋਂ ਉੱਥੇ ਇੱਕ ਉੱਥੇ ਬਹੁਤ ਦੁਖੀ ਕੀਤਾ ਗਿਆ ਸੀ, ਪ੍ਰੋਫੈਸਰ ਨੇ ਸੁਸਾਈਡ ਕਰ ਲਿਆ, ਤੇ ਉਹਦੇ ਬਾਰੇ ਜੇ ਕੋਈ ਸਾਨੂੰ ਹੋਵੇ ਖਬਰ ਤੇ ਮੈਨੂੰ ਜ਼ਰੂਰ ਦੱਸੋ।
4: ਜੀ ਜੀ ਰਮੇਸ਼ ਜੀ, ਇਸ ਖਬਰ ਬਾਰੇ ਜੀ ਕੋਈ ਜਾਣਕਾਰੀ?
8: ਸਰੋਤਿਓ, ਮੈਂ ਇਸ ਖਬਰ ਨੂੰ ਕੁਛ ਸਮੇਂ ਚ ਯਤਨ ਕਰਦਾ ਜੇ ਤੁਹਾਨੂੰ ਦੱਸ ਸਕਾਂ, ਮੇਰੇ ਕੋਲ ਉਹ ਸਲਿਪ ਕਰ ਰਹੀ ਹੈ, ਮੈਨੂੰ ਉਹਦਾ ਕੋਈ ਬਹੁਤ ਗੂੜਾ ਗਿਆਨ ਇਸ ਵੇਲੇ ਮੇਰੇ ਦਿਮਾਗ ਚ ਨਹੀਂ ਆ ਰਿਹਾ, ਤੋਂ ਮਾਫੀ ਚਾਹਾਂਗਾ, ਮੈਂ ਯਤਨ ਕਰਾਂਗਾ ਕਿ ਤੁਹਾਨੂੰ ਇਹ ਦੱਸ ਪਾਵਾਂ ਥੋੜੇ ਸਮੇਂ ਚ।
4: ਜੀ ਰਮੇਸ਼ ਜੀ, ਤੇ ਜੀ ਅਗਲੀ ਕਾਲ ਹੈ ਜੀ ਪ੍ਰਿਤਪਾਲ ਅੰਕਲ ਜੀ, ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
10: ਬਹੁਤ ਸੋਹਣੀ ਖਬਰ ਸੁਣਾਈ ਹੈ ਕਿ ਕਾਂਗਰਸ ਜਨਤਾ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਜਨਤਾ ਮੰਤਰ ਦੇ ਵਿੱਚ, ਇਹਨਾਂ ਦੇ ਇਤਫਾਕ ਦਾ ਨਤੀਜਾ, ਇਤਫਾਕ ਦੀ ਬਰਕਤ ਹੈ ਜਿਸ ਕਰਕੇ ਇਹਨਾਂ ਨੇ ਐਡੀ ਵੱਡੀ ਜਿੱਤ ਹਾਸਲ ਕੀਤੀ ਹੈ। ਉਹ ਦੇਖ ਲਓ ਜਸਟਿਸ ਸੂਰਜਕਾਂਤ ਜੀ ਨੇ ਕਿੰਨਾ ਵੱਡਾ ਤੇ ਕਿੰਨਾ ਭੋਂਡਾ ਮਜ਼ਾਕ ਕੀਤਾ ਸੀ, ਇਹਨਾਂ ਨੂੰ ਕਾਂਗਰਸ ਕਹਿ ਕੇ ਮੁਖਾਤਬ ਕੀਤਾ ਸੀ, ਤੇ ਇਹਨਾਂ ਨੇ ਆਖਰ ਦਿਖਾਤਾ ਕਿ ਕਾਂਗਰਸ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਸਟੂਡੈਂਟਸ ਨੂੰ, ਉਹ ਸਟੂਡੈਂਟ ਦੀ ਕਦਰ ਚ ਦੇਖ ਲਓ, ਆਖਰ ਰਾਖਦ ਉਹਨਾਂ ਨੇ ਬਖਾਵਾ ਕੀਤਾ ਤੇ ਇਹਨਾਂ ਨੂੰ ਚੁੱਕਣਾ ਪਿਆ। ਤੇ ਮੋਦੀ ਸਰਕਾਰ ਜਿਹੜੀ ਕਹਿੰਦੀ ਸੀ ਸਰ ਨਾ ਸਾਡੀ ਚੁੱਕਣ ਦੀ ਸਾਡੀ ਕੋਈ ਆਦਤ ਹੈ ਤੇ ਨਾ ਹੀ ਅਸਤੀਫ਼ਾ ਦੇਣ ਦੀ ਹੈ, ਤੇ ਅਸੀਂ ਉਹਨਾਂ ਨੂੰ ਚੁੱਕਣਾ ਵੀ ਪਿਆ ਤੇ ਅਸਤੀਫ਼ਾ ਵੀ ਦੇਣਾ ਪਿਆ। ਤੇ ਇਹਨਾਂ ਨੇ ਜ਼ੁਲਮ ਕੀਤਾ ਨਾ ਸਟੂਡੈਂਟ ਦੇ ਉੱਪਰ, ਇਹ ਬਹੁਤ ਗੈਰ ਇਨਸਾਨੀ ਸੀ, ਇਹਨਾਂ ਨੇ ਬਹੁਤ ਬੇਰਹਿਮੀ ਦੇ ਨਾਲ ਪੁਲਿਸ ਸਪੀਕਰ ਜੀ ਨੂੰ ਸੁਣਨੇ ਚਾਹੇ ਹਾਂ ਕਿ ਭਾਜਪਾ ਔਰ ਆਰ ਐਸ ਐਸ ਗੁੰਡੇ ਵੀ ਪੁਲਿਸ ਦੇ ਭੇਸ ਦੇ ਵਿੱਚ ਉੱਥੇ ਸ਼ਾਮਿਲ ਸਨ, ਜਿਹਨਾਂ ਨੇ ਬਹੁਤ ਬੇਰਹਿਮੀ ਨਾਲ ਲਾਠੀਆਂ ਵਰਸਾਈਆਂ, ਤੇ ਖਾਸ ਕਰਕੇ ਜਿਹੜੀਆਂ ਲੇਡੀਜ਼ ਸਨ ਵਿੱਚ ਲੜਕੀਆਂ ਸਨ ਉਹਨਾਂ ਦੇ ਜਿਹੜੇ ਪਸੀਦਾ ਅੰਗ ਸਨ ਉਹਨਾਂ ਤੇ ਵੀ ਹਮਲਾ ਕੀਤਾ, ਜਿਹੜੀ ਇੱਕ ਬਹੁਤ ਨਿੰਦਣਯੋਗ ਗੱਲ ਹੈ। ਤੇ ਇੱਕ ਇਹ ਪਤਾ ਲੱਗਿਆ ਕਿ ਇੱਕ ਸਟੂਡੈਂਟ ਦੀ ਅੱਖ ਵੀ ਚਲੀ ਗਈ ਹੈ ਪੈਲਟ ਗੰਨ ਦੇ ਇਸਤੇਮਾਲ ਨਾਲ, ਇਹ ਬਹੁਤ ਅਫਸੋਸ ਦੀ ਗੱਲ ਹੈ। ਤੇ ਬਾਕੀ ਇਹਨਾਂ ਦੀ ਜਿੱਤ ਹੋਈ ਹੈ ਤੇ ਉਹਦੇ ਵਿੱਚ ਇਹਨਾਂ ਨੂੰ ਮੁਆਵਜ਼ਾ ਵੀ ਮਿਲ ਜਾਏਗਾ ਜਿਹੜੇ ਜਿਹੜੇ ਲੋਕ ਖੁਦਕੁਸ਼ੀਆਂ ਕਰ ਗਏ ਨੇ ਗੱਲ ਤੋਂ ਮੈਂ ਇਹ ਕਹਾਂਗਾ ਕਿ ਜਿਹੜੇ ਕਿਸਾਨ ਨੇ ਕਿਸਾਨਾਂ ਨੂੰ ਵੀ ਸਬਕ ਸਿੱਖਣਾ ਚਾਹੀਦਾ ਇਹਦੇ ਤੋਂ ਜਿਹੜੇ 21-22 ਦੇ ਵਿੱਚ ਕਿਸਾਨਾਂ ਨੇ ਧਮਕੜ ਦਿਖਾਈ ਸੀ ਉਹ ਦੁਬਾਰਾ ਚੱਕਦੇ ਨੇ ਆਪਣੀ ਦਿਖਾ ਸਕੇ ਤੇ ਉੱਥੋਂ ਦਿੱਲੀ ਤੋਂ ਵਾਪਸ ਆ ਕੇ ਕੰਪਨੀਆਂ ਘੜੇ ਕਰੇਲੇ ਹੋ ਗਏ ਸਨ ਇੱਕ ਦਫ਼ਾ ਫਿਰ ਉਹ ਧਰ ਕੇ ਦਿਖਾਉਣ ਜਿਹੜੀ ਆ ਕਿ ਇਹਨੇ 21-22 ਦਿਖਾਈ ਸੀ ਤੇ ਤਾਂ ਇਹਨਾਂ ਨੇ ਜਿੱਤਾ ਤੋਂ ਸਮਝੀ ਹੈ ਤੇ ਇਹ ਦੱਸਦੇ ਹੋ ਕਿ ਜਿਹੜੇ ਕਿਸਾਨਾਂ ਦੇ ਸਭ ਤੋਂ ਉਹਨਾਂ ਸ਼ਹੀਦ ਹੋਇਆ ਸੀ ਉਹਨਾਂ ਨੂੰ ਕੋਈ ਮੁਆਵਜ਼ਾ ਸਰਕਾਰ ਨੇ ਦਿੱਤਾ ਸੀ ਕੇਂਦਰ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ
4: ਜੀ ਤੇ ਜੀ ਰਮੇਸ਼ ਜੀ
8: ਚਲੋ ਕਾਕਰੋਚ ਜਨਤਾ ਪਾਰਟੀ ਦੇ ਅੰਦੋਲਨ ਦੇ ਬਾਬਤ ਤੇ ਮੈਨੂੰ ਲੱਗਦਾ ਕਿ ਸਰੋਤਿਓ ਆਪਾਂ ਨੂੰ ਇੰਨੀ ਕੁ ਗੱਲ ਕਰ ਲੈਣੀ ਚਾਹੀਦੀ ਹੈ ਕਿ ਜਿਵੇਂ ਕਿਸਾਨੀ ਅੰਦੋਲਨ ਜਦੋਂ ਖਤਮ ਹੋਇਆ ਤੇ ਅਸੀਂ ਤੁਸੀਂ ਸੋਚਦੇ ਸੀ ਕਿ ਪਤਾ ਨੀ ਦੁਬਾਰਾ ਅੰਦੋਲਨ ਹੋ ਹੀ ਨੀ ਸਕਦਾ ਨਾ ਜੀ ਦਿੱਲੀ ਕਿਵੇਂ ਜਾਣਾ ਦਿੱਲੀ ਹੋ ਹੀ ਨੀ ਸਕਦਾ ਜੇ ਪੋਜ਼ਿਟਿਵ ਢੰਗ ਦੇ ਨਾਲ ਉੱਥੋਂ ਕੁਛ ਸਿੱਖਣਾ ਹੋਵੇ ਤੇ ਉੱਥੋਂ ਫਿਰ ਇਹ ਸਿੱਖਿਆ ਜਾ ਸਕਦਾ ਕਿ ਅੰਦੋਲਨ ਕਦੇ ਵੀ ਅਖੀਰ ਨਹੀਂ ਹੁੰਦਾ ਅਸੀਂ ਕਹੀ ਜੀ ਇਹ ਤੋਂ ਵੱਡਾ ਨਹੀਂ ਹੋ ਸਕਦਾ ਇੱਥੇ ਜੀ ਦਿੱਲੀ ਚ ਵੜਨ ਨਹੀਂ ਦਿੰਦੇ ਇੱਥੇ ਕਿੱਥੇ ਕੇਂਦਰੀ ਮੰਤਰੀ ਝੁਕਦੇ ਆ ਉਹ ਚੀਜ਼ ਇੱਕ ਜਿਹੜੀ ਬੜੀ ਪੋਜ਼ਿਟਿਵ ਗਈ ਹੈ ਕਿ ਸੰਘਰਸ਼ ਹੀ ਅਖੀਰ ਸੰਘਰਸ਼ ਹੀ ਵੱਡਾ ਹੈ ਮਤਲਬ ਸੰਘਰਸ਼ ਜਿਹੜਾ ਹੈਗਾ ਆ ਉਹੀ ਜਿੱਤ ਆ ਅਸਲ ਵਿੱਚ ਉਹੀ ਜਿੱਤ ਦਵਾ ਸਕਦਾ ਬਾਕੀ ਨਹੀਂ ਹੈ ਦੂਜਾ ਭਾਜਪਾ ਦੇ ਕੁੰਡੇ ਆਰ ਐਸ ਐਸ ਦੇ ਕੁੰਡੇ ਕੌਣ ਕਿਹਨੂੰ ਕੁੱਟ ਗਿਆ ਕੀ ਦੇਖੋ ਇੱਕ ਇਹ ਉਹ ਅੰਦੋਲਨ ਸੀ ਜਿਹਦੇ ਵਿੱਚ ਮੈਂ ਕਈ ਵਾਰ ਟਿੱਪਣੀ ਵੀ ਕੀਤੀ ਕਿ ਸੱਦਣ ਵਾਲਾ ਵੀ ਨਹੀਂ ਜਾਣਦਾ ਸੀ ਕਿ ਆਉਣ ਵਾਲੇ ਕੌਣ ਹੈ ਤੇ ਜਿਹੜੇ ਆ ਰਹੇ ਉਹ ਵੀ ਨਹੀਂ ਜਾਣਦੇ ਸੀ ਕਿ ਜਿਹਨਾਂ ਸਾਨੂੰ ਸੱਦਿਆ ਭਾਪ ਕੀ ਸਾਂਭਣ ਲਈ ਮੈਨੇਜਮੈਂਟ ਕੌਣ ਹੈ ਜੈਨ ਜੀ ਨਾਂ ਤਾਂ ਨਹੀਂ ਭਾਰਤ ਵਿੱਚ ਕਿਸੇ ਨੇ ਦਿੱਤਾ ਵਿਦਿਆਰਥੀ ਅੰਦੋਲਨ ਇਹਨੂੰ ਨਾਮ ਦਿੱਤਾ ਹੈ ਪਰੰਤੂ ਇਹ ਗੱਲ ਬੜੀ ਸਾਫ਼ ਸੀ ਕਿ ਟੀਨੇਜ਼ਰ ਦਾ ਅੰਦੋਲਨ ਸੀ ਬੜੀਆਂ ਕੁਛ ਗਲਤੀਆਂ ਫਲਤੀਆਂ ਹੋਣੀਆਂ ਸੁਭਾਵਿਕ ਸੀ ਹੋਈਆਂ ਵੀ ਹੋਣਗੀਆਂ ਪਰੰਤੂ ਜਿਹੜੀ ਜਿੱਤ ਹੋ ਗਈ ਹੈ ਉਹ ਜਿੱਤ ਲਈ ਸ਼ਾਬਾਸ਼ ਹੈ ਚਾਹੇ ਉਹਦੇ ਮਗਰ ਸਿਆਸਤ ਹੈ ਚਾਹੇ ਅੱਗੇ ਸਿਆਸਤ ਹੈ ਉਹ ਬਾਅਦ ਦੀਆਂ ਗੱਲਾਂ ਨੇ ਉਹਦੇ ਲਈ ਉਹਨਾਂ ਨੂੰ ਸ਼ਾਬਾਸ਼ ਹੈ ਬਾਕੀ ਰਹੀ ਗੱਲ ਕਿ ਅਸੀਂ ਕਿਸੇ ਦੇ ਮਗਰ ਹੱਥ ਦੱਸੀਏ ਮੈਂ ਮਹਿਸੂਸ ਇਹ ਕਰਦਾ ਹਾਂ ਕਿ ਪਹਿਲਾਂ ਤੇ ਇਹ ਤੈਅ ਕਰਨਾ ਵੀ ਔਖਾ ਨਾ ਸਰੋਤਿਓ ਕਿ ਜਿਹੜੇ ਉੱਥੇ ਅੰਦੋਲਨ ਸੀ ਕਿ ਉਹ ਭਾਜਪਾ ਹੀ ਨਹੀਂ ਸੀ ਕਿ ਉਹ ਕਾਂਗਰਸ ਹੀ ਨਹੀਂ ਸੀ ਕਿ ਉਹ ਆਮ ਆਦਮੀ ਪਾਰਟੀ ਸੋ ਜਦੋਂ ਵਿਦਿਆਰਥੀ ਆ ਨਾ ਸਾਹਮਣੇ ਉਹਨੂੰ ਆਪਾਂ ਸਿਆਸੀ ਰੰਗਤ ਦੇ ਨਾਲ ਜੋੜ ਕੇ ਜਦੋਂ ਵੇਖਾਂਗੇ ਫਿਰ ਤੇ ਕੋਈ ਕਿੱਥੇ ਪਾਸੇ ਜੁੜਿਆ ਕੋਈ ਖੱਬੇ ਪਾਸੇ ਕੋਈ ਸੱਜੇ ਪਾਸੇ ਤੇ ਸੱਜੇ ਪਾਸਿਆਂ ਚ ਬਥੇਰੇ ਪਾਸੇ ਹੈ ਸੋ ਇਸ ਕਰਕੇ ਮੈਂ ਇੱਥੇ ਕੋਈ ਅਜੇ ਤੱਕ ਟਿੱਪਣੀ ਕਰਨ ਨੂੰ ਤਿਆਰ ਨਹੀਂ ਆ ਕਿ ਕਿਨ ਕਿਹਨੂੰ ਕੁੱਟਿਆ ਕਿਨ ਵੱਧ ਕੁੱਟ ਖਾਧੀ ਹੈ ਕਿਨ ਤੱਕ ਕੇ ਕੁੱਟਿਆ ਤੇ ਕਿਨ ਤੱਕ ਕੇ ਕੁੱਟ ਖਾਧੀ ਹੈ ਉਵੇਂ ਅਜੇ ਤੱਕ ਮੈਨੂੰ ਲੱਗਦਾ ਕਿ ਜਿਹੜੀ ਮੈਂ ਗੱਲ ਆਖੀ ਹੈ ਨਾ ਕਿ ਅਜੇ ਸ਼ੁਰੂਆਤ ਹੈ ਅਜੇ ਇਹ ਅਖੀਰ ਨਹੀਂ ਹੈ ਜਿਹੜੀ ਆ ਸਾਰਾ ਕੁਛ ਕਾਂਗਰਸ ਜਨਤਾ ਪਾਰਟੀ ਇਸ ਲਈ ਵੇਟ ਐਂਡ ਵਾਚ ਹੀ ਮੈਂ ਅਜੇ ਤੱਕ ਕਹਿ ਸਕਦਾ
4: ਜੀ ਬਿਲਕੁਲ ਜੀ ਤੇ ਨਾਲ ਹੀ ਜੀ ਮੈਂ ਦੱਸ ਦਵਾਂ ਫਾਰਮਸ ਤੇ ਕੰਮ ਕਰਨ ਲਈ ਜੀ ਵਰਕਰਸ ਦੀ ਭਾਲ ਹੈ ਗੁਰਜੋਤ ਜੀ ਨੂੰ ਤੁਸੀਂ ਕਾਲ ਕਰ ਲਓ ਨੰਬਰ 647-278-5394 6472785394 ਤੇ ਸੰਪਰਕ ਜ਼ਰੂਰ ਹੋ ਸਕਦੇ ਨੇ ਤੇ ਨਾਲ ਹੀ ਤੁਸੀਂ ਨੋਟ ਇਹ ਵੀ ਕਰੋ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਬੈਸਟ ਵੈਲਿਊ ਤੁਹਾਨੂੰ ਬੈਸਟ ਕੀਮਤ ਤੁਹਾਨੂੰ ਮਿਲਣੀ ਹੈ ਜੋ ਕਿ ਪਲੰਬਿੰਗ ਐਚ ਵੀ ਏ ਸੀ ਇਲੈਕਟ੍ਰੀਕਲ ਫਲੋਰਿੰਗ ਡੋਰਸ ਡਰਾਈਵਾਲ ਟੂਲ ਹਾਰਡਵੇਅਰ ਲੈਣੇ ਵੈਨਿਟੀਜ਼ ਜਾਂ ਫਿਰ ਵਾਸ਼ਰੂਮਸ ਲਈ ਪੂਰਾ ਸਮਾਨ ਜੋ ਹੈ ਸ਼ਾਵਰ ਸਿਸਟਮ ਜੋ ਹੈ ਜਰਨਲ ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੇ ਸਾਰਾ ਹੀ ਮਟੀਰੀਅਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਕੋਲ ਉਹ ਵੀ ਬੈਸਟ ਕੀਮਤਾਂ 'ਤੇ 8005 ਡਿਕਸੀ ਰੋਡ ਪਤਾ ਨੋਟ ਕਰ ਲਓ ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਨੇ ਨਵੇਂ ਓਪਨ ਹੋਏ ਨੇ ਅਤੇ ਜੀ ਨੰਬਰ 647-961-0585 ਇਹਨਾਂ ਦੇ ਲਈ ਹੈ ਸਟੀਲਸ ਅਤੇ ਡਿਕਸੀ ਦੇ ਕੋਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਬਰੈਂਪਟਨ ਦੇ ਵਿੱਚ ਤੁਸੀਂ ਨੋਟ ਰੱਖੋ ਤੇ ਜੀ ਸਾਡੇ ਨਾਲ ਅਗਲੀ ਕਾਲ ਹੈ ਜੀ ਜਤਿੰਦਰ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ
11: ਹਾਂਜੀ ਮੈਮ ਸਤਿ ਸ੍ਰੀ ਅਕਾਲ ਜੀ
4: ਜੀ ਸਰ
11: ਸਤਿ ਸ੍ਰੀ ਅਕਾਲ ਰਮੇਸ਼ ਜੀ ਨੂੰ ਵੀ ਤੇ ਮੈਮ ਮੇਰਾ ਸਵਾਲ ਦਾ ਆਨਸਰ ਆਲਰੇਡੀ ਦੇ ਹੀ ਦਿੱਤਾ ਰਮੇਸ਼ ਜੀ ਨੇ ਕਿ ਜਿੱਦਾਂ ਦੇ ਇਹ ਅੰਦੋਲਨ ਹੋਏ ਆ ਇਹਨਾਂ ਚ ਜਿੱਤ ਹੋਈ ਇਹਦੇ ਚ ਸਾਨੂੰ ਇਹ ਨੀ ਦੇਖਣਾ ਚਾਹੀਦਾ ਕਿ ਕੋਈ ਪੋਲੀਟੀਕਲ ਪਾਰਟੀ ਜਾਂ ਕੋਈ ਹੋਰ ਧਿਰ ਸਪੋਰਟ ਕਰ ਰਹੀ ਜਾਣ ਐਟ ਦੀ ਐਂਡ ਇਹ ਦੇਖਣਾ ਚਾਹੀਦਾ ਕਿ ਕੋਈ ਗਲਤ ਦੇ ਖਿਲਾਫ ਤਾਂ ਖੜਿਆ ਨਾ ਬੱਚੇ ਖੜੇ ਨੀ ਸਟੂਡੈਂਟ ਜਿੱਥੇ ਉਹਨਾਂ ਨੂੰ ਕਿ ਗੌਰਮੈਂਟ ਨੂੰ ਸਪੋਰਟ ਕਰਨੀ ਚਾਹੀਦੀ ਜਿਵੇਂ ਕਿ ਚਲੋ ਇੱਥੇ ਕਈ ਗਲਤੀਆਂ ਕਰਦੀ ਗੌਰਮੈਂਟ ਪਰ ਕਿਸੇ ਹੱਦ ਤੱਕ ਬਹੁਤ ਵਧੀਆ ਉਹਨਾਂ ਨਾਲੋਂ ਹਨਾ ਕਿ ਪਲੱਸ ਟੂ ਤੱਕ ਸਾਨੂੰ ਸਟੱਡੀ ਫ੍ਰੀ ਹੈ ਜਾਂ ਬੈਨੀਫਿਟ ਆ ਰਹੇ ਬੱਚਿਆਂ ਦੇ ਤੇ ਉਲਟਾ ਉੱਥੇ ਬੱਚਿਆਂ ਨੂੰ ਬੱਚੇ ਆਪਣੀ ਸਟੱਡੀ ਤੇ ਫੋਕਸ ਕਰਨ ਉੱਥੇ ਉਹਨਾਂ ਨੂੰ ਸੜਕਾਂ ਤੇ ਉਤਰ ਕੇ ਸਰਕਾਰਾਂ ਦੇ ਖਿਲਾਫ਼ ਲੜਨਾ ਪੈ ਰਿਹਾ ਤੇ ਇਹ ਚੀਜ਼ ਜੇ ਤੁਸੀਂ ਆਪਾਂ ਇਹ ਨਹੀਂ ਕਰਾਂਗੇ ਜੀ ਇਹ ਫਿਊਚਰ ਗੁਲਾਮੀ ਵੱਲ ਲੈ ਕੇ ਜਾਊਗਾ ਪਾਰਟੀ ਨੀ ਮੈਟਰ ਕਰਦੀ ਉੱਥੇ ਬੀਜੇਪੀ ਹੈ ਕਾਂਗਰਸ ਹੈ ਸੈਂਟਰ ਚ ਤੁਸੀਂ ਜਿੰਨੇ ਤੱਕ ਜੇ ਅੰਦੋਲਨ ਕਰਨੇ ਛੱਡ ਦੋਗੇ ਨਾ ਫਿਰ ਇੱਕ ਹਿਸਾਬ ਦੀ ਗੁਲਾਮੀ ਜੀ ਲੈ ਕੇ ਜਾਣਗੇ ਮੇਰੇ ਹਿਸਾਬ ਨਾਲ, ਤੇ ਇਹ ਬਹੁਤ ਵਧੀਆ ਜਿੱਤ ਹੋਈ ਜੀ ਉਹਨਾਂ ਦੀ ਇਸ ਟਾਈਮ ਤੇ, ਤੇ ਹੌਲੀ ਹੌਲੀ ਇਹ ਅੱਗੇ ਵੀ ਅਗਲੇ ਜਿਹੜੇ ਮੰਤਰੀ ਬੈਠੇ ਉਹਨਾਂ ਨੂੰ ਵੀ ਡਰ ਪਊਗਾ ਕਿ ਜੇ ਕੁਛ ਹੋਇਆ ਅੱਗੇ ਤਾਂ ਇਹ ਇੱਥੇ ਤੱਕ ਵੀ ਨੌਬਤ ਆ ਸਕੇ। ਬਸ ਮੈਂ ਇਹੀ ਕਹਿਣਾ
4: ਚਾਹੁੰਦਾ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਤੇ ਬਿਲਕੁਲ ਸਹੀ ਜੀ, ਇਹ ਡਰ ਪੈਣਾ ਜ਼ਰੂਰੀ ਹੈ ਜੀ। ਰਮੇਸ਼ ਜੀ
8: ਨੀ, ਚਲੋ ਮੈਂ ਤੇ ਕਿਹਾ ਕਿ ਇਹਦੇ ਵਿੱਚ ਆਪਾਂ ਨੂੰ ਤਾਂ ਪੋਜ਼ਿਟਿਵ ਸੁਨੇਹਾ ਲੱਭਣਾ ਹੀ ਪੈਣਾ ਹੈ, ਤੇ ਪੋਜ਼ਿਟਿਵ ਸੁਨੇਹਾ ਸਰੋਤਿਆਂ ਨੇ ਬਿਲਕੁਲ ਠੀਕ ਦੱਸਿਆ ਕਿ ਮਗਰ ਕਿੰਨੀ ਸਿਆਸਤ ਹੈ ਅੰਦਰ, ਕਿੰਨੀ ਸਿਆਸਤ ਹੈ ਭਵਿੱਖ ਵਿੱਚ, ਸਾਰੇ ਨੇ ਇਸ ਅੰਦੋਲਨ ਨੇ ਕਿਹੜਾ ਮੋੜ ਲੈ ਲੈਣਾ ਕਿ ਜਨਤਾ ਕਾਂਗਰਸ ਜਨਤਾ ਪਾਰਟੀ ਇੱਥੇ ਤੱਕ ਸੀਮਿਤ ਰਹਿੰਦੀ ਹੈ। ਕਿ ਮੈਂ ਪਹਿਲਾਂ ਵੀ ਟਿੱਪਣੀ ਕਰਕੇ ਹਟਿਆ ਕਿ ਕਾਂਗਰਸ ਜਨਤਾ ਪਾਰਟੀ ਬੇਸਿਕਲੀ ਨੀਟ ਦੀ ਪ੍ਰੀਖਿਆ ਲਈ ਬਣੀ ਪਾਰਟੀ ਨਹੀਂ ਹੈ ਕਿ ਅਸੀਂ ਕਹੀਏ ਜੀ ਐਂਡ ਹੋ ਗਿਆ, ਉਸਨੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈ ਲਿਆ, ਕਿਉਂਕਿ ਮੈਂ ਸਮਝਦਾ ਕਿ ਇਹਦੇ ਲਈ ਤਾਂ ਬਣੀ ਨਹੀਂ ਸੀ। ਇਸ ਕਰਕੇ ਨਾ ਜੇ ਉਹਨਾਂ ਨੇ ਮਿਸ਼ਨ ਆਪਣਾ ਖੋਲ ਕੇ ਦੱਸਿਆ ਆ, ਜਿਹਨੂੰ ਆਪਾਂ ਅਭਿਜੀਤ ਦਿਪਕੇ ਆਖਦੇ ਹਾਂ ਕਿ ਸਾਡਾ ਮਿਸ਼ਨ ਕੀ ਹੈ। ਸੋ ਇਸ ਕਰਕੇ ਉਹ ਪੜਾਅ ਜੇ ਦੇਖਣੇ ਬਾਕੀ ਹੈ, ਉਹਤੇ ਜੇ ਅਸੀਂ ਟਿੱਪਣੀ ਕਰਾਂਗੇ, ਵਕਤ ਤੋਂ ਪਹਿਲਾਂ ਕੀਤੀ ਟਿੱਪਣੀ ਹੋਵੇਗੀ, ਜੇ ਅੱਜ ਤੱਕ ਜੋ ਹੋਇਆ ਉਹਦੇ ਵਿੱਚੋਂ ਪੋਜ਼ਿਟਿਵ ਢੰਗ ਦੇ ਨਾਲ ਇਹ ਸਿੱਖਣਾ ਹੋਵੇ ਕਿ ਭਾਈ ਐ ਵੀ ਹੋ ਜਾਂਦੀ ਹੈ, ਭਾਰਤੀ ਦੇ ਜਿਹੜੇ ਸਿੱਖਿਆ ਮੰਤਰੀ ਆ ਅਸਤੀਫੇ ਦੇਣੇ ਪੈ ਜਾਂਦੇ ਆ, ਜੋ ਮਰਜ਼ੀ ਹੋ ਜਾਓ, ਚਾਹੇ ਉਹਦੇ ਮਗਰ ਸਿਆਸਤ ਹੈ, ਚਾਹੇ ਅੱਗੇ ਸਿਆਸਤ ਹੈ, ਚਾਹੇ ਵਿੱਚ ਸਿਆਸਤ ਹੈ। ਸੋ ਇਹਨੂੰ ਇੱਕ ਪੋਜ਼ਿਟਿਵ ਢੰਗ ਦੇ ਨਾਲ ਇੱਕ ਗੁੱਡ ਸਾਈਨ ਦੇ ਤੌਰ ਤੇ ਮੈਂ ਦੇਖਾਂਗਾ।
4: ਜੀ ਬਿਲਕੁਲ ਜੀ, ਤੇ ਅਗਲੀ ਕਾਲ ਸਾਡੇ ਨਾਲ ਹੈ ਹਰਵਿੰਦਰ ਜੀ। ਜੀ ਸਵਾਗਤ ਹੈ।
12: ਰਮੇਸ਼ ਜੀ, ਜਦ ਵੀ ਅਸੀਂ ਅੱਗੇ ਨਾ ਅਕਾਲੀ ਕਾਂਗਰਸ ਤੇ ਸਵਾਲ ਉੱਠਦੇ ਸੀ ਨਾ ਜੀ, ਉਠਾਉਂਦੇ ਹੁੰਦੇ ਸੀ, ਤਾਂ ਨਾ ਸਾਡੇ ਤੇ ਕਦੇ ਸਵਾਲ ਨੀ ਸੀ ਉੱਠਿਆ। ਜਦ ਵੀ ਇਹ ਸਰਕਾਰ ਤੇ ਸਵਾਲ ਉਠਾਉਣੇ ਆ, ਸਾਡੇ ਤੇ ਵੀ ਸਵਾਲ ਉੱਠਣ ਲੱਗ ਜਾਂਦੇ ਆ। ਰਮੇਸ਼ ਜੀ, ਮੈਂ ਪੁੱਛਦਾ ਸੀਗਾ ਵੀ ਦੇਖੋ ਸਾਡਾ ਜਿਹੜਾ ਹੁਣ ਬੱਚਾ ਪੰਜਾਬ ਚ ਕੋਈ ਵੀ ਜੰਮਦਾ ਉਹਦੇ ਤੇ ਕਿੰਨਾ ਖਰਚਾ ਹੋ, ਕਦੇ ਵੀ ਸਰਕਾਰ ਇਹ ਨਹੀਂ ਦੇਖਦੀ ਵੀ ਅਸੀਂ ਪੈਸਾ ਨਾ ਬਾਹਰੋਂ ਵੀ ਕਮਾਈਏ, ਇੱਥੋਂ ਕਮਾਈਏ, ਇੱਥੋਂ ਜੇ ਬੀਬੀਆਂ ਨੂੰ ਪੈਸੇ ਦੇਣਾ। ਜਿਵੇਂ ਨਾ ਜੀ ਇੱਕ ਚੀਜ਼ ਰੱਖੀ ਹੋਈ ਆ ਨਾ ਵੀ ਕਰਜ਼ਾ ਲੈ ਲਓ, ਇਹਨੂੰ ਪੈਸਾ ਦੇਣਾ ਕਰਜ਼ਾ ਲੈ ਲਓ, ਇਹਨੂੰ ਦੇਣਾ ਕਰਜ਼ਾ ਲੈ ਲਓ, ਕਰਜ਼ੇ ਤੇ ਫਿਰ ਕਿੱਥੇ ਤੱਕ ਪੰਜਾਬ ਨੂੰ ਲਿਜਾਣਗੇ? ਕੋਈ ਸੋਚਦਾ ਵੀ ਪੰਜਾਬ ਕਿੱਥਾਂ ਕਰਜ਼ੇ ਚ ਬਿਝਣਾ ਗਿਆ? ਪੰਜਾਬ ਦਾ ਕੋਈ ਨੀ ਸੋਚਦਾ। ਅੱਛਾ ਹੁਣ ਇਹ ਨਾ ਜੀ ਆਮ ਆਦਮੀ ਪਾਰਟੀ ਵੀ ਅਸਤੀਫਾ ਮੰਗਦੀ ਸੀਗੀ ਉਹਨਾਂ ਤੋਂ ਜਿਹੜੇ ਪ੍ਰਧਾਨ ਨੇ ਦਿੱਤਾ, ਤੇ ਹੁਣ ਤੁਸੀਂ ਦੱਸੋ ਜਿਹੜਾ ਉਰੇ ਪੰਜਾਬ ਚ ਲੀਕ ਹੋਇਆ ਕੀ ਇਹ ਆਪਣੇ ਉਹ ਤੋਂ ਅਸਤੀਫਾ ਲੈਣਗੇ? ਜਿਹੜਾ ਪੰਜਾਬ ਚ ਹੋਇਆ ਹੁਣ ਪੇਪਰ ਲੀਕ, ਉਹਦੇ ਪਿੱਛੇ ਦੱਸਿਓ ਤੁਹਾਡੇ ਕੀ ਵਿਚਾਰਾਂ ਸਰ। ਥੈਂਕ ਯੂ, ਮੈਂ ਉਪਦੀਰ ਸੁਣ। ਥੈਂਕ ਯੂ
4: ਜੀ ਰਮੇਸ਼ ਜੀ।
8: ਨਹੀਂ ਨਹੀਂ ਨਹੀਂ, ਇਹ ਤੇ ਦੇਖੋ ਬੜੀ ਸਾਫ ਗੱਲ ਹੈ, ਤੁਸੀਂ ਮੇਰੇ ਤੋਂ ਪੁੱਛ ਲਿਆ, ਮੈਂ ਕਹਿ ਦਿੰਦਾ। ਜਿਹੜਾ ਤੁਸੀਂ ਯੂਨੀਵਰਸਿਟੀ ਜਿਹੜੀ ਆਪਾਂ ਬਾਬਾ ਫਰੀਦ ਯੂਨੀਵਰਸਿਟੀ ਦੇ ਪੇਪਰ ਲੀਕ ਦੀ ਗੱਲ ਕਰ ਰਹੇ ਹਾਂ, ਮੈਨੂੰ ਨੀ ਲੱਗਦਾ ਅਸਤੀਫਾ ਲੈਣਗੇ, ਜਾਂ ਇੱਥੇ ਕੋਈ ਅਸਤੀਫੇ ਦੀ ਗੱਲ ਹੈ। ਇੱਥੇ ਤੇ ਉਹ ਉਹਨਾਂ ਨੇ ਜਾਂਚ ਵੀ ਮੁਕੰਮਲ ਕਰ ਦਿੱਤੀ ਜੀ ਕਿ ਕਿਸੇ ਸੁਪਰਡੈਂਟ ਦਾ, ਕਿਸੇ ਸੁਪਰਵਾਈਜ਼ਰ ਦਾ, ਕਿਸੇ ਕੰਟਰੋਲਰ ਦਾ ਪੇਪਰ ਜਿਹੜੀ ਲੀਕ ਪ੍ਰੀਖਿਆ, ਉਹਨਾਂ ਕੋਈ ਕਹਿੰਦੇ ਲੈਣਾ ਦੇਣਾ ਹੀ ਨਹੀਂ ਹੈਗਾ। ਇਹ ਤੇ ਬੇਸਿਕਲੀ ਕਹਿੰਦੇ ਇੱਕ ਗਰੋਹ ਜਿਹੜਾ ਉਹਨਾਂ ਨੇ ਸਾਰਾ ਕੁਛ ਕੰਮ ਕੀਤਾ ਹੈਗਾ ਆ। ਸੋ ਏਦਾਂ ਦੀ ਇਹਨਾਂ ਨੇ ਤਾਂ ਰਿਪੋਰਟਾਂ ਵੀ ਤਿਆਰ ਕਰ ਲਈਆਂ, ਆਪਣੇ ਆਪ ਚੋਂ ਆਪ ਕਲੀਨ ਚਿੱਟ ਦੇ ਲਈ ਹੈਗੀ ਹੈ, ਕੋਈ ਅਸਤੀਫਾ ਅਸਤੂਫਾ ਨਹੀਂ ਪੰਜਾਬ ਦੇਣਾ ਏਦਾਂ। ਤੇ ਜੇ ਅਸਤੀਫਾ ਦੇਣ ਲੱਗੇ ਫਿਰ ਤਾਂ ਮੰਤਰੀ ਸਾਨੂੰ ਬਾਹਰੋਂ ਲਿਆਉਣੇ ਪੈਣੇ, ਸਾਰਿਆਂ ਨੂੰ ਅਸਤੀਫੇ ਦੇਣੇ ਪੈਣੇ ਆ। ਸੋ ਸਰੋਤੇ, ਇਸ ਕਰਕੇ ਉਹ ਤੇ ਧਰਮਿੰਦਰ ਪ੍ਰਧਾਨ ਦੇ ਨਾਲ ਨਾਲ ਜੋੜੀਏ, ਉਹ ਇੱਕ ਵੱਡਾ ਅੰਦੋਲਨ ਕਹਿ ਸਕਦੇ, ਇੱਕ ਵਿਸ਼ੇਸ਼ ਅੰਦੋਲਨ ਕਹਿ ਸਕਦੇ ਹਾਂ ਜਿੱਥੇ ਇਹ ਗੱਲ ਹੋਈ ਹੈ। ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਧਰਲੇ ਪਾਸੇ ਨੂੰ ਗੱਲ ਚਲੇਗੀ।
4: ਜੀ ਰਮੇਸ਼ ਜੀ, ਤੇ ਜੀ ਨਾਲ ਸਾਡੇ ਅਗਲੀ ਕਾਲ ਹੈ ਜੀ 3430। ਜੀ ਵੈਲਕਮ ਜੀ।
13: ਹਾਂਜੀ,
4: ਸਤਿ ਸ਼੍ਰੀ ਅਕਾਲ ਜੀ। ਜੀ ਸਰ,
13: ਬੇਰੁਜ਼ਗਾਰ ਹੋਇਆ ਕਿ ਚੰਨੀ ਨੂੰ ਛੱਡ ਗਏ ਜੀ? ਚੰਨੀ ਕੋਲ ਤੇ ਹੈਗਾ ਜੀ ਮਾੜਾ ਮੋਟਾ ਐਕਸਪੀਰੀਅੰਸ, ਫਿਰ ਟੈਂਟ ਟੁੰਟ ਲਾ ਲੈਂਦਾ ਜੀ, ਬੱਕਰੀਆਂ ਚੋ ਲੈਂਦਾ ਜੀ, ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਕੈਨੇਡਾ ਵੀ ਆ ਸਕਦਾ ਜੀ, ਜ਼ਰੂਰ ਦੱਸਿਓ ਜੀ।
4: ਜੀ ਰਮੇਸ਼ ਜੀ,
8: ਚਰਨਜੀਤ ਸਿੰਘ ਚੰਨੀ ਬਾਕੀ ਸਾਰੇ ਬੇਰੁਜ਼ਗਾਰ ਹੈ, ਬਾਕੀ ਗੱਲ ਸਹੀ ਹੈ। ਚੰਨੀ ਤਾਂ ਭਾਈ ਸਾਰੇ ਕੰਮ ਕਰ ਲੈਂਦਾ, ਉਹਨੂੰ ਤੁਸੀਂ ਇੱਥੇ ਸੱਦ ਲਓ, ਸਾਰੇ ਕੰਮ ਕਰਾਈ ਜਾਓ। ਇਸ ਵੇਲੇ ਤੇ ਹਾਲਾਤ ਇਹ ਆ ਕਿ ਕਾਂਗਰਸ ਵਿੱਚ ਪਤਾ ਨਹੀਂ ਅਜੇ ਕਿੱਦਾਂ ਦਾ ਕੱਲ ਆਉਣਾ ਹੈ। ਆਹ ਤੇ ਚਲੋ ਧਰਮਿੰਦਰ ਪ੍ਰਧਾਨ ਦੇ ਰੌਲੇ ਰੱਪੇ ਚ ਪੰਜ ਚਾਰ ਦਿਨ ਇਹਨਾਂ ਦੇ ਟੱਪ ਗਏ ਆ ਸੁੱਖ ਸਕੀਲੀ ਜੀ ਦੇ ਨਾਲ, ਇਹਨਾਂ ਦਾ ਅੰਦਰੂਨੀ ਬੜਾ ਰੌਲਾ ਹੈਗਾ ਸਰੋਤਿਓ ਚੱਲ ਰਿਹਾ। ਜੇ ਕਾਂਗਰਸ ਦਾ ਮੁੱਕਿਆ ਥੋੜੋ ਹੈ, ਉੱਥੇ ਹਾਈ ਕਮਾਂਡ ਨੇ ਜੱਫੀਆਂ ਪਵਾਈਆਂ ਸੀ, ਅੰਦਰ ਜੱਫੀਆਂ ਪਾ ਲਈਆਂ, ਬਾਹਰ ਆ ਕੇ ਫਿਰ ਖੈਬੜ ਪਏ ਆ। ਸੋ ਇਸ ਕਰਕੇ ਕਾਂਗਰਸ ਵਾਲਾ ਤੇ ਭਾਈ ਅਜੇ ਵੇਟ ਐਂਡ ਬਾਅਦ ਚ ਹੈ। ਮੈਨੂੰ ਲੱਗਦਾ ਕਿ ਅਜੇ ਉਹ ਮਸਲਾ ਜਿਹਨੂੰ ਅਸੀਂ ਟੇਢੀ ਖੀਰੀ ਆ ਅਜੇ ਤੱਕ ਉਹ ਮਸਲਾ।
4: ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਮੈਂ ਗਲੋਬਲ ਕੰਫਰਟ ਏਅਰ ਦਾ ਸੰਦੇਸ਼ ਦੇ ਦਵਾਂ ਜੀ ਏਸੀ ਫਰਨਿਸ ਘਰ ਦਾ ਖਰਾਬ ਹੋ ਗਿਆ ਰਿਪੇਅਰ ਤੁਸੀਂ ਕਰਵਾਉਣਾ ਜਾਂ ਫਿਰ ਨਵਾਂ ਲਗਵਾਉਣਾ ਤੇ ਤੇਜਪਾਲ ਜੀ ਨੂੰ ਗਲੋਬਲ ਕੰਫਰਟ ਏਅਰ ਤੋਂ ਤੁਸੀਂ ਆਪਣੀ ਕਾਲ ਕਰ ਲਓ ਨੰਬਰ 905-790-9080 ਹੈ 905-790-9080 ਤੇ ਕਾਲ ਹੋ ਸਕਦੀ ਹੈ ਜੀ ਤੇ ਅਗਲੇ ਕਾਲਰ ਸਾਡੇ ਨਾਲ ਨੇ ਜੀ 8900 ਜੀ ਸਵਾਗਤ ਹੈ ਜੀ
14: ਸ਼ਨੀਵਾਰ ਤੱਕ ਇਹਨਾਂ ਦਾ ਨਿਪਟਾਰਾ ਹੋ ਜਾਣਾ ਹੈ ਕਿਉਂਕਿ ਤਿੰਨ ਡਿਮਾਂਡ ਹੈ ਜਿਹੜੀ ਇਹਨਾਂ ਰੱਖੀਆਂ ਸਟੂਡੈਂਟ ਨੇ ਜਾਂ ਸੀਜੇਪੀ ਜਾਂ ਕਾਕਰੋਚ ਪਾਰਟੀ ਨੇ ਉਹਨਾਂ ਨੇ ਮੰਨ ਲੈਣੀ ਆ ਤੇ ਉਹੀ ਹੋਇਆ ਹੁਣ ਪ੍ਰਧਾਨ ਦਾ ਹੀ ਮੇਨ ਗੱਲ ਲੜ ਰਹੇ ਸੀ ਦੋ ਡਿਮਾਂਡਾਂ ਤਾਂ ਮੰਨਦੀ ਪਈ ਸੀ ਗੌਰਮੈਂਟ ਤੇ ਪ੍ਰਧਾਨ ਦੇ ਅਸਤੀਫੇ ਉੱਪਰ ਅੜਿਆ ਸੀ ਕੰਮ ਉਹ ਵੀ ਪ੍ਰਧਾਨ ਦਾ ਅਸਤੀਫਾ ਹੋ ਗਿਆ ਤੇ ਹੁਣ ਇਹ ਜਿਹੜਾ ਕਾਕਰੋਚ ਜਨਤਾ ਪਾਰਟੀ ਬਣੀ ਹੈ ਇਹਦਾ ਭਵਿੱਖ ਕੀ ਹੈ ਹੁਣ ਕਿਹੜੇ ਮੁੱਦਿਆਂ ਤੇ ਚੱਲੇਗੀ ਸਟਾਰਟ ਤਾਂ ਇਹਨੇ ਸਟੂਡੈਂਟਸ ਦੇ ਉੱਪਰ ਹੀ ਹੋਈ ਸੀ ਤੇ ਦੂਜੀ ਇਹ ਚ ਖਬਰ ਹੋਰ ਆ ਰਹੀ ਹੈ ਵੀ ਪਾਕਿਸਤਾਨ ਨੇ ਹੁਣ ਝੋਲੀ ਫੈਲਾ ਦਿੱਤੀ ਆ ਅਮਰੀਕਾ ਅੱਗੇ $10 billion ਦੀ ਮੰਗਿਆ ਕਹਿੰਦਾ ਵੀ ਜਿਹੜਾ ਤੁਹਾਡੀ ਮੈਂ ਵਿੱਚ ਮਿਡਲਮੈਨ ਕੀਤਾ ਸੀ ਦਲਾਲੀ ਕੀਤੀ ਸੀ ਉਹਦਾ ਮੈਨੂੰ ਦੇ ਦਿਓ $10 billion ਤੇ ਹੁਣ ਦੇਖੋ ਟਰੰਪ ਸਾਹਿਬ ਦਿੰਦੇ ਕਿ ਨਹੀਂ ਦਿੰਦੇ ਥੈਂਕ ਯੂ ਸੋ ਮਚ
4: ਜੀ ਰਮੇਸ਼ ਜੀ
15: ਖਾਲੀ ਹੱਥ ਤਾਂ ਨਹੀਂ ਆਉਂਦਾ ਜੀ ਪਾਕਿਸਤਾਨ ਕੁਛ ਨਾ ਕੁਛ ਲੈ ਕੇ ਆਊਗਾ ਇਹ ਗੱਲ ਤੇ ਪੱਕੀ ਹੈ ਬਾਕੀ ਬਿਲਕੁਲ ਠੀਕ ਹੈ ਤੁਸੀਂ ਕੱਲ ਇਵੇਂ ਹੀ ਸ਼ਬਦ ਆਖੇ ਸੀਗੇ ਜਿਹੜੀ ਸਰੋਤੇ ਹੁਣ ਨਾ ਅਗਲਾ ਸਵਾਲ ਹੈ ਜਿਹਦਾ ਅਸੀਂ ਸਾਰੇ ਉੱਤਰ ਭਾਲ ਰਹੇ ਹਾਂ ਕਿ ਕਾਂਗਰਸ ਜਨਤਾ ਪਾਰਟੀ ਦਾ ਹੁਣ ਉਹ ਕਿੱਧਰ ਨੂੰ ਜਾਏਗਾ ਸਾਰਾ ਕੁਛ ਉੱਤੇ ਮੈਂ ਵੀ ਅਜੇ ਤੱਕ ਉੱਤੇ ਬਹੁਤ ਕੋਈ ਵੱਡੀ ਟਿੱਪਣੀ ਕਰਨ ਨੂੰ ਤਿਆਰ ਨਹੀਂ ਉਹਦਾ ਕਾਰਨ ਹੈ ਕਿਉਂਕਿ ਜੇ ਤੇ ਵਾਕਿਆ ਸਿਆਸਤ ਵਾਲੇ ਪਾਸੇ ਨੂੰ ਤੁਰਦਾ ਤੇ ਫਿਰ ਗੱਲ ਉਹ ਸੱਚੀ ਹੈ ਜਿਹੜੀ ਮੈਂ ਪਹਿਲਾਂ ਇੱਕ ਵਾਰ ਕੀਤੀ ਸੀ ਕਿ ਇਹਦਾ ਤਾਂ ਜਨਮ ਹੀ ਫਿਰ ਕਿਸੇ ਸਿਆਸਤ ਦੇ ਤਹਿਤ ਹੋਇਆ ਹੋਵੇਗਾ ਜੇ ਇਹ ਸਿਆਸਤ ਵਾਲੇ ਪਾਸੇ ਨੂੰ ਪੈਰ ਧਰਾਵਾ ਕਰਦਾ ਇਹ ਠੀਕ ਹੈ ਕਿ ਮੁੱਦਾ ਉਹਨਾਂ ਨੇ ਪਹਿਲਾਂ ਸੌਖਾ ਸਰਲ ਤੇ ਜਿਹੜਾ ਕਹਿ ਲਈਏ ਕਿ ਭੌਂਦਾ ਸੀ ਥੋੜਾ ਟੁੰਬਦਾ ਸੀ ਸਮਾਜ ਨੂੰ ਉਹ ਚੁੱਕ ਲਿਆ ਉਹਦੇ ਵਿੱਚ ਉਹਨਾਂ ਨੇ ਜਿੱਤ ਦਰਜ ਕਰ ਲਈ ਹੈ ਸੋ ਇਸ ਕਰਕੇ ਸੰਕੇਤ ਤੇ ਇਹੀ ਹੈ ਕਿ ਇਹ ਸਾਰਾ ਕੁਛ ਇੱਕ ਸਿਆਸੀ ਤੌਰ ਤੇ ਹੀ ਅੱਗੇ ਨੂੰ ਜਾਵੇਗਾ ਉਹਦੇ ਵਿੱਚ ਕਿਹਨੂੰ ਜ਼ਿਆਦਾ ਨਫ਼ਾ ਹੁੰਦਾ ਹੈ ਕਿਹਨੂੰ ਨੁਕਸਾਨ ਉਹਦੇ ਲਈ ਮੈਨੂੰ ਲੱਗਦਾ ਥੋੜਾ ਜਿਹਾ ਵੇਟ ਪੈਚ ਕਰ ਲੈਂਦੇ
4: ਜੀ ਬਿਲਕੁਲ ਜੀ ਤੇ ਨਾਲ ਇਸ ਦੇ ਸਾਡੇ ਅਗਲੇ ਕਾਲਰ ਨੇ 4146 ਜੀ ਵੈਲਕਮ ਜੀ
16: ਸਤਿ ਸ੍ਰੀ ਅਕਾਲ ਰੁਪਿੰਦਰ ਜੀ
4: ਸਤਿ ਸ੍ਰੀ ਅਕਾਲ ਜੀ ਜੀ ਸਰ
16: ਹੁਸ਼ਿਆਰਪੁਰੀ ਜੀ ਜਿਹੜੇ ਸਟੇਟ ਮੈਂ ਇਲੈਕਸ਼ਨ ਹੋਣਾ ਹੈ ਆਪਣਾ ਪੰਜਾਬ ਯੂਪੀ ਉਹੀ ਪਾਰਟੀਆਂ ਸ਼ਾਮਿਲ ਸੀਗੀ ਟੀਐਮਸੀ ਔਰ ਬਾਕੀ ਜਿਤਨੀ ਤੇਲਗੂ ਦੇਸ਼ਮ ਯੇ ਵੋ ਡੀਐਮਕੇ ਉਹ ਤਾਂ ਕੋਈ ਬੰਦੇ ਕੋਈ ਆਏ ਨਹੀਂ ਸੀਗੇ ਔਰ ਜਦੋਂ ਦਾ ਇਹ ਵੰਚੁਕ ਨੇ ਰਿਜ਼ਾਈਨ ਕੀਤਾ ਕੇਜਰੀਵਾਲ ਔਰ ਰਾਹੁਲ ਗਾਂਧੀ ਭੱਜ ਗਏ ਉਹ ਕਿੱਥੇ ਹੈਗੇ ਔਰ ਤੀਸਰਾ ਇਹ ਦੱਸੋ ਕਿ ਇਹ ਜੋ ਰਿਜ਼ਾਈਨੇਸ਼ਨ ਕੇ ਰੈਜ਼ਿਗਨੇਸ਼ਨ ਕੇ ਬਾਅਦ ਔਰ ਰਾਹੁਲ ਗਾਂਧੀ ਉਸਕੋ ਦੋਸ਼ ਦੇ ਰਿਹਾ ਹੈ ਦੀਪਿਕਾ ਕੇਜਰੀਵਾਲ ਕੋ ਦੋਸ਼ ਦੇ ਰਿਹਾ ਹੈ ਕੇਜਰੀਵਾਲ ਉਸਕੋ ਦੋਸ਼ ਦੇ ਰਿਹਾ ਇਹ ਸਭ ਕੀ ਚੱਲ ਰਿਹਾ ਹੈਗਾ ਔਰ ਜਿਹੜੇ ਫਰਜ਼ੀ ਪ੍ਰੋਟੈਸਟਰਸ ਹੈ ਉਹਨਾਂ ਦਾ ਕੀ ਬਣਿਆ ਸੁਣਾ ਹੈ ਉਹਨਾਂ ਦੇ ਵੀ ਕੁਝ ਗਾਹ ਚਿੜੇਗੀ ਔਰ ਜੋ ਫੰਡਿੰਗ ਆ ਰਹੀ ਸੀ ਇਹਦੇ ਮੇਰੀ ਕੋਈ ਇਨਕੁਆਇਰੀ ਹੋ ਰਹੀ ਹੈ ਇਹਦੇ ਬਾਰੇ ਦੱਸੋ ਜੀ ਧੰਨਵਾਦ ਜੀ
4: ਜੀ ਰਮੇਸ਼ ਜੀ
15: ਦੇਖੋ ਮੈਂ ਜਿਹੜੀ ਪਹਿਲਾਂ ਟਿੱਪਣੀ ਤੇ ਨਾ ਉੱਥੇ ਮੈਨੂੰ ਸਰੋਤਿਓ ਅਜੇ ਤੱਕ ਮੈਂ ਫੰਡਿੰਗ ਨਾਲ ਜੋੜ ਦੇਵਾਂ ਫਰਜ਼ੀ ਨਾਲ ਜੋੜ ਦੇਵਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਜੋੜ ਦੇਵਾਂ ਇਹ ਵਕਤ ਤੋਂ ਪਹਿਲੀ ਗੱਲ ਹੋ ਜਾਣੀ ਹੈ ਅਜੇ ਤੱਕ ਨਾ ਕਰੀਏ ਕਿਉਂਕਿ ਮੂੰਹੋਂ ਨਿਕਲਿਆ ਸ਼ਬਦ ਫਿਰ ਕਈ ਵਾਰੀ ਵਾਪਸ ਲੈਣਾ ਔਖਾ ਹੋ ਜਾਂਦਾ ਐਵੇਂ ਅਸੀਂ ਚਾਹੇ ਕਾਂਗਰਸ ਨੂੰ ਚਾਹੇ ਆਮ ਚਾਹੇ ਖਾਸ ਪਾਰਟੀ ਅਜੇ ਸਿੱਧੇ ਤੌਰ ਤੇ ਉਹਨੂੰ ਨਾ ਅਸੀਂ ਕਿਸੇ ਨੂੰ ਇਨਵੋਲਵ ਕਰੀਏ ਭਾਵੇਂ ਕਿ ਨਜ਼ਰ ਆਉਂਦਾ ਸੰਕੇਤ ਸਾਨੂੰ ਦਿਖ ਰਹੇ ਹੈ ਅਜੇ ਤੱਕ ਜੇ ਅਸੀਂ ਟਿੱਪਣੀ ਕਰਾਂਗੇ ਤਾਂ ਅਸੀਂ ਉਹਦੇ ਨਾਲੋਂ ਜ਼ਿਆਦਾ ਕਾਲੇ ਚੱਲ ਰਹੇ ਹੋਵਾਂਗੇ ਜਿਹੜੇ ਉਹਦੇ ਵਿੱਚ ਆਪ ਕਿਤੇ ਨਾ ਕਿਤੇ ਇਨਵੋਲਵ ਹੈ ਸੋ ਇਸ ਕਰਕੇ ਇੰਤਜ਼ਾਰ ਕਰੀਏ ਬਹੁਤ ਕੁਛ ਜਿਵੇਂ ਕਹਿੰਦੇ ਆ ਕਿ ਬਾਹਰ ਆ ਗਿਆ ਬਾਕੀ ਆਉਣ ਵਾਲੇ ਕੁਛ ਦਿਨਾਂ ਚ ਬਿੱਲੀ ਥੈਲੇ ਤੋਂ ਬਾਹਰ ਆ ਜਾਣੀ ਹੈ ਫਿਰ ਦੇਖਾਂਗੇ ਐਵੇਂ ਅਜੇ ਨਾ ਅਸੀਂ ਕਾਂਗਰਸ ਨੂੰ ਕਟਹਿਰੇ ਚ ਖੜਾ ਕਰੀਏ ਨਾ ਅਸੀਂ ਆਮ ਆਦਮੀ ਪਾਰਟੀ ਨੂੰ ਤੇ ਨਾ ਅਸੀਂ ਖਾਸ ਆਦਮੀ ਪਾਰਟੀ ਨੂੰ
4: ਜੀ ਬਿਲਕੁਲ ਜੀ ਤੇ ਨਾਲ ਹੀ ਸਾਡੇ ਅਗਲੇ ਕਾਲਰ ਨੇ ਜੀ 5680 ਸਵਾਗਤ ਹੈ ਜੀ 5680 ਤੁਸੀਂ ਆਉਣੇ ਹੋ ਜੀ
17: ਹਾਂਜੀ
4: ਸਤਿ ਸ੍ਰੀ ਅਕਾਲ ਜੀ ਜੀ ਸਰ
17: ਮੇਰਾ ਸਵਾਲ ਸੀ ਰਮੇਸ਼ ਜੀ ਨੂੰ ਛੋਟਾ ਜਿਹਾ ਜੀ ਉਹ ਲਾਲਜੀਤ ਭੁੱਲਰ ਦਾ ਪਿਓ ਬਾਰੇ ਕੋਈ ਫੜਿਆ ਕਿ ਨਹੀਂ ਫੜਿਆ ਕਿੰਨੇ ਮਹੀਨੇ ਹੋ ਗਏ ਉਹਦੇ ਬਾਰੇ ਕੋਈ ਬਾਹਲੀ ਗੱਲਬਾਤ ਨੀ ਮੁੜ ਕੇ ਸੁਣੀ ਹੈਗੀ ਇੱਕ ਥਾਰ ਵਾਲੀ ਬੀਬੀ ਬਾਰੇ ਦੱਸਿਓ ਬਹਾਲ ਬੂਲ ਹੋ ਗਈ ਕਿ ਨਹੀਂ ਹੋਈ ਇਹਦੇ ਬਾਰੇ ਮਾੜਾ ਦੱਸਿਓ
4: ਜੀ ਰਮੇਸ਼ ਜੀ
15: ਜਿਹੜਾ ਤੇ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਦਾ ਮਸਲਾ ਦੇਖੋ ਸਰੋਤਿਓ ਬੜੀ ਸਿੱਧੀ ਗੱਲ ਹੈ ਕਿ ਉਹ ਜੋ ਉਹਦੇ ਬਾਰੇ ਮੇਰੇ ਕੋਲ ਜਾਣਕਾਰੀ ਹੈ ਕਿ ਉਹ ਭਾਰਤ ਵਿੱਚ ਨਹੀਂ ਹੈ ਹਾਈ ਕੋਰਟ ਚੋਂ ਅਗਾਊਂ ਪਟੀਸ਼ਨ ਜਿਹਨੂੰ ਅਗਾਊਂ ਜ਼ਮਾਨਤ ਮੰਗੀ ਸੀ ਉਹ ਹਾਈ ਕੋਰਟ ਵਿੱਚੋਂ ਵੀ ਖਾਰਜ ਹੋ ਗਈ। ਸੁਪਰੀਮ ਕੋਰਟ ਦਾ ਦਰਵਾਜ਼ਾ ਉਸਨੇ ਖੜਕਾ ਦਿੱਤਾ ਕਿ ਨਹੀਂ ਖੜਕਾ ਦਿੱਤਾ, ਇਹ ਅਜੇ ਤੱਕ ਗੱਲ ਸਾਹਮਣੇ ਨਹੀਂ ਆਈ ਕਿ ਉਹਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਨਹੀਂ ਖੜਕਾਇਆ ਹੈ। ਤੇ ਉਵੇਂ ਹਾਈ ਕੋਰਟ 'ਚ ਉਹਦੀ ਜਿਹੜੀ ਜ਼ਮਾਨਤ ਭਾਈ ਖਾਰਜ ਹੋ ਚੁੱਕੀ ਹੈ ਤੇ ਕੇਸ ਵਿੱਚ ਮੈਨੂੰ ਲੱਗਦਾ ਕਿ ਅੱਜ ਨਹੀਂ ਭਲਕੇ ਬਿਨਾਂ ਗ੍ਰਿਫਤਾਰੀ ਤੋਂ ਉਹਦਾ ਛੁਟਕਾਰਾ ਨਹੀਂ ਹੋਣਾ, ਉਹ ਜੋ ਮਰਜ਼ੀ ਕਹੀ ਜਾਏ। ਸੋ ਅਜੇ ਤੱਕ ਤੇ ਲਾਲਜੀਤ ਸਿੰਘ ਭੁੱਲਰ ਆਪ ਜੇਲ੍ਹ 'ਚ ਹੈ ਤੇ ਕੇਸ ਉਹਦੇ ਲਈ ਅਜੇ ਕਾਫੀ ਦਿੱਕਤ ਭਰਪੂਰੀ ਬਣਿਆ ਹੋਇਆ ਹੈ।
4: ਜੀ ਰਮੇਸ਼ ਜੀ, ਤੇ ਨਾਲ ਹੀ ਜੀ ਹਰਪ੍ਰੀਤ ਸੈਣੀ ਜੀ ਦਾ ਨੰਬਰ ਨੋਟ ਕਰ ਲਓ ਜੀ। ਟੌਪ ਚੋਇਸ ਇੰਸ਼ੋਰੈਂਸ ਤੋਂ ਗੱਲ ਅੱਛੀ ਇੰਸ਼ੋਰੈਂਸ ਪਾਲਿਸੀ ਦੀ ਹੋਵੇ, ਗੱਲ ਫਰੀ ਆਫ ਜੋ ਕਿਨ ਬਿਨਾਂ ਕਿਸੇ ਜੋ ਫਿਕਰ ਤੋਂ ਰਹਿਣ ਦੀ ਹੋਵੇ। ਸੋ ਜੀ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਸੁਪਰ ਵੀਜ਼ਾ ਵੈਸਟਰ ਵੀਜ਼ਾ ਦੇ ਅੱਛੇ ਇੰਸ਼ੋਰੈਂਸ ਪਲਾਨਸ ਇਹਨਾਂ ਦੇ ਕੋਲ ਨੇ, ਅਤੇ ਨਾਲ ਹੀ ਇਨਵੈਸਟਮੈਂਟ ਪਲਾਨਸ ਵੀ ਅੱਛੇ ਨੇ ਤਾਂ ਜੋ ਕਿ ਆਪਣਾ ਪੈਸਾ ਇਨਵੈਸਟ ਕਿਸ ਤਰ੍ਹਾਂ ਚੰਗਾ ਕਰਨਾ ਇਹ ਵੀ ਤੁਹਾਨੂੰ ਗਾਈਡ ਕਰਨਗੇ। ਨੰਬਰ 416-817-6500 ਨੰਬਰ ਹੈ, 416-817-6500 'ਤੇ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ ਜੀ। ਸੋ ਸਾਡੇ ਨਾਲ ਅਗਲੇ ਕਾਲਰ ਨੇ ਜੀ, ਕੁਲਦੀਪ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
18: ਹਾਂਜੀ ਸਤਿ ਸ੍ਰੀ ਅਕਾਲ
4: ਜੀ ਸਰ।
18: ਰਮੇਸ਼ ਜੀ, ਸਾਰੇ ਸਾਰਿਆਂ ਨੂੰ ਜੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਨੇ ਜੀ ਅੰਦੋਲਨ ਦੀ ਜਿੱਤ ਦੀਆਂ। ਇਹ ਤੇ ਮੈਨੂੰ ਲੱਗਦਾ ਕਿ ਕਿਸਾਨਾਂ ਕਿਸਾਨੀ ਅੰਦੋਲਨ ਸੀ ਜਿਹੜਾ ਉਹਦੇ ਨਾਲ ਵੀ ਜ਼ਿਆਦਾ ਭਾਵੁਕ ਹੋ ਗਿਆ, ਤੇ ਜਿਹੜੇ ਸਾਡੇ ਸਿੱਖ ਸਰਦਾਰ ਵੀ ਗਏ ਸੀ ਉੱਥੇ, ਤੇ ਸਾਡੇ ਪੰਜਾਬ ਨੂੰ ਵੀ ਚਾਹੀਦਾ ਜੀ ਸਾਰਿਆਂ ਨੂੰ ਜਕਾਰੇ ਲਾ ਕੇ ਜਿੱਦਾਂ ਚੰਗਾ ਸਵਾਗਤ ਕਰਨਾ ਚਾਹੀਦਾ ਜੀ ਉਹਨਾਂ ਦਾ ਘੋੜਿਆਂ ਦੇ ਨਾਲ ਹਾਥੀਆਂ ਦੇ ਨਾਲ, ਤੇ ਇਹ ਕਾਂਗਰਸ ਪਾਰਟੀ ਪੰਜਾਬ ਚ ਬੜੀ ਅੱਗੇ ਵਧੇਗੀ ਜੀ। ਦੂਸਰੀ ਗੱਲ ਰਮੇਸ਼ ਜੀ, ਅਸੀਂ ਨਾ ਇੱਥੋਂ ਕੈਨੇਡਾ ਚੋਂ ਅਸੀਂ ਫੰਡ ਇਕੱਠਾ ਕਰਨਾ ਚਾਹੁੰਦੇ ਹਾਂ ਜੀ ਕਾਂਗਰਸ ਪਾਰਟੀ ਵਾਸਤੇ, ਕਿ ਸਾਨੂੰ ਵੀ ਇੱਥੇ ਪੈਸੇ ਪੂਸੇ ਬਥੇਰੇ ਗੌਰਮੈਂਟ ਦੇ ਰਹੀ ਹੈ, ਤੇ ਫੰਡ ਇਕੱਠਾ ਕਰਕੇ ਅਸੀਂ ਪੰਜਾਬ ਚ ਪਾਰਟੀ ਲੈ ਕੇ ਆਈਏ। ਉਹਦੇ ਵਾਸਤੇ ਕੋਈ ਅੱਗੇ ਗੱਲਬਾਤ ਚਲਾਓ ਜਾਂ ਕੋਈ ਚੱਲ ਰਹੀ ਤੇ ਦੱਸਿਓ ਜ਼ਰੂਰ।
15: ਚਲੋ ਗੱਲ ਇਹ ਹੈ ਕਿ ਵੱਖਰੇ ਵੱਖਰੇ ਢੰਗ ਦੇ ਨਾਲ ਅਸੀਂ ਵੱਖਰੇ ਵੱਖਰੇ ਤੰਜ ਤੇ ਵੱਖਰੇ ਵੱਖਰੇ ਕਮੈਂਟ ਚੱਲ ਰਹੇ ਹੈ। ਕਾਂਗਰਸ ਜਨਤਾ ਪਾਰਟੀ ਦੀ ਜਿਹੜੀ ਇੱਕ ਵਿਸ਼ੇਸ਼ ਅਚੀਵਮੈਂਟ ਤੇ ਵੱਖਰੀ ਔਰ ਵੱਡੀ ਅਚੀਵਮੈਂਟ ਹੈਗੀ ਹੈ
4: ਜੀ,
15: ਭਾਰਤ ਦੇ ਸਿਆਸੀ ਮਾਹੌਲ ਵਿੱਚ ਤੇ ਬਹੁਤ ਵੱਡੀ ਹੈ। ਸੋ ਇਸ ਕਰਕੇ ਸਰੋਤਿਓ, ਇਸ ਅਚੀਵਮੈਂਟ ਨੂੰ ਵਿੱਚੋਂ ਅਸੀਂ ਬੜਾ ਕੁਝ ਪੋਜ਼ਿਟਿਵ ਸਿੱਖਣਾ ਬਣਦਾ ਹੈ।
4: ਬਿਲਕੁਲ,
15: ਤੇ ਅਜੇ ਤੱਕ ਉਧਲੇ ਪਾਸੇ ਨੂੰ ਅਸੀਂ ਗੱਲਾਂ ਬਾਤਾਂ ਨਾ ਵਧਾਈਏ ਜਿਹਨੂੰ ਆਪਾਂ ਸਿਆਸੀ ਤਾਣੇ ਬਾਣੇ ਨਾਲ ਜੋੜਦੇ ਹਾਂ। ਉਹਦੇ ਵਿੱਚ ਮੈਂ ਬਾਰ ਬਾਰ ਕਹਿ ਰਿਹਾ ਕਿ ਰੁਕਣਾ ਹੀ ਭਲਾ।
4: ਜੀ ਬਿਲਕੁਲ ਸਹੀ ਜੀ, ਤੇ ਇਸ ਖੁਸ਼ੀ ਨੂੰ ਅੱਗੇ ਤੋਰਦੇ ਹੋਏ ਜੀ ਇਸ ਨੂੰ ਸ਼ੁਰੂਆਤ ਹੀ ਮੰਨੀਏ। ਤੇ ਜੀ ਇਸ ਦੇ ਨਾਲ ਸਾਡੇ ਨੈਕਸਟ ਕਾਲਰ ਸਾਡੇ ਨਾਲ ਨੇ 1052 ਜੀ, ਸਵਾਗਤ ਹੈ ਜੀ।
19: ਹਾਂਜੀ ਸਤਿ ਸ੍ਰੀ ਅਕਾਲ
4: ਜੀ। ਸਤਿ ਸ੍ਰੀ ਅਕਾਲ ਜੀ। ਜੀ ਸਰ,
19: ਹਾਂਜੀ, ਜਦੋਂ ਅਮਰੀਕਾ ਨੇ ਆਪਣੀ ਅੰਬੈਸੀ ਨੂੰ ਕਿਹਾ ਸੀ ਕਿ ਬੜਾ ਕਾਫੀ ਕੁਛ ਗਲਤ ਹੋ ਜਾਣਾ ਤੇ ਮਤਲਬ ਸਾਵਧਾਨ ਰਹੋ, ਤੇ ਜਿਹੜੀ ਗੌਰਮੈਂਟ ਆ ਇੰਡੀਆ ਗੌਰਮੈਂਟ ਆ ਇਹਦੀ ਇੰਟੈਲੀਜੈਂਸੀ ਨੇ ਇਹਨਾਂ ਨੂੰ ਨਹੀਂ ਦੱਸਿਆ ਵੀ ਇੱਥੇ ਕੋਈ ਵੱਡਾ ਹੋਣ ਵਾਲਾ। ਦੂਜਾ ਇਹ ਆ ਕਿ ਕੇਜਰੀਵਾਲ ਤੇ ਉਹਦੀ ਪਾਰਟੀ ਜਿਹੜੀ ਆ ਐਕਸਪੋਜ਼ ਤਾਂ ਹੋ ਗਈ ਆ, ਤੇ ਉਹਦੇ ਵਿੱਚ ਇਹ ਜਿਹੜਾ ਨਾਲ ਰਹਿ ਆਪਣਾ ਰਾਹੁਲ ਗਾਂਧੀ ਇਹ ਵੀ ਐਕਸਪੋਜ਼ ਹੋ ਗਿਆ, ਬਟ ਪੱਤਰਕਾਰ ਸਾਹਿਬ ਇਹ ਰਿਸਕ ਨਹੀਂ ਲੈਣਾ ਚਾਹੁੰਦੇ, ਤੇ ਇਹ ਰਿਐਲਿਟੀ ਆ, ਇਹ ਕੰਮ ਅਪ ਹੋਊਗੀ, ਇਹ ਸਾਹਮਣੇ ਆਏਗੀ ਤੇ ਇੱਥੇ ਐਕਸ਼ਨ ਲਿਆ ਜਾਏਗਾ। ਥੈਂਕ ਯੂ
4: ਜੀ ਰਮੇਸ਼ ਜੀ।
15: ਇਹ ਠੀਕ ਹੈ ਗੱਲ, ਐਕਸਪੋਜ਼ ਤੁਸੀਂ ਐਕਸਪੋਜ਼ ਸ਼ਬਦ ਕਿਹਾ ਆ, ਮੈਨੂੰ ਲੱਗਦਾ ਕਿ ਕਈ ਵਾਰੀ ਇੱਦਾਂ ਹੁੰਦਾ ਕਿ ਮੈਂ ਸ਼ਬਦ ਕੋਈ ਬੋਲ ਬੈਠਾ ਤੇ ਕੱਲ ਉਹ ਸ਼ਬਦ ਵਾਪਸ ਲੈਣੇ ਔਖੇ ਹੋ ਜਾਣੇ, ਇਸ ਕਰਕੇ ਮੈਂ ਬੇਟ ਐਂਡ ਬਾਚ ਸ਼ਬਦ ਕਹਿ ਰਿਹਾ। ਮੈਂ ਬਿਲਕੁਲ ਤੁਹਾਡੀ ਕਿਸੇ ਦੀ ਵੀ ਗੱਲ ਜੇ ਕਾਂਗਰਸ ਜਨਤਾ ਪਾਰਟੀ ਦੇ ਰਾਜਨੀਤਿਕ ਫਿਊਚਰ ਨੂੰ ਲੈ ਕੇ, ਕੱਲਾ ਫਿਊਚਰ ਨੀ ਜੋ ਬੀਤੇ ਸਮੇਂ ਦੇ ਵਿੱਚ ਵਾਪਰਿਆ, ਮੈਂ ਉਹਨੂੰ ਲੈ ਕੇ ਜੇ ਬਿਲਕੁਲ ਵੀ ਕੋਈ ਕਮੈਂਟ ਉਹ ਕਰਨ ਨੂੰ ਤਿਆਰ ਨਹੀਂ ਹੈ ਜਿਹਨੂੰ ਸਿੱਧਾ ਕਮੈਂਟ ਕਹਿੰਦੇ ਆ, ਕਿਉਂਕਿ ਮੈਨੂੰ ਇਹ ਸਿੱਧਾ ਪੱਧਰਾ ਨਜ਼ਰ ਹੀ ਨਹੀਂ ਆ ਰਿਹਾ ਕਿ ਮੈਂ, ਤੁਸੀਂ ਦੇਖੋ ਕਿੱਡੀ ਵੱਡੀ ਟਿੱਪਣੀ ਕੀਤੀ ਆ, ਕੀ ਭਾਰਤੀ ਸੁਰੱਖਿਆ ਜਾਂਚ ਏਜੰਸੀ ਨੂੰ ਪਤਾ ਹੀ ਨਹੀਂ ਸੀ? ਨਹੀਂ ਸਰੋਤਿਓ, ਬਿਲਕੁਲ ਪਤਾ ਸੀ, ਆਉਣ ਦਿੱਤਾ ਗਿਆ, ਕਰਨ ਦਿੱਤਾ ਗਿਆ। ਹੁਣ ਆਉਣ ਦਿੱਤਾ ਗਿਆ ਤੇ ਕਰਨ ਦਿੱਤਾ ਗਿਆ, ਇਹ ਅਸੀਂ ਕਹੀਏ ਜੀ ਭਗਵੰਤ ਮਾਨ ਨੇ ਆਗਿਆ ਦਿੱਤੀ, ਭਗਵੰਤ ਮਾਨ ਨੇ ਤੇ ਦਿੱਤੀ ਨੀ, ਇੱਥੇ ਸਿੱਧਾ ਕੇਂਦਰ ਸਰਕਾਰ ਨਾਲ ਗੱਲ ਜੁੜਦੀ ਹੈ। ਜਦੋਂ ਕੇਂਦਰ ਦੇ ਨਾਲ ਗੱਲ ਜੁੜਦੀ ਅਤੇ ਉਹਨੂੰ ਕਿਉਂ ਦਿੱਤੀ, ਫਿਰ ਉਹ ਸਵਾਲ ਦਾ ਜਵਾਬ ਲੱਭਣਾ ਪਏਗਾ। ਸੋ ਇਸ ਕਰਕੇ ਬੇਟ ਐਂਡ ਬਾਚ ਮੈਂ ਤਾਂ ਕਹਿ ਰਿਹਾ, ਮੈਂ ਕਲੀਅਰ ਹਾਂ ਆਪਣੇ ਆਪ ਚ, ਪਰੰਤੂ ਉਹ ਤੁਹਾਡੇ ਨਾਲ ਸਾਂਝਾ ਕਰਾਂ, ਉਹਦੇ ਲਈ ਆਪਾਂ ਰੁਕੀਏ ਇੱਕ ਅੱਧਾ ਦਿਨ।
4: ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਅਸੀਂ ਰਮੇਸ਼ ਜੀ ਅਗਲੀ ਖਬਰ ਤੇ ਵੀ ਸਾਂਝ ਜ਼ਰੂਰ ਪਾ ਚੱਲੀਏ, ਜਿੱਥੇ ਖਬਰ ਹੈ ਭਾਈ ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਗ੍ਰਿਫਤਾਰ ਹੋਇਆ ਜੀ, ਗੱਲ ਕਿਸ ਦੀ ਹੋ ਰਹੀ ਹੈ, ਕੀ ਪੂਰਾ ਮਾਜਰਾ?
15: ਭਾਈ ਅੰਮ੍ਰਿਤਪਾਲ ਸਿੰਘ ਦੇ ਜੇ ਸਾਥੀਆਂ ਦੀ ਹੁਣ ਗੱਲ ਕਰੀਏ ਤੇ ਸਾਥੀਆਂ ਦੀ ਲਾਈਨ ਤੇ ਭਾਈ ਅੰਮ੍ਰਿਤਪਾਲ ਦੀ ਬੜੀ ਲੰਬੀ ਹੋ ਰਹੀ ਇਸ ਵੇਲੇ ਰੁਪਿੰਦਰ ਜੀ, ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦੀ ਸਿਆਸੀ ਪਾਰਟੀ ਹੈ ਉਹ ਸਿਆਸੀ ਪਾਰਟੀ ਦਿਨ ਪਰ ਦਿਨ ਭੋਰਾ ਕਬੱਡੀ ਹੋ ਰਹੀ ਹੈ, ਛੋਟੀ ਨਹੀਂ ਹੋ ਰਹੀ
4: ਜੀ।
15: ਖਾਸ ਕਰਕੇ ਗਿਆਨੀ ਹਰਪ੍ਰੀਤ ਵਾਲੀ ਪਾਰਟੀ ਨੂੰ ਤੇ ਫੋਰਾ ਹੀ ਬਹੁਤ ਵੱਡਾ ਲਾਇਆ ਉਹਨਾਂ ਨੇ। ਹੁਣ ਜਿਹੜਾ ਤੁਸੀਂ ਕੀਤਾ ਕਿ ਸਾਥੀ ਗ੍ਰਿਫਤਾਰ, ਅਸਲ ਵਿੱਚ ਇਹ ਉਸ ਘਟਨਾ ਨਾਲ ਘਟਨਾ ਜੁੜੀ ਹੈ ਜਿਹੜੀ ਫਰਵਰੀ ਮਹੀਨਾ ਤੇ ਸੰਨ 2023 ਵਿੱਚ ਅਜਨਾਲੇ ਚ ਵਾਪਰੀ ਸੀ। ਅਜਨਾਲੇ ਥਾਣੇ ਦਾ ਘਟਨਾਕ੍ਰਮ, ਅਜਨਾਲੇ ਥਾਣੇ ਤੇ ਜਿਹੜਾ ਹਮਲਾ ਹੋਇਆ ਸੀ ਉਸ ਵੇਲੇ ਜਿੱਥੇ ਬਹੁਤ ਸਾਰੇ ਹੋਰ ਫੜੇ ਗਏ, ਅਸਾਮ ਦੀ ਜੇਲ੍ਹ ਚ ਬੰਦ ਕੀਤੇ, ਕਈਆਂ ਨੂੰ ਲਿਆ ਕੇ ਪੰਜਾਬ ਦੀਆਂ ਜੇਲ੍ਹਾਂ ਚ ਬੰਦ ਕੀਤਾ। ਅੰਮ੍ਰਿਤਪਾਲ ਅਜੇ ਵੀ ਉੱਥੇ ਹੀ ਹੈ। ਉਦੋਂ ਇੱਕ ਨੌਜਵਾਨ ਸੀ ਬਿਕਰਮਜੀਤ ਸਿੰਘ ਜਿਹੜਾ ਫਰਾਰ ਹੋ ਗਿਆ ਸੀ। ਬਿਕਰਮਜੀਤ ਸਿੰਘ ਦਾ ਪਰਚੇ ਚ ਨਾਂ, ਉਹ ਬਿਕਰਮਜੀਤ ਸਿੰਘ ਪਤਾ ਲੱਗਾ ਕਿ ਕੱਲ ਦੁਨੀਆਂ ਦੇ ਜਿਸ ਮੁਲਕ ਵਿੱਚ ਫਰਾਰ ਹੋ ਕੇ ਜਾ ਕੇ ਲੁੱਕ ਗਿਆ ਸੀ ਉਹ ਨੇਪਾਲ ਰਾਹੀਂ ਆ ਗਿਆ ਤੇ ਨੇਪਾਲ ਰਾਹੀਂ ਆ ਕੇ ਭਾਰਤ ਦੇ ਵਿੱਚ ਐਂਟਰੀ ਕਰਨ ਜਦੋਂ ਲੱਗਾ ਤੇ ਉੱਥੇ ਉਸਨੂੰ ਬਿਕਰਮਜੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਬਿਕਰਮਜੀਤ ਸਿੰਘ ਅਜਨਾਲਾ ਥਾਣਾ ਘਟਨਾਕ੍ਰਮ ਦੇ ਵਿੱਚ ਪੁਲਿਸ ਨੂੰ ਲੜੀਂਦਾ ਸੀਗਾ ਤੇ ਹੁਣ ਪੰਜਾਬ ਪੁਲਿਸ ਦੀ ਟੀਮ ਉਹ ਨੇਪਾਲ ਬਾਰਡਰ ਤੇ ਚਲੇ ਗਈ ਹੈ, ਉਹਨੂੰ ਉੱਥੋਂ ਦੀ ਗ੍ਰਿਫਤਾਰੀ ਪਾਉਣੀ ਹੈ, ਫਿਰ ਲੈ ਕੇ ਆਉਣਾ, ਫਿਰ ਪੁੱਛ ਪੜਤਾਲ ਹੋਵੇਗੀ। ਉਵੇਂ ਭਾਈ ਅੰਮ੍ਰਿਤਪਾਲ ਦੀ ਪਾਰਟੀ ਜਿਹਦਾ ਨਾਮ ਵਾਰਸ ਪੰਜਾਬ ਦੇ ਉਹਨਾਂ ਨੇ ਰੱਖਿਆ ਹੈ, ਉਹ ਪਾਰਟੀ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਇਸ ਵੇਲੇ ਐਕਟਿਵ ਨਜ਼ਰ ਆ ਰਹੀ ਹੈ
4: ਜੀ।
15: ਕਾਫੀ ਸਾਰੇ ਲੀਡਰ ਬੀਤੇ ਦਿਨਾਂ ਚ ਗਿਆਨੀ ਹਰਪ੍ਰੀਤ ਪਾਰਟੀ, ਗਿਆਨੀ ਹਰਪ੍ਰੀਤ ਹੋਣਾ ਵਾਲੀ ਪਾਰਟੀ ਨੂੰ ਛੱਡ ਕੇ ਉਹ ਚਾਹੇ। ਆਉਣ ਵਾਲੇ ਸਮੇਂ ਚ ਕੀ ਵੱਲ ਮਿਲਦਾ ਇਹ ਆਉਣ ਵਾਲਾ ਸਮਾਂ ਦੱਸੇਗਾ। ਬਾਕੀ ਉਹ ਪਾਰਟੀ ਇਸ ਵੇਲੇ ਪੰਜਾਬ ਚ ਸਿਆਸੀ ਤੌਰ ਤੇ ਹੱਥ ਪੈਰ ਜ਼ਰੂਰ ਮਾਰ ਰਹੀ ਹੈ
4: ਜੀ। ਰਮੇਸ਼ ਜੀ ਤੇ ਜੀ ਨਾਲ ਹੀ ਸਾਡੇ ਜੋ ਅਗਲੀ ਕਾਲ ਜੁੜੀ ਹੈ ਜੀ 3430 ਜੀ, ਵੈਲਕਮ ਜੀ।
15: ਦੇਖੋ ਜਿਹੜਾ ਗਾਰ ਦੀ ਗੱਲ ਕਰਦੇ ਆ, ਦਰਿਆਵਾਂ ਦੇ ਕਿਨਾਰਿਆਂ ਦੀ ਗੱਲ ਕਰਦੇ ਆ, ਉਹ ਚ ਜਮਾ ਪਾਣੀ ਦੀ ਗੱਲ ਇਸ ਵੇਲੇ ਕਰੀਏ, ਮੈਂ ਬੜੀ ਵਾਰੀ ਟਿੱਪਣੀ ਕੀਤੀ, ਮੈਂ ਉਹੀ ਟਿੱਪਣੀ ਕਰਾਉਣੀ ਕਿ ਜੇ ਕਿਸੇ ਨੂੰ ਇਹ ਭੁਲੇਖਾ ਹੋਵੇ ਕਿ ਇਸ ਵਾਰ ਪਤਾ ਨੀ ਸਰਕਾਰਾਂ ਨੇ ਕੀ ਕੀਤਾ, ਕੁਛ ਨੀ ਕੀਤਾ। ਜਿਹੋ ਜਿਹੇ ਦਰਿਆਵਾਂ ਦੇ ਪ੍ਰਬੰਧ, ਜਿੰਨੀ ਗਾਰ ਕਿਸੇ ਡੈਮ ਵਿੱਚ ਜਾਂ ਜੋ ਵੀ, ਜਿਹੋ ਜਿਹੇ ਅੱਜ ਤੋਂ ਸਾਲ ਪਹਿਲਾਂ ਸੀ, ਜੋ ਜਿਹਾ ਪ੍ਰਬੰਧ 2 ਸਾਲ ਪਹਿਲਾਂ ਸੀ, 3 ਸਾਲ ਪਹਿਲਾਂ ਸੀ, 5 ਸਾਲ, ਉਹੋ ਜਿਹੇ ਪ੍ਰਬੰਧ ਹੋਣੇ। ਮੈਂ ਤਾਂ ਸ਼ਬਦ ਵਰਤਾਂਗਾ ਖੁਦਾ ਨਾ ਖਾਸਤਾ, ਖੁਦਾ ਨਾ ਖਾਸਤਾ। ਪਿਛਲੀ ਵਾਰ ਵਰਗੀ ਬਰਸਾਤ ਲੱਗ ਜਾਂਦੀ ਹੈ, ਉੱਪਰ ਬੱਦਲ ਫਟ ਜਾਂਦੇ ਆ, ਪਾਣੀ ਇਕਦਮ ਆ ਜਾਂਦਾ, ਡੈਮ ਤਾਲੋ ਤਾਲ ਹੈ ਜੀ ਇਸ ਵੇਲੇ, ਡੈਮ ਤਾਲੋ ਤਾਲ ਜਿਹਨੂੰ ਕਹਿੰਦੇ ਆ। ਦਰਿਆਵਾਂ ਦੇ ਵਿੱਚ ਬਰਸਾਤ ਦੇ ਜਿੰਨਾ ਕੁ ਬਰਸਾਤ ਵਿੱਚ ਪਾਣੀ ਵਗਣਾ ਚਾਹੀਦਾ ਉਨਾ ਪਾਣੀ ਵਗ ਰਿਹਾ, ਚਾਹੇ ਉਹ ਬਿਆਸ ਹੈ, ਚਾਹੇ ਸਤਲੁਜ ਹੈ, ਚਾਹੇ ਰਾਵੀ। ਜੇ ਖੁਦਾ ਨਾ ਖਾਸਤਾ ਉਹ ਸਥਿਤੀ ਬਣਦੀ ਹੈ, ਭਾਵ ਕਿ ਭਾਰੀ ਬਰਸਾਤ ਲੱਗਦੀ ਹੈ, ਤਾਂ ਸਥਿਤੀ ਪਿਛਲੀ ਵਾਰ ਵਰਗੀ ਹੋਣੀ ਹੈ। ਸੋ ਪ੍ਰਬੰਧ ਵਿਸ਼ੇਸ਼ ਕੁਛ ਨਹੀਂ ਹੈ ਜੀ, ਪਾਣੀ ਕਾਫੀ ਹੈ, ਬਰਸਾਤ ਇਸ ਵੇਲੇ ਲੱਗੀ ਹੈ। ਅੱਜ ਭਾਰਤੀ ਸਮੇਂ ਦੀ 25 ਤਰੀਕ ਦੀ ਸ਼ਾਮ ਹੈ ਤੇ 29 ਤਰੀਕ ਭਾਵ ਕਿ 4 ਦਿਨ ਹੋਰ ਮੌਸਮ ਵਿਗਿਆਨੀਆਂ ਨੇ ਮੀਂਹ ਦਾ ਇਸ਼ਾਰਾ ਕੀਤਾ
4: ਜੀ। ਰਮੇਸ਼ ਜੀ ਤੇ ਪਰਮਾਤਮਾ ਅੱਗੇ ਅਰਦਾਸ ਹੈ ਕਿ ਚੰਗਾ ਹੀ ਹੋਵੇ। ਰਮੇਸ਼ ਜੀ ਇਸ ਦੇ ਨਾਲ ਹੀ ਮੈਂ ਮੈਂਡੀ ਗਿੱਲ ਜੀ ਦਾ ਸੰਦੇਸ਼ ਸਾਂਝਾ ਕਰ ਦੇਵਾਂ ਜੀ। ਏਬਲ ਇੰਸ਼ੋਰੈਂਸ ਤੋਂ ਟਰੱਕ, ਕਾਰ, ਹੋਮ ਤੇ ਬਿਜ਼ਨਸ ਇੰਸ਼ੋਰੈਂਸ ਦੇ ਚੰਗੇ ਪਲਾਨਸ, ਖਾਸ ਤੌਰ ਤੇ ਟਰੱਕ ਇੰਸ਼ੋਰੈਂਸ ਦੀ ਗੱਲ ਕਰੀਏ ਤੇ ਇਹਨਾਂ ਕੋਲ ਜੀ ਅੱਛੇ ਪਲਾਨਸ ਨੇ ਓਨਰ ਆਪਰੇਟਰਸ ਤੇ ਫਲੀਟ ਓਨਰਸ ਦੇ ਲਈ। ਤੁਸੀਂ ਸੰਪਰਕ ਲਈ ਨੰਬਰ ਨੋਟ ਕਰੋ 6479295909 6479295909 ਤੇ ਸੰਪਰਕ ਹੋ ਸਕਦਾ ਹੈ, ਜਾਂ ਫਿਰ ਨੰਬਰ 6478838899 6478831899 ਤੇ ਵੀ ਮੈਂਡੀ ਗਿੱਲ ਜੀ ਨੂੰ ਤੁਸੀਂ ਆਪਣੀ ਕਾਲ ਜ਼ਰੂਰ ਜੀ ਕਰ ਸਕਦੇ ਹੋ। ਤੇ ਨਾਲ ਹੀ ਜੀ ਅਪਲਾਈਨਸ ਜੰਕਸ਼ਨ ਨੋਟ ਕਰ ਲਓ ਜੀ, ਪਤਾ ਮਿਸੀਸਾਗਾ ਤੇ ਸਟੀਲਸ ਰਿਵਰ ਮੌਂਟ ਪਲਾਜ਼ਾ ਦੇ ਵਿੱਚ ਨੇ ਤੇ ਏਅਰਪੋਰਟ ਤੇ ਕਲਾਰਕ ਦੇ ਕੋਲ ਵੀ ਨਵੀਂ ਲੋਕੇਸ਼ਨ ਹੈ। ਸੋ ਅੱਛੇ ਅਪਲਾਈਂਸਿਸ, ਅਪਲਾਈਂਸ ਬੰਡਲ ਤੁਸੀਂ ਪੂਰਾ ਲੈਣਾ, ਵਾਸ਼ਰ ਡਰਾਇਰ ਦਾ ਅੱਛਾ ਕੋਂਬੋ, ਜਾਂ ਕਿਚਨ ਦੇ ਲਈ ਸਟੋਵ, ਡਿਸ਼ ਵਾਸ਼ਰ ਤੇ ਰੈਫਰੀਜਰੇਟਰ, ਜਾਂ ਫਿਰ ਬੇਸਮੈਂਟ ਲਈ ਤੁਸੀਂ ਆਪਣਾ ਅੱਛਾ ਬੰਡਲ ਜੋ ਹੈ ਅੱਛੀ ਕੀਮਤ ਤੇ ਵੇਖਣਾ ਚਾਹੁੰਦੇ ਹੋ ਤੇ ਅਪਲਾਈਂਸ ਜੰਕਸ਼ਨ ਜੀ ਕਿਸੇ ਵੀ ਪ੍ਰਾਈਜ਼ ਨੂੰ ਜ਼ਰੂਰ ਬੀਟ ਕਰਨਗੇ, ਪਹੁੰਚਣਾ ਜ਼ਰੂਰ ਹੈ। ਰਮੇਸ਼ ਜੀ ਇਸ ਦੇ ਨਾਲ ਹੀ ਜੀ ਜਾਂਦੇ ਜਾਂਦੇ ਇਸ ਖਬਰ ਤੇ ਵੀ ਸਾਂਝ ਪਾ ਚੱਲੀਏ, ਜਿੱਥੇ ਖਬਰ ਹੈ ਬਰਨਾਲਾ ਦੇ ਵਿੱਚ ਇਹ ਜੋ ਮਾਵਾਂ ਧੀਆਂ ਦਾ ਅਪਮਾਨ ਕਰਨ ਵਾਲੇ ਪੁਲਿਸ ਅਫਸਰ ਨੂੰ ਸਸਪੈਂਡ ਕੀਤਾ ਗਿਆ। ਸੋ ਇਹ ਜੀ ਪੂਰਾ ਮਾਜਰਾ ਕੀ ਹੈ, ਕੀ ਪੂਰੀ ਰਿਪੋਰਟ ਹੈ?
15: ਦੇਖੋ ਮਾਵਾਂ ਧੀਆਂ ਦਾ ਸਤਿਕਾਰ ਸ਼ਬਦ ਇਸ ਵੇਲੇ ਕਾਫੀ ਪੰਜਾਬ ਚ ਚਰਚਾ ਚ ਹੈ ਕਿ ਮਾਵਾਂ ਧੀਆਂ ਦਾ ਸਤਿਕਾਰ ਯੋਜਨਾ ਪੰਜਾਬ ਦੀ ਸਰਕਾਰ ਨੇ ਬਣਾ ਦਿੱਤੀ ਜੀ, ਕਮਾਲ ਕੀਤੀ ਹੋਈ ਹੈ, ਪੈਸੇ ਤੇ ਪੈਸੇ ਵੰਡੇ ਜਾ ਰਹੇ ਹੈ। 1 ਅਗਸਤ ਨੂੰ ਮਾਵਾਂ ਧੀਆਂ ਦੇ ਸਤਿਕਾਰ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਪਠਾਨਕੋਟ ਦੇ ਵਿੱਚ ਵੀ ਰੱਖਿਆ ਹੈਗਾ। ਇਹ ਤੇ ਮਾਵਾਂ ਧੀਆਂ ਦੇ ਸਤਿਕਾਰ ਦੀ ਗੱਲ ਹੈ, ਪਰੰਤੂ ਇਸੇ ਪੰਜਾਬ ਚ 2-3 ਦਿਨ ਪਹਿਲਾਂ ਪੰਜਾਬ ਦੀ ਪੁਲਿਸ ਨੇ ਪੰਜਾਬ ਦੀਆਂ ਗਰੀਬ ਮਾਵਾਂ ਧੀਆਂ ਦਾ ਰਚ ਕੇ ਅਪਮਾਨ ਕੀਤਾ ਸੀ। ਜਿਵੇਂ ਲਾਠੀਆਂ ਦੇ ਨਾਲ ਕੁੱਟਣਾ ਹੁੰਦਾ ਨਾ, ਜਿਵੇਂ ਅਸੀਂ ਕਹਿੰਦੇ ਛੱਲੀਆਂ ਵਾਂਗੂ ਕੁੱਟਿਆ, ਇਵੇਂ ਕੁੱਟਿਆ ਸੀ ਬਰਨਾਲੇ ਦੇ ਵਿੱਚ। ਸਫਾਈ ਸੇਵਕ, 72 ਗਰੀਬ ਔਰਤਾਂ ਡੰਡੇ ਮਰਾਏ ਸੀ ਪੁਲਿਸ, ਨਾ ਇੱਧਰ ਵੇਖਿਆ ਨਾ ਉੱਧਰ ਵੇਖਿਆ। ਜਦਕਿ ਉਸ ਸਥਿਤੀ ਨੂੰ ਪੰਜਾਬ ਪੁਲਿਸ ਚਾਹੁੰਦੀ, ਸਰਕਾਰ ਚਾਹੁੰਦੀ, ਪ੍ਰਸ਼ਾਸਨਿਕ ਅਧਿਕਾਰੀ ਚਾਹੁੰਦੇ ਤੇ ਪਹਿਲਾਂ ਦਖਲ ਅੰਦਾਜ਼ੀ ਕਰਕੇ ਕੰਟਰੋਲ ਕਰ ਸਕਦੇ ਸੀ। ਤੇ ਜਦੋਂ ਭਾਈ ਤੁਸੀਂ ਕੰਟਰੋਲ ਨਹੀਂ ਕਰਨਾ, ਅਗਲੇ ਨੂੰ ਤੁਸੀਂ ਤਵੱਜੋ ਨਹੀਂ ਦੇਣੀ, ਟਿੱਚ ਸਮਝਣਾ, ਉਹਨਾਂ ਦਾ ਗੁੱਸਾ 7ਵੇਂ ਅਸਮਾਨ ਤੇ ਪਹੁੰਚ ਗਿਆ, ਉੱਥੇ ਫਿਰ ਵਿਵਾਦ ਹੋ ਗਿਆ। ਵਿਵਾਦ ਦੇ ਵਿੱਚ ਫਿਰ ਇਹਨਾਂ ਨੇ ਲਾਠੀਆਂ ਚਲਾਈਆਂ
4: ਜੀ,
15: ਜਦੋਂ ਲਾਠੀਆਂ ਚਲਾਈਆਂ ਤੇ ਫਿਰ ਪੈਰਾਂ ਤੇ ਪਾਣੀ ਨਾ ਪੈਣ ਦੇਵੇ ਪੰਜਾਬ ਦੀ ਸਰਕਾਰ। ਜਿਵੇਂ ਅਸੀਂ ਉਹ ਦਿੱਲੀ ਵਾਲੇ ਮੰਤਰੀ ਦੇ ਅਸਤੀਫੇ ਦੀ ਗੱਲ ਕਰਦੇ ਹਾਂ ਕਿ ਪਹਿਲਾਂ ਉਹ ਵੀ ਨੀ ਪੈਰਾਂ ਤੇ ਪਾਣੀ ਪੈਣ ਦਿੰਦੇ ਸੀ। ਜਦੋਂ ਪੰਜਾਬ ਚ ਬਚ ਗਈ ਹਾਹਾਕਾਰ ਕਿ ਆਹ ਵੇਖੋ ਜੀ ਪੰਜਾਬ ਸਰਕਾਰ ਦਾ ਮਾਮਾ ਧੀਆਂ ਦਾ ਸਤਿਕਾਰ, ਤੇ ਜਦੋਂ ਉਹ ਸਤਿਕਾਰ ਦੀਆਂ ਤਸਵੀਰਾਂ ਵਾਇਰਲ ਹੋਈਆਂ ਤੇ ਜਿੱਥੇ ਉਹ DSP SHO ਦੇ ਨਾਮ ਦੇ ਸੋਹਲੇ ਗਾਏ ਜਾਣ ਲੱਗੇ, ਪੰਜਾਬ ਚ ਮੁਰਦਾਬਾਦ ਦੇ ਨਾਅਰੇ ਲੱਗੇ, ਉੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਵੀ ਲੱਗਣ ਲੱਗ ਪਏ, ਤਾਂ ਫਿਰ ਪੰਜਾਬ ਦੀ ਸਰਕਾਰ ਨੇ ਉਸ DSP ਤੇ ਬਰਨਾਲੇ ਵਾਲੇ ਤੇ ਕਾਰਵਾਈ ਕੀਤੀ, ਸੁਖਵੀਰ ਸਿੰਘ ਉਹਨੂੰ ਸਸਪੈਂਡ ਕੀਤਾ, ਤੇ ਜਿਹੜਾ ਉਹ ਸਿਟੀ ਦਾ SHO ਲਖਵਿੰਦਰ ਸਿੰਘ ਉਹਨੂੰ ਲਾਇਨ ਹਾਜ਼ਰ ਕੀਤਾ, ਤਾਂ ਜਾ ਕੇ ਆ ਤੀਜੇ ਇੱਕ ਦਿਨ ਜਿਹੜਾ ਕਾਰਵਾਈ ਕੀਤੀ ਹੈ ਢੱਕਣ ਲਪੇਟਣ ਨੂੰ, ਲੋਕਾਂ ਦਾ ਗੁੱਸਾ ਸ਼ਾਂਤ ਕਰਨ ਨੂੰ। ਇਹ ਭਗਵੰਤ ਮਾਨ ਸਰਕਾਰ ਨੇ ਲੋਕਾਂ ਦਾ ਗੁੱਸਾ ਸ਼ਾਂਤ ਕਰਨ ਨੂੰ ਕਾਰਵਾਈ ਕੀਤੀ ਹੈ
4: ਜੀ। ਰਮੇਸ਼ ਜੀ ਤੇ ਜੀ ਇਸ ਦੇ ਨਾਲ ਹੀ ਮੈਂ ਰਮੇਸ਼ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ, ਅੱਜ ਲਈ ਤੁਸੀਂ ਜੋ ਸਮਾਂ ਦਿੱਤਾ, ਜੋ ਹਰ ਖਬਰ ਸਾਡੇ ਤੱਕ ਲੈ ਕੇ ਆਏ, ਬਹੁਤ ਬਹੁਤ ਜੀ ਸ਼ੁਕਰੀਆ
15: ਜੀ। ਰੁਪਿੰਦਰ ਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ, ਮਿਹਰਬਾਨੀ ਜੀ।
4: ਤੇ ਜੀ ਜੋ ਸਮਾਂ ਜਾਣ ਦਾ ਹੋਇਆ ਹੈ ਤੇ ਤੁਹਾਨੂੰ ਸਾਰਿਆਂ ਨੂੰ ਢੇਰ ਸਾਰੀਆਂ ਸਾਡੇ ਵੱਲੋਂ ਅੱਜ ਦੇ ਦਿਨ ਲਈ ਬੈਸਟ ਵਿਸ਼ਸ, ਸ਼ੁਭ ਇੱਛਾਵਾਂ ਜੀ, ਸ਼ੁਭਕਾਮਨਾਵਾਂ। ਤੁਹਾਡਾ ਦਿਨ ਅੱਜ ਦਾ, ਆਉਣ ਵਾਲਾ ਜੋ ਇਹ ਪੂਰਾ ਵੀਕਐਂਡ ਹੈ ਜੋ ਅਸੀਂ ਸ਼ੁਰੂ ਕਰ ਰਹੇ ਹਾਂ, ਆਪਣਿਆਂ ਦੇ ਨਾਲ ਤੁਸੀਂ ਬਤੀਤ ਕਰੋ ਤੇ ਬਹੁਤ ਸਾਰੀਆਂ ਯਾਦਾਂ ਜੋ ਹੈ ਅੱਜ ਦੇ ਦਿਨ ਦੇ ਵਿੱਚ ਬਣਾਓ। ਸੋ ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਇਜਾਜ਼ਤ, ਹੱਸਦੇ ਵਸਦੇ ਰਹਿਣਾ ਜੀ, ਸਤਿ ਸ਼੍ਰੀ ਅਕਾਲ।

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਇਹ ਆਵਾਜ਼ ਤੁਹਾਡੀ ਨਿੱਕਰ ਦੀ ਸਵੇਰ ਨੂੰ ਸਜਰੀ ਸਵੇਰ ਬਣਾਉਂਦੀ ਆਵਾਜ਼ ਇਹ ਹੈ ਰੇਡੀਓ ਆਵਾਜ਼ ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼.
2: All advertisements are paid. Awaz the Voice does not take any responsibility for any paid advertisements during this program.

ਕਾਰਲੋ ਹੁਣ ਤੁਸੀਂ ਸਾਰੇ ਆਪਣੇ ਰੇਡੀਓ ਦਾ ਵੋਲਿਊਮ ਅਪ ਤੇ ਆਪਣੇ ਸਟ੍ਰੈਸ ਲੈਵਲ ਬਿਲਕੁਲ ਡਾਊਨ, ਕਿਉਂਕਿ ਹੁਣ ਤੁਸੀਂ ਸੁਣ ਰਹੇ ਹੋ ਸਾਡਾ ਸ਼ੋਅ ਰੇਡੀਓ ਆਵਾਜ਼ ਹਰ ਗਲੀ ਹਰ ਟਾਊਨ। ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੀ ਹਾਂ ਮੈਂ ਤੁਹਾਡੇ ਹੀ ਆਪਣੇ ਸ਼ੋਅ ਰੇਡੀਓ ਆਵਾਜ਼ 'ਤੇ, ਅਤੇ ਮੈਂ ਹਾਂ ਸੰਤੋਸ਼ ਕੌਰ। ਅਤੇ ਮੈਂ ਤੁਹਾਨੂੰ ਅੱਜ ਦੱਸਣਾ ਚਾਹਾਂਗੀ ਅਤੇ ਪੁੱਛਣਾ ਵੀ ਚਾਹਾਂਗੀ, ਅੱਜ ਬਹੁਤ ਪਿਆਰੀ ਪਿਆਰੀ ਸਵੇਰ ਹੈ ਅਤੇ ਮਿੱਠੀ ਮਿੱਠੀ ਜਿਹੀ ਧੁੱਪ ਹੈ। ਅੱਜ ਜਦੋਂ ਮੈਂ ਕਰਵਾ ਰਹੀ ਸੀ ਅਤੇ ਮੈਨੂੰ ਨਾ ਇੱਕ ਕਾਲ ਆਈ, ਉਸ ਕਾਲ ਦੇ ਵਿੱਚ ਮੇਰੀ ਇੱਕ ਫਰੈਂਡ ਸੀਗੀ ਇੰਡੀਆ ਤੋਂ, ਉਹਦੇ ਘਰ ਬਹੁਤ ਵਧੀਆ ਗੁੱਡ ਨਿਊਜ਼ ਬਹੁਤ ਵਧੀਆ ਹੈਗੀ ਆ ਇੱਕ, ਅਤੇ ਉਹਨੇ ਮੈਨੂੰ ਕਾਲ ਕੀਤੀ ਕਿ ਸੰਤੋਸ਼ ਮੈਂ ਤੇਰੇ ਨਾਲ ਸ਼ੇਅਰ ਕਰ ਰਹੀ ਹਾਂ, ਇਹ ਬਹੁਤ ਟਾਈਮ ਤੋਂ ਮੈਂ ਇਸ ਚੀਜ਼ ਦਾ ਵੇਟ ਕਰ ਰਹੀ ਸੀ ਅਤੇ ਮੈਨੂੰ ਅੱਜ ਉਹ ਰੱਬ ਵੱਲੋਂ ਉਹ ਗੁੱਡ ਨਿਊਜ਼ ਮਿਲੀ ਆ। ਬਟ ਤੂੰ ਕਿਸੇ ਨੂੰ ਵੀ ਨਾ ਦੱਸੀ, ਸਿਰਫ ਔਰ ਸਿਰਫ ਮੈਂ ਤੈਨੂੰ ਹੀ ਦੱਸ ਰਹੀ ਹਾਂ। ਅਤੇ ਮੈਂ ਬਹੁਤ ਹੈਰਾਨ ਜੀ ਹੋ ਗਈ ਕਿਉਂਕਿ ਉਹਨੇ ਆਪਦੇ ਰਿਸ਼ਤੇਦਾਰਾਂ ਨੂੰ ਹੋਰ ਕਿਸੇ ਨੂੰ ਵੀ ਨਹੀਂ ਦੱਸਿਆ, ਸਿਰਫ ਉਹਨੇ ਮੈਨੂੰ ਦੱਸਿਆ। ਅਤੇ ਮੈਂ ਉਹਨੂੰ ਕਹਿ ਦਿੱਤਾ ਓਕੇ ਠੀਕ ਹੈ, ਮੈਂ ਕਿਸੇ ਨੂੰ ਵੀ ਨਹੀਂ ਦੱਸਦੀ। ਬਟ ਕੀ ਤੁਹਾਨੂੰ ਸਭ ਨੂੰ ਲੱਗਦਾ ਕਿ ਕਦੀ ਤੁਹਾਡੇ ਸਾਰਿਆਂ ਨਾਲ ਇੰਜ ਹੋਇਆ ਕਿ ਤੁਹਾਡੇ ਘਰੇ ਕੋਈ ਗੁੱਡ ਨਿਊਜ਼ ਹੋਵੇ ਅਤੇ ਤੁਸੀਂ ਆਪਦੇ ਰਿਸ਼ਤੇਦਾਰਾਂ ਨੂੰ ਨਹੀਂ ਦੱਸ ਰਹੇ ਹੋ ਔਰ ਆਪਣੇ ਹੀ ਕਿਸੇ ਇੱਕ ਫਰੈਂਡ ਨੂੰ ਕਾਲ ਕਰਕੇ ਦੱਸ ਰਹੇ ਹੋ ਕਿ ਤੁਹਾਡੇ ਘਰੇ ਕੋਈ ਖੁਸ਼ਖਬਰੀ ਹੈ ਔਰ ਕਿਸੇ ਨੂੰ ਨਾ ਦੱਸਿਆ ਜਾਏ? ਅਤੇ ਮੈਨੂੰ ਥੋੜ੍ਹੀ ਜਿਹੀ ਹੈਰਾਨੀ ਵੀ ਹੋਈ, ਮੈਨੂੰ ਥੋੜ੍ਹੀ ਕਨਫਿਊਜ਼ਨ ਵੀ ਹੋਈ ਕਿ ਕਿਉਂ ਨਹੀਂ ਦੱਸਣਾ ਚਾਹੀਦਾ ਆਪਦੇ ਰਿਸ਼ਤੇਦਾਰਾਂ ਨੂੰ। ਅਤੇ ਤੁਹਾਨੂੰ ਸਾਰਿਆਂ ਨੂੰ ਕਦੀ ਐਕਸਪੀਰੀਅੰਸ ਹੋਇਆ ਕਿ ਤੁਸੀਂ ਕਦੀ ਵਧੀਆ ਜੀ ਤੁਹਾਡੀ ਲਾਈਫ 'ਚ ਕੁਛ ਵਧੀਆ ਜਿਹਾ ਹੋਇਆ ਹੋਵੇ ਅਤੇ ਤੁਸੀਂ ਕਦੀ ਕਿਸੇ ਨਾਲ ਸ਼ੇਅਰ ਨਾ ਕੀਤੀ ਹੋਵੇ? ਕਿਉਂਕਿ ਮੇਰੀ ਨੇਚਰ ਇੱਦਾਂ ਦੀ ਆ ਕਿ ਜੇ ਮੇਰੇ ਨਾਲ ਕੁਛ ਵੀ ਵਧੀਆ ਹੋਇਆ ਅਤੇ ਮੈਂ ਸਿਰਫ ਇੱਕ ਪਰਸਨ ਨੂੰ ਨਹੀਂ, ਮੈਂ ਕਾਫੀ ਜਾਣਿਆਂ ਨੂੰ ਦੱਸਦੀ ਹਾਂ ਜੋ ਕਿ ਮੇਰੇ ਦਿਲ ਦੇ ਬਹੁਤ ਹੀ ਕਰੀਬ ਆ। ਲੇਕਿਨ ਹੋ ਸਕਦਾ ਹੈ ਕਦੀ ਕਿਸੇ ਦੀ ਲਾਈਫ 'ਚ ਇੱਦਾਂ ਦਾ ਕੋਈ ਟਾਈਮ ਆਇਆ ਹੋਵੇ ਜਦੋਂ ਕਿ ਤੁਹਾਨੂੰ ਲੱਗਿਆ ਹੋਵੇ ਕਿ ਤੁਸੀਂ ਆਪਦੀ ਖੁਸ਼ਖਬਰੀ ਕਿਸੇ ਦੇ ਨਾਲ ਸ਼ੇਅਰ ਕੀਤੀ ਤਾਂ ਉਹ ਵਧੀਆ ਨਹੀਂ ਹੋਇਆ ਤੁਹਾਡੇ ਨਾਲ ਕੁਛ ਇੱਦਾਂ ਦਾ। ਸੋ ਤੁਸੀਂ ਸੁਣ ਰਹੇ ਹੋ ਸਾਡਾ ਸ਼ੋਅ ਰੇਡੀਓ ਆਵਾਜ਼ ਅਤੇ ਤੁਸੀਂ ਸਾਂਝੇ ਕਰਨੇ ਆ ਆਪਣੇ ਐਕਸਪੀਰੀਅੰਸ ਸਾਡੇ ਨਾਲ। ਅਤੇ ਸਾਡੇ ਸਟੂਡੀਓ ਦਾ ਨੰਬਰ ਨੋਟ ਕਰ ਲਓ ਤੁਸੀਂ ਜਲਦੀ ਜਲਦੀ, ਕਿਉਂਕਿ ਸਾਡੇ ਸ਼ੋਅ ਆਉਣ ਵਾਲੇ ਟਾਈਮ 'ਚ 1 ਵਜੇ ਦੇ ਵਿੱਚ ਵਿੱਚ ਇੰਨਾ ਕੁ ਜ਼ਿਆਦਾ ਬਿਜ਼ੀ ਹੋ ਜਾਂਦਾ, ਫਿਰ ਸਾਡੀਆਂ ਲਾਈਨਸ ਨਹੀਂ ਮਿਲਦੀਆਂ। ਸੋ ਪਲੀਜ਼ ਤੁਸੀਂ ਮੈਨੂੰ ਦੱਸੋ, ਕਿਉਂਕਿ ਇਹ ਮੈਂ ਸੀਰੀਅਸਲੀ ਆਪਣਾ ਲਾਈਫ ਦਾ ਐਕਸਪੀਰੀਅੰਸ ਸ਼ੇਅਰ ਕਰ ਰਹੀ ਹਾਂ। ਸਵੇਰੇ ਸਵੇਰੇ ਜੋ ਮੇਰੇ ਨਾਲ ਹੋਇਆ ਔਰ ਮੇਰੇ ਨਾਲ ਸ਼ੇਅਰ ਕੀਤੀ ਗਈ ਨਿਊਜ਼, ਤੁਹਾਨੂੰ ਲੱਗਦਾ ਕਿ ਉਹ ਨਿਊਜ਼ ਸਾਨੂੰ ਸ਼ੇਅਰ ਕਰਨੀ ਚਾਹੀਦੀ ਹੈ ਅੱਗੇ ਜਾਂ ਨਹੀਂ ਕਰਨੀ ਚਾਹੀਦੀ? ਕਿਉਂਕਿ ਉਸ ਕੁੜੀ ਨੇ ਆਪਦੇ ਮੰਮੀ ਪਾਪਾ ਨੂੰ ਵੀ ਨਹੀਂ ਦੱਸਿਆ ਔਰ ਉਹਨੇ ਮੈਨੂੰ ਦੱਸਿਆ। ਸੋ ਮੈਨੂੰ ਬਹੁਤ ਅਜੀਬ ਜਿਹੀ ਫੀਲਿੰਗ ਆ ਰਹੀ ਸੀ ਕਿਉਂਕਿ ਮਾਂ ਬਾਪ ਨਾਲ ਤਾਂ ਇਹ ਅਸੀਂ ਹਰ ਗੱਲ ਸ਼ੇਅਰ ਕਰਦੇ ਹਾਂ, ਤਾਂ ਇੰਝ ਦੀ ਕਿਹੜੀ ਗੱਲ ਹੈ ਜਿਹੜੀ ਮਤਲਬ ਉਹ ਸ਼ੇਅਰ ਨਹੀਂ ਕਰਨਾ ਮਤਲਬ ਪਸੰਦ ਕਰਦੀ, ਜਾਂ ਫਿਰ ਉਹ ਕਿਸੇ ਪ੍ਰੋਬਲਮ 'ਚ ਜਾਂ ਮੈਨੂੰ ਦੱਸਣਾ ਨਹੀਂ ਚਾਹੁੰਦੀ ਆ, ਆਈ ਹੈਵ ਨੋ ਕਲੂ। ਲੇਕਿਨ ਤੁਸੀਂ ਸਾਰੇ ਮੇਰੇ ਨਾਲ ਸ਼ੇਅਰ ਕਰੋ ਕਿ ਕੀ ਕਰਨਾ ਚਾਹੀਦਾ ਆ। ਸੋ ਸਟੂਡੀਓ ਦਾ ਨੰਬਰ ਤੁਸੀਂ ਨੋਟ ਕਰੋ, ਸਾਡੇ ਸਟੂਡੀਓ ਦਾ ਨੰਬਰ ਹੈਗਾ 905-673-3337, 905-673-3337, ਅਤੇ ਤੁਸੀਂ ਕਾਲ ਕਰਕੇ ਸ਼ੇਅਰ ਕਰਨਾ ਕਿ ਤੁਹਾਡੇ ਨਾਲ ਕਦੀ ਇੰਜ ਹੋਇਆ ਕਿ ਤੁਸੀਂ ਆਪਣੀ ਖੁਸ਼ਖਬਰੀ ਆਪਣੇ ਤੱਕ ਹੀ ਰੱਖੀ ਔਰ ਜਾਂ ਫਿਰ ਕਿਸੇ ਇੱਕ ਜਾਂ ਦੋ ਬੰਦਿਆਂ ਨੂੰ ਦੱਸੀ, ਔਰ ਜੇ ਤੁਸੀਂ ਇੰਜ ਕੀਤਾ ਤਾਂ ਉਹਦੇ ਪਿੱਛੇ ਰੀਜ਼ਨ ਕੀ ਹੋਏਗਾ? ਟ੍ਰਿਕੀ ਕੁਐਸਚਨ ਨਹੀਂ ਆ, ਬਹੁਤ ਸਿੰਪਲ ਜਿਹਾ ਕੁਐਸਚਨ ਹੈਗਾ ਮੈਨੂੰ ਮੇਰਾ, ਬਟ ਤੁਸੀਂ ਦੱਸੋ ਸਾਨੂੰ ਸਾਰੇ ਕਾਲ ਕਰਕੇ ਕਿ ਇੰਜ ਹੋਣਾ ਚਾਹੀਦਾ ਆ ਜਾਂ ਨਹੀਂ ਹੋਣਾ ਚਾਹੀਦਾ ਆ।

0: ਸੋ ਸਾਡੇ ਨਾਲ ਸਾਡੇ ਪਹਿਲੇ ਕਾਲਰ ਹੈਗੇ ਆ ਸੁਖਵਿੰਦਰ ਕੌਰ ਜੀ। ਸੋ ਸੁਖਵਿੰਦਰ ਜੀ, ਤੁਸੀਂ ਔਨ ਏਅਰ ਹੋ? ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ, ਤੁਸੀਂ ਔਨ ਏਅਰ ਹੋ ਜੀ।
1: ਹਾਂਜੀ ਸੰਤੋਸ਼ ਜੀ, ਮੈਨੂੰ ਇੱਕ ਛੋਟਾ ਜਿਹਾ ਕੁਐਸਚਨ ਸੀਗਾ, ਜਿਹੜੀ ਤੁਸੀਂ ਕਨਵਰਸੇਸ਼ਨ ਸਟਾਰਟ ਕਰਨ ਲੱਗੇ ਹੋ, ਹੈਨਾ, ਇਹਦੇ ਵਿੱਚ ਤੁਸੀਂ ਆਪਦੀ ਫਰੈਂਡ ਆ, ਤੁਹਾਨੂੰ ਉਹਨੇ ਤੁਹਾਨੂੰ ਕਾਲ ਕੀਤੀ ਆ, ਉਸ ਟੋਪਿਕ ਤੇ ਤੁਸੀਂ ਬੋਲ ਰਹੇ ਹੋ, ਉਹਨੇ ਤੁਹਾਡੇ ਨਾਲ ਕੋਈ ਚੀਜ਼ ਸ਼ੇਅਰ ਕੀਤੀ ਆ, ਬਟ ਆਈ ਥਿੰਕ ਐਜ਼ ਅ ਫਰੈਂਡ ਜੋ ਉਸਨੇ ਤੁਹਾਡੇ ਨਾਲ ਸ਼ੇਅਰ ਕੀਤਾ ਤੁਹਾਨੂੰ ਆਪਣੇ ਕੋਲ
0: ਰੱਖਣਾ ਚਾਹੀਦਾ।
1: ਰੇਡੀਓ ਤੇ ਲੈ ਕੇ ਆ ਗਈ ਹੋ, ਹੈਨਾ, ਈਵਨ ਤੋਂ ਉਸ ਕੁੜੀ ਨੇ ਆਪਦੇ ਪੇਰੈਂਟਸ ਕੋਲੇ ਵੀ ਗੱਲ ਨੀ ਕੀਤੀ, ਹੈਨਾ, ਆਈ ਮੈਨੂੰ ਲੱਗਿਆ ਨੀ ਹੈਗਾ ਵੀ ਤੁਹਾਨੂੰ ਇੱਥੇ।
0: ਨਹੀਂ ਨਹੀਂ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਸੁਖਵਿੰਦਰ ਜੀ, ਬਿਲਕੁਲ ਸਹੀ ਕਹਿ ਰਹੇ ਹੋ। ਇਹਦੇ ਵਿੱਚ ਕੁਐਸਚਨ ਹੈ ਕਿ ਮੇਰੀ ਫਰੈਂਡ ਇੰਡੀਆ ਚ ਹੈ ਜੀ।
1: ਜੀ
0: ਬਿਲਕੁਲ, ਮੇਰਾ ਕੁਐਸਚਨ ਹੈਗਾ ਕਿ ਇੰਡੀਆ ਚ ਹੈਗੀ ਆ ਮੇਰੀ ਫਰੈਂਡ, ਔਰ ਉਹਨੇ ਮੈਨੂੰ ਇਹ ਕੁਐਸਚਨ ਪੁੱਛਿਆ। ਸੋ ਮੈਨੂੰ ਲੱਗਦਾ ਕਿ ਤੁਹਾਨੂੰ ਆਪਣੀਆਂ ਖੁਸ਼ਖਬਰੀਆਂ ਕਿਸੇ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਜਾਂ ਨਹੀਂ ਕਰਨੀਆਂ ਚਾਹੀਦੀਆਂ। ਇੱਕ ਛੋਟਾ ਜਿਹਾ ਕੁਐਸਚਨ ਹੈ, ਇਹਦੇ ਵਿੱਚ ਮੈਂ ਕੋਈ ਵੀ ਕੌਨਫਲਿਕਟ ਨਹੀਂ ਕਰ ਰਹੀ ਹਾਂ, ਲੇਕਿਨ ਮੇਰਾ ਬਸ ਇੱਕ ਸਿੰਪਲ ਜਿਹਾ ਕੁਐਸਚਨ ਹੈ ਕਿ ਮੈਂ ਉਸ ਫਰੈਂਡ ਦਾ ਨਾਮ ਨਹੀਂ ਦੱਸਿਆ, ਉਹਨਾਂ ਦੀ ਕੋਈ ਫੈਮਿਲੀ ਰੇਡੀਓ ਦੇ ਨਾਲ ਕਨੈਕਟਡ ਨਹੀਂ ਹੈ, ਔਰ ਜਸਟ ਇੱਕ ਛੋਟਾ ਜਿਹਾ ਕੁਐਸਚਨ ਸੀਗਾ ਕਿ ਕਦੀ ਤੁਹਾਡੇ ਨਾਲ ਇੰਚ ਹੋਇਆ ਕਿ ਤੁਸੀਂ ਆਪਣੀ ਜਿਹੜੀ ਹੈਪੀਨੈਸ ਆ ਤੁਸੀਂ ਕਦੀ ਕਿਸੇ ਨਾਲ ਸ਼ੇਅਰ ਕੀਤੀ ਹੋਵੇ, ਔਰ ਨਹੀਂ ਵੀ ਸ਼ੇਅਰ ਕਰਨਾ ਚਾਹੁੰਦੇ ਹੋ, ਤੇ ਇਹਦੇ ਵਿੱਚ ਕੀ ਰੀਜ਼ਨ ਹੋ ਸਕਦਾ ਆ?

0: ਚਲੋ ਜੀ, ਮੇਰਾ ਕੁਐਸਚਨ ਬੜਾ ਸਿੰਪਲ ਜਿਹਾ ਸੀਗਾ। ਪਲੀਜ਼ ਤੁਸੀਂ ਕੋਈ ਵੀ ਪਰਸਨਲੀ ਨਾ ਲਓ, ਕਿਉਂਕਿ ਮੈਂ ਕਿਸੇ ਦਾ ਵੀ ਨਾਮ ਨਹੀਂ ਲਿਆ, ਕਿਸੇ ਦੀ ਵੀ ਫੈਮਿਲੀ ਬਾਰੇ ਕੁਛ ਨਹੀਂ ਕਿਹਾ, ਸਿਰਫ ਇੱਕ ਸਿੰਪਲ ਜਿਹਾ ਕੁਐਸਚਨ ਸੀਗਾ। ਰੇਡੀਓ ਦਾ ਸ਼ੋਅ ਇੱਕ ਇਸ ਤਰ੍ਹਾਂ ਦਾ ਸ਼ੋਅ ਹੁੰਦਾ ਜਿਹਦੇ ਨਾਲ ਤੁਸੀਂ ਆਪਣੇ ਥੋਟ ਸ਼ੇਅਰ ਕਰਦੇ ਹੋ, ਨਾ ਕਿ ਤੁਸੀਂ ਕਿਸੇ ਦੀ ਪਰਸਨਲ ਆਈਡੈਂਟੀਟੀ ਸ਼ੇਅਰ ਕਰਦੇ ਹੋ। ਸੋ ਮੈਨੂੰ ਲੱਗਿਆ ਕਿ ਇਹ ਕੁਐਸਚਨ ਬਹੁਤ ਵਧੀਆ ਕੁਐਸਚਨ ਹੈਗਾ, ਕਿਉਂਕਿ ਸਾਰਿਆਂ ਦੀ ਲਾਈਫ 'ਚ ਇੱਦਾਂ ਕੁਛ ਹੁੰਦਾ। ਨਾ ਤਾਂ ਮੈਂ ਕਿਸੇ ਫਰੈਂਡ ਦਾ ਨਾਮ ਲਿਆ, ਨਾ ਮੈਂ ਉਹਦੇ ਘਰ ਬਾਰੇ ਕਿਸੇ ਨੂੰ ਕਿਹਾ, ਕੁਛ ਨਹੀਂ ਕਿਹਾ। ਮੈਂ ਇੱਕ ਸਿੰਪਲ ਜਿਹਾ ਕੁਐਸਚਨ ਪੁੱਛਿਆ, ਤੁਸੀਂ ਕਿਉਂ ਇੰਨਾ ਪਰਸਨਲ ਲੈ ਲੈਂਦੇ ਹੋ? ਲਾਈਫ ਇਜ਼ ਵੈਰੀ ਵੈਰੀ ਵੈਰੀ ਸਟ੍ਰੈਸਫੁਲ ਆਲਰੇਡੀ, ਸਾਰਿਆਂ ਦੀ ਲਾਈਫ 'ਚ ਬੜਾ ਕੁਛ ਚੱਲ ਰਿਹਾ ਹੁੰਦਾ, ਲੇਕਿਨ ਥੋੜ੍ਹਾ ਜਿਹਾ ਨੂੰ ਅਸੀਂ ਰਿਲੀਜ਼ ਕਰਨਾ ਹੁੰਦਾ ਹੈ, ਬਟ ਗੁੱਸਾ ਕਰਕੇ ਨਹੀਂ, ਸਾਰਿਆਂ ਨਾਲ ਪਿਆਰ ਨਾਲ ਰਹਿ ਕੇ। ਚਲੋ ਜੀ, ਹੁਣ ਵੀਕਐਂਡ ਆ ਗਿਆ, ਸੋ ਵੀਕਐਂਡ ਆ ਗਿਆ ਅਤੇ ਘਰਾਂ 'ਚ ਸਾਰਿਆਂ ਦੇ ਪਾਰਟੀਜ਼ ਤਾਂ ਚੱਲ ਹੀ ਰਹੀ ਹੋਏਗੀ। ਸੋ ਪਾਰਟੀਜ਼ ਕਰਨੀਆਂ ਤਾਂ ਲੇਡੀਜ਼ ਤੁਹਾਨੂੰ ਸਾਰਿਆਂ ਨੂੰ ਕਹਿ ਰਹੀ ਹਾਂ, ਤੁਸੀਂ ਸਾਰੇ ਆਪਣੇ ਘਰ ਦੇ ਕਿਚਨ ਨੂੰ ਕਰ ਦਿਓ ਲੌਕ, ਕਿਉਂਕਿ ਹੁਣ ਬ੍ਰੈਂਪਟਨ ਦੇ ਵਿੱਚ ਆ ਗਿਆ ਨਜ਼ਾਰਾ, ਅਤੇ ਨਜ਼ਾਰਾ ਵਰਗਾ ਫੂਡ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦਾ। ਤੁਸੀਂ ਨਜ਼ਾਰਾ ਦੀ ਅਗਰ ਇੰਸਟਾਗ੍ਰਾਮ ਪੇਜ 'ਤੇ ਜਾ ਕੇ ਦੇਖੋਗੇ ਤਾਂ ਇਹਨਾਂ ਦੀਆਂ ਪਾਰਟੀਜ਼ ਲਾਜਵਾਬ ਹੁੰਦੀਆਂ, ਔਰ ਨਜ਼ਾਰਾ ਦਾ ਜਿਹੜਾ ਤੁਹਾਨੂੰ ਪੈਕੇਜ ਦਿੰਦੇ ਆ ਉਹਦੇ ਵਿੱਚ ਹਰ ਚੀਜ਼ ਤੁਹਾਨੂੰ ਇਨਕਲੂਡਿਡ ਮਿਲਦੀ ਆ। ਉਹਦੇ ਵਿੱਚ ਤੁਹਾਨੂੰ ਕੇਕ ਥੀਮ ਦੇ ਅਕੋਰਡਿੰਗ ਮਿਲੇਗਾ, ਲੇਕਿਨ ਦੇਖੋ ਦੋ ਜਾਂ ਇੱਕ ਜਾਣਾ ਜਾ ਕੇ ਥੀਮ ਕ੍ਰੀਏਟ ਕਰਕੇ ਕੇਕ ਨਾ ਮੰਗਣਾ। ਸੋ ਘੱਟੋ ਘੱਟ 10 ਕੁ ਬੰਦੇ ਤਾਂ ਇਕੱਠੇ ਹੋ ਕੇ ਜਾਓ, ਔਰ ਬਰਥਡੇ ਆ ਸੈਲੀਬ੍ਰੇਟ ਕਰੋ ਸਾਰਿਆਂ ਦੇ ਵਿੱਚ। ਹਰ ਸਾਲ ਬਰਥਡੇ ਆਉਂਦਾ ਹੈ, ਔਰ ਇੱਕ ਸਾਲ 'ਚ ਇੱਕ ਵਾਰ ਹੀ ਆਉਂਦਾ, ਸੋ ਉਹਨੂੰ ਬਹੁਤ ਹੀ ਵਧੀਆ ਬਣਾਉਣਾ ਤੁਸੀਂ, ਔਰ ਪਹੁੰਚਣਾ ਸਾਰਿਆਂ ਨੇ ਹੈਗਾ ਨਜ਼ਾਰਾ 'ਤੇ। ਅਤੇ ਨਜ਼ਾਰਾ ਦਾ ਐਡਰੈਸ ਨੋਟ ਕਰ ਲਓ ਤੁਸੀਂ, 30 ਰੈਂਬਲਰ ਡਰਾਈਵ, ਯੂਨਿਟ 1E ਇਨ ਬ੍ਰੈਂਪਟਨ। ਅਤੇ ਤੁਸੀਂ ਜਦੋਂ ਇੱਥੇ ਜਾਓਗੇ ਤੁਸੀਂ ਖੁਦ ਦੇਖੋਗੇ ਕਿ ਇਹਨਾਂ ਦੀ ਡੈਕੋਰੇਸ਼ਨ, ਇਹਨਾਂ ਦਾ ਜਿਹੜਾ ਹੈਗਾ ਅੰਦਰ ਵਾਲਾ ਐਂਬੀਅੰਸ ਇੰਨਾ ਵਧੀਆ ਹੈਗਾ ਹੈ। ਔਰ ਅਗਰ ਕਿਸੇ ਨੇ ਪਾਰਟੀ ਨਹੀਂ ਵੀ ਕਰਨੀ ਹੈ, ਕਿਸੇ ਨੇ ਛੋਟਾ ਜਿਹਾ ਇਵੈਂਟ ਹੈਗਾ ਆ, ਕਿਸੇ ਨੇ ਆਪਣੀ ਮੀਟਿੰਗ ਕਰਨੀ ਆ ਆਪਣੇ ਫਰੈਂਡਸ ਦੇ ਨਾਲ, ਅਤੇ ਤੁਸੀਂ ਆਪਣੀ ਕੋਈ ਕਾਰਪੋਰੇਟ ਮੀਟਿੰਗ ਹੈ, ਅਤੇ ਇਹਨਾਂ ਕੋਲ ਸੈਪਰੇਟ ਪ੍ਰਾਈਵੇਟ ਬੂਥ ਵੀ ਹੈਗੇ ਆ, ਉਹਦੇ ਵਿੱਚ ਬੈਠ ਕੇ ਤੁਸੀਂ ਆਪਣੀ ਪ੍ਰਾਈਵੇਸੀ ਪੂਰੀ ਮੇਨਟੇਨ ਕਰ ਸਕਦੇ ਹੋ ਔਰ ਸਾਰਿਆਂ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ। ਸੋ ਨੰਬਰ ਨੋਟ ਕਰ ਲਓ ਤੁਸੀਂ ਨਜ਼ਾਰਾ ਦੀ ਟੀਮ ਦਾ, 905-451-2600-905-452-2600, ਅਤੇ ਆਈ ਬੈਠ ਯੂ ਤੁਸੀਂ ਇੰਜੋਏ ਕਰੋਗੇ ਨਜ਼ਾਰਾ 'ਤੇ ਜਾ ਕੇ, ਕਦੀ ਵੀ ਤੁਹਾਨੂੰ ਕੋਈ ਕੰਪਲੇਂਟ ਨਹੀਂ ਆਏਗੀ, ਕਿਉਂਕਿ ਇਹਨਾਂ ਦੇ ਜਿਹੜੇ ਮੈਨੇਜਰ ਹੈਗੇ ਆ ਐਂਡ ਇਹਨਾਂ ਦੇ ਸ਼ੈਫ ਪਰਸਨਲੀ ਟੇਕ ਕੇਅਰ ਕਰਦੇ ਆ ਆਪਣੇ ਸਾਰੇ ਜਿਹੜੇ ਵੀ ਕਸਟਮਰਸ ਆਏ, ਔਰ ਕਸਟਮਰਸ ਨੂੰ ਕਸਟਮਰਸ ਵਾਂਗ ਨਹੀਂ ਆਪਣੇ ਰੱਬ ਵਾਂਗ ਉਹ ਫੀਲ ਕਰਵਾਉਂਦੇ ਆ। ਤੁਸੀਂ ਇੱਕ ਵਾਰੀ ਜਾ ਕੇ ਦੇਖੋ, ਇੰਜੋਏ ਕਰੋਗੇ। ਸੋ ਤੁਸੀਂ ਨਜ਼ਾਰਾ 'ਤੇ ਪਹੁੰਚ ਕੇ ਸਾਰਿਆਂ ਨੇ ਲੈਣਾ ਹੈ ਨਜ਼ਾਰਾ, ਅਤੇ ਤੁਸੀਂ ਜੇ ਕੋਈ ਜਾ ਕੇ ਵੀ ਆਇਓ ਤਾਂ ਪਲੀਜ਼ ਵਧੀਆ ਵਧੀਆ ਫੀਡਬੈਕਸ ਜਿਹੜੇ ਹੁੰਦੇ ਸਾਰਿਆਂ ਨਾਲ ਸ਼ੇਅਰ ਕਰਿਆ ਕਰੋ, ਤਾਂ ਕਿ ਬਾਕੀਆਂ ਨੂੰ ਵੀ ਪਤਾ ਚੱਲੇ ਕਿ ਤੁਸੀਂ ਕਿਵੇਂ ਇੰਜੋਏ ਕੀਤਾ। ਮੈਂ ਤਾਂ ਉਹਨਾਂ ਦੀਆਂ ਵੈਬਸਾਈਟ ਐਂ ਉਹਨਾਂ ਦੇ ਇੰਸਟਾਗ੍ਰਾਮ ਪੇਜ 'ਤੇ ਜਾ ਕੇ ਬਹੁਤ ਇੰਜੋਏ ਕਰਦੀ ਹਾਂ, ਉਹਨਾਂ ਦੇ ਜਿਹੜੇ ਸ਼ੈਫ ਆ ਸਾਰੇ ਬਹੁਤ ਹੀ ਵਧੀਆ ਆ। ਕਿੱਥੇ ਆ ਤੂੰ?
1: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ।
2: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
1: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
2: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600 905-451-2600।

0: 16-16 ਸਟੂਡੀਓ ਦੇ ਘੜੀਆਂ ਦੇ ਉੱਤੇ ਹੋ ਚੁੱਕੇ ਨੇ ਔਰ ਤੁਸੀਂ ਖੂਬਸੂਰਤ ਸਵੇਰ ਦੇ ਵਿੱਚ ਖੂਬਸੂਰਤ ਜ਼ਿਲ੍ਹੇ ਖੂਬਸੂਰਤ ਮੁਲਕਾਂ 'ਚ ਡਰਾਈਵ ਕਰ ਰਹੇ ਨੇ, ਹਾਈਵੇਜ਼, ਸਟਰੀਟਸ, ਜਾਂ ਵਾਕ ਕਰ ਰਹੇ ਹੋ, ਘਰਾਂ ਦੇ ਵਿੱਚ ਸੁਣ ਰਹੇ ਹੋ, ਇਸ ਵਿੱਚ ਬ੍ਰੈਕਫਾਸਟ ਕਰ ਰਹੇ ਹੋ, ਜਾਂ ਤੁਸੀਂ ਨਿਕਲ ਚੁੱਕੇ ਹੋ ਇੱਕ ਸਫ਼ਰ ਦੇ ਉੱਤੇ ਜੋ ਬਹੁਤ ਖੂਬਸੂਰਤ ਕਿ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ, ਯਹਾਂ ਕੱਲ੍ਹ ਕਿਆ ਹੋਊਗਾ, ਕਿਸ ਨੇ ਜਾਣਾ, ਸੋ ਕਿਸੇ ਨੂੰ ਨਹੀਂ ਪਤਾ ਕਿ ਕੀ ਹੋਣਾ ਹੈਗਾ ਕੱਲ੍ਹ, ਪਰ ਅੱਜ ਸਾਡੇ ਹੱਥ ਦੇ ਵਿੱਚ ਹੈ, ਕੱਲ੍ਹ ਸਾਡੇ ਹੱਥ 'ਚ ਨਹੀਂ ਹੈ। ਬੀਤਿਆ ਸਮਾਂ ਜਿਹੜਾ ਹੈਗਾ ਉਹ ਬਿਲਕੁਲ ਖਤਮ ਹੋ ਚੁੱਕਿਆ ਹੈਗਾ, ਉਹ ਯਾਦਗਾਰ ਰਹਿ ਗਿਆ ਹੈਗਾ ਜਾਂ ਉਸਦੀ ਕੋਈ ਵੈਲਿਊ ਨਹੀਂ ਹੈ, ਪਰ ਉਹਨੂੰ ਸੁਪਨਿਆਂ ਵਾਂਗ ਸਜਾ ਕੇ ਰੱਖਣਾ ਅਤੇ ਆਉਣ ਵਾਲੇ ਸਮੇਂ ਦੇ ਲਈ ਬੁਲਬਲੇ ਫੈਲਾ ਕੇ ਰੱਖਣਾ, ਇਹ ਵੀ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਵਹਿਮ ਹੈ। ਜਿਹੜੀ ਬਾਤ ਸੁਣ ਰਹੇ ਹੋ ਅਤੇ ਇੱਕ ਖੂਬਸੂਰਤ ਸਵੇਰ, ਕਿਉਂਕਿ ਸੁਰਮਈ ਸਵੇਰ ਜ਼ਿੰਦਗੀ ਅਤੇ ਬਰਾਗ ਵਰਗੀ, ਅਲਾਦੀਨ ਦੇ ਚਿਰਾਗ ਵਰਗੀ, ਜਿਵੇਂ ਸੰਘਣੇ ਬੋੜਾਂ ਦੀ ਛਾਂ, ਜਿਵੇਂ ਮੂੰਹ ਵਿੱਚ ਡੁੱਬੀ ਮਾਂ, ਠੰਡ ਵਰਗੀ, ਖੰਡ ਵਰਗੀ, ਦੋਸਤੀ ਦੇ ਸੱਚ ਵਰਗੀ, ਖੁਸ਼ੀ ਨਾ ਭਰੇ ਗੱਚ ਵਰਗੀ, ਮੇਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋਗੇ। ਅਮਰਦੀਪ ਸਿੰਘ ਬੈਨੀਪਾਲ ਬਖਾਤਮ ਹੈ ਤੁਹਾਡੇ ਨਾਲ, ਔਰ ਇੱਕ ਵਾਰ ਫਿਰ ਤੋਂ ਸਾਥੀ ਸਾਥ ਨਿਭਾਉਣਾ।
1: ਸਤਿ ਸ਼੍ਰੀ ਅਕਾਲ ਅਮਨ ਜੀ, ਵੈਲਕਮ ਟੂ ਦਾ ਸ਼ੋ, ਤੁਹਾਨੂੰ ਬਹੁਤ ਮਿਸ ਕਰ ਰਹੇ ਸੀ ਅਸੀਂ। ਸੋ ਅੱਜ ਸਾਡਾ ਸ਼ੋ ਅਮਨ ਜੀ 1 ਵਜੇ ਤੱਕ ਚੱਲਣਾ ਆ, ਔਰ ਇਹਦੇ ਵਿੱਚ ਮੇਰਾ ਫੇਵਰੇਟ ਸੈਗਮੈਂਟ ਹੋਣਾ ਹੈ ਜੋ ਕਿ ਮੋਸਟ ਵਾਂਟਿਡ

0: ਓਪੀਨੀਅਨ ਹੁੰਦਾ ਵੀਕਐਂਡ ਤੇ ਸਭ ਤੋਂ ਵੱਧ ਕੀ ਹੁੰਦਾ ਕਿ ਹਸਮ ਖੇਡਣ ਮਨ ਕਾ ਚਾਉ
1: ਜੀ ਬਿਲਕੁਲ
0: ਤੇ ਗੁਰਮਤਿ ਦੇ ਸਿਧਾਂਤ ਦੇ ਮੁਤਾਬਕ ਮਨ ਕਾ ਚਾਉ ਹੈਨਾ ਹਸਮ ਖੇਡਣ ਹੱਸਦੇ ਖੇਡਦੇ ਆਪਾਂ ਚੱਲਦੇ ਹਾਂ ਚਲੋ ਇੱਕ ਸੰਤੋਸ਼ ਹੈ ਗੁਰਮੁਖ ਇੱਕ ਮਨਮੁਖ ਦੋ ਸ਼ਬਦ ਗੁਰਬਾਣੀ ਦੇ ਵਿੱਚ ਆਉਂਦੇ ਨੇ
1: ਜੀ
0: ਗੁਰਮੁਖ ਇਹ ਨੇ ਜਿਹੜੇ ਗੁਰੂ ਦੇ ਦੱਸੇ ਰਸਤੇ ਤੇ ਚੱਲਦੇ ਨੇ ਮਨਮੁਖ ਨੇ ਜਿਹੜੇ ਆਪਣੇ ਆਪ ਨੂੰ ਵੀ ਬਿਨ ਸਤਿਗੁਰ ਸੇਵਾ ਜਗਤ ਬੁਆ ਬਿਰਥਾ ਜਨਮ ਗਵਾਏ ਆਪਣਾ ਜਨਮ ਗਵਾ ਲੈਂਦੇ ਨੇ ਭਗਤ ਕਬੀਰ ਕਹਿੰਦੇ ਨੇ ਬਿਨ ਸਤਿਗੁਰ ਸੇਵਾ ਪਰਮਾਤਮਾ ਦਾ ਨਾਮ ਪਰਮਾਤਮਾ ਨੂੰ ਪਿਆਰ ਈਸ਼ਵਰ ਨੂੰ ਅਸਲ 'ਚ ਪਿਆਰ ਕਰਨਾ ਜਪਣਾ ਨਹੀਂ ਹੈਗਾ ਸੀ ਅਸੀਂ ਉਸਨੂੰ ਪਿਆਰ ਕਰਨਾ ਸਨੇਹ ਹੈ ਜਿਹੜਾ ਤੁਸੀਂ ਆਪਣੀ ਮਾਂ ਦਾ ਨਾਂ ਹਰ ਵੇਲੇ ਤੇਜਿੰਦਰ ਤੇਜਿੰਦਰ ਮਨਜੀਤ ਮਨਜੀਤ ਜਾਂ ਸੁਰਿੰਦਰ ਸੁਰਿੰਦਰ ਨਹੀਂ ਕਰਦੇ ਤੁਸੀਂ ਇੱਕ ਮੋਹ ਦੇ ਨਾਲ ਜਿਸ ਤਰ੍ਹਾਂ ਮੈਂ ਕਿਹਾ ਸੀਗਾ ਕਿ ਮੋਹ ਵਿੱਚ ਜਿਵੇਂ ਮੋਹ ਵਿੱਚ ਡੁੱਬੀ ਮਾਂ ਠੰਡ ਵਰਗੀ ਖੰਡ ਵਰਗੀ ਮੋਹ 'ਚ ਡੁੱਬੀ ਮਾਂ ਠੰਡ ਅਤੇ ਖੰਡ ਵਰਗੀ ਹੁੰਦੀ ਹੈ ਤੁਸੀਂ ਉਸ ਤਰ੍ਹਾਂ ਦੇ ਨਾਲ ਈਸ਼ਵਰ ਨੂੰ ਪਿਆਰ ਕਰਨਾ ਹੁੰਦਾ ਸੋ ਅੱਜ ਦੇ ਸ਼ੋਅ ਦੇ ਵਿੱਚ ਬਹੁਤ ਖੂਬਸੂਰਤ ਰੂਹਾਂ ਸਾਡੇ ਨਾਲ ਜੁੜ ਚੁੱਕੀਆਂ ਨੇ ਅਤੇ ਖੂਬਸੂਰਤ ਦੇ ਅੰਦਾਜ਼ ਦੇ ਵਿੱਚ ਅੱਜ ਦੇ ਦਿਨ ਨੂੰ ਜੋੜਾਂ ਅਤੇ ਅੱਜ ਦੇ ਦਿਨ ਦੇ ਵਿੱਚ ਇੱਕ ਆਂਟੀ ਆਉਂਦੀ ਹੁੰਦੀ ਹੈ ਇੱਕ ਹੁੰਦੀ ਸੀ ਏਕ ਸਾ ਏਕ ਥਾ ਟਾਈਗਰ
1: ਜੀ
0: ਤੇ ਅਸੀਂ ਕਹਿੰਦੇ ਏਕ ਥੀ ਆਂਟੀ ਆਂਟੀ ਸਾਡੇ ਨਾਲ ਆਂਟੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ
1: ਹੈਲੋ
0: ਸਤਿ ਸ਼੍ਰੀ ਅਕਾਲ ਜੀ ਆਂਟੀ ਜੀ ਸਟੂਡੀਓਜ਼ ਦੇ ਵਿੱਚ 905-673-33-37 'ਤੇ ਗੱਲ ਹੋ ਰਹੀ ਹੈ ਔਰ ਮੇਰੇ ਤੱਕ ਆਵਾਜ਼ ਨਹੀਂ ਆ ਰਹੀ 905-673-33-37 ਸਟੂਡੀਓਜ਼ ਦੇ ਵਿੱਚ ਗੱਲਬਾਤ ਹੋ ਰਹੀ ਹੈ ਅਤੇ ਅਸੀਂ ਤੁਹਾਡੇ ਨਾਲ ਇਸ ਗੱਲਬਾਤ ਨੂੰ ਚੱਲਦਾ ਰੱਖਾਂਗੇ ਔਰ ਇੱਕ ਛੋਟਾ ਜਿਹਾ ਸੈਗਮੈਂਟ ਹੈ ਜਿਹਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਜੋ ਫੁੱਲਾ ਮਹਿਕ ਨੂੰ ਬਿਖਾਰ ਫੁੱਲ ਜਿਹੜਾ ਹੈਗਾ ਹਮੇਸ਼ਾ ਖੁਸ਼ੀ ਦੇ ਅੰਦਾਜ਼ ਨੂੰ ਪ੍ਰਗਟ ਕਰਦਾ ਫੁੱਲ ਜਿਹੜਾ ਹੈਗਾ ਕੋਮਲਤਾ ਨੂੰ ਪ੍ਰਗਟ ਕਰਦਾ ਫੁੱਲ ਜਿਹੜਾ ਹੈਗਾ ਮੁਸਕਰਾਹਟ ਨੂੰ ਪ੍ਰਗਟ ਕਰਦਾ ਹੈਗਾ ਉਹਦੀ ਇੱਕ ਨਿਸ਼ਾਨੀ ਹੈ ਉਸ 'ਤੇ ਇੱਕ ਹਾਸ਼ੀਏ ਦੇ ਉੱਤੇ ਲੈ ਕੇ ਚੱਲਿਆ ਜਾਂਦਾ ਕਿ ਫੁੱਲ ਜ਼ਿੰਦਗੀ 'ਚ ਮਹਿਕਾ ਲੈ ਕੇ ਆਉਂਦੇ ਨੇ ਫੁੱਲਾਂ ਨਾਲ ਕੰਡੇ ਵੀ ਹੁੰਦੇ ਨੇ ਇਹ ਵੀ ਕਿਹਾ ਗਿਆ ਹੈਗਾ ਪਰ ਫੁੱਲ ਤੁਹਾਡੇ ਘਰਾਂ ਦੇ ਆਸ ਪਾਸ ਜਿਹੜੇ ਲੱਗਣ ਅਤੇ ਤੁਹਾਡਾ ਘਰ ਸਟਰੀਟ ਦਾ ਸਭ ਤੋਂ ਖੂਬਸੂਰਤ ਘਰ ਲੱਗੇ ਇਹ ਗੱਲ ਤਾਂ ਬਣਨੀ ਹੈ ਜੇ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਅਸੀਂ ਪਹੁੰਚਾਂਗੇ ਗ੍ਰੀਨ ਵੈਲੀ ਗਾਰਡਨ ਸੈਂਟਰ ਅਤੇ ਮੇਰੇ ਨਾਲ ਹੈਲੋ ਹਾਂਜੀ ਕੈਸੇ ਹਾਂ ਆਪ
2: ਆਈ ਐਮ ਗੁੱਡ ਆਪ ਕੈਸੇ ਹੋ
0: ਗੁੱਡ ਗੁੱਡ ਗੁੱਡ ਡੂਇੰਗ ਗ੍ਰੇਟ ਅਤੇ ਆਪਕਾ ਨਾਮ ਸੋਰੀ ਮੈਂ ਭੁੱਲ ਜਾਤਾ ਹੂੰ ਜੋਤੀ ਜੀ ਕੇ ਸਾਥ ਹੋਤੇ
2: ਹੈ ਨਾ ਸ਼ੈਲਜਾ
0: ਸ਼ੈਲਜਾ
2: ਯੈਸ
0: ਇਸਕਾ ਮਤਲਬ ਕਿਆ ਹੈ ਸ਼ੈਲਜਾ
2: ਇਸਕਾ ਮਤਲਬ ਅਭੀ ਲੰਬਾ ਹੈ ਥੋੜਾ ਸਾ ਸ਼ੰਕਰ ਕੇ ਜਟਾ ਸੇ ਜੋ ਨਦੀ ਬਹਿਤੀ ਉਸਕੋ ਸ਼ੈਲਾ ਬੋਲਤੇ ਹੈ ਸ਼ੈਲਜਾ ਮਤਲਬ ਬਹਿਤਾ ਹੁਆ ਪਾਣੀ
0: ਸੋ ਮਤਲਬ ਯੇ ਸਮਾ ਵੀ ਬੀਤ ਜਾਏਗਾ ਹਾਂ ਜੀ ਐਸਾ ਕਹਿ ਸਕਤੇ ਹੈ ਸ਼ੈਲਜਾ ਹਮ ਚਲਤੇ ਹੈ ਗ੍ਰੀਨ ਵੈਲੀ ਗਾਰਡਨ ਸੈਂਟਰ ਕੀ ਤਰਫ
2: ਹਾਂਜੀ
0: ਜਿਤਨੇ ਲੋਕ ਸੁਣ ਰਹੇ ਹੈ ਹਮਨੇ ਇੱਕ ਫਾਰਮੈਟ ਕੋ ਡਿਜ਼ਾਈਨ ਕੀਆ ਕਿ ਲੋਕ ਆਪਣੇ ਘਰ ਕੀ ਤਸਵੀਰ ਲੈ ਕੇ ਆਏਗੇ ਬੈਕ ਐਂਡ ਫਰੰਟ ਯਾਰਡ ਕੀ ਔਰ ਉਸ ਤਸਵੀਰ ਕੋ ਦੇਖ ਕੇ ਆਪ ਲੋਕ ਕਿਤਨੀ ਧੂਪ ਵਹਾਂ ਪੇ ਆਤੀ ਹੈ ਕਿਤਨੇ ਘੰਟੇ ਕੇ ਲਈ ਆਤੀ ਹੈ ਬੈਕਗ੍ਰਾਊਂਡ ਕੈਸਾ ਹੈ ਔਰ ਜੋ ਫਰੰਟੇਜ ਕੈਸੀ ਆਪਕੇ ਘਰ ਕੀ ਆਪ ਕਾਰਨਰ ਪੇ ਕੈਸੇ ਹੋ ਉਸਕੇ ਹਿਸਾਬ ਸੇ ਹਮ ਉਨਕੋ ਬਤਾਤੇ ਹੈ ਕਿ ਆਪ ਯੇ ਫਲਾਵਰਸ ਲੈ ਲੋ ਰਾਈਟ
2: ਕਰੇਕਟ
0: ਯਾ ਆਜ ਤੱਕ ਹਮ ਫਲਾਵਰ ਲੈਨੇ ਜਾਤੇ ਰਹੇ ਹੋਮ ਡੀਪੂ ਮੇ ਕੈਨੇਡੀਅਨ ਟਾਇਰ ਮੇ ਵਹਾਂ ਲਿਖ ਕੇ ਲਗਾ ਥਾ $8 ਕਾ ਯੇ ਬੁੱਕਾ ਹੈ ਜਾਂ $25 ਕਾ ਯੇ ਸੈਟ ਹੈ ਹਮੇ ਨਹੀਂ ਪਤਾ ਹੁੰਦਾ ਥਾ ਯੇ ਕਿਤਨੇ ਦਿਨ ਰਹੇਗਾ ਕਿਤਨੇ ਘੰਟੇ ਰਹੇਗਾ ਕਈ ਵਾਰ ਉਹ ਐਕਸਪਾਇਰੀ ਡੇਟ ਕੇ ਪਾਸ ਹੀ ਹੁੰਦਾ ਥਾ ਹਮੇ ਪਕੜਾ ਦਿੱਤੇ 20 ਦਿਨ ਬਾਅਦ ਉਹ ਫੂਲ ਨਿਕਲ ਕੇ ਖਤਮ ਹੋ ਜਾਤੇ ਹੈ ਅਸੀਂ ਅੱਜ ਗੱਲ ਕਰਨ ਲੱਗੇ ਹਾਂ ਪੰਜਾਬੀ ਦੇ ਵਿੱਚ ਅਗਰ ਮੈਂ ਇਸੀ ਤਰ੍ਹਾਂ ਹਿੰਦੀ ਬੋਲਤਾ ਰਹਾ ਮੇਰੇ ਢਿੱਡ ਦਾ ਦਰਦ ਹੋਣਾ ਸ਼ੁਰੂ ਹੋ ਜਾਏਗਾ ਹਾਂਜੀ ਸੋ ਅਸੀਂ ਅੱਜ ਸਾਰਿਆਂ ਨੂੰ ਇਹ ਕਹਿਣ ਲੱਗੇ ਹਾਂ ਇੱਕ ਛੋਟਾ ਜਿਹਾ ਸੈਗਮੈਂਟ ਹੈ ਜਿਹਦੇ 'ਤੇ ਤੁਸੀਂ ਕਦੇ ਟਾਈਮ ਨਹੀਂ ਦਿੱਤਾ ਟਾਈਮ ਦਿਓ ਬਨਸਪਤੀ ਦੇ ਉੱਤੇ ਬਨਸਪਤੀ ਕੀ ਹੈ ਤੁਹਾਡੇ ਆਸ ਪਾਸ ਜੋ ਹੈਪੀਨੈਸ ਹੈ ਅਗਰ ਬਨਸਪਤੀ ਦੀ ਹੈਪੀਨੈਸ ਨੂੰ ਮਹਿਸੂਸ ਕਰਨਾ ਮੇਰੇ ਕਿਹਾ 'ਤੇ ਡੁਬਈ ਚਲ ਜਾਓ ਇੱਕ ਵਾਰ
1: ਜੀ
0: ਉੱਥੇ ਇੱਕ ਗੱਡੀ ਕਰਕੇ ਸ਼ਹਿਰ ਤੋਂ ਬਾਹਰ 20 ਕਿਲੋਮੀਟਰ ਚਲ ਜਾਓ ਤੁਸੀਂ ਸਮਝ ਜਾਓਗੇ ਕਿ ਬਨਸਪਤੀ ਕਿੰਨੀ ਖੂਬਸੂਰਤ ਹੈ ਬਨਸਪਤ ਜਿਹੜੀ ਹੈ ਇਹ ਸਾਡੀ ਲਾਈਫ 'ਚ ਹੈਪੀਨੈਸ ਲੈ ਕੇ ਆਉਂਦੀ ਹੈ ਤੁਸੀਂ ਰੇਤ ਦੇ ਅਤੇ ਰੋੜਿਆਂ ਦੇ ਢੇਰ ਦੇਖੋਗੇ ਲੱਗੇ ਹੋਏ ਔਰ ਤੁਸੀਂ ਡਿਪਰੈਸ਼ਨ ਫੀਲ ਕਰਨਾ ਸ਼ੁਰੂ ਕਰ ਦੋਗੇ ਡਿਪਰੈਸਡ ਫੀਲ ਕਰਨਾ ਸ਼ੁਰੂ ਕਰਦਾ ਕਿਉਂਕਿ ਤੁਹਾਨੂੰ ਕੋਈ ਜਾਨਵਰ ਚਿੜੀ ਪੰਛੀ ਕੁਛ ਨਹੀਂ ਦਿਖਦਾ ਰੇਤ ਹੀ ਰੇਤ ਦਿਖਦੀ ਹੈ ਉਹ 'ਚ ਕਿਤੇ ਕਿਤੇ ਕਿ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਹੈ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਸੋ ਥੋੜ੍ਹੀ ਥੋੜ੍ਹੀ ਦੂਰ ਉਦਾਸੀ ਦਾ ਇੱਕ ਭਰਿਆ ਇੱਕ ਦਰਖਤ ਨਜ਼ਰ ਆਊਗਾ ਜਿਹੜਾ ਇਕੱਲਾ ਕਹਿਰਾ ਇਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ ਇਕੱਲਾ ਨਾ ਹੋਵੇ ਪੁੱਤ ਕਿਸੇ ਦਾ ਹੈ ਨਾ ਸੋ ਇੱਥੇ ਅਸੀਂ ਬਨਸਪਤੀ ਦੀ ਗੱਲ ਕਰਦੇ ਹਾਂ ਗ੍ਰੀਨ ਵੈਲੀ ਗਾਰਡਨ ਸੈਂਟਰ ਅਤੇ ਉਹਨਾਂ ਦੀ ਟੀਮ ਆਪ ਪਲੀਜ਼ ਸ਼ਾਇਦ ਆਪ ਬਤਾਏ ਆਪਣੇ ਪਾਸ ਸਭ ਤੋਂ ਪਹਿਲੇ

0: ਸੋ ਇਹ ਤਾਂ ਹੋ ਗਈ ਸਰੀਰ ਦੀ ਗੱਲ, ਮਨ ਦੀ ਗੱਲ ਫੁੱਲ ਦੇਖ ਲਿਆ ਆਪਾਂ
1: ਜੀ ਬਿਲਕੁਲ।
0: ਹੁਣ ਆਪਾਂ ਪੇਟ ਦੀ ਗੱਲ ਕਰ ਲਈਏ।
1: ਹਾਂਜੀ ਬਿਲਕੁਲ ਅਮਨ ਜੀ।
0: ਸੰਤ ਸਿੰਘ ਮਸਕੀਨ ਕਹਿੰਦਾ ਵੀ ਇਨਸਾਨ ਕੁਛ ਨਹੀਂ ਕਰਦਾ, ਸਾਰੀ ਜ਼ਿੰਦਗੀ ਖਾਂਦਾ ਹੀ ਹੈ।
1: ਸਹੀ ਆ,
0: ਖਾਂਦਾ ਇਸ ਤਰ੍ਹਾਂ ਸਾਰੀ ਸ੍ਰਿਸ਼ਟੀ ਆ,
1: ਬਸ
0: ਖਾਂਦੀ ਰਹਿੰਦੀ ਆ।
1: ਬਿਲਕੁਲ,
0: ਖਾਈ ਜਾਂਦੀ ਹੈ ਤੇ ਸਮਾਨ ਖਾਈ ਜਾਂਦੀ ਹੈ। ਸੋ ਅੱਜ ਖਾਈ ਚੱਲੀ ਆਪਾਂ,
1: ਬਿਲਕੁਲ
0: ਦੱਬ ਕੇ ਖਾਈਏ।
1: ਰੋਜ਼ ਸਵੇਰੇ ਉੱਠਦੇ ਹੀ ਸਾਡਾ ਹੁੰਦਾ ਨਾ ਅੱਜ ਕੀ ਖਾਣਾ।
0: ਜਦੋਂ ਲੋਕ ਲੁਧਿਆਣੇ ਜਾਂਦੇ ਨੇ, ਲੋਕ ਕਹਿੰਦੇ ਨੇ ਕਿ ਬਾਈ ਜੀ ਇੱਥੇ ਖਾਣ ਨੂੰ ਕੀ ਆ, ਤਾਂ ਕੋਈ ਕਹਿੰਦਾ ਡੱਬੂ ਦੇ ਚਲੇ ਜਾਓ ਚਿਕਨ ਵਾਲਾ
1: ਜੀ,
0: ਤੇ ਕੋਈ ਕਹਿੰਦਾ ਅਮਨ ਚਿਕਨ ਤੇ ਚੱਲ ਜਾਓ
1: ਜੀ।
0: ਉਹਨਾਂ ਦੀ ਤਰੀ ਮਸ਼ਹੂਰ ਆ ਬਹੁਤ, ਇੱਕ ਪ੍ਰਕਾਸ਼ ਆਣ ਦੀ ਤਰੀ ਆ, ਉਹ ਤਰੀ ਬ੍ਰੈਂਪਟਨ ਦੇ ਵਿੱਚ ਇੱਕ ਸਟੋਰ ਆ, ਉਹਨਾਂ ਮੈਚ ਕਰਦੀ ਆ
1: ਜੀ।
0: ਉਹਨੂੰ ਕਹਿੰਦੇ ਆ ਮੇਥੀ ਮਲਾਈ ਮੁਰਗ, ਪ੍ਰਕਾਸ਼ ਆਣ ਨੇ ਤਰੀ ਦਾ ਨਾਂ ਕੁਛ ਹੋਰ ਰੱਖਿਆ ਹੈ। ਇਹ ਜਿਹੜੀ ਤਰੀ ਆ, ਗ੍ਰੇਵੀ ਆ, ਇਹ ਜਦੋਂ ਚਿਕਨ ਨੂੰ ਟੱਚ ਕਰਦੀ ਹੈ, ਮਸ਼ਰੂਮ ਨੂੰ ਟੱਚ ਕਰਦੀ ਹੈ, ਪਨੀਰ ਨੂੰ ਟੱਚ ਕਰਦੀ ਹੈ, ਮਟਰ ਨੂੰ ਟੱਚ ਕਰਦੀ ਹੈ, ਚਾਰਾਂ ਚੋਂ ਕੋਈ ਵੀ ਤੁਸੀਂ ਆਈਟਮ ਬਣਾ ਸਕਦੇ ਹੋ। ਮੇਥੀ ਮਲਾਈ ਮਸ਼ਰੂਮ ਦੇ ਦਿਓ, ਮੇਥੀ ਮਲਾਈ ਪਨੀਰ ਦੇ ਦਿਓ, ਮੇਥੀ ਮਲਾਈ ਮਟਰ ਦੇ ਦਿਓ
1: ਜੀ,
0: ਜਾਂ ਮੇਥੀ ਮਲਾਈ ਮੁਰਗ ਦੇ ਦਿਓ
1: ਜੀ।
0: ਤੇ ਮੁਰਗ ਵੀ ਜਿਹੜਾ ਹੈਗਾ ਇੱਕ ਸਪੈਸ਼ਲ ਅੰਦਾਜ਼ ਦੇ ਵਿੱਚ ਕੱਟ ਕੇ ਬਣਾ ਕੇ ਵਿੱਚ ਪਾਇਆ ਜਾਂਦਾ
1: ਜੀ,
0: ਬੋਨਲੈਸ ਮੁਰਗ ਹੁੰਦਾ ਤੇ ਥਾਈ ਪੀਸ ਦੇ ਨਾਲ ਤੇ ਬ੍ਰੈਸਟ ਦੇ ਨਾਲ ਹੁੰਦਾ ਉਹ, ਤੇ ਉਹਦੇ ਵਿੱਚ ਜੋ ਤੁਸੀਂ ਇੱਕ ਟੇਸਟ ਆ, ਜ਼ਾਇਕਾ ਉਹ ਤਾਂ ਲੈ ਪੈਂਦੇ ਹੋ ਕਿਉਂਕਿ ਉਹ ਕਰੀਮ ਉੱਪਰ ਪੈਂਦੀ ਹੈ
1: ਜੀ,
0: ਜਿਹੜੀ ਮਲਾਈ ਹੈ ਉਹ ਇਸ ਚਿਕਨ ਨੂੰ ਪਕਾਉਂਦੀ ਹੈ। ਉਸ ਤੋਂ ਬਾਅਦ ਜਦ ਚਿਕਨ ਬਣਦਾ ਹੈਗਾ ਤਾਂ ਤੁਹਾਡੀ ਜੀਭ ਤੋਂ ਸਵਾਦ ਨਹੀਂ ਲੱਗਦਾ ਹੈਗਾ। ਇਹਨੂੰ ਕਹਿੰਦੇ ਆ ਮੇਥੀ ਮਲਾਈ ਮੁਰਗ। ਇਹਦਾ ਭਰਾ ਹੈਗਾ ਤਵਾ ਚਿਕਨ, ਤਵਾ ਕਿਚਨ ਦਾ। ਤਵੇ ਦੇ ਉੱਤੇ ਟੋਰਾਂਟੋ 'ਚ ਬੋਨ ਵਾਲਾ ਚਿਕਨ ਕਿਸੇ ਕੋਲੋਂ ਨਹੀਂ ਮਿਲਦਾ। ਇੱਕ ਤਾਂ ਚਿਕਨ ਕਰੀ ਹੁੰਦੀ ਆ, ਉਹ ਇਹਨਾਂ ਕੋਲ ਵੀ ਹੁੰਦੀ ਆ
1: ਜੀ,
0: ਹੋਮ ਸਟਾਈਲ ਚਿਕਨ ਕਰੀ ਕਹਿੰਦੇ ਉਹਨੂੰ
1: ਜੀ,
0: ਹੋਮ ਸਟਾਈਲ ਚਿਕਨ ਕਰੀ, ਘਰ ਵਰਗਾ ਟੇਸਟ ਹੁੰਦਾ ਉਹ ਜਿਹੀ ਤਰੀ ਹੁੰਦੀ।
1: ਮੋਸਟ ਆਫ ਦਾ ਟਾਈਮ ਸੋਲਡ ਆਊਟ ਹੁੰਦੀ ਆ ਨਾ।
0: ਨਹੀਂ, ਪਰ ਜਿਹੜਾ ਤਵਾ ਚਿਕਨ ਆ ਨਾ, ਉਹ ਬਾਪੂ ਆ ਸਾਰਿਆਂ ਦਾ। ਤਵਾ ਚਿਕਨ ਦੀ ਜਿਹੜੀ ਗ੍ਰੇਵੀ ਆ, ਉਹਦਾ ਕਾਰਨ ਕੀ ਆ ਕਿ ਪਹਿਲਾਂ ਚਿਕਨ ਨੇ ਤਵੇ ਦੇ ਉੱਤੇ ਰੜਨਾ
1: ਜੀ,
0: ਤੰਦੂਰ 'ਚ ਜਾਣਾ, ਫਿਰ ਦੁਬਾਰਾ ਤਰੀ ਦੇ ਵਿੱਚ ਚਲੇ ਜਾਣਾ
1: ਜੀ।
0: ਬੋਨ ਵਾਲਾ ਚਿਕਨ ਹੁੰਦਾ, ਲੈਗ ਪੀਸ ਦੇ ਨਾਲ ਪੂਰੀ ਪ੍ਰੋਪਰ ਸਰਵਿੰਗ ਹੁੰਦੀ ਆ। ਐ ਨਹੀਂ ਗਾ ਕਿ ਤਰੀ ਨੂੰ ਚਿਕਨ ਦਿਖਾਇਆ, ਤਰੀ ਘੱਟ ਚਿਕਨ ਜ਼ਿਆਦਾ ਲੱਭਦਾ ਉਹ 'ਚ। ਸੋ ਇਹਦੀ ਤਰੀ ਲੋਕ ਸਪੈਸ਼ਲੀ ਕਹਿ ਕੇ ਕਰਾਉਂਦੇ ਆ ਕਿ ਸਾਨੂੰ ਐਕਸਟਰਾ ਤਰੀ ਪਾ ਦਿਓ। ਇਹ ਤਰੀ ਇੰਨੀ ਲਾਜਵਾਬ ਹੁੰਦੀ ਹੈ ਨਾ, ਇਹ 'ਚ ਟਮਾਟਰ ਘੁਲੇ ਹੋਏ ਹੁੰਦੇ ਨੇ
1: ਜੀ।
0: ਟਮਾਟਰਾਂ ਦੇ ਵਿੱਚ ਜਿਹੜਾ ਹੈਗਾ, ਜਿਹੜਾ ਉਬਾਲ ਉਬਾਲ ਕੇ ਉਹਨੂੰ ਪੇਸਟ ਬਣਾ ਦਿੱਤਾ ਜਾਂਦਾ, ਫਿਰ ਉਹਨੂੰ ਪਤਲਾ ਕੀਤਾ ਜਾਂਦਾ ਪੇਸਟ ਨੂੰ, ਤੇ ਉਹ ਜਿਵੇਂ ਡੱਬਿਆਂ 'ਚ ਪੇਸਟ ਬੰਦ ਬਣਦੀ ਹੈ ਉੱਦਾਂ ਦਾ ਬਣ ਜਾਂਦਾ। ਵਿੱਚ ਉਹਦੇ ਲਸਣ ਪਾਇਆ ਹੁੰਦਾ
1: ਜੀ,
0: ਉਹ ਲਸਣ ਨੂੰ ਘੋਲਿਆ ਜਾਂਦਾ, ਤੋੜਿਆ ਨਹੀਂ ਜਾਂਦਾ, ਉਹ ਲਸਣ ਘੁਲ ਜਾਂਦਾ ਵਿੱਚ, ਮਿਕਸ ਹੋ ਜਾਂਦਾ, ਉਹ ਆਪਣਾ ਤਸੀਰ ਵਿੱਚ ਛੱਡ ਦਿੰਦਾ। ਫਿਰ ਉਸ ਤੋਂ ਬਾਅਦ ਜਿਹੜੇ ਹੈਗੇ ਆ, ਮੇਰੇ ਕੋਲ ਸਾਰਾ ਲਿਖਿਆ
1: ਅਮਨ ਜੀ ਰੈਸਿਪੀ, ਅਮਨ ਜੀ ਨੂੰ ਰਟਾ ਦੇਖ
0: ਬਣਦਾ ਅੰਦਾਜ਼। ਮੈਂ ਇਹਨਾਂ ਨੂੰ ਕਿਹਾ ਵੀ ਮੈਂ ਐਕਸਪਲੇਨ ਕਿਵੇਂ ਕਰਾਂ, ਫਿਰ ਮੈਨੂੰ ਦਿਖਾਇਆ ਗਿਆ ਵੀ ਇਹ ਬਣਾਉਂਦੇ ਕਿਵੇਂ ਆ। ਫਿਰ ਉਹ ਜਿਹੜਾ ਚਿਕਨ ਆ ਤਵੇ ਦੇ ਉੱਤੇ ਬਣਿਆ, ਪਲੇਟ ਦੇ ਉੱਤੇ ਬਣਦਾ, ਫਿਰ ਇਹ ਪਲੇਟ 'ਤੇ ਚਿਕਨ ਜਾਂਦਾ ਹੈਗਾ, ਇਹਦੇ ਉੱਪਰ ਤਰੀ ਜਾਂਦੀ ਹੈ, ਫਿਰ ਇਹ ਰੜਦੇ ਨੇ ਪੂਰੇ ਪ੍ਰੋਪਰਲੀ, ਅਤੇ ਫਿਰ ਲੋਕਾਂ ਦੀ ਪਲੇਟ 'ਚ ਜਾਂਦਾ, ਉੱਤੇ ਨਿੰਬੂ ਦਾ ਟੁਕੜਾ ਛੋਟਾ ਜਿਹਾ ਪਾ ਕੇ
1: ਜੀ,
0: ਨਾਲ ਉੱਤੇ ਅਦਰਕ ਹੁੰਦਾ, ਅਦਰਕ ਦੀਆਂ ਲੰਬੀਆਂ ਲੰਬੀਆਂ ਸਲਾਈਸਿਸ ਉੱਤੇ ਪਾ ਕੇ, ਅਤੇ ਨਾਲ ਵਿੱਚ ਇਹ ਤਰੀ ਪਾਈ ਜਾਂਦੀ ਹੈ, ਅਤੇ ਲੋਕ ਕਹਿੰਦੇ ਆ ਵਾਹ, ਇਹੋ ਜਿਹਾ ਤਵਾ ਚਿਕਨ ਅਸੀਂ ਜ਼ਿੰਦਗੀ 'ਚ ਨਹੀਂ ਖਾਧਾ। ਇਹੀ ਕਾਰਨ ਹੈ ਰੇਡੀਓ ਤੋਂ ਸੁਣ ਕੇ ਲੋਕ ਵਿੰਡਜ਼ਰ ਤੋਂ, ਲੋਕ ਔਸ਼ਵਾ ਤੋਂ, ਲੋਕ ਮਾਰਖਮ ਤੋਂ, ਲੋਕ ਬੈਰੀ ਤੋਂ, ਲੋਕ ਨੈਗਰਾ ਫਾਲ ਤੋਂ ਸਪੈਸ਼ਲੀ ਕਾਲ ਕਰਦੇ ਨੇ ਕਿ ਤਵਾ ਚਿਕਨ ਦੀਆਂ 3 ਸਰਵਿੰਗ ਬਣਾ ਦਿਓ। ਅਤੇ ਮੈਨੂੰ ਯਾਦ ਆ ਅਸੀਂ ਰਾਤ ਨਜ਼ਾਰਾ 'ਤੇ ਬੈਠੇ ਸੀ, ਨਜ਼ਾਰਾ ਦੇ ਉੱਤੇ ਅਸੀਂ ਬੈਠੇ, ਨਜ਼ਾਰਾ ਦੀ ਬੈਕ 'ਤੇ ਤਵਾ ਕਿਚਨ ਦੀ ਲੋਕੇਸ਼ਨ ਹੈ
1: ਜੀ।
0: ਅਸੀਂ ਨਜ਼ਾਰਾ 'ਤੇ ਉਹਨੂੰ ਕਿਹਾ ਵੀ ਅਸੀਂ ਉੱਧਰ ਤਵਾ ਕਿਚਨ ਤੋਂ ਚਿਕਨ ਮੰਗਾਉਣਾ। ਅਸੀਂ ਡਾਕਟਰ ਸੀਗੇ ਇੱਕ ਵਿੱਚ ਬੈਠੇ
1: ਜੀ,
0: ਇੱਕ ਫਾਰਮਾਸਿਸਟ ਸੀਗੇ, ਬੈਂਕਰ ਸੀਗਾ
1: ਜੀ,
0: ਠੀਕ ਹੈ, ਇਮੀਗ੍ਰੇਸ਼ਨ ਕੰਸਲਟੈਂਟ ਸੀ, ਅਤੇ 2 ਰੀਅਲਟਰ ਏਜੰਟ ਸੀਗੇ
1: ਜੀ,
0: ਅਤੇ ਇੱਕ ਸੱਜਣ ਹੋਰ ਨੇ ਜਿਹੜੇ ਇਨਵੈਸਟਰ ਨੇ। ਅਸੀਂ 9 ਜਾਣੇ ਉੱਥੇ ਬੈਠ ਕੇ ਕੱਲ੍ਹ ਬਾਹਰ ਬੈਠੇ, ਸੰਤੋਸ਼ ਹਾਈ ਐਂਡ, ਅਸੀਂ ਇੰਡੀਆ ਵਾਂਗੂ ਖਾਣਾ ਖਾਧਾ। ਅਸੀਂ ਬੈਠ ਬੈਠ ਕੇ ਉੱਥੋਂ ਲਾਈਏ ਵੀ ਹੁਣ ਸਾਨੂੰ ਨਾਨ ਦੇ ਜਾਓ, ਹੁਣ ਸਾਨੂੰ ਐਪੇਟਾਈਜ਼ਰ ਦੇ ਦਿਓ। ਅਸੀਂ ਜਿਹੜੇ ਉਹਨਾਂ ਦੇ ਖਾਧੇ ਮੋਮੋਸ, ਇੱਕ ਤਾਂ
1: ਜੀ
0: ਨਜ਼ਾਰਾ ਦੇ ਮੋਮੋਸ
1: ਜੀ,
0: ਅਤੇ ਇੱਕ ਸੀ ਤਵਾ ਕਿਚਨ ਤੋਂ ਤਵਾ ਚਿਕਨ ਮੰਗਾਇਆ।
1: ਅੱਛਾ,
0: ਅਤੇ ਨਾਲ ਨਾ ਅਸੀਂ ਨਜ਼ਾਰਾ ਤੋਂ ਇੱਕ ਗ੍ਰੇਵੀ ਮੰਗਾਈ। ਸਾਰਿਆਂ ਨੇ ਕਿਹਾ ਕਿ ਆਹ ਅਲੱਗ ਕਿਉਂ ਹੈਗਾ, ਤਾਂ ਫਿਰ ਉਹਨਾਂ ਨੇ ਸਮਝਾਇਆ ਕਿ ਇਹ ਪਾਕਿਸਤਾਨੀ ਸਟਾਈਲ ਦੇ ਵਿੱਚ ਤਵਾ ਚਿਕਨ ਬਣਦਾ, ਇਹ ਇੰਡੀਅਨ ਸਟਾਈਲ 'ਚ ਨਹੀਂ ਬਣਦਾ। ਇਹਦੀ ਗਾੜੀ ਤਰੀ ਚਿਪਕੀ ਹੁੰਦੀ ਹੈ ਚਿਕਨ ਨੂੰ, ਅਤੇ ਉਹ ਕਹਿੰਦੇ ਬਹੁਤ ਹੀ ਸਵਾਦ ਲੱਗਿਆ। ਅਤੇ ਮੈਨੂੰ ਕਿਹਾ, ਕਈ ਜਣੇ ਘੱਟ ਖਾਣੇ ਵਾਲੇ ਸੀ ਗੁਜਰਾਤੀ ਕਮਿਊਨਿਟੀ ਤੋਂ ਸੀ
1: ਜੀ,
0: ਉਹ ਕਹਿੰਦੇ ਯਾਰ ਔਰ ਮੰਗਾਈਏ, ਔਰ ਵੀ ਖਾਣਾ ਹੈ, ਪ੍ਰੋਟੀਨ ਹੈ। ਅੱਛਾ, ਮੈਂ ਕਿਹਾ ਆਪ ਲੋਕ ਤਾਂ ਵੈਜੀਟੇਰੀਅਨ ਹੋ ਗਏ। ਕਹਿੰਦੇ ਨਹੀਂ, ਪ੍ਰੋਟੀਨ ਤਾਂ ਚਾਹੀਏ ਨਾ। ਸੋ ਮੇਰੇ ਨਾਲ ਇੱਕ ਵਾਰ ਫਿਰ ਤੋਂ ਆਂਟੀ ਹੈ ਤਵਾ ਕਿਚਨ ਤੋਂ। ਆਂਟੀ ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਬੇਟਾ ਜੀ, ਸਤਿ ਸ਼੍ਰੀ ਅਕਾਲ।
0: ਜਿਵੇਂ ਮੈਂ ਖਾਣਾ ਐਕਸਪਲੇਨ ਕੀਤਾ, ਮੈਂ ਗਾਰੰਟੀ ਕਰਦਾ ਤੁਹਾਡੇ ਲਾਈਨਾਂ ਲੱਗ ਜਾਣੀਆਂ, ਲਾਈਨਸ
2: ਬਿਲਕੁਲ ਲੱਗਦੀ ਹੈ ਜੀ। ਪਰਮਾਤਮਾ ਦੀ ਬੜੀ ਕਿਰਪਾ, ਪਰਮਾਤਮਾ ਦਾ ਧੰਨਵਾਦ। ਤੇ ਆਜੋ ਹੁਣ ਤੁਸੀਂ ਬ੍ਰੇਕਫਾਸਟ ਦਾ ਟਾਈਮ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਪਰੌਂਠੇ ਤਿਆਰ ਨੇ ਜਿਵੇਂ ਕਿ ਆਪਣਾ ਦਾਰਾ ਸਿੰਘ ਪਰੌਂਠਾ ਸਪੈਸ਼ਲ ਪਰੌਂਠਾ ਤੁਹਾਡਾ ਬਹੁਤ ਹੀ ਫੇਵਰੇਟ ਪਰੌਂਠਾ ਜਿਹਦੇ ਵਿੱਚ ਚਾਰ ਤਰ੍ਹਾਂ ਦੀ ਆਪਾਂ ਸਟਫਿੰਗ ਪਾਉਂਦੇ ਹਾਂ ਨਾਲ ਤੁਹਾਨੂੰ ਦਹੀਂ ਦਿੱਤਾ ਜਾਂਦਾ ਨਾਲ ਅਚਾਰ ਦਿੱਤਾ ਜਾਂਦਾ ਔਰ ਜੇ ਇੱਥੇ ਬੈਠ ਕੇ ਖਾਂਦੇ ਹੋ ਤਾਂ ਤੁਹਾਨੂੰ ਨਾਲ ਬਟਰ ਵੀ ਦਿੱਤਾ ਜਾਂਦਾ ਤੇ ਤੁਸੀਂ ਜਿਹੜਾ ਇਸ ਦੇ ਸਾਰੇ ਪਰੌਂਠੇ ਦੇ ਨਾਲ ਨਾਲ ਜਿਵੇਂ ਮੂਲੀ ਪਰੌਂਠਾ ਗੋਭੀ ਪਰੌਂਠਾ ਵਧੀਆ ਬਿਗ ਸਾਈਜ਼ ਦੇ ਵਿੱਚ ਤੁਹਾਨੂੰ ਇਹ ਸਾਰੇ ਪਰੌਂਠੇ ਮਿਲਦੇ ਹਨ ਤੇ ਜੇਕਰ ਮੰਨ ਲਓ ਤੁਸੀਂ ਥੋੜਾ ਬਟਰ ਤੋਂ ਪਰਹੇਜ ਕਰਦੇ ਹੋ ਵੀ ਲੈਸ ਆਇਲ ਵਾਲੇ ਖਾਣੇ ਚਾਹੁੰਦੇ ਹੋ ਪਰੌਂਠੇ ਤਾਂ ਤੁਸੀਂ ਇਹੀ ਪਰੌਂਠੇ ਸੇਮ ਸਾਈਜ਼ ਦੇ ਵਿੱਚ ਜਿਹੜੇ ਹੈ ਤੰਦੂਰੀ ਪਰੌਂਠਾ ਲੈ ਸਕਦੇ ਹੋ ਜਿਹੜਾ ਬਹੁਤ ਹੀ ਜਲਦੀ ਹਜ਼ਮ ਹੋ ਜਾਂਦਾ ਕਿਉਂਕਿ ਉਹਦੇ ਵਿੱਚ ਉਹ ਪਾਣੀ ਸੋਖ ਲੈਂਦਾ ਜਾਂ ਤੰਦੂਰ ਤੇ ਉਹ ਥੋੜਾ ਖੁਸ਼ਕ ਹੁੰਦਾ ਔਰ ਬਹੁਤ ਵਧੀਆ ਹੁੰਦਾ ਛੇਤੀ ਹਜ਼ਮ ਹੋ ਜਾਂਦਾ ਇਹ ਪਰੌਂਠੇ ਤੁਸੀਂ ਲੈ ਸਕਦੇ ਹੋ ਇਸ ਦੇ ਨਾਲ ਜਿਹੜੀ ਆਪਣੀਆਂ ਡੀਲਸ ਚੱਲ ਰਹੀਆਂ ਨੇ ਉਹ ਤੁਸੀਂ ਬੰਦ ਨਹੀਂ ਕਰਨ ਦਿੱਤੀਆਂ ਤੁਹਾਡਾ ਵੀ ਧੰਨਵਾਦ ਤੇ ਸਾਡੀ ਵੀ ਹਿੰਮਤ ਹੈ ਕਿ ਅਸੀਂ ਤੁਹਾਨੂੰ ਦੇਈ ਜਾ ਰਹੇ ਹਾਂ ਔਰ ਬਹੁਤ ਸਸਤੇ ਦੇ ਵਿੱਚ ਜਿਵੇਂ $12 ਦੇ ਵਿੱਚ ਜਿਵੇਂ ਅੰਮ੍ਰਿਤਸਰੀ ਕੁਲਚਾ ਜਿਹਦੇ ਵਿੱਚ ਵਧੀਆ ਰਸ ਮਿਸੇ ਚਨੇ ਦਿੱਤੇ ਜਾਂਦੇ ਆ ਔਰ ਦੋ ਕੁਲਚੇ ਜਿਹੜੇ ਨੇ ਉਸੇ ਡੀਲ ਤੇ ਤੁਹਾਨੂੰ ਅੱਜ ਵੀ ਹੀ ਮਿਲਣਗੇ ਹੁਣ ਵੀ ਮਿਲ ਰਹੇ ਆ ਉਹ ਤੁਸੀਂ ਲੈ ਸਕਦੇ ਹੋ ਉਹਦਾ ਨਜ਼ਾਰਾ ਬੈਠ ਕੇ ਵੀ ਖਾ ਸਕਦੇ ਹੋ ਤਾਂ ਜ਼ਿਆਦਾ ਵਧੀਆ ਨਹੀਂ ਤਾਂ ਫਿਰ ਤੁਸੀਂ ਆਪਣੇ ਘਰੇ ਚਾਰ ਪੰਜ ਇਕੱਠੇ ਹੋਏ ਹੋ ਤਾਂ ਥੋੜਾ ਵੱਧ ਵੀ ਮੰਗਾ ਸਕਦੇ ਹੋ ਕਿਸ ਕੁਆਂਟਿਟੀ ਵਿੱਚ ਮੰਗਾ ਸਕਦੇ ਹੋ ਇਸ ਦੇ ਨਾਲ ਜੀ ਪਹਾੜ ਗੰਜ ਕੇ ਛੋਲੇ ਭਟੂਰੇ ਬਹੁਤ ਫੇਵਰੇਟ ਹੈ ਤੁਹਾਡੇ ਕੇਟਰੀਆਂ ਵਿੱਚ ਜਾ ਰਿਹਾ ਜਿਵੇਂ ਅੱਜ ਕੱਲ੍ਹ ਮੌਸਮ ਬਹੁਤ ਵਧੀਆ ਠੰਡਾ ਮਿੱਠਾ ਜਿਹਾ ਹੋ ਗਿਆ ਹੈ ਮੀਂਹ ਪੈਣੇ ਸ਼ੁਰੂ ਹੋ ਗਿਆ ਤੇ ਤੁਸੀਂ ਤੁਹਾਡੇ 5-10 ਬੰਦੇ ਇਕੱਠੇ ਹੋਏ ਹੋ ਤਾਂ 7 ਪਲੇਟਾਂ 8 ਪਲੇਟਾਂ ਜਿੰਨੀਆਂ ਵੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਮੰਗਾ ਦੇ ਤੇ ਮਿਰਚ ਦਾ ਜਿਹੜਾ ਹਾ ਖੱਟਾ ਮਿੱਠਾ ਅਚਾਰ ਉਹ ਤਿਆਰ ਹੋ ਚੁੱਕਾ ਨਾਲ ਉਹ ਨਾਲ ਗਾਜਰ ਦਾ ਅਚਾਰ ਨਾਲ ਤੁਹਾਨੂੰ ਜੀ ਪਿਆਜ਼ ਦੇ ਜਿਹੜੇ ਹੈਗੇ ਸਲਾਦ ਦਿੱਤਾ ਜਾਂਦਾ ਨਾਲ ਚਣੇ ਦਿੱਤੇ ਜਾਂਦੇ ਨੇ ਉਹ ਵੀ ਅਸੀਂ ਜਿਹੜੀਆਂ 2 ਪਲੇਟਾਂ ਦੇ ਉੱਪਰ ਮਤਲਬ 4 ਭਟੂਰੇ 2 ਡੱਬੀਆਂ ਚਣੇ ਉਹਨਾਂ ਤੇ ਵੀ ਸਾਡੀ ਡੀਲ ਜਿਹੜੀ ਸੇਮ ਚੱਲ ਰਹੀ ਹੈ ਔਰ ਨਿਊਟਰੀ ਕੁਲਚਾ ਫਾਸਟ ਫੂਡ ਦੇ ਬੰਨੀ ਆ ਜਾਓ ਵਾਹ ਵਾਹ ਵਾਹ ਕਿਆ ਬਾਤ ਹੈ ਧੰਨਵਾਦ ਧੰਨਵਾਦ ਕਿੰਨੀ ਵਾਰ ਕੀਤਾ ਜਾਵੇ ਤੁਹਾਡਾ ਤੁਹਾਨੂੰ ਸਵਾਦ ਲੱਗਿਆ ਅਸੀਂ ਆਪਣੀ ਮਿਹਨਤ ਕੀਤੀ ਹੈ ਉਹ ਮਿਹਨਤ ਨੂੰ ਤੁਸੀਂ ਫਲ ਦਿੱਤਾ ਔਰ ਇੰਨਾ ਪਿਆਰ ਦੇ ਰਹੇ ਹੋ ਨਿਊਟਰੀ ਕੁਲਚੇ ਦੀ ਸੱਚ ਪੁੱਛੋ ਤਾਂ ਭਾਜੀ ਲੈਣ ਏਡੀ ਜ਼ਿਆਦਾ ਲੰਬੀ ਹੁੰਦੀ ਹੈ ਨਾ ਸਾਥੋਂ ਪੂਰੇ ਨਹੀਂ ਹੁੰਦੇ ਭੱਜ ਭੱਜ ਕੇ ਅਸੀਂ ਪੂਰੇ ਕਰਦੇ ਹਾਂ ਵਾਰ ਵਾਰ ਨਿਊਟਰੀ ਨੂੰ ਬਾਲ ਤਿਆਰ ਕਰ ਕਰਕੇ ਦੇ ਤਿਆਰ ਕਰ ਕਰਕੇ ਦੇ ਕਿਉਂਕਿ ਇੱਕ ਸਪੈਸ਼ਲ ਮੈਂ ਤੁਹਾਨੂੰ ਮੈਸੇਜ ਦੇ ਦੇਵਾਂ ਇੱਥੇ ਪਤਾ ਕਿ ਜੇ 2 ਦਾ ਆਰਡਰ ਹੈ ਨਾ ਤਾਂ ਤੁਹਾਡੇ 2 ਸਪੈਸ਼ਲ ਉਸੇ ਟਾਈਮ ਬਣਨਗੇ ਮੈਂ ਸਬਜ਼ੀ ਬਣਾ ਕੇ ਨਹੀਂ ਅਸੀਂ ਰੱਖਦੇ ਇੱਥੇ ਬਿਲਕੁਲ ਸ਼ੈਫ ਸਾਹਿਬ ਨੂੰ ਕਿਹਾ ਹੋਇਆ ਬਿਲਕੁਲ ਨਾਲ ਦੀ ਨਾਲ ਹੀ ਤੁਹਾਡੀਆਂ ਸਬਜ਼ੀਆਂ ਬਣਨਗੀਆਂ ਨਾਲ ਦੀ ਨਾਲ ਰੈਡੀ ਕਰਕੇ ਤੁਹਾਨੂੰ ਉਸ ਤਵੇ ਦੇ ਉੱਤੇ ਰਾੜ ਕੇ ਜਿਹੜਾ ਤੁਹਾਨੂੰ ਕੁਲਚਾ ਦਿੱਤਾ ਜਾਂਦਾ ਔਰ ਤੁਸੀਂ ਜਿਨ੍ਹਾਂ ਨੇ ਖਾਧਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਖਾਧਾ ਜ਼ਰੂਰ ਟਰਾਈ ਕਰੋ ਰੇੜੀ ਵਾਲਾ ਕੁਲਚਾ ਜਿਹਨੂੰ ਆਪਾਂ ਬੋਲਦੇ ਹਾਂ ਤੇ ਉਹ ਕੁਲਚਾ ਜਿਹੜਾ ਹੈ ਆਪਾਂ ਰੇੜੀ ਤੇ ਜਿਸ ਵਿੱਚ ਮਸਾਲੇ ਪਾਏ ਹੁੰਦੇ ਹਨ ਚਣੇ ਪਾਏ ਹੁੰਦੇ ਹਨ ਉਹਨੂੰ ਤਲ ਕੇ ਬਣਾ ਕੇ ਜਿਹੜਾ ਦਿੰਦੇ ਹੋ ਰੇੜੀ ਵਾਲਾ ਕੁਲਚਾ ਵੀ ਉਹ ਵੀ ਤੁਸੀਂ ਬਹੁਤ ਸਸਤੇ ਦੇ ਵਿੱਚ ਅਸੀਂ ਦੇ ਰਹੇ ਹਾਂ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਹੋਰ ਭਾਜੀ ਮੈਂ ਤੁਹਾਨੂੰ ਦੱਸਾਂ ਕਿ ਜਿਵੇਂ ਸਾਡੀਆਂ ਗ੍ਰੇਵੀਜ਼ ਆ ਗਈਆਂ ਤੇ ਇੱਕ ਮੈਂ ਤੁਹਾਨੂੰ ਦੱਸਾਂਗੀ ਕਿ
0: ਕੇਟਰਿੰਗ ਦੇ ਵਿੱਚ ਜੇ ਤਾਂ ਕੂੜਾ ਖਾਣਾ ਹੈਗਾ ਤਾਂ ਤੁਹਾਨੂੰ ਕੂੜਾ ਵੀ ਲੋਕ ਖਿਲਾ ਸਕਦੇ ਨੇ ਕੂੜਾ ਵਰਡ ਕਹਿ ਬੁਰਾ ਨਾ ਮੰਨਿਓ ਇਹ ਹੁੰਦਾ ਹੀ ਕੂੜਾ ਸਮਝਾ ਦਿੰਦਾ ਕਿਵੇਂ ਤੁਹਾਡੇ ਜਲੇ ਹੋਏ ਤੇਲ ਬਾਰ ਬਾਰ ਵਰਤੇ ਜਾਂਦੇ ਨੇ ਜਿਹੜੇ ਕਿ ਤੁਹਾਡੇ ਪੇਟ ਦੇ ਵਿੱਚ ਬਿਮਾਰੀਆਂ ਪੈਦਾ ਕਰਦੇ ਨੇ ਸੋ ਪ੍ਰੋਪਰਲੀ ਹੈਲਥ ਕੈਨੇਡਾ ਤੋਂ ਜਿਹੜੇ ਸਟੋਰ ਚੈੱਕ ਹੁੰਦੇ ਨੇ ਗ੍ਰੀਨ ਸਿਗਨਲ ਇਹਨਾਂ ਨੂੰ ਮਿਲਦਾ ਹਰ ਵਾਰ ਪਾਸ ਹੁੰਦੇ ਨੇ ਅਤੇ ਜਿਹੜੇ ਹੈਲਥ ਕੈਨੇਡਾ ਵਾਲੇ ਜਦੋਂ ਪਾਸ ਕਰਦੇ ਨੇ ਆ ਕੇ ਹੈਲਥ ਡਿਪਾਰਟਮੈਂਟ ਵਾਲੇ ਉਹ ਪ੍ਰੋਪਰਲੀ ਇਹਨਾਂ ਨੂੰ ਦੇਖ ਕੇ ਜਾਂਦੇ ਦੂਸਰਾ ਪਾਸਾ ਹੈਗਾ ਕਿ ਗਲੀਆਂ ਹੋਈਆਂ ਸਬਜ਼ੀਆਂ ਲੋਕ ਵਿੱਚ ਸਬਜ਼ੀਆਂ ਦੇ ਵਿੱਚ ਸਿੱਟ ਕੇ ਧੋਂਦੇ ਹੁੰਦੇ ਨੇ ਤਰੀਆਂ ਪਾ ਦਿੰਦੇ ਨੇ ਤੁਸੀਂ ਅਗਰ ਖਾਣਾ ਖਿਲਾਉਣ ਲਈ ਕਿਸੇ ਨੂੰ ਘਰੇ ਬੁਲਾਇਆ ਮੈਂ ਵੈਸੇ ਕਹਿਣ ਲੱਗਿਆ ਮਾਤਾ ਜੀ ਅਸੀਂ ਲੰਗਰ ਲਾਉਂਦੇ ਹਾਂ ਅਸੀਂ ਅਸੀਂ ਨਹੀਂ ਲੋਕਾਂ ਨੂੰ ਸੁਣਾ ਰਹੇ ਹਾਂ ਇਹ ਲੰਗਰ ਇਹਨਾਂ ਦਾ ਹੀ ਆ ਜਿਹੜੇ ਸੁਣਦੇ ਪੈਂਦੇ ਨੇ ਨਾਲ ਲੱਗ ਕੇ ਸਾਡੇ ਵੰਡ ਛਕੋ ਦੇ ਵਿੱਚ ਅਸੀਂ ਲੰਗਰ ਲਾਉਂਦੇ ਹਾਂ $15 ਦੇ ਵਿੱਚ ਡੇਲੀ ਦੀ ਸਰਵਿੰਗ ਹੁੰਦੀ ਹੈ ਜਿਹਦੇ 'ਚ 50 ਤੋਂ ਲੈ ਕੇ 100 ਬੰਦਾ ਡਿਪੈਂਡ ਬਣਾਇਆ ਕੀ ਹੈ ਉਹ ਸਰਵ ਕੀਤਾ ਜਾਂਦਾ ਹਰ ਰੋਜ਼ ਜਿਹੜੇ ਉਹ ਲੋਕ ਤੁਰ ਫਿਰ ਨਹੀਂ ਸਕਦੇ ਸੜਕਾਂ 'ਤੇ ਪਏ ਨੇ ਬਿਮਾਰ ਨੇ ਉਹਨਾਂ ਵਾਸਤੇ ਜਾ ਕੇ ਉੱਥੇ ਵਰਤਾਇਆ ਜਾਂਦਾ ਜਿੱਥੇ ਉਹ ਬੈਠੇ ਹੁੰਦੇ ਨੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਘਰੇ ਬੁਲਾਉਂਦੇ ਹੋ ਨਾ ਗੰਦੀ ਨੀਤ ਨਾਲ ਨਾ ਬੁਲਾਓ ਉਹਦੇ 'ਤੇ ਨਾ ਰਿਕਸ਼ੇ ਵਾਲਿਆਂ ਨੂੰ ਨਹੀਂ ਜਿਵੇਂ ਨੈਗੋਸ਼ੀਏਟ ਕਰ ਦਿੰਦੇ ਸੀ ਰਿਕਸ਼ੇ ਵਾਲੇ ਨੂੰ ਭਈਆ 5 ਰੁਪਏ ਹੀ ਦੇਂਗੇ 8 ਨਹੀਂ ਦੇਂਗੇ ਉਹ ਗਰੀਬ ਬੰਦਾ ਪੂਰਾ ਜ਼ੋਰ ਲਾ ਕੇ ਬਾਡੀ ਦਾ ਪਸੀਨੇ ਦੇ ਨਾਲ ਤੁਸੀਂ ਛੱਤਾਂ ਤਾਣ ਕੇ ਬੈਠੇ ਹੁੰਦੇ ਸੀ ਉਹ ਰਿਕਸ਼ੇ 'ਚ ਅਤੇ ਉਹ ਰਿਕਸ਼ੇ ਵਾਲਾ ਨਾਲ ਤੁਸੀਂ ਮਜ਼ਦੂਰ ਨਾਲ ਧੱਕਾ ਕਰਦੇ ਹੁੰਦੇ ਸੀ ਅਤੇ ਤੁਸੀਂ ਜਦੋਂ ਉੱਥੇ ਜਾਂਦੇ ਸੀਗੇ ਕਿਸੇ ਸਰਕਾਰੀ ਦਫ਼ਤਰ 'ਚ ਉੱਥੇ ਜੋ ਹੁੰਦਾ ਸੀ ਉਹਨਾਂ ਦੀਆਂ ਮਿੰਨਤਾਂ ਕਰਕੇ ਕਰਾਉਂਦੇ ਸੀ ਉਸੇ ਰਿਕਸ਼ੇ 'ਚ ਬੈਠ ਕੇ ਉੱਥੇ ਬਾਊ ਦੀਆਂ ਮਿੰਨਤਾਂ ਕਰਦੇ ਹੋ ਕਿਸੇ ਦਫ਼ਤਰ 'ਚ ਜਾ ਕੇ ਜਾਂ ਵੱਡੀ ਕਾਰਪੋਰੇਟ 'ਚ ਪਰ ਉਸੇ ਰਿਕਸ਼ੇ ਇਸੇ ਤਰ੍ਹਾਂ ਫੂਡ ਆ ਤੁਸੀਂ ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਅਗਰ ਫੂਡ ਖਿਲਾਉਣਾ ਨਾ ਕੁਆਲਿਟੀ ਖਿਲਾਓ ਕੁਆਲਿਟੀ ਨਾਂ ਦੀ ਚੀਜ਼ ਤੁਹਾਡੀ ਲਾਈਫ 'ਚੋਂ ਖਤਮ ਹੋ ਚੁੱਕੀ ਹੈ ਜਿਨ੍ਹਾਂ ਦੇ ਉਹ ਜ਼ਰੂਰ ਲੈ ਕੇ ਆਓ ਔਰ ਕੁਆਲਿਟੀ ਦਾ ਖਿਲਾਓ ਕੁਆਲਿਟੀ ਦੇ ਲਈ ਤਵਾ ਕਿਚਨ 'ਤੇ ਆਓ ਕੇਟਰਿੰਗ ਕਰਾਓ ਕੇਟਰਿੰਗ ਦੇ ਵਿੱਚ ਉਹ 100 ਰੁਪਇਆ ਘੱਟ ਲੈਂਦਾ 50 ਰੁਪਏ ਵੱਧ ਲੈਂਦਾ ਉਹ ਜਿਹਾ ਕਹਿੰਦੇ ਜਿਹੋ ਜਿਹਾ ਤੇਰਾ ਅੰਨ ਪਾਣੀ ਉਹ ਜਿਹਾ ਸਾਡਾ ਕੰਮ ਜਾਣੀ, ਉਹ ਜਿਹਾ ਤੁਹਾਨੂੰ ਉਹ ਕੰਮ ਵੀ ਕਰਕੇ ਦੇ ਦੇਣਗੇ। ਜਿਹੜਾ ਬੰਦਾ ਮੈਨੂੰ ਸਭ ਤੋਂ ਬੁਰਾ ਆਂਟੀ ਪਤਾ ਕੌਣ ਲੱਗਦਾ ਜ਼ਿੰਦਗੀ 'ਚ, ਜਿਹਦੀ ਖਾਣੇ 'ਚ ਨੀਤ ਮਾੜੀ ਹੈ ਨਾ, ਉਹਦੀ ਜ਼ਿੰਦਗੀ 'ਚ ਵੀ ਨੀਤ ਮਾੜੀ ਆਂਟੀ।
2: ਬਿਲਕੁਲ
0: ਹਾਂਜੀ, ਜਿਹਦੀ ਖਾਣੇ 'ਚ ਮੈਂ ਕਦੇ ਵੀ ਟਰੈਵਲ ਕਰਾਂ, ਮੈਨੂੰ ਕਈ ਲੋਕ ਸੁਣਦੇ ਹੋਣਗੇ ਜਿਹੜੇ ਮੇਰੇ ਨਾਲ ਕਦੇ ਟਰੈਵਲ ਕੀਤੇ ਆ, ਮਜ਼ਾਲ ਹੈ ਕੋਈ ਬੰਦਾ ਬਿੱਲ ਪੇ ਕਰ ਦੇਵੇ ਰਸਤੇ 'ਚ, ਕਿਤੇ ਵੀ ਮੈਂ ਟਰੈਵਲ ਕਰਾਂ, ਮਤਲਬ ਇੱਦਾਂ ਹੁੰਦਾ 100 ਦੇ ਵਿੱਚੋਂ 2 ਵਾਰ ਲੋਕ ਬਿੱਲ ਪੇ ਕਰਦੇ ਨੇ, 100 ਦੇ ਵਿੱਚੋਂ 98 ਵਾਰ ਬਿੱਲ ਮੈਂ ਪੇ ਕਰਦਾ, ਚਾਹੇ 5 ਬੰਦੇ ਹੋਣ, ਚਾਹੇ 8 ਬੰਦੇ ਹੋਣ, ਚਾਹੇ 2 ਹੋਣ। ਕਦੇ ਐਂ ਨਹੀਂ ਕਰੀਦਾ ਵੀ ਆਹ ਔਡਰ ਕਰਤਾ, ਉਹਨੂੰ ਕਹਿੰਦਾ ਕੀ ਖਾਣਾ ਦੱਸੋ, ਆਪਣੀ ਆਪਣੀ ਮਰਜ਼ੀ ਦਾ ਸਾਰੇ ਖਾਣਾ ਮੰਗਾਉਂਦੇ ਨੇ
1: ਜੀ।
0: ਹਾਂਜੀ, ਮੈਂ ਅੱਜ ਤੱਕ ਕਦੇ ਵੀ ਐਂ ਨਹੀਂ ਹੋਣ ਦਿੱਤਾ ਕਿ ਬਿੱਲ ਕੋਈ ਹੋਰ ਪੇ ਕਰੇ, ਬਿੱਲ ਆਲਵੇਜ਼ ਮੈਂ ਪੇ ਕਰਦਾ। ਸੋ ਮੇਰਾ ਕਹਿਣ ਦਾ ਭਾਵ ਆ, ਤਵਾ ਕਿਚਨ 'ਤੇ ਪਹੁੰਚੋ, ਨੰਬਰ ਦਿਓ ਆਂਟੀ ਜੀ ਤੁਹਾਡਾ 905-790-1699, ਕੇਟਰਿੰਗ ਕਰਾਓ, ਅੱਜੇ ਤਿਆਰ ਕਰਾਓ, ਸ਼ਾਮ ਨੂੰ ਖਾਓ। ਡਾਇਨਿੰਗ ਕਰਨੀ ਹੈ ਇਹਨਾਂ ਦਾ, ਵੱਡਾ ਰੈਸਟੋਰੈਂਟ ਹੈ ਨਜ਼ਾਰਾ, ਜਿੱਥੇ ਰਾਤ ਕੋਈ ਇਨਫਲੂਐਂਸਰ ਆ ਉਹਨੇ ਆਪਣੀ ਪਾਰਟੀ ਕੀਤੀ, ਬੜੇ ਆਸ਼ਸ਼ਕਾਰ ਉੱਠੇ ਸਾਰੇ, ਫੋਟੋਜੈਨਿਕ, ਫੁੱਲੀ ਡੀਲਕਸ ਜਿਵੇਂ ਐਨ ਹਾਈ ਐਂਡ ਦਾ 7-star ਲੈਵਲ ਦੀ, ਅੰਦਰਲੇ ਪਾਸੇ ਜਿਹੜੀ ਡੈਕੋਰੇਸ਼ਨ ਜਿਹੜਾ ਉਹਦਾ ਅੰਦਰਲਾ ਐਂਬੀਅੰਸ ਹੈ, ਟੇਬਲ ਕੁਰਸੀਆਂ ਤੋਂ ਲੈ ਕੇ ਗੋਲਡਨ ਐਂਡ ਬਲੈਕ ਦਾ ਮੈਚ ਹੈਗਾ, ਜਿੱਥੇ ਡੀਜੇ ਦਾ ਕੰਟਰੋਲ ਤੁਹਾਡੇ ਕੋਲ ਆ ਜਾਂਦਾ, ਜਿੱਥੇ ਲਾਈਟਸ ਜਿਹੜੀਆਂ ਨੇ ਡਾਂਸ ਦੀਆਂ ਲਾਈਟਸ ਜਿਹੜੀਆਂ ਚੱਲਦੀਆਂ, ਲੇਜ਼ਰ ਲਾਈਟ ਹੀ ਇਕੱਲੀ 10,000 ਡਾਲਰ ਦੀਆਂ ਨੇ, ਅਤੇ ਏਅਰਪੋਰਟ ਵਰਗੇ ਵੱਡੇ 7 ਵਾਸ਼ਰੂਮ ਬਣੇ ਹੋਏ ਨੇ,
1: ਅਤੇ
0: ਖਾਣਾ ਲਾਜਵਾਬ। ਕਾਰਪੋਰੇਟ ਜਿਹੜੇ ਸ਼ੈਫ ਨੇ, ਕਾਰਪੋਰੇਟ ਸ਼ੈਫ ਰਾਣੀ ਫਰਹਤ ਦਾ ਨਾਂ, ਸੋ ਉਹਨੇ ਅਲੱਗ ਅਲੱਗ ਮੁਲਕਾਂ 'ਚ ਕੰਮ ਕੀਤਾ, ਕਾਰਪੋਰੇਟ ਸ਼ੈਫ ਜਿਹੜੀ ਆ ਤੁਹਾਡੇ ਲਈ ਖਾਣਾ ਤਿਆਰ ਕਰਦੀ ਹੈ।
1: ਬਿਲਕੁਲ,
0: ਨਜ਼ਾਰਾ 'ਤੇ ਤੁਸੀਂ ਆਪਣੇ ਜਨਮਦਿਨ ਦੀ ਬੁਕਿੰਗ, ਕੋਈ ਐਨਵਰਸਰੀ ਹੈ, 130 ਬੰਦਿਆਂ ਤੱਕ ਤੁਸੀਂ ਕੋਈ ਵੀ ਫੰਕਸ਼ਨ ਹੈ ਬੁੱਕ ਕਰੋ, ਇਨਡੋਰ ਐਂਡ ਆਊਟਡੋਰ। ਮੈਂ ਜਿੱਥੇ ਕਿਹਾ ਸੀ ਰਾਤ ਮੀਟਿੰਗ 'ਚ, ਅਸੀਂ 9 ਜਾਣੇ ਆਊਟਡੋਰ ਖਾ ਰਹੇ ਸੀ ਬਹਿ ਕੇ, ਸਾਨੂੰ ਜਮਾਂ ਹੀ ਲੁਧਿਆਣਾ ਅਤੇ ਚੰਡੀਗੜ੍ਹ ਯਾਦ ਆਈ ਜਾਵੇ, ਸੋ ਅਸੀਂ ਬਾਹਰ ਬੈਠ ਕੇ ਖਾ ਰਹੇ ਸੀ ਅਤੇ ਮੌਸਮ ਬਹੁਤ ਸੋਹਣਾ ਸੀ,
1: ਅਤੇ
0: ਰਾਤ ਇਹੀ ਗੱਲ ਕਰ ਰਹੇ ਸੀ ਵੀ ਇਸ ਮੌਸਮ 'ਚ ਕਦੇ ਨਾ ਸੌਂਕੇ ਦੇਖਿਆ ਬਾਹਰ, ਨਾ ਬਹਿ ਕੇ ਖਾ ਕੇ ਦੇਖਿਆ। ਨਜ਼ਾਰਾ 'ਤੇ ਪਹੁੰਚੋ ਅਤੇ ਜਾਂ ਪਹੁੰਚੋ ਤੁਸੀਂ ਤਵਾ ਕਿਚਨ 'ਤੇ 905-790-1699, ਹੁਣੇ ਪਹੁੰਚੋ। ਇਹਨਾਂ ਦੇ ਪਰੌਂਠੇ ਜਿਹੜੇ ਨੇ ਨਾ, ਪਰੌਂਠੀਆਂ ਨਹੀਂ ਹੈਗੀਆਂ, ਮੈਂ ਆਂਟੀ ਜੀ ਗੱਲ ਕਰਦੇ ਕਰਦੇ ਇੱਕ ਵੀਡੀਓ ਦੇਖਦਾ ਸੀ, ਉਹਨੇ ਪਰੌਂਠੀਆਂ ਰੱਖੀਆਂ ਹੋਈਆਂ ਸੀ ਪਲੇਟ 'ਚ ਪਰੌਂਠੀਆਂ। ਦਾਰਾ ਸਿੰਘ ਇਹਨਾਂ ਦੇ ਪਰੌਂਠੇ ਦਾ ਨਾਂ ਤਾਂ ਲੋਕ ਪਰੌਂਠਾ ਦੇਖ ਕੇ ਡਰ ਜਾਂਦੇ ਨੇ, ਪਹਿਲਵਾਨ ਪਰੌਂਠਾ ਇਹਨਾਂ ਦਾ ਭਰਿਆ ਹੁੰਦਾ, ਜਿੰਨੇ ਅਗਲੇ ਦੇ ਪੇੜੇ ਬਣਾਏ ਹੁੰਦੇ ਨਾ ਦੂਜਿਆਂ ਦੇ, ਉਹਨਾਂ ਤੋਂ ਡਬਲ ਤਾਂ ਇਹ ਮਾਲ ਪਾਉਂਦੇ ਨੇ ਪਰੌਂਠੇ ਦੇ ਵਿੱਚ। ਪਰੌਂਠੇ ਚੱਕੋ, ਦਾਰਾ ਸਿੰਘ ਤੰਦੂਰੀ ਪਰੌਂਠਿਆਂ ਵਾਸਤੇ ਤਵਾ ਕਿਚਨ, TAWA ਕਿਚਨ, 905-790-1699, 9057901699। ਚਲਤੇ ਹੈ ਪ੍ਰੋਗਰਾਮ ਕੋ ਲੈ ਕੇ ਅਗਲੇ ਦੌਰ ਕੀ ਤਰਫ, ਔਰ ਸਟੂਡੀਓ ਦਾ ਨੰਬਰ 905-673-33-37, 9056-733-337 ਦੇ ਉੱਤੇ ਤੁਸੀਂ ਸਾਡੇ ਨਾਲ ਜਿਹੜਾ ਗੱਲਬਾਤ ਕਰ ਰਹੇ ਹੋ, ਤੇ ਯੂ ਗਏ
1: ਤੇ
0: ਯੂ ਵਾਪਸ ਆਏ।
1: ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤੇ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ। ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ, ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੀ।
3: 50 Sunnyvale Gate, Brampton, Mountlash and Boveda intersection, ya visit karo www.tawakitchen.ca, 905-790-1699, 905-790-1699, tawakitchen.ca। 6'2" लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे। इसी तरह तवा किचन का दारा सिंह पराठा भी हार नहीं मानता, चैंपियन इन पराठा मार्केट,
4: जो कि मिल रहा है 230 Rambler Drive, Brampton, close to Kennedy and Steels, 905-451-2600, 905-455-2600।
0: और अगर थोड़ा विजन क्लियर नहीं है जिंदगी दा, ਤੁਸੀਂ ਭਟਕਦੇ ਹੀ ਰਹੋਗੇ। ਵਿਜ਼ਨ ਕਹਿੰਦੇ ਆ ਕਿ ਦੂਰਦਰਸ਼ੀ ਹੋਣਾ ਪੈਂਦਾ ਜ਼ਿੰਦਗੀ 'ਚ
1: ਜੀ,
0: ਪਰ ਇੱਥੇ ਤੁਹਾਡੀ ਨਿਗਾਹ ਹੀ ਕਮਜ਼ੋਰ ਹੋਈ ਹੋਈ ਆ, ਤੁਹਾਡਾ ਸਿਰ ਦੁਖਦਾ, ਅੱਖਾਂ 'ਤੇ ਭਾਰ ਆ, ਜਾਂ ਤੁਸੀਂ ਚੈੱਕ ਨਹੀਂ ਕਰ ਰਹੇ। ਅੱਜ ਸਭ ਤੋਂ ਵੱਧ ਧੱਕਾ ਜਿਹੜਾ ਹੈਗਾ ਤੁਸੀਂ ਆਪਣੇ ਗੁਰਦਿਆਂ ਦੇ ਨਾਲ, ਗੰਦ ਮੰਦ ਆ ਜਾਓ ਜੀ, ਫੂਡ ਟਰੱਕਾਂ 'ਤੇ ਉੱਤੇ ਉੱਤੇ ਪਾ ਪਾ ਕਰੀਮਾਂ ਚਮਚਾ ਕੋਸਕੋ ਤੋਂ ਲਿਆਉਂਦੇ ਨੇ, ਡੱਬਿਆਂ ਦੇ ਡੱਬੇ ਭਰੇ ਹੋਏ, ਉੱਤੇ ਮੁੱਦੇ ਕਰਦੇ ਆ ਫਰੋਜ਼ਨ ਟਿੱਕੀਆਂ 6-6 ਮਹੀਨੇ ਦੀਆਂ, ਸਮੋਸੇ ਲੈ ਜਾਓ 75 ਸੈਂਟ ਦੇ, ਬੰਗਲਾਦੇਸ਼ ਤੋਂ ਸਮੋਸਾ ਕੰਟੇਨਰ ਰਾਹੀਂ ਇੱਥੇ ਆਇਆ ਹੋਇਆ
1: ਜੀ,
0: ਬੰਗਲਾਦੇਸ਼ ਤੋਂ ਸਮੋਸਾ ਆਉਂਦਾ ਜਿਹੜਾ 75 ਸੈਂਟ ਦਾ ਤੁਹਾਨੂੰ ਮਿਲਦਾ,
1: ਓ ਮਾਈ ਗੋਡ।
0: ਹਾਂਜੀ, ਉਹ ਬੰਗਲਾਦੇਸ਼ ਤੋਂ ਆਉਂਦਾ, ਤੁਸੀਂ ਉਹਨੂੰ ਪੁੱਛੋ ਲੋਕਲ ਮੇਡ ਹੈ ਕਿ ਨਹੀਂ ਹੈ, ਤੁਸੀਂ ਤੇਲ ਕਿਹੋ ਜਿਹਾ ਹੋਊਗਾ ਤੁਸੀਂ ਨਹੀਂ ਦੇਖਿਆ, ਆਲੂ ਕਿਹੋ ਜਿਹੇ ਨੇ, ਕਿਹੋ ਜਿਹੇ ਵਰਕਰ ਨੇ, ਪੈਰਾਂ ਨਾਲ ਆਟਾ ਗੁੰਨਦੇ ਨੇ, ਕਿ ਵਿੱਚ ਲੰਮੇ ਪੈ ਪੈ ਕੇ ਗੁਣ ਦੇ ਤੁਸੀਂ ਦੇਖਿਆ, ਇਸੇ ਤਰ੍ਹਾਂ ਅੱਖਾਂ ਦੇ ਨਾਲ ਵੀ ਧੱਕਾ ਕਰਦੇ ਹੋ ਤੁਸੀਂ?
5: ਯਾ ਬਿਲਕੁਲ,
0: ਪੇਟ ਔਰ ਅੱਖਾਂ ਵਿਚਾਰੀਆਂ ਐਸੀਆਂ ਨੇ ਜਿਹਨਾਂ ਨਾਲ ਧੱਕਾ ਹੁੰਦਾ
5: ਜੀ।
0: ਅੱਖਾਂ ਗਈਆਂ ਜਹਾਨ ਗਿਆ, ਪਰ ਅੱਖਾਂ ਦੀ ਸੰਭਾਲ ਦੇ ਲਈ ਡਾਕਟਰ ਸਟੋਪ ਦੇ ਤੇ ਮਸ਼ੀਨਰੀ ਟੋਪ ਦੀ
5: ਜੀ
0: ਤੁਸੀਂ ਜ਼ਰੂਰ ਚੈੱਕਅਪ ਕਰਾਓ। ਔਰ ਸਪੈਕਸ ਐਕਸਪ੍ਰੈਸ ਤੋਂ ਰਾਜਨ ਤੁਸੀਂ ਆਉਂਦੇ ਹੋ।
6: ਬਹੁਤ ਬਹੁਤ ਧੰਨਵਾਦ ਅਮਨ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਤੁਸੀਂ ਗੱਲ ਕਹੀ ਵੀ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਆਪਾਂ ਆਪਣੀ ਬਾਡੀ ਦੇ ਨਾਲ ਧੱਕਾ ਕਰੀ ਜਾਂਦੇ ਹਾਂ। ਸੇਮ ਵੇ ਜਦੋਂ ਆਈ ਐਗਜ਼ਾਮ ਦੀ ਗੱਲ ਆਉਂਦੀ ਹੈ, ਗਲਾਸਿਸ ਦੀ ਗੱਲ ਆਉਂਦੀ, ਕਈ ਵਾਰੀ ਲੋਕੀ ਆਈ ਐਗਜ਼ਾਮ ਕਰਵਾ ਲੈਂਦੇ ਨੇ। ਵਧੀਆ ਸਾਡੇ ਇੱਥੇ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ ਜਿਹਦੇ ਨਾਲ ਅਸੀਂ ਆਈ ਐਗਜ਼ਾਮ ਕਰਾਉਂਦੇ ਹਾਂ ਕਰਦੇ ਹਾਂ, ਪਰ ਆਈ ਐਗਜ਼ਾਮ ਕਰਾਉਣ ਦੇ ਬਾਅਦ ਕਈ ਵਾਰੀ ਲੋਕੀ ਪ੍ਰਿਸਕ੍ਰਿਪਸ਼ਨ ਲੈ ਕੇ ਜਾਂ ਤਾਂ ਬੈਕ ਹੋਮ ਚਲ ਜਾਂਦੇ ਨੇ ਜੀ, ਜਾਂ ਬੈਕ ਹੋਮ ਭੇਜ ਦਿੰਦੇ ਨੇ, ਜਾਂ ਫਿਰ ਆਨਲਾਈਨ ਲੱਭਦੇ ਨੇ। ਸੋ ਪ੍ਰੋਬਲਮ ਕੀ ਆਉਂਦੀ ਹੈ ਵੀ ਜਦੋਂ ਆਪਾਂ ਆਈ ਐਗਜ਼ਾਮ ਕਰਾਉਂਦੇ ਹਾਂ, ਸਿਰਫ ਪ੍ਰਿਸਕ੍ਰਿਪਸ਼ਨ ਨਹੀਂ ਹੁੰਦੀ, ਨਾਲ ਦੀ ਨਾਲ ਹੋਰ ਬਹੁਤ ਸਾਰੀਆਂ ਮੈਜ਼ਰਮੈਂਟਸ ਹੁੰਦੀਆਂ ਨੇ। ਜਿਹੜਾ ਫਰੇਮ ਦੀ ਸਿਲੈਕਸ਼ਨ ਹੈ ਉਹ ਤੁਹਾਡੇ ਫੇਸ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ, ਪਲੱਸ ਜਿਹੜੀ ਪ੍ਰਿਸਕ੍ਰਿਪਸ਼ਨ ਹੈ ਉਹਦੇ ਵਾਸਤੇ ਕਿੱਦਾਂ ਦਾ ਫਰੇਮ ਚਾਹੀਦਾ ਇਹ ਜ਼ਰੂਰੀ ਹੈ। ਨਾਲ ਦੀ ਨਾਲ ਹੋਰ ਮੈਜ਼ਰਮੈਂਟਸ ਹੁੰਦੀਆਂ ਜਿਹਨੂੰ ਕਹਿੰਦੇ ਅਸੀਂ PD ਪੀਪੁਲਰ ਡਿਸਟੈਂਸ, ਨਾਲ ਦੀ ਨਾਲ OC ਹਾਈਟ, ਇਹ ਸਾਰੀਆਂ ਮੈਜ਼ਰਮੈਂਟਸ ਜਿਹੜੀਆਂ ਨੇ ਜੀ ਇੱਥੇ ਲਿੱਤੀਆਂ ਜਾਂਦੀਆਂ ਨੇ। ਸੋ ਇਹ ਸਾਰੀਆਂ ਮੈਜ਼ਰਮੈਂਟਸ ਅਸੀਂ ਲੈ ਕੇ ਫੇਰ ਗਲਾਸਿਸ ਬਣਵਾਉਂਦੇ ਹਾਂ। ਸੋ ਸਾਡਾ ਇੱਕ ਜਿਹੜਾ ਵੈਲਿਊ ਪੈਕੇਜ ਆ, ਵੈਲਿਊ ਪੈਕੇਜ ਦੀ ਵੈਲਿਊ ਐਸੇ ਕਰਕੇ ਹੈ ਵੀ ਇਹਦੇ ਚ ਅਸੀਂ ਤੁਹਾਨੂੰ ਇੱਥੇ ਸਿਲੈਕਟਡ ਬ੍ਰਾਂਡਡ ਫਰੇਮ ਦਿੰਦੇ ਹਾਂ ਜੀ, ਨਾਲ ਸਿੰਗਲ ਵਿਜ਼ਨ ਲੈਂਸਿਸ ਦਿੰਦੇ ਹਾਂ, ਤੇ ਨਾਲ ਦੀ ਨਾਲ ਤੁਹਾਡੀਆਂ ਜਿਹੜੀਆਂ ਪ੍ਰੋਪਰ ਮੈਜ਼ਰਮੈਂਟਸ ਹੈ ਉਹ ਕਰਕੇ ਦਿੰਦੇ ਹਾਂ, ਤੇ ਜਿਹੜੇ ਸਾਡਾ ਪ੍ਰੋਪਰ ਜਿਹੜਾ ਪ੍ਰੋਫੈਸ਼ਨਲ ਸਟਾਫ ਹੈ ਉਹ ਤੁਹਾਨੂੰ ਹੈਲਪ ਕਰਦਾ ਚੂਜ਼ ਕਰਨ ਲਈ ਕਿ ਪ੍ਰੋਪਰ ਤੁਸੀਂ ਫਰੇਮ ਜਿਹੜਾ ਚੂਜ਼ ਕੀਤਾ ਤੁਹਾਡੀ ਫੇਸ ਦੇ ਹਿਸਾਬ ਨਾਲ ਤੇ ਤੁਹਾਡੀ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ ਠੀਕ ਹੈ, ਤੇ ਨਾਲ ਜਿਹੜੀਆਂ ਤੁਹਾਡੀਆਂ ਮੈਜ਼ਰਮੈਂਟਸ ਉਹ ਵੀ ਲਈ ਜਾਂਦੀਆਂ ਨੇ। ਫਿਰ ਜਦੋਂ ਗਲਾਸਿਸ ਲੈਬ ਤੋਂ ਬਣ ਕੇ ਆਉਂਦੀਆਂ ਨੇ ਤੇ ਇਹ ਚੈੱਕ ਕੀਤਾ ਜਾਂਦਾ ਕਿ ਜੋ ਮੈਜ਼ਰਮੈਂਟ ਤੁਸੀਂ ਲਿੱਤੀਆਂ ਸੀ ਤੇ ਜਿਹੜੀ ਡਾਕਟਰ ਨੇ ਪ੍ਰਿਸਕ੍ਰਿਪਸ਼ਨ ਦਿੱਤੀ ਸੀ ਕਿ ਉਹ ਪ੍ਰਿਸਕ੍ਰਿਪਸ਼ਨ ਪ੍ਰੋਪਰਲੀ ਉਹਦੇ ਚ ਡਨ ਹੋਈ ਹੈ, ਮੈਜ਼ਰਮੈਂਟਸ ਹੋਈਆਂ ਨੇ, ਤੇ ਫਿਰ ਸਾਰਾ ਕੁਝ ਕਰਨ ਦੇ ਬਾਅਦ ਸਾਡੇ ਜਿਹੜੇ ਆਪਟੀਸ਼ੀਅਨ ਨੇ ਇਹ ਗਲਾਸਿਸ ਨੂੰ ਡਿਸਪੈਂਸ ਕਰਦੇ ਨੇ। ਤੇ ਜਦੋਂ ਆਪਾਂ ਨੂੰ ਲੱਗਦਾ ਵੀ ਇੰਨਾ ਸਾਰਾ ਕੁਝ ਕੀਤਾ ਹੁੰਦਾ ਤੇ ਬਹੁਤ ਜ਼ਿਆਦਾ ਪੈਸੇ ਲੱਗਣਗੇ, ਨਹੀਂ, ਅਸੀਂ ਇਹ ਸਾਰਾ ਕੁਝ ਤੁਹਾਨੂੰ ਵੈਲਿਊ ਪੈਕੇਜ ਇਨਕਲੂਡ ਕਰਕੇ ਦਿੰਦੇ ਹਾਂ। ਸੋ ਵੈਲਿਊ ਪੈਕੇਜ $300 ਦੀ ਕੀਮਤ ਦਾ ਫਰੇਮ, ਨਾਲ $100 ਦੀ ਕੀਮਤ ਦੇ ਲੈਂਸਿਸ, $400 ਵਾਲਾ ਪੈਕੇਜ ਸਿਰਫ $129 ਦਿੱਤਾ ਜਾਂਦਾ ਜੀ। ਨਾਲ ਦੀ ਨਾਲ ਪ੍ਰੋਪਰ ਮੈਜ਼ਰਮੈਂਟ ਚੈੱਕ ਹੁੰਦੀਆਂ, ਨਾਲ ਦੀ ਨਾਲ ਜਦੋਂ ਤੁਸੀਂ ਪਿਕਅਪ ਕਰਨ ਲਈ ਆਉਂਦੇ ਹੋ ਤੇ ਸਾਡਾ ਪ੍ਰੋਫੈਸ਼ਨਲ ਸਟਾਫ ਚੈੱਕ ਕਰਦਾ ਕਿ ਗਲਾਸਿਸ ਕਿਤੇ ਲੂਜ਼ ਜਾਂ ਟਾਈਟ ਨਹੀਂ, ਜੇ ਲੂਜ਼ ਹੈ ਜਾਂ ਟਾਈਟ ਹੈ ਤਾਂ ਉਹਨਾਂ ਨੂੰ ਪ੍ਰੋਪਰ ਐਡਜਸਟਮੈਂਟ ਕਰਕੇ ਦਿੱਤੀ ਜਾਂਦੀ ਹੈ, ਤੇ ਨਾਲ ਡਾਊਨ ਔਨ ਦਾ ਰੋਡ ਕਦੇ 6 ਮਹੀਨੇ ਬਾਅਦ ਤੁਹਾਡੀਆਂ ਗਲਾਸਿਸ ਲੂਜ਼ ਜਾਂ ਟਾਈਟ ਹੋ ਗਈਆਂ ਤਾਂ ਵੀ ਉਹਨਾਂ ਨੂੰ ਅਸੀਂ ਫਿਕਸ ਕਰਕੇ ਦਿੰਦੇ ਹਾਂ, ਤੇ ਨਾਲ ਦੀ ਨਾਲ ਇਹਨਾਂ ਅੱਗੇ ਜਿਹੜੇ ਗਲਾਸਿਸ ਹੈ ਇਹਨਾਂ ਦੇ ਉੱਤੇ 1 ਸਾਲ ਦੀ ਤੁਹਾਨੂੰ ਮੈਨੂਫੈਕਚਰਿੰਗ ਡਿਫੈਕਟ ਦੀ ਵਾਰੰਟੀ ਵੀ ਮਿਲਦੀ ਹੈ। ਸੋ ਜੇ ਸਾਰਾ ਕੁਝ ਜਿਹੜਾ $400 ਦਾ ਪੈਕੇਜ ਹੁੰਦਾ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ, ਤਾਂ ਹੀ ਉਹ ਇਹਨੂੰ ਵੈਲਿਊ ਪੈਕੇਜ ਕਹਿੰਦੇ ਆ ਕਿਉਂਕਿ ਇਹ ਚ ਬਹੁਤ ਜ਼ਿਆਦਾ ਸੇਵਿੰਗ ਹੈ। ਇਸੇ ਤਰ੍ਹਾਂ ਜੇ ਕਿਸੇ ਨੇ ਪ੍ਰੋਗਰੈਸਿਵ ਗਲਾਸਿਸ ਲੈਣੀਆਂ ਹੋਣ ਤੇ SCR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਮਿਲਦਾ ਜੀ। ਔਰ ਜੇ ਤੁਸੀਂ ਆਪਣੀ ਐਂਡਕਾ ਦੇ ਉੱਤੇ ਕੋਈ ਵੀ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਜੇ ਤੁਸੀਂ 2 ਪੇਅਰ ਬਣਵਾਉਣਾ ਚਾਹੁੰਦੇ ਹੋ ਵੀ 1 ਪੇਅਰ ਘਰ ਹੋਵੇ ਤੇ 1 ਆਫਿਸ, ਪਹਿਲੇ ਪੇਅਰ ਤੇ ਕੋਟਿੰਗ ਆ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗ ਆ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਜੀ ਸਾਡਾ 905-460-8888। ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਅੱਜ 2 ਵਜੇ ਤੱਕ ਅਵੇਲੇਬਲ ਨੇ, ਤੁਸੀਂ ਵਾਕਿੰਗ ਨਹੀਂ ਕਰ ਸਕਦੇ ਹੋ, ਬਟ ਜੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾਓਗੇ ਤੇ ਤੁਹਾਡਾ ਟਾਈਮ ਸੇਵ ਹੋਏਗਾ। 905-460-8888। ਔਰ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕੋ ਇੱਕ ਨੰਬਰ ਜੀ, 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਔਰ ਰੇਡੀ ਵਾਸ ਦੇ ਉੱਤੇ AM 530 ਤੇ ਤੁਸੀਂ ਸੁਣ ਰਹੇ ਹੋ, ਔਰ ਸੰਤੋਸ਼ ਜੀ ਆਪਾਂ ਅੱਜ ਦੇ ਕਾਲਸ ਓਪਨ ਕਰਨ ਲੱਗੇ ਹਾਂ
5: ਜੀ। ਬਿਲਕੁਲ,
0: ਅਸੀਂ ਨਾ ਅੱਜ ਤੋਂ ਸੰਤੋਸ਼, ਮੈਂ ਤਕਰੀਬਨ 11 ਸਾਲ ਪਹਿਲਾਂ ਦੀ ਗੱਲ ਹੈ, ਬ੍ਰੌਡਕਾਸਟਿੰਗ 'ਚ ਮੈਂ ਤਕਰੀਬਨ 17 ਜਾਂ 18 ਸਾਲ ਤੋਂ ਹੈਗਾ
5: ਜੀ।
0: ਔਰ ਮੇਰੇ ਲਈ ਇਹ ਪੇਸ਼ਾ ਜਿਹੜਾ ਹੈਗਾ, ਇਹ ਪ੍ਰੋਫੈਸ਼ਨ ਹੈ, ਇਹ ਲੋਕਾਂ ਵਾਸਤੇ ਆ, ਫੋਰ ਪੀਪਲ ਹੈ। ਤਾਂ ਫਰੈਂਡਸ ਮੋਦੀ ਜੀ ਨੇ ਵੀ ਬਣਾਇਆ, ਪਰ ਅਸੀਂ ਹੋਰ ਢੰਗ ਨਾਲ ਬਣਾਇਆ। ਬਾਹਰ ਬਣਾਓ, ਅਸੀਂ ਤੁਹਾਡੇ ਲਈ ਇੱਥੇ ਇਨਫੋਰਮੇਸ਼ਨ ਜਿੱਥੇ ਕਲੈਕਟ ਕਰਦੇ ਹਾਂ, ਅਸੀਂ ਉੱਥੇ ਤੁਹਾਡੀ ਹੋਰ ਬਹੁਤ ਸਾਰੀਆਂ ਚੀਜ਼ਾਂ ਰੋਜ਼ ਲੈ ਕੇ ਆਉਂਦੇ ਹਾਂ
5: ਜੀ।
0: ਕੋਸ਼ਿਸ਼ ਹੁੰਦੀ ਹੈ ਕਿ ਰੋਜ਼ ਦੇ ਸ਼ੋਅ ਦੇ ਵਿੱਚ ਨਵੀਂ ਐਨਰਜੀ, ਪੋਜ਼ਿਟਿਵਿਟੀ ਸਭ ਕੁਝ ਦਿੱਤਾ ਜਾਵੇ, ਕਿਉਂਕਿ ਸਾਨੂੰ ਪਤਾ ਹੈ ਕਿ ਸਾਨੂੰ ਲੋਕ ਕੰਨਾਂ ਨਾਲ ਨਹੀਂ ਮਨ ਨਾਲ ਸੁਣਦੇ ਨੇ। ਸੋ ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕਾਲਸ ਓਪਨ ਕਰਨ ਜਾ ਰਹੇ ਹਾਂ। ਬਾਬਾ ਬਖਤੌਰਾ, ਬਾਬਾ ਬਖਤੌਰਾ ਤੁਹਾਨੂੰ ਸ਼ਾਇਦ ਲੱਗਦਾ ਹੋਊਗਾ ਕਿ ਜੋਤਿਸ਼ ਜਾਂ ਕੋਈ ਐਸੀ ਚੀਜ਼ ਹੈ, ਇਹ ਜੋਤਿਸ਼ ਜਾਂ ਕੁਛ ਹੋਰ ਨਹੀਂ ਹੈ
5: ਜੀ,
0: ਇਹ ਹੈ ਆਪਣੇ ਆਪ ਨਾਲ ਇੰਟਰੋਡਕਸ਼ਨ। ਬਾਬਾ ਬਖਤੌਰਾ 'ਚ ਕੀ ਹੁੰਦਾ, ਇੱਕ ਕਾਲਰ ਕਾਲ ਕਰਦਾ, ਉਹ ਆਪਣਾ ਨਾਂ ਅਤੇ ਡੇਟ ਆਫ ਬਰਥ ਬੋਲਦਾ
5: ਜੀ,
0: ਅਤੇ ਅਸੀਂ ਉਹਦਾ ਕੋਈ ਪਤਾ ਨਹੀਂ ਪੁੱਛਦੇ, ਉਹਦਾ ਕੋਈ ਲੋਕੇਸ਼ਨ, ਕੋਈ ਅਸਲੀ ਨਾਂ, ਨਕਲੀ ਨਾਂ, ਵੀ ਡੋਂਟ ਨੋ, ਵੀ ਡੋਂਟ ਡਿਸਕਲੋਜ਼ ਹਿਸ ਫੋਨ ਨੰਬਰ, ਕੁਛ ਨਹੀਂ। ਉਹਨੇ ਆਪਣਾ ਨਾਂ ਅਤੇ ਆਪਣਾ ਡੇਟ ਆਫ ਬਰਥ ਬੋਲਣਾ, ਅਸਲੀ ਆ ਨਕਲੀ ਆ ਉਹਨੂੰ ਪਤਾ। ਅਸੀਂ ਉਹਦਾ ਇੱਕ ਚਾਰਟ ਬਣਾਉਂਦੇ ਹਾਂ, ਅਸੀਂ ਕਹਿੰਦੇ ਹਾਂ ਫੁੱਲ ਡੇਟ ਨਾ ਬੋਲਿਓ, 1965, 1977 ਉਹ ਨਾ ਬੋਲਿਆ ਕਰੋ, ਤੁਸੀਂ ਬੋਲਿਆ ਕਰੋ ਕਿ 16 ਜੁਲਾਈ, ਦੈਟਸ ਇਟ
5: ਜੀ।
0: ਅਤੇ ਅਸੀਂ ਉਹਦੇ ਬੇਸਿਸ ਦੇ ਉੱਤੇ ਇੱਕ ਚਾਰਟ ਹੈ, ਜਿਹੜੇ ਚਾਰਟ ਦੇ ਵਿੱਚ ਇਨਫੋਰਮੇਸ਼ਨ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਹੋ, ਤੁਹਾਡੀਆਂ ਚੰਗੀਆਂ ਆਦਤਾਂ ਕਿਹੜੀਆਂ ਨੇ, ਤੁਹਾਡੀਆਂ ਮਾੜੀਆਂ ਕਿਹੜੀਆਂ ਜਿਨ੍ਹਾਂ ਕਰਕੇ ਤੁਸੀਂ ਜ਼ਿੰਦਗੀ 'ਚ ਪਿੱਛੇ ਰਹਿ ਗਏ ਹੋ, ਚੰਗੀਆਂ ਕਿਹੜੀਆਂ ਨੇ
5: ਜੀ,
0: ਮਾੜੀਆਂ ਨੇ ਤੁਹਾਡੀਆਂ, ਈਰਖਾ, ਲੜਾਕਾਪਣ, ਮੈਂ ਆਉਂਦਾ ਪੈਸੀ ਸ਼ੋਅ ਸੁਣਦਾ ਪੈਸੀ, ਤੁਸੀਂ ਬੜਾ ਕਾਮਨ ਜੀ ਕੁਐਸਚਨ ਕੀਤੀ
5: ਜੀ,
0: ਮੈਨੂੰ ਨਹੀਂ ਸਮਝ ਆਈ ਜਿਹੜੇ ਦੂਸਰੇ ਪਾਸੇ ਕਾਲ ਕਰ ਸੀ ਉਹਨੂੰ ਹੋਇਆ ਕੀ, ਹੈ ਨਾ। ਸੋ ਤੁਸੀਂ ਹਰੇਕ ਬੰਦੇ ਨਾਲ ਜਿਹਦਾ ਜਿਹੜਾ ਮੈਂਟਲ ਲੈਵਲ ਕਿੱਦਾਂ ਦਾ, ਤੁਸੀਂ ਨਹੀਂ ਉਹਨਾਂ ਡੀਲ ਕਰਨਾ
5: ਜੀ।
0: ਹਾਂਜੀ, ਉਹ ਜਦੋਂ ਬੋਲਦੇ ਨੇ, ਕਹਿੰਦੇ ਹੁੰਦੇ ਨਾ ਕਿਸੇ ਬੰਦੇ ਦੀ ਪਰਸਨੈਲਿਟੀ ਕਦੋਂ ਪਤਾ ਲੱਗਦੀ, ਜਦੋਂ ਮੂੰਹ ਖੋਲਦਾ
5: ਜੀ
0: ਉੱਥੋਂ ਦੀ ਪਰਸਨੈਲਿਟੀ ਪਤਾ ਲੈਂਦੀ, ਸ਼ਕਲ ਚਾਹੇ ਜੀ ਮਰਜ਼ੀ ਹੋਵੇ
5: ਜੀ, ਬਿਲਕੁਲ,
0: ਜਦੋਂ ਉਹਨੇ ਮੂੰਹ ਖੋਲਿਆ ਤਾਂ ਉਹਦੀ ਪਰਸਨੈਲਿਟੀ ਸਾਹਮਣੇ ਆ ਗਈ
5: ਜੀ।
0: ਸੋ ਆਪਾਂ ਮੂੰਹ ਨਹੀਂ ਖੋਲਣਾ ਹੁੰਦਾ,
5: ਹਾਂਜੀ ਬਿਲਕੁਲ,
0: ਅਤੇ ਆਪਾਂ ਪਰਸਨੈਲਿਟੀ ਦੱਸਦੇ ਹਾਂ ਲੋਕਾਂ ਦੀ। ਤੁਸੀਂ ਕਾਲ ਕਰ ਰਹੀ ਹਾਂ, ਤੁਹਾਡਾ ਪਾਸਵਰਡ ਹੈ ਤਵਾ ਕਿਚਨ, ASAP ਕਾਲ ਕਰੋ 905-790-1699 'ਤੇ ਕਾਲ ਕਰਨੀ ਹੈ, 905-673-3337 ਕਾਲ ਕਰ ਲਿਓ ਸਟੂਡੀਓ ਦੇ ਵਿੱਚ। ਸੁਲਤਾਨ ਜੀ, ਤੁਸੀਂ ਆਨ ਏਅਰ ਪਲੀਜ਼।
7: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ, ਖਾਸ ਤੌਰ ਤੇ ਜਿਹੜੀ ਇਹ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਿੱਤੀਆਂ ਕੰਪਨੀ ਨੇ, ਉਹਨਾਂ ਦਾ ਲਾਸਟ ਵੀਕਐਂਡ ਹੈ, ਔਰ ਇਹ ਤੁਸੀਂ ਧਿਆਨ ਨਾਲ ਪ੍ਰਾਈਸ ਸੁਣਨਾ, ਕਿਉਂਕਿ ਸਾਡੇ ਕੋਲ ਸਿਰਫ 24 ਪੀਸ ਇਨ ਸਟਾਕ ਹੈਗੇ ਆ, 24 ਟੀਵੀ ਮਿਕਸ ਲਾਟ ਚ, ਜਿਹਦੇ ਚ 50 ਇੰਚ ਟੀਵੀ $299, ਸਿਰਫ $299 ਦਾ 50 ਇੰਚ ਟੀਵੀ ਮਿਲੇਗਾ, 55 ਇੰਚ ਟੀਵੀ ਸਿਰਫ $399, 6 ਟੀਵੀ ਇਨ ਸਟਾਕ ਹੈ, 65 ਇੰਚ ਟੀਵੀ $599 ਦਾ, ਤੇ 75 ਇੰਚ ਟੀਵੀ $699, $699 ਚ 75 ਇੰਚ 4K UHD ਸਮਾਰਟ ਟੀਵੀ ਗੂਗਲ ਫੀਚਰਸ ਦੇ ਨਾਲ ਕਰੋਮਕਾਸਟ ਬਿਲਟ ਇਨ ਮਿਲੇਗਾ। ਸੋ 75 ਇੰਚ ਟੀਵੀ 6 ਇਨ ਸਟਾਕ ਹੈ ਜੀ, 65 ਇੰਚ ਟੀਵੀ 6 ਸਟਾਕ ਚ ਹੈ, ਤੇ 55 ਇੰਚ ਟੀਵੀ 6 ਸਟਾਕ ਚ ਹੈ, ਤੇ 50 ਇੰਚ ਟੀਵੀ 6 ਸਟਾਕ ਚ ਹੈ। ਟੋਟਲ ਸਾਡੇ ਕੋਲ 24 ਟੀਵੀ ਮਿਕਸ ਲਾਟ ਚ ਹੈਗੇ, ਜਿਨ੍ਹਾਂ ਦਾ ਅੱਜ ਲਾਸਟ ਵੀਕਐਂਡ ਹੈ। ਕੋਈ ਵੀ ਕਸਟਮਰ ਅਗਰ ਫਾਇਦਾ ਚੁੱਕਣਾ ਚਾਹੁੰਦੇ ਆ, 50 ਇੰਚ $299 ਚ, 75 ਇੰਚ $699 ਦਾ ਮਿਲੇਗਾ, ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828 ਜੀ। ਤੇ ਇਸੇ ਤਰ੍ਹਾਂ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅਪਲਾਈਸਿਸ ਸੈਕਸ਼ਨ ਚ ਦਿੱਤੀਆਂ ਜਾ ਰਹੀਆਂ, ਜਿਹਦੇ ਚ ਫਰਿੱਜ, ਸਟੋਵ, ਡਿਸ਼ ਵਾਸ਼ਰ, 3 ਪੀਸ ਕਿਚਨ ਬੰਡਲ $5,000 ਵਾਲਾ $29.99 ਚ ਲੈ ਕੇ $2,000 ਤੁਸੀਂ ਸੇਵ ਕਰਨੇ ਆ, ਤੇ $29.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਵਾਲਾ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $1,799 ਚ ਲੈ ਕੇ $800 ਤੁਸੀਂ ਸੇਵ ਕਰਨੇ ਆ, ਤੇ $1,799 ਵੀ 6 ਮਹੀਨੇ ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। ਫਰੀ ਹੋਮ ਡਿਲੀਵਰੀ ਮਿਲੇਗੀ, ਸਿੰਗਲ ਪੀਸ ਚਾਹੀਦਾ ਵਾਸ਼ਰ $599 ਚ ਮਿਲ ਜਾਏਗਾ, ਸਿੰਗਲ ਪੀਸ ਡਰਾਇਰ ਚਾਹੀਦਾ $499 ਚ ਮਿਲ ਜਾਏਗਾ, 30 ਇੰਚ ਅਪਰਾਈਟ ਫਰੀਜ਼ਰ ਚਾਹੀਦਾ $1,400 ਵਾਲਾ ਫਰੀਜ਼ਰ $799 ਚ ਮਿਲ ਜਾਏਗਾ, ਅਪਰਾਈਟ ਫਰੀਜ਼ਰ ਚਾਹੀਦਾ ਹੋਵੇ ਤੇ ਨੈਕਸਟ ਡੇ ਡਿਲੀਵਰੀ ਹੋ ਜਾਏਗੀ $799 ਚ। 905-450-2828 ਸਾਡਾ ਨੰਬਰ ਹੈ, ਤੇ ਸਾਡੀ ਵੈਬਸਾਈਟ ਹੈ ਜੀ brampton appliances.com, ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਲੋਐਸਟ ਪ੍ਰਾਈਸ ਗਾਰੰਟੀ ਹੈ, ਤੇ ਫਿਰ ਉਸ ਤੋਂ ਬਾਅਦ ਵਾਕ ਇਨ ਕਸਟਮਰ ਨੂੰ ਅਸੀਂ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਆਫਰ ਕਰ ਰਹੇ ਹਾਂ। ਕੰਪਨੀਆਂ ਦਾ ਸਪੈਸ਼ਲ ਇਵੈਂਟ ਹੈ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ ਹੈ ਤੁਸੀਂ, brampton appliances.com ਸਾਡੀ ਵੈਬਸਾਈਟ ਹੈ, 905-450-2828, 905-450-2828 ਜੀ।
0: ਥੈਂਕ ਯੂ ਸੋ ਮਚ।
8: ਓ ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ, ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
9: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
10: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
12: You are listening to your favorite radio show, Radio Awaz, The Voice, Zindabad, Zindabad. For advertising, please call 416-518-3200.

0: ਤੁਸੀਂ 11 ਦੋ ਸਟੂਡੀਓਜ਼ ਦੀ ਘੜੀਆਂ ਦੇ ਉੱਤੇ ਹੋ ਚੁੱਕੇ ਨੇ ਔਰ ਸਾਡੇ ਨਾਲ ਗੱਲਬਾਤ ਕਰ ਰਹੇ ਹਾਂ ਸਟੂਡੀਓ ਦੇ ਵਿੱਚ ਔਰ ਅਸੀਂ ਇਸ ਸਮੇਂ ਲਾਈਨਸ ਓਪਨ ਕਰ ਰਹੇ ਹਾਂ ਫਟਾਫਟ ਤੋਂ ਪਹਿਲਾਂ ਤੁਸੀਂ ਕਾਲ ਕਰਨੀ ਹੈ ਫਟਾਫਟ ਤੋਂ ਪਹਿਲਾਂ ਦਾ ਮਤਲਬ ਹੈ ਕਿ ਤੁਸੀਂ ਸਾਨੂੰ ਸਟੂਡੀਓ 'ਚ ਕਾਲ ਕਰੋਗੇ ਸਟੂਡੀਓ ਦੇ ਵਿੱਚ ਤੁਸੀਂ ਆਪਣਾ ਨਾਂ ਅਤੇ ਆਪਣਾ ਜਨਮ ਤਰੀਕ ਬੋਲਣੀ ਇਕੱਲੀ ਤਰੀਕ ਨਾਮ ਔਰ ਤਾਰੀਖ ਔਰ ਅਸੀਂ ਤੁਹਾਨੂੰ ਤੁਹਾਡੇ ਆਦਤਾਂ ਬਾਰੇ ਦੱਸਾਂਗੇ ਅਤੇ ਇਸ ਤੋਂ ਪਹਿਲਾਂ ਕਿ ਲਾਈਨ ਬਿਜ਼ੀ ਹੋ ਜਾਣ ਮੇਰੀ ਆਪ ਨੂੰ ਹੰਬਲ ਰਿਕੁਐਸਟ ਹੈ 905-673-33-37 ਹੁਣੇ ਕਾਲ ਕਰਨੀ ਹੈ ਤੇ ਕਾਲ ਦੇ ਵਿੱਚ ਅਸੀਂ ਪਾਸਵਰਡ ਰੱਖਦੇ ਸਾਂ ਤੁਸੀਂ ਦੱਸ ਦਿਓ
1: ਜੀ ਬਿਲਕੁਲ ਕਾਲ ਦੇ ਵਿੱਚ ਹੀ ਤੁਸੀਂ ਆਪਣਾ ਡੇਟ ਆਫ ਬਰਥ ਦੱਸਣਾ ਹੈ ਸਾਨੂੰ ਈਅਰ ਨਹੀਂ ਚਾਹੀਦਾ ਸਿਰਫ ਆਪਣੀ ਡੇਟ ਦੱਸਣੀ ਹੈ ਮੰਥ ਦੱਸਣਾ ਹੈ ਤੇ ਸਾਨੂੰ ਦੱਸਣਾ ਹੈ ਸਾਡਾ ਪਾਸਵਰਡ ਕੀ ਹੈ ਸੋ ਤਵਾ ਕਿਚਨ ਹੈਗਾ ਪਾਸਵਰਡ ਤੇ ਅਸੀਂ ਤੁਹਾਨੂੰ ਦੱਸਾਂਗੇ ਕੁਛ ਵਧੀਆ ਚੀਜ਼ਾਂ ਤੁਹਾਡੇ ਲਈ ਔਰ ਕੁਛ ਚੀਜ਼ਾਂ ਜੋ ਤੁਸੀਂ ਵਧੀਆ ਕਰ ਸਕਦੇ ਹੋ ਸੋ ਸਟੂਡੀਓ ਦਾ ਨੰਬਰ 905-673-33-37 905-673-33-37
0: ਕਿੰਨਾ ਫਰਕ ਹੈ ਵੀ ਪੋਜ਼ਿਟਿਵਿਟੀ ਤੇ ਨੈਗੇਟਿਵਿਟੀ 'ਚ ਮੈਂ ਨੈਗੇਟਿਵਿਟੀ ਨੇ ਕਹਿ ਦਿੰਦਾ ਵੀ ਕੁਛ ਚੀਜ਼ਾਂ ਤੁਹਾਡੀਆਂ ਜਿਹੜੀਆਂ ਬਹੁਤ ਵਧੀਆ ਹੋਣਗੀਆਂ ਕੁਛ ਜਿਹੜੀਆਂ ਤੁਹਾਡੀਆਂ ਮਾੜੀਆਂ ਨੇ ਜਿਹਨਾਂ ਕਰਕੇ ਤੁਸੀਂ ਪਿੱਛੇ ਰਹਿ ਜਾਂਦੇ ਹੋ ਅਤੇ ਸੰਤੋਸ਼ ਕਹਿੰਦੇ ਕੁਛ ਚੀਜ਼ਾਂ ਅਸੀਂ ਤੁਹਾਡੀਆਂ ਵਧੀਆ ਦੱਸਾਂਗੇ ਕੁਛ ਚੀਜ਼ਾਂ ਦੱਸਾਂਗੇ ਜਿਹੜੀਆਂ ਤੁਸੀਂ ਬਹੁਤ ਵਧੀਆ ਕਰ ਸਕਦੇ ਹੋ ਫਰਕ ਹੈ ਨਾ ਸੰਤੋਸ਼ ਮੰਨਦੇ ਗੱਲ ਕਿ ਨਹੀਂ
1: ਹਾਂਜੀ ਮੈਂ ਮਿਕਸ ਕਰਤਾ ਸੀ
0: ਹਾਂ ਸੋ ਤੁਸੀਂ ਸਟੂਡੀਓ 905-673-33-37 ਤੇ ਕਾਲ ਕਰ ਰਹੇ ਹੋ ਅਤੇ ਫਸਟ ਕਾਲ ਜਿਹੜੀ ਹੈਗੀ ਹੈ ਤਵਾ ਕਿਚਨ ਪਾਸਵਰਡ ਹੈ
1: ਜੀ
0: ਅਤੇ ਤਵਾ ਕਿਚਨ ਜਿਹੜਾ ਕਿ ਯੂਨੀਕ ਆਪਣੀ ਗ੍ਰੇਵੀਆਂ ਲਈ ਜਾਣਿਆ ਜਾਣ ਵਾਲਾ ਰੈਸਟੋਰੈਂਟ ਹੈ ਲਾਈਨ ਦੋ ਹੀ ਖਾਲੀ ਰਹਿ ਗਈਆਂ ਸੰਤੋਸ਼ ਆਪਣੇ ਕੋਲ
1: ਜੀ ਬਿਲਕੁਲ
0: ਤੇ 905-673-33-37 ਫਿਰ ਸਾਡਾ ਸ਼ੋ ਬਿਜ਼ੀ ਬਹੁਤ ਚੱਲਦਾ
1: ਹਾਂਜੀ
0: ਅਤੇ ਇੱਕ ਰਹਿ ਗਈ ਹੈ ਬਸ ਹੁਣ ਖਾਲੀ ਅਤੇ ਕੋਈ ਵੀ ਖਾਲੀ ਹੈ ਨਹੀਂ ਹੁਣ ਲਾਈਨ ਨਾ ਮਿਲਾਇਓ ਕਿਉਂਕਿ ਤੁਹਾਡਾ ਫੋਨ ਬਿਜ਼ੀ ਆਊਗਾ ਜਦੋਂ ਵੀ ਪਹਿਲੀ ਕਾਲ ਕੱਟੀ ਜਾਊਗੀ
1: ਜੀ
0: ਫਸਟ ਕਾਲ ਡਿਸਕਨੈਕਟ ਹੋ ਗਈ ਉਸ ਤੋਂ ਬਾਅਦ ਤੁਸੀਂ 905-673-33-37 ਨੰਬਰ ਦੇ ਉੱਤੇ ਕਾਲ ਕਰਨੀ ਹੈ 905-673-33-37 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਜਿਹੜੇ ਵੀ ਲੋਕ ਸਾਡੇ ਨਾਲ ਅੱਜ ਗੱਲ ਕਰ ਰਹੇ ਨੇ ਜੇ ਤੁਸੀਂ ਆਪਣੇ ਡੇਟ ਆਫ ਬਰਥ ਵਾਲੇ ਦਿਨ ਤਵਾ ਕਿਚਨ ਤੇ ਜਾਂਦੇ ਹੋ ਨਾ ਉਹਦੇ ਤੇ
1: ਨਜ਼ਾਰਾ ਤੇ
0: ਤੁਹਾਡਾ ਅਗਰ ਇੱਕ ਸਰਟਨ ਅਮਾਊਂਟ ਲਿਮਿਟ ਦੇ ਵਿੱਚ ਤੁਹਾਡੀ ਗੈਦਰਿੰਗ ਹੈ 4 ਜਾਣੇ ਹੋ 6 ਜਾਣੇ 8 ਜਾਣੇ ਹੋ ਉਹਦੇ ਅਕੋਰਡਿੰਗਲੀ ਉਹ ਤੁਹਾਨੂੰ ਕੇਕ ਦੇਣਗੇ ਬਿਲਕੁਲ ਫ੍ਰੀ ਅਗਰ ਤੁਸੀਂ ਉੱਥੇ ਆਪਣੀ ਡਿਨਰ ਜਾਂ ਲੰਚ ਬੜੇ ਸ਼ਾਹੀ ਅੰਦਾਜ਼ ਦੇ ਵਿੱਚ
1: ਜੀ
0: ਆਪਣੇ ਮਾਂ ਪਿਓ ਨੂੰ ਲੈ ਕੇ ਜਾਓ ਉੱਥੇ ਮੈਨੂੰ ਚਰਨਪ੍ਰੀਤ ਨੇ ਦੱਸਿਆ ਇੱਕ ਬੰਦੇ ਤੇ ਮੁੰਡੇ ਤੇ ਕੁੜੀ ਨੇ ਆਪਣੇ ਫਾਦਰ ਮਦਰ ਨੂੰ 66ਵੇਂ ਸਾਲ ਦੇ ਉੱਤੇ
1: ਜੀ
0: ਸਰਪ੍ਰਾਈਜ਼ ਦਿੱਤਾ
1: ਵੈਰੀ ਨਾਈਸ
0: ਸਰਪ੍ਰਾਈਜ਼ 66ਵੇਂ ਸਾਲ ਦੇ ਹੁਣ ਤੇ ਆਪਣੇ ਸਾਰੇ ਕੋਲੀਗਸ ਨੂੰ ਬੁਲਾਇਆ ਦੋਸਤਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਇੰਨੀ ਖੁਸ਼ੀ ਦਿੱਤੀ ਕਿ ਵੀ ਉਹ ਬੱਚਿਆਂ ਲਈ ਬੜੇ ਖੁਸ਼ ਸੀ ਕਿ ਸਾਡੇ ਬੱਚੇ ਸਾਡੇ ਲਈ ਕਿੰਨਾ ਕੁਛ ਕਰਦੇ ਨੇ ਨਜ਼ਾਰਾ ਅਤੇ ਤੁਸੀਂ ਜਾ ਸਕਦੇ ਹੋ ਅਤੇ ਤੁਸੀਂ ਡੇਟ ਆਫ ਬਰਥ ਨਾਲ ਦੱਸੀ ਜਾਣਾ ਆਪਣੇ ਹਾਂਜੀ ਮੈਂ ਪਹਿਲੀ ਕਾਲ ਤੇ ਸੰਤੋਸ਼ ਜਾਣਾ ਚਾਹੂੰਗਾ
1: ਜੀ
0: ਸੰਤੋਸ਼ ਜੀ ਸਤਿ ਸ਼੍ਰੀ ਅਕਾਲ
1: ਜੀ ਸਤਿ ਸ਼੍ਰੀ ਅਕਾਲ ਜੀ
0: ਓਪਨ ਕਰ ਲਿਆ ਹਾਂਜੀ
2: ਸਤਿ ਸ਼੍ਰੀ ਅਕਾਲ ਜੀ
0: ਕੀ ਹਾਲ ਚਾਲ ਨੇ ਹਾਂਜੀ
2: ਹੈਲੋ ਹੈਲੋ
0: ਹਾਂਜੀ
2: ਯਾਦ
0: ਰੱਖਿਓ ਨਜ਼ਾਰਾ ਤੇ ਤੁਹਾਡਾ ਬਿਲਕੁਲ ਕੇਕ ਫ੍ਰੀ ਹੋਗਾ ਜਦ ਤੁਹਾਡਾ ਟੇਬਲ ਬੁੱਕ ਹੋਗਾ ਠੀਕ ਹੈ ਵੈਸੇ ਵੀ ਜਾ ਕੇ ਆਏ ਉੱਥੇ ਠੀਕ ਹੈ 18 ਸੈਪਟੰਬਰ ਦੇ ਵਿੱਚ ਕੀ ਹੈ ਸੈਪਟੰਬਰ 18 ਦੇ ਵਿੱਚ ਹਰਪ੍ਰੀਤ ਦੋ ਲਾਈਨ ਖਾਲੀ ਨੇ ਛੇਤੀ ਤੋਂ ਪਹਿਲਾਂ ਕਾਲ ਬਣਾ ਲਓ ਸਟੂਡੀਓ 'ਚ ਕਾਲੇ ਬੰਦੇ ਚਲੇ ਗਏ ਤੁਸੀਂ ਆਲੇ ਆ ਜਾਓ 905-673-33-37 ਦੋ ਲਾਈਨ ਖਾਲੀ ਨੇ
1: ਜੀ
0: 18th ਆਫ ਸੈਪਟੰਬਰ ਦੇ ਵਿੱਚ ਸੰਤੋਸ਼ ਪਹਿਲਾਂ ਕੁਝ ਚੰਗੀ ਚੀਜ਼ਾਂ
1: ਜੀ ਬਿਲਕੁਲ ਤੁਸੀਂ ਸਾਰਿਆਂ ਦੀ ਬਹੁਤ ਜ਼ਿਆਦਾ ਮਦਦ ਕਰਦੇ ਹੋ ਜ਼ਿੰਦਗੀ 'ਚ ਹਰ ਚੀਜ਼ ਨੂੰ ਤੁਸੀਂ ਪ੍ਰੈਕਟੀਕਲੀ ਲਿਆ ਹੈ ਕਦੀ ਵੀ ਇੱਕ ਅਲੱਗ ਸੋਚ ਸੁਪਨਿਆਂ ਦੀ ਦੁਨੀਆ ਵਿੱਚ ਨਹੀਂ ਰਹਿੰਦੇ ਹੋ ਹਮੇਸ਼ਾ ਖੁਦ ਚੀਜ਼ਾਂ ਕਰਦੇ ਹੋ ਔਰ ਜਦੋਂ ਵੀ ਕੁਛ ਕਰਦੇ ਹੋ ਤੁਸੀਂ ਬਹੁਤ ਹੀ ਸੋਹਣੇ ਤਰੀਕੇ ਨਾਲ ਐਂਡ ਬਹੁਤ ਹੀ ਪਰਫੈਕਸ਼ਨ ਦੇ ਨਾਲ ਕਰਦੇ ਹੋ
0: ਤੁਹਾਨੂੰ ਜਿਹੜੇ ਵੀ ਕਿੱਤੇ 'ਚ ਤੁਸੀਂ ਹੈਗੇ ਹੋ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਤੇ ਉਸ ਦਾ ਕੰਮ ਹੈ ਸਾਰਾ ਤੁਸੀਂ ਨਿਪੁੰਨਤਾ ਦੇ ਨਾਲ ਕਰਦੇ ਹੋ
2: ਬਹੁਤ ਮੇਰਾ ਜੀ
0: ਇੰਪਲੋਇਰ ਵੀ ਤੁਹਾਡੇ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਠੀਕ ਹੈ
2: ਹਾਂਜੀ
0: ਤੁਹਾਡੇ ਕੰਮ ਕਰਦੇ ਅੱਛਾ ਹੁਣ ਦੂਜਾ ਆ ਗਿਆ ਤੁਹਾਡੀਆਂ ਪ੍ਰੋਬਲਮਸ ਕੀ ਨੇ, ਤੁਸੀਂ ਦੂਸਰਿਆਂ ਚ ਪਰਫੈਕਸ਼ਨ ਬਹੁਤ ਲੱਭਦੇ ਹੋ, ਬਹੁਤ ਸਾਰੇ ਲੋਕ ਹੁੰਦੇ ਉਹ ਲੱਭਦੇ ਕਿ ਮੇਰੇ ਵਰਗਾ ਹੀ ਬੰਦਾ ਹੋਣਾ ਚਾਹੀਦਾ ਸਾਹਮਣੇ, ਮੇਰੇ ਜਿੰਨੇ ਵੀ ਦੋਸਤ ਨੇ ਉਹਨਾਂ ਚ ਕਮੀਆਂ ਨੇ ਪ੍ਰੋਬਲਮਸ ਨੇ, ਮੈਂ ਉਹਨਾਂ ਨੂੰ ਇਗਨੋਰ ਕਰਕੇ ਉਹਨਾਂ ਦੇ ਗੁਣਾਂ ਨੂੰ ਆਪਣਾ ਦੋਸਤ ਬਣਾਇਆ ਹੋਇਆ, ਠੀਕ ਹੈ। ਦੂਸਰਾ ਹੈਗਾ ਕਿ ਤੁਸੀਂ ਹੁਣ ਲੇਜ਼ੀ ਹੁੰਦੇ ਜਾ ਰਹੇ ਹੋ ਹੌਲੀ ਹੌਲੀ। ਤੀਸਰਾ ਹੈਗਾ ਕਿ ਤੁਸੀਂ ਕਿਸੇ ਦੀ ਗੱਲ ਸੁਣੀ ਹੋਈ ਨਾ ਜਿਹੜੀ ਆਪਣੇ ਮਨ ਤੇ ਅਸਰ ਬਹੁਤ ਕਰ ਲੈਂਦੇ ਹੋ। ਹਾਂਜੀ, ਪੰਜ ਚੀਜ਼ਾਂ ਹੋਰ ਨੇ ਤੁਹਾਡੀਆਂ, ਪਾਸਵਰਡ ਬੋਲ ਦਿਓ ਪਹਿਲਾਂ ਸਾਡਾ।
2: ਤਵਾ ਚਿਕਨ,
0: ਤਵਾ ਚਿਕਨ ਨਹੀਂ, ਤਵਾ ਕਿਚਨ,
2: ਤਵਾ ਕਿਚਨ। ਤੇ ਤੁਸੀਂ ਮੈਨੂੰ ਪਲੀਜ਼ ਇਹ ਦੱਸ ਸਕਦੇ ਆ ਕਿ ਲਾਈਕ ਮੈਂ ਸਵਿਚ ਕਰਨਾ ਚਾਹੁੰਦਾ ਆਪਣਾ ਕੁਛ ਵੀ, ਹਨਾ, ਤੁਸੀਂ ਪ੍ਰੋਫੈਸ਼ਨ ਨੂੰ
0: ਤੁਸੀਂ AI ਦੇ ਵਿੱਚ ਸਵਿਚ ਕਰ ਲਓ।
2: ਹਾਂਜੀ,
0: ਮੈਨੂੰ ਕਾਲ ਕਰ ਦਿਓ 416-518-3200, ਪ੍ਰੋਡਕਟ ਤੁਹਾਨੂੰ ਮੈਂ ਦੱਸ ਦੂੰਗਾ।
2: ਠੀਕ ਹੈ ਜੀ,
0: 416-518-3200 ਤੇ ਤਵਾ ਕਿਚਨ ਤੇ ਪੱਕਾ ਜਾ ਕੇ ਆਉਂਗੇ।
2: ਹਾਂਜੀ ਹਾਂਜੀ ਜ਼ਰੂਰ, ਆਪਾਂ ਤਾਂ ਫੂਡੀ ਵੀ ਹੈਗੇ ਸ਼ਾਇਦ ਤੁਹਾਨੂੰ ਪਤਾ ਲੱਗਾ ਹੋਵੇ ਇਹਦੇ ਵਿੱਚ।
0: ਹਾਂਜੀ,
2: ਮੈਂ ਕਿਹਾ ਮੈਂ ਫੂਡੀ ਵੀ ਹੈਗਾ ਸ਼ਾਇਦ ਤੁਹਾਡੇ ਮੇਰੇ ਜੋ ਤੁਸੀਂ ਦੇਖਿਆ ਉਹਦੇ ਵਿੱਚ ਪਤਾ ਲੱਗਾ ਹੋਵੇ ਕਿ ਮੈਂ।
0: ਨਹੀਂ ਨਹੀਂ ਜ਼ਰੂਰ ਜਾ ਕੇ ਆਇਓ ਤਵਾ ਕਿਚਨ ਤੇ, ਤਵਾ ਚਿਕਨ ਫਰਾਈ ਕਰਿਓ। ਇਹ ਨਾਨ ਜਦੋਂ ਬਣਾਉਂਦੇ ਨੇ ਨਾ ਤਵਾ ਕਿਚਨ ਵਾਲੇ, ਇਹ ਨਾਨ ਦੇ ਵਿੱਚ ਨਾ ਕਰੀਮ ਪਾਉਂਦੇ ਨੇ ਭਾਜੀ, ਉਹ ਕਰੀਮ ਨਾਲ ਮਖਮਲੀ ਹੋ ਜਾਂਦੇ ਨੇ ਨਾਨ ਬਹੁਤ ਜ਼ਿਆਦਾ। ਪਿਸ਼ੌਰੀ ਨਾਨ ਟਰਾਈ ਕਰਕੇ ਦੇਖਿਓ ਇਹਨਾਂ ਦਾ, ਪਿਸ਼ੌਰੀ ਨਾਨ।
2: ਜ਼ਰੂਰ ਭਾਜੀ,
0: ਹਾਂਜੀ ਡਿਫਰੈਂਟ ਨਾਨ ਹੈ ਇਹ, ਪਿਸ਼ੌਰੀ ਨਾਨ, ਉਹ ਟਰਾਈ ਕਰਕੇ ਦੇਖਿਓ। ਥੈਂਕ ਯੂ ਸੋ ਮਚ। ਔਰ ਨੈਕਸਟ ਕਾਲ, ਤਵਾ ਕਿਚਨ ਸਪੌਂਸਰ ਸਾਡੇ ਸੈਗਮੈਂਟ ਹੈ, 519 ਵਾਲੇ ਆਏ ਨੇ ਸਾਡੇ ਵੱਲ, ਤੱਕ ਬੱਲੀ ਹੈ, ਕੰਨੀ ਕਾਂਟੇ ਪਾਏ ਹੋਏ ਨੇ। ਹਾਂਜੀ, ਇਹ ਟਰੱਕ ਤੇ ਲਿਖਿਆ ਹੁੰਦਾ ਸੀ, ਇੰਡੀਆ ਵਧੀਆ ਲੱਗਿਆ
1: ਜੀ।
0: ਹਾਂਜੀ, ਹੈਲੋ 519।
2: ਹੈਲੋ,
0: ਹਾਂਜੀ
2: ਹਾਂਜੀ, ਤਵਾ ਕਿਚਨ ਜੀ।
0: ਹਾਂਜੀ,
2: ਡੇਟ ਆਫ ਬਰਥ 27/7 ਹੈ।
0: ਕਿੰਨੀ ਹੈ?
2: 27/7/2007
1: ਜੁਲਾਈ।
0: ਹਾਂਜੀ, ਤੇ ਪਾਸਵਰਡ ਕੀ ਦੱਸਿਆ? ਤਵਾ ਕਿਚਨ।
2: ਹਾਂਜੀ,
0: ਗਏ ਹੋ ਕਦੇ?
2: ਨਹੀਂ,
0: ਜਾ ਕੇ ਆਇਓ ਜ਼ਰੂਰ, ਠੀਕ ਹੈ?
2: ਹਾਂਜੀ, ਕੁਛ ਵੀ ਕਰਾਂਗੇ।
0: ਹਾਂਜੀ, 5 ਜੁਲਾਈ ਦੱਸਿਆ ਨਾ, ਨਾਮ ਕੀ ਆ?
2: 27 ਜੁਲਾਈ।
0: ਨਾਮ ਕੀ ਹੈ?
2: 27 ਜੁਲਾਈ, ਜੈਦੀਪ।
0: ਕੀ ਨਾਮ ਹੈ?
2: ਜੈਦੀਪ ਸਿੰਘ।
0: ਜੈਦੀਪ ਸਿੰਘ, ਜੁਲਾਈ 5, ਸੰਤੋਸ਼
1: ਜੀ, ਅਮਨ ਜੀ।
0: ਹਾਂਜੀ, ਸੋ ਜੋ ਵੀ ਹੈ ਬਾਈ ਕੀ ਤੁਹਾਡਾ ਹੈਗਾ,
1: ਉਸੇ ਲਾਈਨ ਚ ਪੈਂਦਾ ਆ।
0: ਹਾਂ, ਪੋਲਾਈਟ ਹੈਗੇ ਹੋ ਬਹੁਤ ਜ਼ਿਆਦਾ, ਕੇਅਰਿੰਗ ਬਹੁਤ ਜ਼ਿਆਦਾ, ਨਰਮ ਦਿਲ ਦੇ ਇਨਸਾਨ ਹੋ ਤੁਸੀਂ, ਠੀਕ ਹੈ? ਸੈਂਸਿਟਿਵ ਹੋ ਬਹੁਤ ਜ਼ਿਆਦਾ, ਤੁਹਾਡੇ ਦੋ ਸੈਂਸਿਟਿਵ ਪਾਰਟ ਨੇ, ਇੱਕ ਰੱਖਣਾ ਇੱਕ ਕੱਟਣਾ। ਇੱਕ ਤਾਂ ਸੈਂਸਿਟਿਵ ਹੋ, ਕਿਸੇ ਦੀ ਮਦਦ ਕਰਨ ਲਈ ਮਿੰਟਾਂ 'ਚ ਤਿਆਰ ਹੋ ਜਾਂਦੇ ਹੋ, ਕਿਸੇ 'ਤੇ ਤਰਸ ਮਿੰਟਾਂ 'ਚ ਆ ਜਾਂਦਾ, ਕਿਸੇ 'ਤੇ ਰਹਿਮ ਆ ਜਾਂਦਾ। ਇੱਕ ਸੈਂਸਿਟਿਵ ਆ ਕਿ ਤੁਸੀਂ ਆਪਣੇ ਆਪ ਨੂੰ ਹਰਟ ਕਰੀ ਰੱਖਦੇ ਹੋ ਸਾਰੀ ਦਿਹਾੜੀ, ਕੰਪਲੇਂਟਸ ਬਹੁਤ ਵੱਜ ਜਾਂਦੇ ਹੋ ਸੈਂਸਿਟਿਵ ਪਾਰਟ ਦੇ ਵਿੱਚ ਹਰੇਕ ਬੰਦੇ ਦੀਆਂ, ਠੀਕ ਹੈ? ਰਿਸ਼ਤਿਆਂ ਦੇ ਵਿੱਚ ਬਹੁਤ ਉਲਝੇ, ਤੁਹਾਡੇ ਕੋਲ ਲਾਈਫ 'ਚ ਕੁਛ ਹੋਰ ਬਾਹਰ ਹੈ ਹੀ ਨਹੀਂ, ਰਿਸ਼ਤਿਆਂ ਦੇ ਵਿੱਚ ਉਲਝੇ ਰਹਿੰਦੇ ਹੋ।
2: ਠੀਕ ਹੈ,
0: ਹਾਂਜੀ, ਇਹ ਦੋ ਚੀਜ਼ਾਂ 'ਤੇ ਵਰਕਆਊਟ ਕਰੋ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨ ਲੱਗੋ। ਜੇ ਤੁਸੀਂ ਤੰਦਰੁਸਤ, ਸਿਹਤਮੰਦ, ਦਿਮਾਗੀ ਤੌਰ 'ਤੇ ਖੁਸ਼ ਹੋ ਤਾਂ ਤੁਹਾਡਾ ਪਰਿਵਾਰ ਵੀ ਖੁਸ਼ ਹੈ। ਜੇ ਤੁਸੀਂ ਉਹ ਖੁਸ਼ ਨਹੀਂ ਹੈਗੇ ਤਾਂ ਕੋਈ ਵੀ ਖੁਸ਼ ਨਹੀਂ ਰਹਿ ਸਕਦਾ। ਬਹੁਤ ਹੈ ਜੀ,
2: ਹਾਂਜੀ ਹਾਂਜੀ,
0: ਧੰਨਵਾਦ, ਥੈਂਕ ਯੂ। ਤੇ ਮੇਰੇ ਨਾਲ ਦੋ ਲਾਈਨ ਖਾਲੀ ਨੇ, 9527573337। ਬਾਬਾ ਬਖਤੌਰਾ ਜਲਦੀ ਤੋਂ ਪਹਿਲਾਂ ਕਾਲ ਕਰ ਲਓ, 9057333337। ਨੈਕਸਟ ਕਾਲ ਹਰਨੇਕ ਜੀ ਦੀ।
2: ਸਤਿ ਸ੍ਰੀ ਅਕਾਲ ਜੀ,
0: ਚੜ੍ਹਦੀ ਕਲਾ ਜੀ,
2: ਪਾਸਵਰਡ ਤਵਾ ਕਿਚਨ ਜੀ, 7 ਮਾਰਚ ਜੀ।
0: ਤੇ ਗਏ ਹੋ ਕਦੇ ਤਵਾ ਕਿਚਨ ਤੇ?
2: ਨਹੀਂ ਸਰ, ਤੁਹਾਡੇ ਤੋਂ ਸੁਣਿਆ ਜੀ, ਜਰੂਰ ਜਾਵਾਂਗੇ, ਅੱਜ ਟਰਾਈ ਕਰਦੇ ਆ ਜੀ।
0: ਹਾਂ, ਟਰਾਈ ਕਰੋ। ਅੱਜ ਤੁਸੀਂ ਗਏ ਵੈਜ ਹੋ ਨਾਨ ਵੈਜ ਹੋ?
2: ਵੈਜੀਟੇਰੀਅਨ ਆ ਜੀ।
0: ਵੈਜੀਟੇਰੀਅਨ ਹੋ?
2: ਹਾਂਜੀ।
0: ਤੁਸੀਂ ਜਾਂ ਤਾਂ ਮੇਥੀ ਮਲਾਈ ਮਰੋਗੇ ਜਾਂ ਕੜਾਹੀ ਟਰਾਈ ਕਰੋ। ਇਹ ਪਾਕਿਸਤਾਨੀ ਸਟਾਈਲ 'ਚ ਕੜਾਹੀਆਂ ਬਣਾਉਂਦੇ ਨੇ, ਜਿਹੜੇ ਖਾਣੇ ਬਣਾਉਣ ਦਾ ਅੰਦਾਜ਼ ਹੈ ਨਾ ਆਪਣਾ ਤੇ ਪਾਕਿਸਤਾਨ ਦਾ, ਪਾਕਿਸਤਾਨ ਉਹੀ ਟ੍ਰੈਡੀਸ਼ਨਲ ਪੁਰਾਣੇ ਅੰਦਾਜ਼ 'ਚ ਖਾਣਾ ਬਣਾ ਰਿਹਾ, ਜਿਵੇਂ ਪਹਿਲਾਂ ਨਹੀਂ ਬਣਾਉਂਦੇ ਸੀ ਆਪਣੇ ਬਜ਼ੁਰਗ। ਇੰਡੀਅਨ ਰੈਸਟੋਰੈਂਟ ਆ, ਪਰ ਇੱਥੇ ਸ਼ੈਫ ਦੋਨੋਂ ਤਰ੍ਹਾਂ ਦੇ ਕੰਮ ਕਰਦੇ ਆ। ਜਿਹੜੇ ਕੜਾਹੀਆਂ ਨੇ ਨਾ ਉਹ ਪਾਕਿਸਤਾਨੀ ਸਟਾਈਲ 'ਚ ਤਿਆਰ ਹੁੰਦੀਆਂ ਨੇ, ਬੜੀਆਂ ਗਾੜੀਆਂ ਤੇ ਬੜੀਆਂ ਜ਼ਬਰਦਸਤ ਹੁੰਦੀਆਂ ਨੇ। ਕੜਾਹੀ ਪਨੀਰ ਟਰਾਈ ਕਰਕੇ ਦੇਖਿਓ, ਤੁਹਾਨੂੰ ਤਰੀ ਹੈ ਨਾ, ਹਲਕੀ ਹਲਕੀ ਤਰੀ ਹੋ, ਗ੍ਰੇਵੀ ਗਾੜੀ ਗਾੜੀ, ਤੁਹਾਨੂੰ ਬੜੀ ਚੰਗੀ ਲੱਗੂਗੀ। ਮੈਂ ਲੋਕਾਂ ਦੇ ਮੂੰਹ 'ਚ ਪਾਣੀ ਲਿਆਈ ਜਾ ਰਹੀ ਸਾਰਿਆਂ ਦੇ, ਇੱਕ ਖੀਰ ਲੈ ਕੇ ਜਾਵੇ ਨਾ, ਤੋ ਜਾਂ ਇਹਨਾਂ ਕੋਲ ਮਲਾਈ ਕੁਲਫੀ ਪਈ ਆ ਉੱਥੇ, ਜਾਂ ਕੇਸਰ ਕੁਲਫੀ ਆ, ਮਲਾਈ ਕੁਲਫੀ, ਕੇਸਰ ਕੁਲਫੀ, ਇੱਕ ਪੈਕ ਆਉਂਦਾ 3 ਕੁਲਫੀਆਂ ਦਾ, ਉਹ ਜਿਹੜਾ ਪੈਕ ਆ ਲੈ ਕੇ ਜਾਇਓ, 12 ਡਾਲਰ ਦਾ ਪੈਕ ਆ, 3 ਕੁਲਫੀਆਂ 'ਚ ਆ ਜਾਂਦੀਆਂ ਨੇ, ਸਾਰੀਆਂ ਦੁੱਧ ਦੀਆਂ ਬਣੀਆਂ ਹੋਈਆਂ ਨੇ। ਠੀਕ ਹੈ,
2: ਠੀਕ,
0: ਜ਼ਰੂਰ ਜਾ ਕੇ ਟਰਾਈ ਕਰੋ ਇੱਥੇ, ਠੀਕ ਹੈ? ਤੇ ਓਕੇ, ਡੇਟ ਆਫ ਬਰਥ ਦੁਆਰਾ ਬੋਲੋ ਬਾਈ ਜੀ ਹਰਨੇਕ।
2: 7 ਮਾਰਚ।
0: ਓਕੇ, ਮਾਰਚ 7 ਲਈ ਹਰਨੇਕ ਕਿੱਦਾਂ ਪਿਆਰ ਕਰਨ ਵਾਲਾ ਸੁਭਾਅ, ਨਫ਼ਰਤ ਲਈ ਜਗ੍ਹਾ ਘੱਟ ਹੈ ਤੁਹਾਡੇ ਮਾਈਂਡ 'ਚ,
2: ਹਾਂਜੀ,
0: ਤੁਹਾਡਾ ਜਿਹੜਾ ਗੁੱਸਾ ਉਹ ਸਲੋ ਵਾਲਾ, ਇੱਕਦਮ ਤੁਸੀਂ ਅਗਲੇ ਨੂੰ ਰਿਪਲਾਈ ਨਹੀਂ ਕਰਦੇ, ਠੀਕ ਹੈ?
2: ਹਾਂਜੀ।
0: ਤੇ ਐਸਥੈਟਿਕ ਹੋ, ਤੇ ਦੂਸਰਾ ਹੈਗਾ ਲੰਬਾ ਟਾਈਮ ਚੱਲਣ ਵਾਲੇ ਬੰਦੇ ਹੋ, ਜਿੰਨਾ ਵੀ ਚੱਲਦੇ ਹੋ ਲੰਬਾ ਟਾਈਮ ਚੱਲਦੇ ਹੋ
2: ਜੀ।
0: ਤੁਹਾਡੇ ਓਵਰ ਥਿੰਕਿੰਗ ਤੁਹਾਡੀ ਬਿਮਾਰੀ ਬਣੀ ਹੋਈ ਹੈ, ਬਹੁਤ ਜ਼ਿਆਦਾ ਸੋਚਦੇ ਹੋ, ਬਹੁਤ ਜ਼ਿਆਦਾ ਸੋਚਦੇ ਹੋ, ਮਾਈਂਡ ਫ੍ਰੀ ਨਹੀਂ ਕਰਦੇ, ਠੀਕ ਹੈ ਬਾਈ? ਛੇਤੀ ਬੋਲਿਆ ਕਰੋ, ਕਾਲਾਂ ਬਹੁਤ ਨੇ।
2: ਡੇਟ ਆਫ ਬਰਥ ਦੇ ਹਿਸਾਬ ਨਾਲ ਸਾਰਿਆਂ ਦੇ ਨਾਲ ਹੋ ਸਕਦਾ, ਪਰ ਮੇਰਾ ਇਹਦੇ ਵਿੱਚ ਥੋੜਾ ਘੱਟ ਆ, ਮੈਂ ਘੱਟ ਸੋਚਦਾ ਜੀ।
0: ਚਲੋ ਠੀਕ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਹਰਨੇ, ਥੈਂਕ ਯੂ ਸੋ ਮਚ। ਗੁਰਵਿੰਦਰ ਜੀ ਕੀ ਹਾਲ ਹੈ? ਗੁਰਵਿੰਦਰ,
1: ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਗੁਰਵਿੰਦਰ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ
1: ਹਾਂਜੀ,
0: ਬੋਲੋ ਅਗੇ ਪਲੀਜ਼।
2: ਹਾਂਜੀ, 6 ਅਕਤੂਬਰ ਹੈ ਜੀ।
1: Oh my god,
0: ਸੰਤੋਸ਼ ਨਾਲ ਸਵਾਹ ਕਰ ਮੈਂ ਲੜਾਕੇ ਨੂੰ,
1: ਤੁਸੀਂ ਤਾਂ ਸਿਕਸਰ ਮਾਰ ਦਿੱਤਾ।
0: ਹਾਂ, ਤੁਸੀਂ ਲੜਾਕੇ ਸਵਾਹ ਦੇ ਮਾਲਕ ਹੋ, ਹੈਗੇ ਹੋ ਨਾ?
1: ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ,
0: ਬਹੁਤ ਗੁੱਸਾ ਆਉਂਦਾ ਜੀ ਗੁਰਵਿੰਦਰ ਜੀ। ਹਾਂਜੀ,
1: ਗੁਰਵਿੰਦਰ ਜੀ ਵੀ ਸੋਚ ਰਹੇ ਕੀ ਗੱਲ ਹੈ,
0: ਗੱਲ ਕੀ ਹੈ? ਤੁਸੀਂ ਸੰਤੋਸ਼ ਦੇ ਜਨਮਦਿਨ ਨਾਲ ਮੈਚ ਕਰਕੇ ਤਾਂ ਕਿਹਾ?
1: ਮੇਰੇ ਨਾਲ ਨਹੀਂ ਗੁਰਵਿੰਦਰ ਜੀ, ਕਿਸੇ ਹੋਰ ਦੇ ਬਰਥਡੇ ਨਾਲ, ਜੋ ਕਿ ਮੈਂ ਬੇਸਬਰੀ ਨਾਲ ਵੇਟ ਕਰਦੀ ਹਾਂ ਬਾਬਾ ਬਕਤੌਲਾ ਸੈਗਮੈਂਟ ਤੇ।
0: ਅੱਛਾ
2: ਅੱਛਾ ਜੀ,
0: ਇਕੁਇਟੇਬਲ ਬਹੁਤ ਹੋ, ਜਿਹੜੀ ਚੀਜ਼, ਜਿਹੜੀ ਜ਼ਬਾਨ, ਜਿਹੜੇ ਅਵਾਰਡ ਨਾਲ ਚੱਲ ਪਏ ਉਤੇ ਖੜੇ ਰਹਿੰਦੇ ਹੋ, ਚਾਰਮਿੰਗ, ਬਹੁਤ ਚਮਕਦਾਰ ਸੁਭਾਅ ਤੁਹਾਡਾ, ਠੀਕ ਹੈ? ਮਿਹਨਤੀ ਹੱਦ ਦੇ ਤੇ ਮਾਨਸਿਕ ਤੌਰ ਤੇ, ਮਨ ਦੇ ਤੌਰ ਦੇ ਉੱਤੇ ਕਾਇੰਡ ਹੋ, ਦੁਸ਼ਮਣ ਨੂੰ ਵੀ ਮਾਫ ਕਰ ਦਿੰਦੇ, ਠੀਕ ਹੈ? ਸਵਾਜ ਪ੍ਰੋਬਲਮ ਹੈ, ਪਰਫੈਕਸ਼ਨ ਵੀ, ਦੂਜਿਆਂ ਦੇ ਵਿੱਚ ਪਰਫੈਕਸ਼ਨ ਲੱਭਣਾ, ਕੋਈ ਗੱਲ ਨੂੰ ਛੇਤੀ ਸੁਣ ਕੇ ਉੱਤੇ ਰਿਐਕਟ ਕਰਨਾ, ਠੀਕ ਹੈ? ਸੰਕੋਚੀ ਹੋ ਬਹੁਤ ਸਾਰੀਆਂ ਚੀਜ਼ਾਂ 'ਚ, ਵੀ ਇਹ ਮੈਂ ਨਹੀਂ ਕਰਨੀ, ਮੇਰੇ ਕਰਨ ਵਾਲੇ ਹੈ ਨਹੀਂ, ਮੈਂ ਤੋਂ ਨਹੀਂ ਹੋਣੀ ਹੈਗੀ, ਠੀਕ ਹੈ? ਉੱਦਾਂ ਚੜ੍ਹਦੀ ਕਲਾ ਵਾਲਾ ਸੁਭਾਅ, ਜਨਮਦਿਨ ਮੇਰਾ ਤੁਹਾਡਾ ਮੈਚ ਕਰਦਾ, ਠੀਕ ਹੈ? ਥੈਂਕ ਯੂ ਸਰ, ਥੈਂਕ ਯੂ ਸੋ ਮਚ।

0: ਉਹ ਦੁਨੀਆਂ ਤੋਂ ਨਹੀਂ ਡਰਨਾ ਹੈਗਾ ਆਪਾਂ ਆਪਣਾ ਚੱਲਣਾ ਸਿੱਧਾ ਹਰਕੀਰਤ ਹਰਕੀਰਤ
1: ਹੈਲੋ ਸਤਿ ਸ਼੍ਰੀ ਅਕਾਲ ਹਰਕੀਰਤ ਜੀ
0: ਉਹ ਕੱਟੀ ਕਾਲ 905-673-3333 ਬਾਬਾ ਬਖਤੌਰ ਤੁਹਾਡੀ ਗੱਲਬਾਤ ਸਾਡਾ ਚੱਲ ਰਹੀ ਹੈ ਔਰ ਤੁਸੀਂ ਕਿਸੇ ਜਗ੍ਹਾ 'ਤੇ ਤੁਹਾਨੂੰ ਲੱਗਦਾ ਹੁੰਦਾ ਕਿ ਮੇਰੀ ਚੀਜ਼ ਮੈਚ ਨਹੀਂ ਹੋ ਰਹੀ ਹੋ ਸਕਦਾ ਪੋਸੀਬਲ ਹੋਵੇ ਅਸੀਂ ਇੱਕ ਚਾਰਟ ਆ ਉਹਨੂੰ ਫੋਲੋ ਕਰ ਰਹੇ ਹਾਂ
1: ਜੀ ਬਿਲਕੁਲ
0: ਅਤੇ ਇਹ ਨਹੀਂ ਕਹਿੰਦੇ ਕਿ ਚਾਰਟ 100% ਹੈ
1: ਜੀ
0: ਹੋ ਸਕਦਾ ਕਿ ਅਸੀਂ ਸਹੀ ਨਾ ਹੋਈਏ ਪਰ ਤੁਹਾਨੂੰ ਸਾਰਿਆਂ ਨੂੰ ਲੱਗਦਾ ਹੁੰਦਾ ਕਿ ਸਹੀ ਹੈ ਕਿਉਂਕਿ ਚਾਰਟ ਬਹੁਤ ਕੁਛ ਸਹੀ ਦੱਸਦਾ ਮੇਰੇ ਬਾਰੇ ਤਾਂ ਸਹੀ ਦੱਸਦਾ
1: ਮੇਰੇ ਬਾਰੇ ਵੀ ਬਿਲਕੁਲ ਸਹੀ
0: ਡੇਟ ਆਫ ਬਰਥ ਬੋਲੇ ਤੁਹਾਡੀ
1: ਕਿਹਦਾ 19 ਨਵੰਬਰ
0: ਨਵੰਬਰ 19 ਨਵੰਬਰ 19 'ਚ ਕਹਿੰਦਾ ਹੈਗਾ ਲਿਮਿਟਲੈਸ ਹੈ ਬਹਾਦਰ ਬਹੁਤ ਖੂਬਸੂਰਤੀ ਅੰਦਰਲੇ ਪਾਸੇ ਬਾਹਰਲੇ ਪਾਸੇ ਜ਼ਿੰਦਾ ਦਿਲੀ ਠੀਕ ਹੈ ਅਤੇ ਆਉਣ ਵਾਲੇ ਸਮੇਂ ਲਈ ਸੋਚਣ ਵਾਲਾ ਥੋੜ੍ਹਾ ਦਿਮਾਗ ਹੈਗਾ
1: ਹਾਂਜੀ
0: ਇਹ ਸਾਰਾ ਕੁਛ ਹੈ
1: ਜੀ ਬਿਲਕੁਲ
0: ਇੱਕ ਗਲਤੀ ਨੂੰ ਬਾਰ ਬਾਰ ਕਰਨਾ
1: ਜੀ ਜੀ
0: ਚੀਜ਼ਾਂ ਨੂੰ ਛੇਤੀ ਭੁੱਲ ਜਾਣਾ ਜਿਹੜੀਆਂ ਹੋਈਆਂ ਹੁੰਦੀਆਂ ਨਾਲ
1: ਜੀ
0: ਤੇ ਜੇ ਕੋਈ ਕਹੇ ਤੇ ਫਿਰ ਉਹਨਾਂ ਲੜਪਣਾ
1: ਜੀ ਬਿਲਕੁਲ
0: ਜਦੋਂ ਕੋਈ ਟੁੱਕਦਾ ਉਹ ਚੰਗਾ ਨਹੀਂ ਲੱਗਦਾ ਟੁੱਕਦਾ ਕਿਉਂ ਸੋ ਇਹ ਚੀਜ਼ਾਂ ਫਿਲਹਾਲ ਮੇਰੇ ਨਾਲ ਹੈਲੋ ਜੀ ਸਤਿ ਸ਼੍ਰੀ ਅਕਾਲ 226 ਨੰਬਰ ਕੌਣ ਬੋਲ ਰਹੇ ਹੋ
2: ਸਤਿ ਸ਼੍ਰੀ ਅਕਾਲ ਜੀ
0: ਹਾਂਜੀ ਕੌਣ
2: ਭਾਜੀ ਮੇਰਾ ਨਾਮ ਸ਼ਾਨ ਹੈ ਜੀ ਮੈਂ ਬਦਮਾਸ਼ ਬੀਅਰ ਤੋਂ ਗੱਲ ਕਰ ਰਿਹਾ ਹਾਂ
0: ਬੋਲੇ ਬੋਲੇ ਸ਼ਾਨ ਤੇ ਤਾਂ ਵਾਜੀ ਬਦਮਾਸ਼ਾਂ ਮੰਗ ਲੱਗੀ ਮੈਨੂੰ ਤੁਸੀਂ ਦੇਖਿਆ ਸਾਡੇ ਜਿੰਨੇ ਸਾਡੇ ਇੱਕ ਫਾਲੋਅਰ ਸੀ ਸਾਰਿਆਂ ਕਹਿਣਾ ਪੈਂਦਾ ਹਰਕੀਰਤ ਹਰਕੀਰਤ ਜਸਵਿੰਦਰ ਜੀ ਜਸਵਿੰਦਰ ਜੀ ਮੈਂ ਕਹਿੰਦਾ ਹਾਂ 9 ਅਕਤੂਬਰ ਐਂ ਹੌਲੀ ਦੇਖ ਤੁਸੀਂ ਬੋਲੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੀ ਹੈ
2: ਐਨਰਜੀ
0: ਲੈਵਲ ਏਦਾਂ ਦੀ ਹੈ ਕਿ ਤੁਹਾਨੂੰ ਜਗਾਉਣ ਲਈ ਅਲਾਰਮ ਲਾਉਣ ਦੀ ਲੋੜ ਨਹੀਂ ਹੈ
2: ਜਮਾ ਵੀ ਨਹੀਂ ਜੀ
0: ਠੀਕ ਹੈ ਨੰਬਰ 2 ਨੈਗੇਟਿਵਿਟੀ ਆਉਂਦੀ ਹੈ ਕੁਛ ਟਾਈਮ ਦੇ ਲਈ ਫਿਰ ਉਸ ਤੋਂ ਬਾਅਦ ਮਾਈਂਡ ਰੀਫਰੈਸ਼ ਹੁੰਦਾ ਫਿਰ ਪੋਜ਼ਿਟਿਵ ਹੋ ਜਾਂਦਾ ਕਿ ਕਰ ਲੈਣਾ ਹੋ ਜਾਊਗਾ ਮਲਟੀਪਲ ਚੀਜ਼ਾਂ 'ਚ ਪਾ ਦਿਓ ਜਿੱਥੇ ਮਰਜ਼ੀ ਪਾ ਦਿਓ ਸੂਈ 'ਚ ਪਾ ਦਿਓ ਸੂਈ 'ਚੋਂ ਲੰਘ ਜਾਂਦੇ ਹੋ ਹਾਥੀ 'ਤੇ ਬਿਠਾ ਦਿਓ ਹਾਥੀ 'ਤੇ ਲੰਘ ਜਾਂਦੇ ਹੋ ਠੀਕ ਹੈ
2: ਸਹੀ ਗੱਲ ਹੈ ਸਹੀ ਗੱਲ
0: ਗੁੱਸਾ ਜਿਹੜਾ ਹੈਗਾ
2: ਬਾਕੀ ਵੈਸੇ ਵੀ ਜੇ ਬੰਦਾ ਬਦਮਾਸ਼ ਪੀ ਲਈ ਉਸ ਤੋਂ ਬਾਅਦ ਤਾਂ ਫਿਰ ਸਾਰਾ ਬੰਦਾ ਹਰ ਚੀਜ਼ ਹੀ ਪਾਰ ਕਰ
0: ਲੈਂਦਾ ਅੱਛਾ ਮੈਂ ਕੱਲ ਨਾ ਜਦ ਮੇਰੀ ਮੀਟਿੰਗ ਸੀਗੀ ਮੈਂ ਤੁਹਾਡੀ ਬਦਮਾਸ਼ ਬੀਅਰ ਨਾ ਉਹ ਕਹਿੰਦੇ ਬੀਅਰ ਪੀਣੀ ਹੈ ਮੈਂ ਨਜ਼ਾਰਾ ਦੇ ਉੱਤੇ ਬੈਠਾ ਸੀ ਮੈਨੂੰ ਕਿਹਾ ਵੀ ਬਦਮਾਸ਼ ਬੀਅਰ ਹੈਗੀ ਹੈ ਕਹਿੰਦੇ ਹੈਗੀ ਹੈ ਮੈਂ ਕਿਹਾ ਸਾਨੂੰ ਦਿਓ ਸੋ ਨਜ਼ਾਰਾ ਤੇ ਇਹਨਾਂ ਨੇ ਆਪਣੀ ਬਦਮਾਸ਼ ਬੀਅਰ ਸੈਂਪਲਿੰਗ ਪਰਪਸ ਲਈ ਛੱਡੀ ਹੈ ਉੱਥੇ ਨੋਟ ਫੋਰ ਸੇਲ ਆ ਉਹ ਵੇਚਦੇ ਨਹੀਂ ਜਿੰਨੇ ਵੀ ਲੋਕ ਖਾਣ ਪੀਣ ਜਾਂਦੇ ਉਹਨਾਂ ਨੂੰ ਸੈਂਪਲਿੰਗ ਹੋ ਰਹੀ ਹੈ ਉੱਥੇ ਰਾਜੇ ਯਕੀਨ ਮੰਨਿਓ ਤੁਸੀਂ ਮੈਂ ਮਤਲਬ ਤੁਹਾਡੇ ਸਟਾਫ ਮੈਂਬਰ ਨਾਲ ਗੱਲ ਵੀ ਕਰਾਈ ਉਹ ਬੰਦਿਆਂ ਨੇ ਜਦੋਂ ਪੀਤੀ ਕਹਿੰਦੇ ਪਹਿਲੀ ਵਾਰ ਦੇਖਿਆ ਉਹਨਾਂ ਨੇ ਬਦਮਾਸ਼ ਪੜੀ ਗਏ ਬਦਮਾਸ਼ ਜਦੋਂ ਉਹਨਾਂ ਨੇ ਥੋੜਾ ਹਿੰਦੀ ਚ ਲਿਖਿਆ ਬਦਮਾਸ਼ ਪੜਿਆ ਨਾ ਉੱਤੇ ਪੰਜਾਬੀ ਚ ਲਿਖਿਆ ਬਦਮਾਸ਼ ਪਹਿਲਾਂ ਕਿੰਨੇ ਮਿੰਟ ਤਾਂ ਹੱਸੀ ਹੋ ਗਏ ਉਹਨਾਂ ਚ ਇੱਕ ਮੇਰੇ ਕਜ਼ਨ ਸੀਗੇ

0: ਤਾਂ ਸਿਰਫ ਕੁਆਂਟਿਟੀ ਨਹੀਂ ਕੁਆਲਿਟੀ ਵੀ ਆਵੇ ਤੇ ਆਪਣੇ ਦੇਸੀਆਂ ਨੂੰ ਆਪਣੇ ਲੋਕਾਂ ਨੂੰ ਤੇ ਆਪਾਂ ਕੁਆਲਿਟੀ ਪ੍ਰੋਵਾਈਡ ਕਰੀ ਦੀ ਨਾ ਕਿ ਕੁਆਂਟਿਟੀ ਪ੍ਰੋਵਾਈਡ ਕਰਨੀ ਆਪਾਂ ਨੇ।
1: ਸੋ ਕ੍ਰਾਫਟ ਬੀਅਰ ਦਾ ਮਤਲਬ ਕੀ ਹੁੰਦਾ?
0: ਕ੍ਰਾਫਟ ਬੀਅਰ ਬੇਸਿਕਲੀ ਭਾਜੀ ਜਿਵੇਂ ਕਿ ਫੋਰ ਐਗਜ਼ਾਮਪਲ ਅਸੀਂ ਫੋਕਸ ਕਰਦੇ ਟੇਸਟ ਦੇ ਉੱਤੇ ਤੇ ਅਸੀਂ ਫੋਕਸ ਕਰਦੇ ਸਾਰਾ ਦਾ ਸਾਰਾ ਜਿੰਨਾ ਵੀ ਹੁੰਦਾ ਕਿ ਕੁਆਲਿਟੀ ਉਹਦੀ ਅੱਛੀ ਹੋਵੇ, ਫਲੇਵਰ ਉਹਦਾ ਹੋਵੇ, ਫੋਕਸ ਹੋਵੇ ਪੂਰਾ ਦਾ ਪੂਰਾ, ਵੀ ਇਹ ਨਾ ਹੋਵੇ ਕਿ ਕੜਵਾਪਨ ਬਾਅਦ ਵਿੱਚ ਆਵੇ ਕਿਸੇ ਵੀ ਚੀਜ਼ ਦੇ ਉੱਤੇ। ਤੇ ਕ੍ਰਾਫਟ ਦਾ ਹੁੰਦਾ ਕਿ ਲਾਈਕ ਕਿਸੇ ਵੀ ਚੀਜ਼ ਨੂੰ ਆਪਾਂ ਕਹਿੰਦੇ ਨੀ ਹੁੰਦੇ ਤਰਾਸ਼ਿਆ ਜਾਵੇ, ਹੈਨਾ, ਤਾਂ ਅਸੀਂ ਤਰਾਸ਼ ਕੇ ਬੇਸਿਕਲੀ ਬਣਾਉਂਦੇ ਇਸ ਚੀਜ਼ ਨੂੰ।
1: ਸੋ ਬਦਮਾਸ਼ ਬੀਅਰ ਦਾ ਕੋਈ ਵੀ ਆਰਡਰ ਹੈਗਾ ਤੁਸੀਂ, ਮੈਂ ਇੱਕ ਨੰਬਰ ਦੇ ਦੂੰਗਾ, ਡੱਬੀ ਨੰਬਰ ਉੱਤੇ ਲੋਕ ਟੈਕਸ ਕਰ ਦੇਣਗੇ, ਤੇ ਕੋਈ ਵੀ ਤੁਹਾਡੇ ਵਿਆਹ ਸ਼ਾਦੀ ਹੈ ਤੁਸੀਂ ਸੈਂਪਲ ਪਹਿਲਾਂ ਇੱਕ ਪੀ ਕੇ ਦੇਖੋ ਨਜ਼ਾਰਾ ਤੇ ਜਾ ਕੇ। ਤੁਸੀਂ ਇਹ ਬੀਅਰ, ਤੁਹਾਡੀ ਕੋਈ ਕ੍ਰਿਕਟ ਟੀਮ ਹੈ, ਤੁਹਾਡਾ ਕੋਈ ਮੈਚ ਨੇ, ਤੁਹਾਡਾ ਕੋਈ ਹੋਰ ਹੈ, ਤੁਸੀਂ ਬਦਮਾਸ਼ ਬੀਅਰ ਨੂੰ ਡਾਇਰੈਕਟ ਮੈਨੂਫੈਕਚਰ ਤੋਂ ਵੀ ਆਰਡਰ ਕਰ ਸਕਦੇ ਹੋ। LCBO ਤੇ ਬੜੀ ਜਲਦੀ ਇਹ ਬੋਟਲਸ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸੈਂਪਲਿੰਗ ਹਜੇ ਦਿੱਤੀ ਜਾ ਰਹੀ ਹੈ ਤੇ ਤੁਸੀਂ ਨਜ਼ਾਰਾ ਹੈਗਾ, ਨਜ਼ਾਰਾ ਤੇ ਜ਼ਰੂਰ ਪਹੁੰਚਣਾ। ਨਜ਼ਾਰਾ ਇੰਡੀਅਨ ਰੈਸਟੋ ਬਾਰ ਦੇ ਉੱਤੇ 905-451-2600, ਇੱਥੇ ਤੁਸੀਂ ਸੈਂਪਲਿੰਗ ਕਰ ਸਕਦੇ ਹੋ 905-451-2600। ਸੈਂਪਲਿੰਗ ਤੇ ਕੋਈ ਪੈਸਾ ਚਾਰਜ ਨਹੀਂ ਕੀਤਾ ਜਾ ਰਿਹਾ ਹੈਗਾ। ਸੋ ਤੁਸੀਂ ਖਾਣਾ ਖਾਂਦੇ ਹੋ, ਨਾਲ ਤੁਹਾਨੂੰ ਬੀਅਰ ਜਿਹੜੀ ਦੇ ਦਿੱਤੀ ਜਾਂਦੀ ਹੈ ਜੇ ਤੁਸੀਂ ਮੰਗਦੇ ਹੋ ਕਿ ਨਜ਼ਾਰਾ ਤੇ ਸਾਨੂੰ ਬਦਮਾਸ਼ ਬੀਅਰ ਦਿਓ। ਸੋ ਇਹ ਇਨਵਾਇਸ ਦਾ ਪਾਰਟ ਨਹੀਂ ਹੁੰਦੀ ਤੁਹਾਡੀ, ਤੇ ਤੁਸੀਂ ਇਹ ਬੀਅਰ ਜਿਹੜੀ ਹੈ ਇਹਦੀ ਸਾਈਜ਼ ਦੇ ਉੱਪਰ ਦੱਸਿਓ ਮਾੜਾ ਜਿਹਾ।
0: ਇਹਦਾ ਸਾਈਜ਼ ਹੈਗਾ ਭਾਜੀ ਤਕਰੀਬਨ 473 ml ਹੈ ਆਪਣੀ ਬੀਅਰ ਦਾ। ਬਾਕੀ
1: ਆਮ ਜਿਹੜੀ ਬੋਟਲ ਹੁੰਦੀ ਹੈ ਕਿੰਨੇ ml ਦੀ ਹੁੰਦੀ ਹੈ?
0: ਆਮ ਜਿਹੜੀ ਬੋਟਲ ਹੁੰਦੀ ਹੈ, ਬੋਟਲ ਤਕਰੀਬਨ ਕਈ ਆਉਂਦੀਆਂ ਨੇ 300 ਕੁਛ ਦੀ, ਕਈ ਆਉਂਦੀਆਂ ਨੇ 200 ਕੁਛ ml ਦੀਆਂ, ਰਾਈਟ? ਜਿਹੜਾ ਕੈਨ ਹੁੰਦਾ ਆਪਣਾ ਕੈਨ ਜਿਹੜਾ ਉਹ ਟਾਲ ਕੈਨ ਹੈ ਬੇਸਿਕਲੀ, ਤੇ
1: ਡੇਢ ਕੁਆਂਟਿਟੀ ਦੇ ਨਾਲ ਆਉਂਦਾ, ਡੇਢ ਗੁਣਾ ਕੁਆਂਟਿਟੀ ਦੇ ਨਾਲ।
0: ਹਾਂਜੀ, ਡੇਢ ਗੁਣਾ ਕੁਆਂਟਿਟੀ ਦੇ ਨਾਲ।
1: ਸੋ ਬਦਮਾਸ਼ ਦੇ ਵਾਸਤੇ ਤੁਸੀਂ ਫ੍ਰੀ ਸੈਂਪਲਿੰਗ, ਪੂਰਾ ਸ਼ਹਿਰ ਸੁਣ ਰਿਹਾ, ਕੋਈ ਵੀ ਫ੍ਰੀ ਸੈਂਪਲਿੰਗ ਕਰਨੀ ਹੈ, ਫਿਰ ਉਸ ਤੋਂ ਬਾਅਦ ਆਰਡਰ ਡਾਇਰੈਕਟਲੀ ਤੁਸੀਂ ਕੰਪਨੀ ਨੂੰ ਕਰ ਸਕਦੇ ਹੋ। ਤੇ ਬਦਮਾਸ਼ ਬੀਅਰ ਜਿਹੜੀ ਨਾ ਤੋਂ ਬਦਮਾਸ਼ ਹੈ ਪਰ ਹੈ ਬਹੁਤ ਫ੍ਰੈਂਡਲੀ, ਸੋ ਨਾ ਤਾਂ ਰੱਖਿਆ ਗਿਆ, ਤੁਹਾਨੂੰ ਯਾਦ ਰਹੇ ਇੱਕ ਵਾਰ ਵਾਸਤੇ, ਜਿਹਨੇ ਸੁਣ ਲਿਆ ਉਹਨੂੰ ਬਦਮਾਸ਼ ਦਿਮਾਗ 'ਚ ਬੈਠ ਗਿਆ
2: ਜੀ, ਬਿਲਕੁਲ।
1: ਸੋ ਤੁਸੀਂ ਸੰਤੋਸ਼, ਮੈਨੂੰ ਬਾਦਸ਼ਾਹ ਕੀ ਕਹਿੰਦੇ, ਬਾਦਸ਼ਾਹ ਕਾਲ ਕਰ ਰਿਹਾ, ਮੈਂ ਕਿਹਾ ਬਾਦਸ਼ਾਹ ਕੌਣ ਆ ਗਿਆ?
2: ਮੈਂ ਸ਼ਾਨ ਜੀ ਦਾ ਨਾਮ ਗਲਤੀ ਨਾਲ ਅਮਨ ਜੀ ਨੂੰ ਬੋਲਿਆ, ਬਾਦਸ਼ਾਹ ਜੀ ਦੀ ਕਾਲ ਆ ਰਹੀ।
1: ਸੋ ਬਾਦਸ਼ਾਹ ਜੀ ਇੱਕ ਪਾਕਿਸਤਾਨੀ ਸੀਰੀਅਲ 'ਚ ਦੇਖ ਦਿੰਦੇ, ਇਹਨਾਂ ਨੂੰ ਉਹ ਯਾਦ ਆ ਗਿਆ।
2: ਬਿਲਕੁਲ।
1: ਅੱਛਾ, ਸੋ ਤੋ ਸ਼ਾਨ ਨੂੰ ਤੁਸੀਂ ਕਾਲ ਕਰਦੇ ਨੇ, ਤੇ ਜਿਹੜੇ ਪ੍ਰੋਡਕਟ ਨੂੰ ਪਿੱਕ ਕਰਨਾ GTA ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਜਿਹੜਾ ਨਜ਼ਾਰਾ ਇੰਡੀਅਨ ਰੈਸਟੋ ਬਾਰ ਹੈਗਾ, ਤੁਸੀਂ ਉੱਥੇ ਜਾਣਾ, ਨਜ਼ਾਰਾ ਇੰਡੀਅਨ ਰੈਸਟੋ ਪਾ ਲਿਓ ਜਾਂ ਇੰਡੀਅਨ ਰੈਸਟੋਰੈਂਟ ਪਾ ਲਿਓ ਗੂਗਲ ਦੇ ਉੱਤੇ, ਆਪਣੇ ਆਪ ਨਜ਼ਾਰਾ ਤੇ ਤੁਹਾਨੂੰ ਪੁੱਲ ਕਰਕੇ ਲੈ ਜਾਓ। 905-451-2600, 905-451-2600, ਫ੍ਰੀ ਸੈਂਪਲਿੰਗ ਕਰ ਸਕਦੇ ਹੋ। ਬਦਮਾਸ਼ ਬੜੀ ਜਲਦੀ ਅਸੀਂ ਲਾਂਚ ਕਰ ਰਹੇ ਹਾਂ, ਓਪਨ ਟੂ ਪਬਲਿਕ ਪ੍ਰੋਸੈਸ ਦਾ ਪਾਰਟ ਬਣ ਚੁੱਕੀ ਹੈ, ਬਟ ਨਾਓ ਫ੍ਰੀ ਸੈਂਪਲਿੰਗ ਲਈ ਤੁਸੀਂ 905-451-2600। ਕੋਈ ਵਿਆਹ ਸ਼ਾਦੀ ਜਾਂ ਫੰਕਸ਼ਨ ਹੈ ਤੁਹਾਡੇ, ਡਾਇਰੈਕਟ ਡਿਲੀਵਰੀ ਵੀ ਕੀਤੀ ਜਾ ਸਕਦੀ ਹੈ। ਬਹੁਤ ਸ਼ੁਕਰੀਆ
0: ਭਾਜੀ, ਮੇਰਾ ਭਾਜੀ ਨੰਬਰ ਨੋਟ ਕਰਵਾ ਦਿਓ, ਜੇ ਅਗਰ ਕਿਸੇ ਨੇ ਸਿੱਧਾ
1: ਫੋਨ, ਮੈਂ ਤੁਹਾਡਾ ਬਾਅਦ ਚ ਗੱਲ ਕਰਕੇ
0: ਕਰਵਾਉਣਾ ਹੈ।
1: ਠੀਕ ਹੈ,
0: ਹਾਂਜੀ ਹਾਂਜੀ,
1: ਓਕੇ ਜੀ,
0: ਠੀਕ ਹੈ।
1: 905-451-2600 ਤੇ ਤੁਸੀਂ ਫ੍ਰੀ ਸੈਂਪਲਿੰਗ ਲਈ ਬਦਮਾਸ਼ ਜਿਹੜੀ ਹੈ ਤੁਸੀਂ ਹਜੇ ਫਿਲਹਾਲ ਨਜ਼ਾਰਾ ਤੇ ਪਹੁੰਚ ਕੇ ਪਿੱਕ ਕਰ ਸਕਦੇ, ਬਾਕੀ ਗੱਲ ਕਰੂੰਗਾ ਤੁਹਾਡਾ। ਥੈਂਕ ਯੂ ਸ਼ਾਮ, ਥੈਂਕ ਯੂ ਸੋ ਮਚ। ਔਰ ਹਰਕੀਰਤ, ਮੈਂ ਹਰਕੀਰਤ,
3: ਹੈਲੋ,
1: ਹਾਂਜੀ
2: ਸਤਿ ਸ਼੍ਰੀ ਅਕਾਲ ਜੀ।
3: ਮੇਰਾ ਡੇਟ ਆਫ ਬਰਥ ਹੀ 25 ਦਸੰਬਰ ਹੈ।
1: 25 ਦਸੰਬਰ, ਨਾਂ ਕੀ ਹੈ?
3: ਹਰਕੀਰਤ ਸਿੰਘ ਜੀ।
1: ਹਰਕੀਰਤ, ਵੈਜ ਹੋ ਕਿ ਨਾਨ ਵੈਜ ਹੋ?
3: ਵੈਸੇ ਵੈਜ ਹੀ, ਕਿਤੇ ਅੜਿਆ ਹੋਵੇ ਤਾਂ ਖਾ ਲੈਂਦੇ ਹੀ। ਨਾਨ
1: ਅੜਿਆ ਮਤਲਬ ਐ ਆ ਵੀ ਉਹ ਵਾਲਾ ਕੰਮ ਹੈ, ਤਰੀ ਤਰੀ ਆਉਂਦੀ ਹੈ ਤਾਂ ਉਹਦੇ ਵਿੱਚ ਕੋਈ ਬੂਟੀ ਆ ਗਈ ਤਾਂ ਕੋਈ ਗੱਲ ਨਹੀਂ।
3: ਕੰਸਟਰਕਸ਼ਨ ਕਰਦੇ ਨੇ ਜੀ ਅਸੀਂ, ਮਤਲਬ ਕਿ ਜਦੋਂ ਉਰੇ ਤੋਂ ਸ਼ਹਿਰ ਤੋਂ ਬਾਹਰ ਤੋਂ ਆਉਂਦਾ ਜਾਂਦੇ, ਮਿਲਦਾ ਨਹੀਂ ਕੁਝ ਖਾਸ, ਮਤਲਬ ਕਿ ਪ੍ਰੈਫਰੈਂਸ ਨਹੀਂ ਹੁੰਦੀ ਨਹੀਂ ਚੋਇਸ।
1: ਠੀਕ ਆ, ਕੰਸਟਰਕਸ਼ਨ ਦਾ ਤੁਸੀਂ ਆਪਣਾ ਐਡ ਚਲਾ ਕੇ ਦੇਖਿਓ ਰੇਡੀਓ ਤੇ, ਤੁਹਾਨੂੰ ਰਿਸਪੌਂਸ ਕਿੰਨਾ ਕੁ ਆਉਂਦਾ। ਠੀਕ ਹੈ, ਬਹੁਤ ਵਧੀਆ।
3: ਟੱਚ ਬੋਰਡ ਅਸੀਂ ਕਮਰਸ਼ੀਅਲ ਕਰਦੇ, ਸਾਰਾ ਟੈਂਡਰ ਪਾਉਂਦੇ ਆ ਤਾਂ ਬਾਹਰ ਲੋਕਾਂ ਨਾਲ ਕਰਦੇ ਨੇ।
1: ਹਾਂ, ਹਮੇਸ਼ਾ ਹਮੇਸ਼ਾ ਚੜ੍ਹਦੀ ਕਲਾ ਚਲੋ। ਥੈਂਕ ਯੂ ਸੋ ਮਚ। ਤੇ ਤੁਹਾਡਾ ਜਿਹੜਾ ਹੈਗਾ ਡੇਟ ਆਫ ਬਰਥ ਕੀ ਦੱਸਿਆ ਸੀ?
2: 25 ਦਸੰਬਰ।
1: ਸੋ ਤੁਸੀਂ ਕਹਿੰਦੇ ਤਵਾ ਕਿਚਨ ਤੇ ਜਾ ਕੇ ਆਓ,
3: ਹਾਂਜੀ,
1: ਸਪੈਸ਼ਲ ਆਰਡਰ ਕਰਨਾ ਜਿਹੜਾ ਮੇਥੀ ਮਲਾਈ ਪਨੀਰ,
3: ਮੇਥੀ ਮਟਰ,
1: ਕੜਾਹੀਆਂ ਟਰਾਈ ਕਰਕੇ ਦੇਖਿਓ, ਕੜਾਹੀ ਇਹਨਾਂ ਦੀ,
3: ਕੜਾਹੀ ਪਨੀਰ ਦੀ,
1: ਹਾਂ ਕੜਾਹੀਆਂ, ਕੜਾਹੀ 'ਚ ਨਾ ਪਨੀਰ ਬਣਾਉਂਦੇ ਨੇ, ਕੜਾਹੀ ਪਨੀਰ ਪਾਕਿਸਤਾਨੀ ਸਟਾਈਲ ਦੇ ਵਿੱਚ, ਇੰਨਾ ਘੁਲਿਆ ਹੋਇਆ ਕਿ ਤੁਸੀਂ ਖੁਸ਼ ਹੋ ਜਾਣਾ। ਸੋ ਨੰਬਰ 2 ਕਾਲ ਤਵਾ ਕਿਚਨ, 905-790-1699, ਖੀਰ ਟਰਾਈ ਕਰੋ ਇਹਨਾਂ ਦੀ। ਤੁਸੀਂ ਇਹਨਾਂ ਤੋਂ ਕੇਟਰਿੰਗ ਛੋਟੀ ਕਰਾ ਕੇ ਦੇਖੋ ਆਪਣੇ ਸਟਾਫ ਵਾਸਤੇ, 8-10 ਬੰਦਿਆਂ ਦੀ, ਫਰੈਸ਼ ਫੂਡ ਬਣਦਾ, ਜਿੰਨੀਆਂ ਵੀ ਲੋਕੇਸ਼ਨ ਨੇ, ਵਾਕ ਇਨ ਫਰੀਜ਼ਰ ਨਹੀਂ ਹੈ ਕਿਸੇ 'ਚ ਵੀ, ਕਿਸੇ 'ਚ ਵੀ ਵਾਕ ਇਨ ਫਰੀਜ਼ਰ ਨਹੀਂ ਰੱਖਦੇ, ਰੋਜ਼ ਦੀ ਰੋਜ਼ ਖਾਣਾ ਬਣਨਾ। ਅਤੇ ਟਿਫਨ ਜਿਹੜਾ ਹੈਗਾ ਤਕਰੀਬਨ 250-300 ਬੰਦਾ ਰੋਜ਼ ਸ਼ਾਮ ਨੂੰ ਟਿਫਨ ਪਿੱਕ ਕਰਦਾ, ਤਿੰਨ

0: ਸਾਲ ਤੋਂ ਟਿਫਨ ਖਾ ਰਹੇ ਲੋਕ, ਤਿੰਨ ਤਿੰਨ ਸਾਲ ਤੋਂ
1: ਹੋਮ ਸਟਾਈਲ।
0: ਹਾਂਜੀ ਹਾਂਜੀ
1: ਮਾਹੀ, ਟਿਫਨ ਦੇ ਵਿੱਚ ਉਰੇ ਆਪਣੇ ਨਾ ਹੁਣ ਰੈਸਟੋਰੈਂਟਾਂ ਨੇ ਵੀ ਜਿਹੜਾ ਬੰਦਾ ਜਾ ਕੇ ਰੈਸਟੋਰੈਂਟ ਤੋਂ ਵੀ ਬਾਏ ਕਰਦਾ ਉਹਨਾਂ ਨੂੰ ਵੀ ਤਿੰਨ ਤਿੰਨ ਚਾਰ ਚਾਰ ਘੰਟੇ ਪੁਰਾਣੀਆਂ ਰੋਟੀਆਂ ਦੇ ਜਾਂਦੇ, ਮਤਲਬ ਕਿ ਜਿਹੜਾ ਬੰਦਾ ਵਾਕਿੰਗ ਵੀ ਕਰਕੇ ਜਾਂਦਾ ਉਦੋਂ ਵੀ ਨਹੀਂ ਫਰੈਸ਼ ਦੇ ਰਹੇ ਰੈਸਟੋਰੈਂਟਾਂ ਨੇ ਇਹ ਕੰਮ।
0: ਤੁਸੀਂ ਇਹਨਾਂ ਕੋਲ ਜਾ ਕੇ ਦੇਖਿਓ, ਤੁਸੀਂ ਉਹਨਾਂ ਨੂੰ ਕਿਹੋ ਕਿ ਮੇਰਾ ਟਿਫਨ ਹੈ, ਤੁਹਾਡੀ ਰੋਟੀ ਗਰਮ ਇੰਨੀ ਹੋਊ ਤੁਸੀਂ ਹੱਥ 'ਚ ਫੜ ਨਹੀਂ ਸਕਦੇ। ਰੂਮਲੈਸ ਰੈਸਟੋਰੈਂਟ ਦੇ ਵਿੱਚ ਰੋਟੀ ਜਦੇ ਬਣਾਉਣੀ ਹੈ ਅਤੇ ਆਮ ਤੌਰ 'ਤੇ ਕਿਉਂਕਿ ਮੈਂ ਤੁਹਾਨੂੰ ਅਵੇਅਰ ਕਰਦਾ ਤੁਹਾਨੂੰ ਜਿਹੜਾ ਟਿਫਨ ਦਿੱਤਾ ਜਾਂਦਾ ਉਹ 'ਚ ਮੈਦੇ ਵਾਲੀਆਂ ਰੋਟੀਆਂ ਹੁੰਦੀਆਂ ਰੈਸਟੋਰੈਂਟਸ ਦੇ।
1: ਹਾਂਜੀ
0: ਇੱਥੇ ਨਾ ਇੱਥੇ ਜਿਹੜਾ ਤੁਹਾਡਾ ਓਰਿਜਿਨਲ ਆਟਾ ਨਹੀਂ ਹੁੰਦਾ ਜਿਹਦੇ ਵਿੱਚ ਬੂਰਾ ਅਤੇ ਆਟਾ ਮਿਕਸ ਹੁੰਦਾ,
2: ਮਲਟੀਗ੍ਰੇਨ,
0: ਹਾਂਜੀ ਮਲਟੀਗ੍ਰੇਨ, ਉਸ ਆਟੇ ਦੀ ਰੋਟੀ ਬਣਦੀ ਹੈ ਸਭ ਤੋਂ ਮਹਿੰਗੇ ਬ੍ਰਾਂਡ ਦੀ। ਸੋ ਇਹੀ ਕਾਰਨ ਹੈ ਕਿ ਸਕਸੈਸ ਹੈਗੀ ਹੈ। ਔਰ ਰੇਟ ਰੇਟ ਦੇਖ ਕੇ ਦੇਖਿਓ ਤੁਸੀਂ, ਲੋਕਾਂ ਨੇ ਹੁਣ ਕੀਤੇ ਨੇ ਤਾਂ ਅੱਤ ਮਚਾਈ ਪਈ ਸੀ ਖਾਣੇ 'ਚ ਕਿ ਨਹੀਂ, 18-20 ਰੁਪਏ ਦੀ ਸਬਜ਼ੀ ਇੱਕ,
1: ਹਾਂਜੀ
0: 20 ਰੁਪਏ ਦੀ ਸਬਜ਼ੀ ਲਾ ਕੇ ਉਹਨੂੰ ਫਿਰ 10 ਦੀ ਕਰ ਦਿੰਦੇ ਨੇ 50% ਆਫ 40% ਆਫ ਦੀ ਮੰਨੇ ਚੱਲ ਕੇ।
1: ਸਾਨੂੰ ਤਾਂ ਪਤਾ ਹੀ ਸਾਡਾ ਰੋਜ਼ ਦਾ ਬਾਹਰ ਤੋਂ ਹੈ ਤਾਂ ਸਾਨੂੰ ਪਤਾ 20 ਦਾ ਕਰਿਆ ਵਾ, ਸਹੀ ਗੱਲ ਹੈ।
0: ਹਾਂਜੀ ਸੋ ਤੁਸੀਂ ਜ਼ਰੂਰ ਟਰਾਈ ਕਰਨਾ ਤਵਾ ਕਿਚਨ ਦੇ ਉੱਤੇ, ਤਵਾ TAWA ਕਿਚਨ, ਤੇ ਡੇਟ ਆਫ ਬਰਥ ਦੁਬਾਰਾ ਬੋਲਿਓ ਇੱਕ ਵਾਰ ਫਿਰ।
2: 25 ਦਸੰਬਰ
0: 25
2: ਦਸੰਬਰ
0: 25 ਦਸੰਬਰ
1: 1997
0: ਹਾਂਜੀ ਅੱਛਾ 25 ਦਸੰਬਰ ਦੇ ਵਿੱਚ ਇਹ ਆ ਵਿਲਿੰਗ ਟੂ, ਹਾਂਜੀ ਅੱਛਾ 25 ਦਸੰਬਰ ਦੇ ਵਿੱਚ ਇਹ ਆ ਵਿਲਿੰਗ ਟੂ। ਇੱਕ ਹੁੰਦੇ ਨੇ ਸੁੱਤੇ ਪੈ ਨਹੀਂ ਉੱਠਦੇ, ਇੱਕ ਹੈਗੇ ਨੇ ਜਿਹਨਾਂ ਨੂੰ ਜਗਾਉਣ ਦੀ ਲੋੜ ਨਹੀਂ ਪੈਂਦੀ, ਉਹਨਾਂ ਨੂੰ ਰੋਸ਼ਨੀ ਜਗਾ ਦਿੰਦੀ ਹੈ। ਵਿਲਿੰਗ ਟੂ ਪ੍ਰੈਕਟੀਕਲ ਆ, ਬਹੁਤ ਮਿਹਨਤ ਲਿਖੀ ਹੈ ਪਰਮਾਤਮਾ ਨੇ, ਕੋਈ ਕ੍ਰਾਈਮ ਕੋਈ ਗਲਤ ਕੰਮ ਨਹੀਂ ਦਿਮਾਗ 'ਚ, ਇਕੱਲੇ ਰਹਿ ਕੇ ਵੀ ਤੁਸੀਂ ਰੌਣਕ ਲਾ ਦਿੰਦੇ ਹੋ, ਜੈਨਰਸ ਹੈਗੇ ਹੋ, ਦੂਸਰਿਆਂ ਦੇ ਲਈ ਸੋਚ ਰੱਖਦੇ ਹੋ ਨਾਲਦਿਆਂ ਦੇ ਲਈ, ਅਤੇ ਜਿਹੜਾ ਸੁਭਾਅ ਹੈਗਾ ਉਹਦੇ ਵਿੱਚ ਫਿਊਚਰ ਬਾਰੇ ਹਮੇਸ਼ਾ ਸੋਚ ਬਣੀ ਰਹਿੰਦੀ ਹੈ ਸੁਭਾਅ ਦੇ ਵਿੱਚ ਕਿ ਅੱਗੇ ਕੀ ਕਰਨਾ ਕਿਵੇਂ ਕਰਨਾ ਅੱਗੇ ਕੀ ਕਰਨਾ ਕਿਵੇਂ ਕਰਨਾ।
1: ਬਾਪੂ ਉਹਨਾਂ ਨੇ ਚਿੱਲ ਬਹੁਤ ਕਰੀ ਨਾ ਜੀ ਤਾਂ ਕਰਕੇ।
0: ਅੱਛਾ ਕਿਊਟ ਪਰਸਨੈਲਿਟੀ, ਲਗਾਤਾਰ ਕੰਮ ਕਰਨ ਦੀ ਕਪੈਸਿਟੀ ਹੈ ਤੁਹਾਡੇ 'ਚ ਲਗਾਤਾਰ, ਠੀਕ ਹੈ। ਹੁਣ ਆ ਗਿਆ ਤੁਹਾਡਾ ਮਾੜਾ ਪਾਠ ਕੀ ਹੈ, ਗਲਤ ਪਾਠ ਕੀ ਹੈ। ਇੱਕ ਤਾਂ ਕੋਈ ਵੀ ਚੀਜ਼ ਜਿਹੜੀ ਆਉਂਦੀ ਹੈ ਉਹ 'ਚ ਸਸਪੀਸ਼ੀਅਸਨੈਸ ਨਹੀਂ ਲੈ ਕੇ ਆਉਣੀ ਹੈਗੀ, ਇਹ ਕਿਉਂ ਕਰ ਰਿਹਾ ਹੈਗਾ। ਆਪਾਂ ਬਹੁਤ ਵਾਰ ਆਪਣਾ ਦਿਮਾਗ ਭਜਾਉਣਾ ਸ਼ੁਰੂ ਕਰ ਦਿੰਦੇ ਹਾਂ। ਲਾਸਟ ਨਾਈਟ ਮੈਂ ਇੱਕ ਮੀਟਿੰਗ ਕੀਤੀ ਜਿਹਦੇ 'ਚ ਮੇਰੇ ਤੋਂ ਸਾਰੇ ਵੱਧ ਪੜ੍ਹੇ ਲਿਖੇ ਸੀ, ਮੈਂ 10ਵੀਂ ਪਾਸ ਸੀਗਾ, ਮੀਟਿੰਗ ਨੂੰ ਲੀਡ ਮੈਂ ਕਰ ਰਿਹਾ ਸੀਗਾ। ਉਹਦੇ ਵਿੱਚ ਇੱਕ ਸਰਜਨ ਸੀਗੇ, ਡਾਕਟਰ ਸੀਗੇ, ਫਾਰਮਾਸਿਸਟ, ਇਮੀਗ੍ਰੇਸ਼ਨ ਤੇ ਨਾਲ ਨਾਲ ਰੀਅਲ ਸਟੇਟ ਏਜੰਟਸ ਤੋਂ ਲੈ ਕੇ ਤੇ ਬੈਂਕਰ ਸੀਗੇ ਟੌਪ ਦੇ RBC ਤੋਂ, ਠੀਕ ਹੈ।
1: ਹਾਂਜੀ
0: ਇੱਕ ਹੋਰ ਬੈਂਕਰ ਸੀ ਦੂਸਰੀ ਬੈਂਕ ਤੋਂ, ਓਪਨ ਬੈਂਕ ICICI ਬੈਂਕ ਤੋਂ ਸੀਗੇ, ਠੀਕ ਹੈ।
1: ਹਾਂਜੀ
0: ਮੀਟਿੰਗ ਨੂੰ ਮੈਂ ਲੀਡ ਕਰ ਰਿਹਾ ਸੀਗਾ, ਪਰ ਮੈਂ 10ਵੀਂ ਪਾਸ ਹਾਂ। ਜਿਹੜੀ ਇਹ ਮੀਟਿੰਗ ਹੈ ਮੈਡੀਕਲ ਬਿਲਡਿੰਗ ਦੀ ਕੰਸਟਰਕਸ਼ਨ ਦੀ ਬਿਲਡਿੰਗ ਸੀਗੀ ਇਹ,
1: ਓਕੇ
0: ਠੀਕ ਹੈ। ਉਹ ਬਣਨੀ ਆ, ਫਲੈਟ ਲੈਂਡ ਤੋਂ ਤਿਆਰ ਹੋਣੀ ਆ, ਉਹਦਾ ਸਟਰਕਚਰ ਤਿਆਰ ਕੀਤਾ ਜਾ ਰਿਹਾ ਸੀ ਨਾਲ।
1: ਓਲਡ ਹੋਮ ਕੇਅਰ ਤਾਂ ਨਹੀਂ?
0: ਹਾਂਜੀ
1: ਓਲਡ ਹੋਮ ਕੇਅਰ ਤਾਂ ਨਹੀਂ, ਮੈਂ ਉਹ ਵੀ ਬੜੀ
0: ਬਣਵਾ ਨਹੀਂ ਨਹੀਂ ਓਲਡ ਹੋਮ ਕੇਅਰ ਨਹੀਂ, ਓਲਡ ਹੋਮ ਕੇਅਰ ਨਹੀਂ, ਇਹ ਮੈਡੀਕਲ ਬਿਲਡਿੰਗਸ ਹੁੰਦੀਆਂ ਨੇ, ਇਹਨਾਂ 'ਚ ਸਪੈਸ਼ਲਿਸਟ ਸਾਰੇ ਇਕੱਠੇ ਆ ਕੇ ਪੈਂਦੇ ਨੇ, ਡੈਂਟਿਸਟ ਤੋਂ ਲੈ ਕੇ ਸਾਰੇ।
1: ਹਾਂਜੀ
0: ਸੋ ਡੈਂਟਿਸਟ ਮਿਸ ਹੋ ਗਿਆ ਸੀ ਕੱਲ, ਉਹ ਲੇਟ ਸੀ। ਸੋ ਇਸ ਲੈਵਲ ਦੇ ਮੀਟਿੰਗ ਦਾ ਆਰਗੇਨਾਈਜ਼ਰ ਮੈਂ ਸੀਗਾ, 10ਵੀਂ ਪਾਸ ਆ ਮੈਂ। ਜ਼ਿੰਦਗੀ 'ਚ ਚੜ੍ਹਦੀ ਕਲਾ 'ਚ ਰਹਿਣਾ, ਮੇਰੀ ਪੋਜ਼ਿਟਿਵ ਚੀਜ਼ ਸੁਣ ਲੱਗੀ ਹੈ, ਮੈਂ ਕਿਸੇ ਵੀ ਚੀਜ਼ ਨੂੰ ਸਸਪੀਸ਼ੀਅਸ ਨਹੀਂ ਬਣਾਉਂਦਾ ਲਾਈਫ 'ਚ। ਮੇਰੇ ਕੋਲ ਗਲਤ ਐਨਰਜੀ ਵਾਲਾ ਬੰਦਾ ਆ ਕੇ ਭੇਜ ਮੈਂ 1 ਮਿੰਟ ਤੋਂ ਪਹਿਲਾਂ ਵਿਹਲਾ ਕਰ ਦਿੰਦਾ ਹੁੰਦਾ,
1: ਓਕੇ,
0: ਕਿਉਂਕਿ ਮੈਨੂੰ ਪਤਾ ਹੁੰਦਾ ਇਹ ਪਾਗਲ ਹੋ ਚੁੱਕਿਆ, ਇਹਦੀ ਐਨਰਜੀ ਇਹਨੂੰ ਪਾਗਲ ਕਰ ਚੁੱਕੀ ਹੈ। ਕਈਆਂ ਨੂੰ ਬਹੁਤ ਵਹਿਮ ਹੁੰਦਾ ਵੀ ਮੈਨੂੰ ਬਹੁਤ ਕੁਛ ਹੁੰਦਾ, ਆਪਾਂ ਕੀ ਕਹਿੰਦੇ ਮੈਂ ਗਲੀਆਂ ਦਾ ਰੋੜਾ ਕੂੜਾ, ਕਿ ਅਸੀਂ ਤਾਂ ਰੋੜੇ ਕੂੜੇ ਹਾਂ, ਤਾਂ ਮਹਾਰਾਜ ਦੀ ਬਖਸ਼ਿਸ਼ ਹੈ ਕਿ ਅਸੀਂ ਇਸ ਲੈਵਲ 'ਤੇ ਬੈਠੇ ਹਾਂ, ਸਾਡੇ 'ਚ ਨਹੀਂ ਕੋਈ ਖਾਸੀਅਤ ਹੈ, ਇਹ ਖਾਸੀਅਤ ਉਸ ਪਰਮ ਪੁਰਖ ਪਰਮੇਸ਼ਵਰ 'ਚ ਹੈ ਜਿਨ੍ਹਾਂ ਨੇ ਸਾਡੀ ਕਿਸਮਤ 'ਚ ਸਭ ਕੁਛ ਲਿਖਿਆ। ਹੁਣ ਅੱਗੇ ਗੱਲ ਕੀ ਆ ਗਈ, ਡੁੱਬਣਾ ਕਿ ਤਰਨਾ ਹੈ ਸਾਡੇ ਹੱਥ 'ਚ ਛੱਡ ਦਿੱਤਾ।
1: ਹਾਂਜੀ
0: ਡੁੱਬਣਾ ਤਰਨਾ ਸਾਡੇ ਹੱਥ ਛੱਡਤਾ। ਸੋ ਤੁਸੀਂ ਆਪਣਾ ਚੜ੍ਹਦੀ ਕਲਾ 'ਚ ਰਹੋ, ਸਸਪੀਸ਼ੀਅਸ ਨਹੀਂ ਹੋਣਾ,
1: ਹਾਂਜੀ,
0: ਤੇ ਇਕੱਲਾਪਣ ਨਹੀਂ ਕਦੇ ਮਹਿਸੂਸ ਕਰਨਾ, ਤੇ ਦੂਜਾ ਕਿਸੇ ਨਾਲ ਰੂਡ ਨਹੀਂ ਬੋਲਣਾ, ਇਹ ਤਿੰਨ ਚੀਜ਼ਾਂ ਦਾ ਖਿਆਲ ਰੱਖਿਓ। ਧੰਨਵਾਦ ਤੁਹਾਡਾ, ਥੈਂਕ ਯੂ। ਔਰ ਮੈਂ ਨਾ ਮਨਦੀਪ ਆ, ਮਨਦੀਪ ਕੀ ਹਾਲ ਚਾਲ ਹੈ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਸਰ, ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ ਨੇ।
0: ਮੇਰਾ ਬਹੁਤ ਜੀ ਕਰਦਾ ਵੀ ਮਨਦੀਪ ਬਾਰੇ ਕੁਝ ਦੱਸਾਂ, ਡੇਟ ਆਫ ਬਰਥ ਕੀ ਹੈ ਮਨਦੀਪ?
3: ਮੇਰੀ ਡੇਟ ਆਫ ਬਰਥ ਹੈਗੀ ਹੈ ਨਵੰਬਰ 30th 1995।
0: ਮਾਡਲ ਹੀ ਦੱਸਾਂ ਗੱਡੀ
2: ਦਾ, 3 ਨਵੰਬਰ,
0: ਠੀਕ ਹੈ, 3 ਨਵੰਬਰ,
3: ਹਾਂਜੀ ਹਾਂਜੀ,
0: ਬੋਲਾਂ
3: ਹਾਂਜੀ।
0: ਓਕੇ ਓਕੇ, ਤੁਸੀਂ ਬਹੁਤ ਜਿਹੜਾ ਇੱਕ ਨਿੱਘੇ ਸੁਭਾਅ ਦੇ ਮਾਲਕ ਹੋ, ਨਿੱਘਾ ਸੁਭਾਅ ਕੀ ਹੁੰਦਾ, ਹਰੇਕ ਨੂੰ ਆਪਣੀ ਛਤਰ ਛਾਇਆ 'ਚ ਲੈ ਲੈਂਦਾ, ਕੁਛ ਲੋਕਾਂ 'ਚ ਮਿਕਸ ਹੀ ਨਹੀਂ ਹੋ ਪਾਉਂਦੇ ਹੁੰਦੇ, ਠੀਕ ਹੈ। ਬਿਊਟੀਫੁਲੀ ਇਹਦੇ ਵਿੱਚ ਲਿਖਿਆ, ਬਿਊਟੀਫੁਲੀ ਕੀ ਆ, ਅੰਦਰ ਵੀ ਖੂਬਸੂਰਤੀ ਆ, ਬਾਹਰ ਵੀ ਖੂਬਸੂਰਤੀ ਆ। ਸੰਤੋਸ਼ ਜੀ ਦੀ ਪ੍ਰੋਬਲਮ, ਬਾਹਰ ਖੂਬਸੂਰਤੀ, ਬਹੁਤ ਟਾਈਮ ਲਾਉਂਦੇ ਵਿਚਾਰੇ। ਸੰਤੋਸ਼ ਬਹੁਤ ਸੋਹਣੀ ਆ, ਬਹੁਤ ਖੁਸ਼ ਹੋਣ,
2: ਹਾਂਜੀ
0: ਬਹੁਤ ਸੋਹਣੀ ਆ ਸੰਤੋਸ਼, ਵੈਸੇ ਠੀਕ ਹੈ। ਅੱਛਾ ਦੂਸਰਾ ਹੈਗਾ ਬਹਾਦਰੀ, ਮਤਲਬ ਕੋਈ ਵੀ ਸਮਾਜ ਜਿਹਾ ਜਿਹਾ ਮਰਜ਼ੀ ਆਵੇ, ਡੋਲਣ ਤੇ ਰਾਖੋ ਪ੍ਰਭੂ, ਆਪਾਂ ਕਹਿੰਦੇ ਹਾਂ, ਕਹਿੰਦੇ ਨਾ,
3: ਸਹੀ ਗੱਲ ਹੈ।
0: ਲਿਮਿਟਲੈਸ, ਮਤਲਬ ਕੋਈ ਸੋਚ ਕੇ ਨਹੀਂ ਨਿਕਲਦੇ ਕਿ ਆਹੀ ਕਰਨਾ ਬਸ।
3: ਸਹੀ ਗੱਲ ਆ,
0: ਖੁੱਲਾ ਜਿਹਾ ਦਿਮਾਗ ਆ, ਜਿੱਦਣ ਮਰਜ਼ੀ ਚਲਾਇਆ ਜਾ ਸਕਦਾ, ਠੀਕ ਹੈ,
3: ਜਿੱਦਣ ਮਰਜ਼ੀ, ਸਹੀ ਗੱਲ
0: ਆ। ਹਾਂ, ਤੁਸੀਂ ਗਲਤੀਆਂ ਬਹੁਤ ਵਾਰ ਵਾਰ ਰਿਪੀਟ ਕਰਦੇ ਹੋ, ਇੱਕ
3: ਐਸੀ
0: ਲਾਸਟ ਵਾਲੀਆਂ, ਰੈਸ਼ ਨੀ ਹੋਣਾ ਕਿਸੇ ਨਾਲ, ਕਿਸੇ ਨਾਲ ਬਹਿਸ ਚ ਨੀ ਪੈਣਾ ਕਦੇ ਵੀ ਜ਼ਿੰਦਗੀ ਚ, ਕੋਈ ਵੀ ਗੱਲ ਸੁਣੀ ਜਿਹੜੇ ਛੱਡ ਦੇਣੀ ਆ, ਰੱਖਣੀ ਨੀ, ਸਟੋਰ ਨੀ ਕਰਨੀ,
3: ਠੀਕ ਹੈ,
0: ਜਦੋਂ ਤੁਸੀਂ ਸਟੋਰ ਕਰ ਲਈ ਉਦੋਂ ਹੀ ਤੁਸੀਂ ਬਿਮਾਰ ਹੋ ਜਾਂਦੇ ਹੋ।
3: ਮੈਂ ਸੋਚਦੀ ਬਹੁਤ ਹਾਂ,
0: ਹਾਂਜੀ,
3: ਲਾਈਕ ਮੈਨੂੰ ਕਿਸੇ ਨੇ ਮਾੜੀ ਜੀ ਗੱਲ ਕਹਿਤੀ, ਮੈਂ ਬਹੁਤ ਸੋਚਦੀ,
0: ਹੁਣ ਆਪਾਂ ਇਮੋਸ਼ਨਲ ਨਹੀਂ ਹੋਣਾ, ਮੈਂ ਰੋਣ ਲੱਗ ਜਾਣਾ ਲੇਡੀ ਤੋਂ ਬੋਲ। ਅੱਛਾ, ਡੈਂਟਿਸਟ ਜਾਂ ਟ੍ਰੈਂਬਲਰ, ਇਹ ਲੜਕੀ ਤੁਹਾਨੂੰ ਉੱਥੇ ਮੰਦੀ ਫਰੰਟ ਡੈਸਕ ਦੇ ਉੱਤੇ ਵੈਲਕਮ ਕਰਨ ਨੂੰ ਮਿਲਦੀ ਹੈ। ਨਿੱਘਾ ਸੁਭਾਅ, ਪਰਿਵਾਰ ਵਰਗਾ ਮਾਹੌਲ ਕਿਉਂ ਵਧੀਆ ਹੈਗਾ, ਇਹਨਾਂ ਦੇ ਜਿਹੜੇ ਹੈੱਡ ਆ, ਚੀਫ ਆ, ਡਾਕਟਰ ਜਤਿੰਦਰ ਕੌਰ ਗਰੇਵਾਲ, ਦਇਆ ਅਤੇ ਪਿਆਰ ਨਾਲ ਭਰੇ ਹੋਏ ਔਰਤ ਨੇ, ਬਹੁਤ ਰਿਸਪੈਕਟ ਕਰਨ ਵਾਲੀ ਲੇਡੀ ਆ ਹਰੇਕ ਦਾ ਉਹ, ਔਰ ਜਿਸ ਤਰ੍ਹਾਂ ਦਾ ਕੋਕੋ ਉਸ ਤਰ੍ਹਾਂ ਦੇ ਕੋਕੋ ਦੇ ਬੱਚੇ, ਹਮੇਸ਼ਾ ਕਹਿੰਦੇ ਹੁੰਦੇ ਔਰਗਨਾਈਜ਼ਰ ਦਾ ਮੁਖੀਆ ਜਿਸ ਤਰ੍ਹਾਂ ਦਾ ਹੈਗਾ, ਔਰਗਨਾਈਜ਼ ਦਾ, ਔਰਗਨਾਈਜੇਸ਼ਨ ਦਾ, ਮਾਫੀ ਚਾਹੂੰਗਾ, ਉਸੇ ਤਰ੍ਹਾਂ ਦੇ ਅੱਗੇ ਇੰਪਲੋਈਜ਼ ਅਤੇ ਵਰਕਰਸ ਅਤੇ ਟੀਮ ਹੁੰਦੀ ਹੈ ਸਾਰੀ, ਵਰਕਰਸ਼ਿਪ ਹੁੰਦੀ ਹੈ ਸਾਰੀ। ਸੋ ਡੈਂਟਿਸਟ ਜਾਂ ਟ੍ਰੈਂਬਲਰ ਨੂੰ ਮੈਂ ਕਿਉਂ ਰਿਕਮੈਂਡ ਕਰਦਾ, ਮੈਂ ਦੋ ਦੰਦ ਸਾਡੇ ਪਰਿਵਾਰ 'ਚ ਬੱਚੇ ਦੇ ਕਢਾ ਕੇ ਆਇਆ, ਜਿਹਨਾਂ 'ਚ ਜਾਰ ਥੱਲੇ ਉਹ ਨਿਕਲਿਆ ਹੀ ਸੀ, ਉੱਪਰਲਾ ਦੰਦ ਪੇਨ ਦੇ ਰਿਹਾ ਸੀਗਾ ਬਹੁਤ ਜ਼ਿਆਦਾ, ਥੋੜ੍ਹੀ ਥੋੜ੍ਹੀ ਦੇਰ ਬਾਅਦ ਫੜ ਕੇ ਬੈਠਣਾ, ਰਾਤ ਨੂੰ ਫੜ ਕੇ ਬਹਿ ਜਾਣਾ, ਬੱਚਿਆਂ ਨੂੰ ਤਕਲੀਫ ਨਾ ਦਿਓ, ਆਪਾਂ ਸੋਚਦੇ ਆਪੇ ਨਿਕਲ ਜੂਗਾ, ਲੋੜ ਨਹੀਂ ਹੈ, ਤੁਸੀਂ ਡੈਂਟਿਸਟ ਜਾਂ ਟ੍ਰੈਂਬਲਰ 'ਤੇ ਬੱਚੇ ਨੂੰ ਲੈ ਕੇ ਜਾਓ, 30 ਸੈਕਿੰਡ 'ਚੋਂ ਦੰਦ ਕਰ ਦੇਣਾ, ਜਿਹੜਾ 3 ਦਿਨ ਤੋਂ ਤੜਫੂਗਾ ਬੈਠ ਕੇ,
2: ਜੀ
0: 3 ਜਾਂ 5 ਦਿਨ ਬੱਚਾ ਤੜਫਦਾ ਬੈਠ ਕੇ, 30 ਸੈਕਿੰਡ 'ਚ ਵਿਦਆਊਟ ਪੇਨ ਇਹ ਬੱਚੇ ਦਾ ਕੱਢ ਦਿੰਦੇ ਨੇ। ਕਿਸ ਦਿਨ ਉਹ ਬੱਚੇ ਨੂੰ ਵੀ ਏਅਰ 'ਤੇ ਲੈ ਕੇ ਆਉਂ, ਜਿਹੜਾ ਦੋ ਪਹਿਲਾ ਦੰਦ ਕਢਾਇਆ ਮੈਂ ਤੁਹਾਡੇ ਕੋਲੋਂ, ਤੁਹਾਡੀ ਜਿਹੜਾ ਹੈਗਾ ਡੈਂਟਿਸਟਰੀ ਤੋਂ, ਦੂਜੀ ਨੇ ਮੈਨੂੰ ਆਪੇ ਕਹਿਣ ਲੱਗਿਆ, ਕਹਿੰਦਾ ਚੱਲੀਏ ਪਾਪਾ ਜਾ ਕੇ ਦੰਦ ਕਢਾਈਏ ਮੇਰਾ। ਮੈਂ ਕਿਹਾ ਵਾਹ ਤੇਰੇ, ਲੋਕ ਡਰਦੇ ਨੇ ਤੇ ਤੂੰ ਕਹਿੰਦਾ ਕਢਾਏਗੀ, ਕਹਿੰਦਾ ਨਹੀਂ ਨਹੀਂ ਮੈਨੇ ਮੈਨੂੰ ਮੈਨੂੰ ਮੈਂ ਰਿਲੈਕਸ ਹੋ ਜੂੰਗਾ, ਬਹੁਤ ਵਧੀਆ ਹੋ ਜੂੰਗਾ, ਮੇਰੀ ਪੇਨ ਹੋ ਰਹੀ ਹੈ ਰਾਈਟ ਨਾਓ। ਬੱਚਿਆਂ ਦੇ ਦੰਦ ਚੈੱਕ ਕਰਾਉਂਦੇ ਰਹੋ, ਬੱਚਿਆਂ ਦੇ ਦੰਦਾਂ ਦੇ ਵਿੱਚ ਕਈ ਵਾਰੀ ਉੱਪਰਲੇ ਦੰਦ 'ਤੇ ਕੀੜਾ ਲੱਗਿਆ ਆਪਾਂ ਨੂੰ ਤਾਂ ਨਿਕਲੇ ਜਾਣਾ, ਉਹ ਥੱਲੇ ਵਾਲੇ ਦੰਦ 'ਤੇ ਪਾਸ ਹੋ ਜਾਂਦਾ ਉਹ।
3: ਹਾਂਜੀ,
0: ਬੱਚਿਆਂ ਦੇ ਦੰਦ ਟੇਢੇ ਆਉਣੇ ਸ਼ੁਰੂ ਹੋ ਜਾਂਦੇ ਨੇ, ਡਾਕਟਰ ਪਹਿਲਾਂ ਹੀ ਦੇਖ ਕੇ ਉਹਨੂੰ ਸੈਟਲ ਕਰ ਦਿੰਦੇ ਨੇ। ਬੱਚਿਆਂ ਅਤੇ ਬਜ਼ੁਰਗਾਂ ਦੇ ਦੰਦਾਂ ਦਾ ਇਲਾਜ ਬਿਲਕੁਲ ਫਰੀ ਹੈ, ਪਰ ਜੇ ਤੁਹਾਡੀ ਇਨਕਮ 90,000 ਤੋਂ ਘੱਟ ਹੈ ਕੁਛ ਸ਼ਰਤਾਂ ਦੇ ਅਧੀਨ, ਤੁਹਾਡਾ ਵੀ ਸਾਰਿਆਂ ਦਾ ਇਲਾਜ ਫਰੀ ਹੈ। ਵੱਡੇ ਜਾ ਕੇ ਚੈੱਕਅਪ ਕਰਾਓ, ਇੱਕ ਐਕਸਰੇ ਦੀ ਰਿਪੋਰਟ ਦੇ ਵਿੱਚ ਆਉਂਦਾ ਜੇ ਕੋਈ ਕੀੜਾ ਲੱਗ ਗਿਆ, ਤੁਹਾਨੂੰ ਬਾਹਰੋਂ ਦੀਦਾ ਨਹੀਂ ਅੰਦਰਲੇ ਪਾਸੇ ਲੱਗ ਗਿਆ, ਉਹ ਸਭ ਦਿਖ ਜਾਂਦਾ। ਡੈਂਟਿਸਟਰੀ ਐਟ ਰੈਂਬਲਰ ਸਪੈਸ਼ਲਾਈਜ਼ ਕਰਦੇ ਨੇ, ਦੂਰ ਦੇ ਸ਼ਹਿਰਾਂ ਤੋਂ ਲੋਕ ਇਹਨਾਂ ਕੋਲ ਕਿਉਂ ਆਉਂਦੇ ਨੇ, ਕੰਫਰਟ ਜ਼ੋਨ ਕਰਕੇ ਤੁਸੀਂ ਆਪਣੇ ਮੂੰਹ ਦੇ ਵਿੱਚ ਇਲਾਜ ਕਰਾਉਣਾ, ਬਹੁਤ ਸੈਂਸਿਟਿਵ ਪਾਰਟ ਆ ਜਿਹਨੂੰ ਕੁਛ ਘੰਟੇ ਬਾਅਦ ਫਿਰ ਵਰਤਣਾ, ਆਪਣਾ ਮੂੰਹ ਵਰਤਣਾ ਫਿਰ ਤੁਸੀਂ, ਬੋਲਣ ਲਈ ਨਹੀਂ, ਸੰਤੋਸ਼ ਨਾਲ ਮੰਗੋ, ਖਾਣ ਲਈ ਨਹੀਂ ਵਰਤਣਾ, ਠੀਕ ਹੈ। ਸੋ ਮਨਦੀਪ, ਆਪਣੇ ਕਲੀਨਿਕ ਬਾਰੇ ਦੱਸ ਦਿਓ ਤੇ ਉਹਦਾ ਨੰਬਰ ਦਿਓ ਸਾਰਿਆਂ ਨੂੰ।
3: ਹਾਂਜੀ, ਸਾਡਾ ਕਲੀਨਿਕ ਜਿਹੜਾ ਹੈਗਾ ਹੈ ਉਹ ਕੈਨੇਡੀਅਨ ਸਟੀਲਸ ਦੇ ਬਿਲਕੁਲ ਕੋਲ ਹੈ, ਤਵਾ ਕਿਚਨ ਵਾਲਾ ਜਿਹੜਾ ਪਲਾਜ਼ਾ ਤੁਸੀਂ ਕਹਿੰਦੇ ਹੋ ਉਹਦੇ ਵਿੱਚ ਹੀ ਹੈ, 30 Rambler Drive Unit 10 ਤੇ ਬ੍ਰੈਂਪਟਨ ਦੇ ਵਿੱਚ, ਤੇ ਨੰਬਰ ਹੈਗਾ ਸਾਡਾ 9054518211। ਤੁਸੀਂ ਜ਼ਰੂਰ ਵਿਜ਼ਿਟ ਕਰੋ ਆਪਣੀ ਫੈਮਿਲੀ ਦੇ ਨਾਲ ਸਾਰੇ।
0: ਸੋ ਡੈਂਟਿਸਟ ਟ੍ਰੈਵਲਰ, ਤੁਸੀਂ ਅਪਾਇੰਟਮੈਂਟ ਬਣਾਓ, ਜਿਨ੍ਹਾਂ ਦੇ ਦੰਦਾਂ ਦੀ ਕਵਰੇਜ ਨਹੀਂ ਹਜੇ ਹੈਗੀ, ਹਰ ਸਾਲ ਉਹ ਰਿਪੀਟ ਕਰਾਉਣੀ ਪੈਂਦੀ ਹੈ, ਉਸ ਨੂੰ ਕਵਰੇਜ ਨੂੰ ਤੁਹਾਨੂੰ ਫ੍ਰੀ ਚੈੱਕ ਕਰਕੇ ਦੱਸਣਗੇ, ਤੁਹਾਡੀ ਫ੍ਰੀ ਦੇ ਵਿੱਚ ਮਦਦ ਕਰਨਗੇ ਕਿ ਉਹ ਕਵਰੇਜ ਕਿਵੇਂ ਭਰਨੀ ਹੈ ਅਤੇ ਇਲਾਜ ਕਰਾਉਣ ਲਈ। ਡਾਕਟਰ ਜਤਿੰਦਰ ਕੌਰ ਗਰੇਵਾਲ, ਵਨ ਆਫ ਦਾ ਬੈਸਟ ਸਰਜਨ ਇਹਨਾਂ ਕੋਲ ਹੈਗੇ ਨੇ, ਛੋਟੀਆਂ ਸਰਜਰੀਜ਼ ਤੋਂ ਲੈ ਕੇ ਤੁਹਾਡੇ ਦੰਦਾਂ ਦੀ ਟੇਕ ਕੇਅਰ ਲਈ ਪੂਰੀ ਟੀਮ ਹੈ ਡੈਂਟਿਸਟ ਦੀ, ਔਰ ਵੱਡਾ ਕਲੀਨਿਕ ਹੈ, ਬਹੁਤ ਵੱਡਾ, ਹਾਈ ਐਂਡ ਇਕਿਉਪਮੈਂਟ ਦੇ ਨਾਲ, ਤੁਸੀਂ ਬਣੋਗੇ ਨਾ ਅੰਦਰ, $2 million ਦਾ ਇਕਿਉਪਮੈਂਟ ਆ ਜਿਹੜਾ ਤੁਹਾਡੇ ਮੂੰਹ ਦੀ ਟੇਕ ਕੇਅਰ ਕਰਦਾ, ਤਾਂ ਹੀ ਤਕਲੀਫ ਨਹੀਂ ਹੁੰਦੀ, ਤਾਂ ਹੀ ਕੋਈ ਦਰਦ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਕਿਉਂਕਿ ਇਕਿਉਪਮੈਂਟ ਹੀ 2 million+ ਦਾ ਇਹਨਾਂ ਦੇ ਅੰਦਰ ਲੱਗਿਆ ਹੋਇਆ, ਔਰ ਮਾਹੌਲ ਵਰਦਿਆਂ ਨੂੰ ਪੋਜ਼ਿਟਿਵਿਟੀ ਰਿਸੈਪਸ਼ਨ ਤੇ ਹੀ ਪਤਾ ਲੱਗਣ ਲੱਗ ਜਾਂਦੀ ਹੈ
2: ਜੀ।
0: ਨੰਬਰ ਤੇ ਕਾਲ ਕਰੋ, ਆਪਣੇ ਕਾਰਡ ਰਿਨਿਊ ਕਰਾਓ। ਜਿਹੜੇ ਲੋਕ ਆ ਰੇਡੀਓ ਸੁਣ ਕੇ 5 ਲੋਕ ਆਪਣੇ ਦੰਦਾਂ ਦਾ ਕਲੀਨ ਅਪ ਕਰਾਉਣ ਜਾਣਗੇ ਜਾਂ ਆਪਣੇ ਬੱਚਿਆਂ ਦੇ ਦੰਦ ਚੈੱਕ ਕਰਾਉਣ ਜਾਣਗੇ ਛੁੱਟੀਆਂ ਦੇ ਵਿੱਚ
2: ਜੀ,
0: ਤੁਹਾਨੂੰ 5 ਜਣਿਆਂ ਨੂੰ $100 ਦਾ ਇੱਕ ਗਿਫਟ ਹੈ ਜਿਹੜਾ ਰੇਡੀਓ ਆਵਾਜ਼ ਨੇ ਲੈ ਕੇ ਅਸੀਂ ਉੱਥੇ ਰੱਖੇ ਹੋਏ ਨੇ
2: ਜੀ।
0: ਤੁਹਾਨੂੰ ਬਰੱਸ਼, ਇੱਕ ਇਲੈਕਟ੍ਰਿਕ ਬਰੱਸ਼ ਤੇ ਇੱਕ ਪੇਸਟ ਬਿਲਕੁਲ ਫ੍ਰੀ ਮਿਲੂਗੀ ਨਾਲ, $100 ਦਾ ਗਿਫਟ ਕਾਰਡ ਹੈ। ਦਿਖਾਓ ਬਰੱਸ਼ ਤੇ ਪੇਸਟ ਜਿਹੜਾ ਤੁਹਾਨੂੰ ਮਿਲਦਾ ਬੱਚਿਆਂ ਵਾਸਤੇ, ਬੱਚੇ ਦੰਦ ਸਾਫ਼ ਨਹੀਂ ਕਰ ਪਾਉਂਦੇ ਪ੍ਰੋਪਰਲੀ
2: ਜੀ।
0: ਇਹ ਬਰੱਸ਼ ਜਿਹੜਾ ਆਪਣੇ ਆਪ ਚੱਲਦਾ ਇਲੈਕਟ੍ਰਿਕ ਬਰੱਸ਼ ਹੈ, ਬਿਲਕੁਲ ਫ੍ਰੀ, 905-451-8211। ਦੂਰ ਦੇ ਸ਼ਹਿਰ ਤੋਂ ਤਾਂ ਵੀ ਆਓ, ਕਿਉਂਕਿ ਤੁਸੀਂ ਦੰਦਾਂ ਦੇ ਵਿੱਚ ਤਸੱਲੀ ਕਰ ਲਓਗੇ ਆਪਣੀ, ਦੂਰ ਦੇ ਸ਼ਹਿਰ ਤੋਂ ਵੀ ਆਉਂਦੇ ਹੋ ਤਾਂ ਵੀ ਤੁਸੀਂ ਆਓ, 905-451-8211 9054582511 ਤੇ ਡੈਂਟਿਸਟਰੀ ਐਟ ਰੈਂਬਲਰ ਨੂੰ ਤੁਸੀਂ ਕੰਟੈਕਟ ਕਰਨਾ। ਮਨਦੀਪ ਥੈਂਕ ਯੂ ਸੋ ਮਚ।
3: ਥੈਂਕ ਯੂ
0: ਸੋ ਮਚ। 9054582511 9054582511 ਕੋਈ ਕਾਲਸ ਉੱਤੇ ਜਾਵਾਂਗੇ। ਨੈਕਸਟ ਕਾਲ ਸਤਿ ਸ਼੍ਰੀ ਅਕਾਲ ਜੀ, ਕਰਾ ਦੋ ਬੋਲਾਂ ਸਰੀ। ਹੈਲੋ ਹਾਂਜੀ
3: ਹਾਂਜੀ
0: ਇਹ ਲੋਕੇਟਡ ਨੇ। ਤੁਸੀਂ ਰਹਿੰਦੇ ਕਿੱਥੇ ਹੋ?
3: ਵੋਟਬ੍ਰਿਜ।
0: ਤੁਸੀਂ ਵੋਟਬ੍ਰਿਜ ਜਾਣਾ, ਤੁਸੀਂ 410 ਲੈ ਲਓ, 401 ਲੈ ਲਓ, ਆਪਣੇ ਤੋਂ ਵੋਟਬ੍ਰਿਜ ਤੋਂ 400 ਲੈ ਕੇ 401 ਲੈ ਲਓ। 401 ਦੇ ਵਿੱਚੋਂ ਤੁਸੀਂ ਐਗਜ਼ਿਟ ਕੱਢ ਲਓ ਮਿਸਿਸ ਸਾਗਾ ਰੋਡ ਦਾ, ਠੀਕ ਹੈ? ਤੁਹਾਡੇ ਘਰ ਤੋਂ 30 ਮਿੰਟ 'ਚ ਤੁਸੀਂ ਪਹੁੰਚੋਗੇ ਇੱਥੇ।
3: ਓਕੇ ਜੀ, ਥੈਂਕ ਯੂ।
0: ਠੀਕ ਜੀ, ਥੈਂਕ ਯੂ। 6472225501 ਫੁੱਲ ਟੌਪ ਦੇ ਔਰ ਬਹੁਤ ਪਿਆਰੇ ਅਤੇ ਦਰਖਤ ਤੁਸੀਂ ਜ਼ਰੂਰ ਲੈ ਸਕਦੇ ਹੋ। ਤੇ ਮੇਰੇ ਨਾਲ ਨੈਕਸਟ ਕਾਲ ਆ 8043। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ
2: ਅਕਾਲ ਜੀ।
0: ਹਾਂਜੀ ਚੜ੍ਹਦੀ ਕਲਾ ਜੀ,
2: ਹਾਂਜੀ ਚੜ੍ਹਦੀ
0: ਕਲਾ ਜੀ, ਅਕਤੂਬਰ ਲੜਾਕੇ ਵਕਤ ਬਹੁਤ ਹੋ, ਲੜਾਕੇ ਬੰਦੇ ਨੂੰ ਕਦੇ ਨੀ ਲੱਗਦਾ ਮੈਂ ਲੜਾਕਾ ਹੈਗਾ। ਪਤਾ ਕੀ ਕਹਿੰਦਾ, ਸਵਾਦ ਥੋੜਾ ਜਿਹਾ ਗਰਮਾ ਬਸ ਐਂ ਕਹਿੰਦਾ ਹੁੰਦਾ। ਓਕੇ, ਤੁਸੀਂ ਇੱਕ ਐਸੇ ਇਨਸਾਨ ਹੋ, ਹਰੇਕ ਬੰਦੇ ਤੇ ਬਹੁਤ ਛੇਤੀ ਟਰੱਸਟ ਕਰਦੇ ਹੋ ਤੇ ਆਪਣਾ ਸਾਥ, ਆਪਣੀ ਡਿਊਟੀ ਅਗਲੇ ਪ੍ਰਤੀ ਪੂਰੀ ਨਿਭਾਉਂਦੇ ਹੋ, ਠੀਕ ਹੈ? ਦੂਸਰਾ ਹੈਗਾ, ਪੋਜ਼ਿਟਿਵਿਟੀ ਜ਼ਿਆਦਾ ਰਹਿੰਦੇ ਹੈਗੇ ਹੋ। ਤੀਸਰਾ ਹੈਗਾ, ਤੁਹਾਡਾ ਪ੍ਰਭਾਵ ਦੂਸਰਿਆਂ ਤੇ ਬਹੁਤ ਰਹਿੰਦਾ, ਪਰਸਨੈਲਿਟੀ ਪ੍ਰਭਾਵ ਤੁਹਾਡਾ ਜਿਹੜਾ ਦੂਸਰਿਆਂ ਤੇ ਬਹੁਤ ਰਹਿੰਦਾ, ਦੂਜਿਆਂ ਦੀ ਪ੍ਰੋਬਲਮ ਨੂੰ ਸੋਲਵ ਕਰ ਦਿੰਦੇ ਹੋ ਬਹੁਤ ਛੇਤੀ। ਆਪਣੀ ਪ੍ਰੋਬਲਮ ਸੋਲਵ ਨਹੀਂ ਕਰ ਪਾਉਂਦੇ, ਇਹ ਵੀ ਹੈ ਨਾ। ਹਾਂ, ਸੋ ਬਾਕੀ ਤੁਹਾਨੂੰ ਫਿਰ ਦੱਸਾਂਗੇ, ਹਜੇ ਬਹੁਤ ਕੁਛ ਬਾਕੀ ਹੈ, ਠੀਕ ਹੈ? ਪਾਸਵਰਡ ਨਹੀਂ ਬੋਲਿਆ ਸਾਡਾ, ਕੀ ਹੈ ਤੁਸੀਂ? ਹਾਂਜੀ, ਇਹ ਤਾਂ ਗਲਤ ਗੱਲ ਆ ਫਿਰ। ਪਾਸਵਰਡ ਹੈ ਤਵਾ ਕਿਚਨ। ਕਿਹੜੇ ਸ਼ਹਿਰ ਚ ਰਹਿੰਦੇ ਤੁਸੀਂ? ਮਿਸਾਗਾ। ਤੁਸੀਂ ਜ਼ਰੂਰ ਜਾ ਕੇ ਆਇਓ ਤਵਾ ਕਿਚਨ ਤੇ, ਟੇਕ ਆਊਟ ਲਿਓ, ਚਾਹੇ ਤੁਸੀਂ ਡਾਇਨਿੰਗ ਕਰਨਾ। ਨਜ਼ਾਰਾ ਰੈਸਟੋਰੈਂਟ ਇੱਕ ਜਨਮ ਦਿਨ ਪਾਰਟੀਜ਼ ਲਈ ਬਹੁਤ ਮਸ਼ਹੂਰ ਆ ਤੇ ਪੂਰਾ ਇੱਕ ਨਾ ਹਾਈ ਐਂਡ, ਨਹੀਂ ਜਿਵੇਂ 7-star ਹੋਟਲ ਹੁੰਦਾ ਉੱਦਾਂ ਦਾ ਅੰਦਰੋਂ ਸਜਿਆ ਹੋਇਆ, ਤੇ ਹਾਈ ਐਂਡ ਦੇ ਵਿੱਚ ਤੁਸੀਂ ਆਪਣਾ ਜਨਮ ਦਿਨ, ਆਪਣੀ ਪਾਰਟੀ, ਕੁਛ ਵੀ ਮਨਾ ਸਕਦੇ ਹੋ। ਜ਼ਰੂਰ ਜਾ ਕੇ ਤਵਾ ਕਿਚਨ, ਠੀਕ ਹੈ?
4: ਅਮਨ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
4: ਕੀ ਹਾਲ ਆ ਜੀ?
0: ਚੜ੍ਹਦੀ
4: ਕਲਾ ਜੀ, ਮੈਂ ਤਾਂ ਜੀ ਬਹੁਤ ਵਾਰੀ ਕਿਹਾ ਇਹ ਆਖੇ ਘੱਟ ਹੀ ਲੱਗਦੀ ਹੈ ਬੀਬਾ ਜੀ,
0: ਇਹ ਫਿਰ ਅਕਤੂਬਰ ਵਾਲਾ ਸੁਭਾਅ ਜੀ ਤਾਂ ਕਰਕੇ। ਅੱਛਾ, ਮੇਰਾ ਵੀ ਜਨਮਦਿਨ ਅਕਤੂਬਰ ਚ ਆ, ਸੰਤੋਸ਼ ਤਾਂ ਹੱਸੀ ਜਾਂਦੀ ਦੂਰ ਖੜੀ।
4: ਅੱਛਾ ਜੀ,
0: ਅਕਤੂਬਰ ਵਾਲੇ ਜਿਹੜੇ ਹੁੰਦੇ ਨੇ ਨਾ ਉਹ ਡੋਮੀਨੇਟ ਬਹੁਤ ਕਰਦੇ ਨੇ।
5: ਸੁਰਿੰਦਰ
0: ਤੇ ਪਾਸਵਰਡ ਕੀ ਸਾਡਾ? ਹਾਂਜੀ, ਜਾ ਕੇ ਆਇਓ ਕਦੇ?
5: ਨਹੀਂ ਜਾਵਾਂਗੇ ਹੁਣ।
0: ਮੈਂ ਜੀ ਇੱਕ ਵਾਰ ਗ੍ਰੇਵੀ ਬੋਲਤੀ ਨਾ, ਕੋਈ ਗ੍ਰੇਵੀ ਲਾਈਨਾਂ ਲੱਗ ਜਾਂਦੇ ਉੱਥੇ ਜੀ, ਉਹ ਆਂਟੀ ਕਹਿੰਦੇ ਤੁਸੀਂ ਸਾਡਾ ਸਮਾਨ ਮੁਕਾ ਕੇ ਰੱਖਤਾ। ਉਹਨਾਂ ਦਾ ਮੈਨੇਜਰ ਆ ਕੁਲਵਿੰਦਰ, ਉਹਦਾ ਇੱਕ ਦਿਨ ਫੋਨ ਆਇਆ, ਕਹਿੰਦੇ ਭਾਈ ਸਾਡਾ ਸਮਾਨ ਹੀ ਮੁੱਕ ਗਿਆ, ਤੁਸੀਂ ਰੇਡੀਓ 'ਤੇ ਬੋਲਿਆ ਕਿ ਸੀ ਸਵੇਰੇ ਅੱਜ। ਮੈਂ ਨਿਊਟਰੀ ਕੁਲਚਿਆਂ 'ਤੇ ਬੋਲਦਾ ਉਸ ਦਿਨ, ਇੰਨੇ ਵਿਕੇ ਉਹਨਾਂ ਦਾ ਸਮਾਨ ਹੀ ਮੁੱਕ ਗਿਆ ਉਹਨਾਂ ਦਾ ਨਿਊਟਰੀ ਕੁਲਚਿਆਂ ਦਾ। ਨਿਊਟਰੀ ਜਿਹੜੀ ਆ ਵੈਜੀਟੇਰੀਅਨ ਲੋਕਾਂ ਵਾਸਤੇ ਪ੍ਰੋਟੀਨ ਦਾ ਕੰਮ ਕਰਦੀ ਹੈ, ਚਿਕਨ ਦਾ ਕੰਮ ਕਰਦੀ ਹੈ,
6: ਬਿਲਕੁਲ।
0: ਅਤੇ ਤੁਸੀਂ ਟਰਾਈ ਕਰਕੇ ਦੇਖੋ ਇਹਨਾਂ ਦੀ ਚਾਂਪ ਅਤੇ ਨਿਊਟਰੀ ਦੋਨੋਂ। ਸੁਰਿੰਦਰ ਜੀ, ਡੇਟ ਆਫ ਬਰਥ ਬੋਲੋ ਕੀ ਦੁਬਾਰਾ?
5: 11 ਫਰਵਰੀ।
0: ਤਵਾ ਕਿਚਨ ਤੇ ਜਾ ਕੇ ਆਊਂਗਾ, ਕਹੋ ਮੈਂ ਤਵਾ ਕਿਚਨ ਤੇ ਜਾ ਕੇ ਆਊਂਗਾ ਪੱਕਾ।
6: ਮੈਨੀਫੈਸਟ
5: ਹਾਂਜੀ ਹਾਂਜੀ ਜਾਊਂਗਾ,
0: ਹਾਂਜੀ
5: ਜ਼ਰੂਰ ਜਾਊਂਗਾ ਜੀ,
0: ਜਾ ਕੇ ਆਓ, ਠੀਕ ਹੈ। ਬਾਜੀ ਤੁਸੀਂ ਰੋਮਾਂਟਿਕ ਸੁਭਾਅ ਦੇ ਮਾਲਕ ਹੋ, ਪਿਆਰ ਕਰਨ ਵਾਲਾ ਜਿਹੜਾ ਸੁਭਾਅ ਹੁੰਦਾ, ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਬਹੁਤ ਵਧੀਆ ਕਰਦੇ ਹੋ, ਗੁੱਡ ਟੈਂਪਰ, ਗੁੱਸਾ ਇੱਕ ਲੈਵਲ 'ਤੇ ਹੁਣ ਸੈਟਲ ਹੋ ਗਿਆ ਹੈਗਾ ਤੁਹਾਡਾ, ਠੀਕ ਹੈ, ਪਤਾ ਲੱਗਣ ਲੱਗ ਗਿਆ ਵੀ ਬੇਵਜ੍ਹਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ, ਆਪਣੀ ਸਿਹਤ ਖਰਾਬ ਹੁੰਦੀ ਹੈ। ਗੁੱਸਾ ਕਰਨ ਵਾਲਾ ਬੰਦਾ ਸਭ ਤੋਂ ਵੱਧ ਕਿਹਦੀ ਸਿਹਤ ਖਰਾਬ ਕਰਦਾ?
6: ਆਪਣੇ ਆਪ ਦੀ।
0: ਸੰਤੋਸ਼ ਤੁਸੀਂ ਕਰਦੇ ਹੋ ਗੁੱਸਾ?
6: ਹਾਂਜੀ ਬਿਲਕੁਲ, ਇਸ ਕਰਕੇ ਪਤਾ, ਐਕਸਪੀਰੀਅੰਸ ਨਾਲ ਬੋਲ ਰਹੀ ਹਾਂ।
0: ਅੱਛਾ, ਉਹ ਕਹਿੰਦਾ ਨਾ ਵੀ ਉਹ ਕਹਿੰਦਾ ਵੀ ਦੱਸੋ ਪੜ੍ਹੇ ਲਿਖੇ ਤੇ ਅਨਪੜ੍ਹ ਬੰਦੇ 'ਚ ਕੀ ਫਰਕ ਹੁੰਦਾ? ਉਹ ਕਹਿੰਦਾ ਵੀ ਪੜ੍ਹਿਆ ਲਿਖਿਆ ਜਿਹੜਾ ਬੰਦਾ ਹਾਂਜੀ ਕਹਿੰਦਾ ਹੁੰਦਾ, ਤੇ ਅਨਪੜ੍ਹ ਕਹਿੰਦਾ ਆਹੋ ਕਹਿੰਦਾ ਹੁੰਦਾ। ਉਹ ਕਹਿੰਦਾ ਤੁਸੀਂ ਪੜ੍ਹੇ ਲਿਖੇ ਹੋ, ਕਹਿੰਦਾ ਆਹੋ। ਕਿਉਂ ਸੰਤੋਸ਼, ਕਿਉਂ ਬਾਈ ਜੀ?
6: ਹਾਂਜੀ ਵਾਲਾ
0: ਸੰਤੋਸ਼ ਨੇ ਆਹੋ ਕਹਿਤਾ ਇਹਨਾਂ ਚ।
6: ਹਾਂਜੀ।
0: ਅੱਛਾ, ਅੱਛਾ, ਹੁਣ ਇਹ ਆ ਤੁਹਾਨੂੰ ਸ਼ੋਅ ਵਧੀਆ ਲੱਗਦਾ ਹੁੰਦਾ ਸਾਡਾ ਜਿਹੜਾ ਸੁਣਦੇ ਹੁੰਦੇ?
7: ਠੀਕ ਲੱਗਾ, ਵਧੀਆ ਜੀ। ਹਾਂਜੀ,
0: ਜੇ ਠੀਕ ਲੱਗਦਾ ਸੀ ਹੁਣੇ ਬੰਦ ਕਰ ਦੇਣਾ ਭਾਜੀ, ਜੇ ਵਧੀਆ ਲੱਗਦਾ ਚੱਲਦਾ ਰੱਖਾਂਗੇ ਅਸੀਂ। ਅੱਛਾ, ਸਭ ਤੋਂ ਵੱਧ ਪ੍ਰੋਬਲਮ ਕੀ ਹੈ ਭਾਜੀ? ਤੁਸੀਂ ਨਾ ਫਰੀ ਮਾਇੰਡ ਵੀ ਜਦੋਂ ਹੁੰਦੇ ਹੋ, ਥੋਟ ਪ੍ਰੋਸੈਸ ਨਾਲ ਜੁੜੇ ਹੋਏ ਹੋ, ਇਹ ਨੈਗੇਟਿਵ ਪੋਰਸ਼ਨ ਆ ਭਾਜੀ ਥੋਟ ਪ੍ਰੋਸੈਸ ਨਾਲ ਜੁੜਨਾ।
7: ਕਿਵੇਂ ਕਿਵੇਂ?
0: ਸੋਚਣ ਬਹੁਤ ਜ਼ਿਆਦਾ ਸੋਚਣਾ ਨਹੀਂ ਹੁੰਦਾ ਜਿਵੇਂ ਕਿਸੇ ਗੱਲ ਨੂੰ, ਹਰ ਵੇਲੇ ਫਰੀ ਬੈਠੇ ਵੀ ਸੋਚੀ ਜਾਣਾ, ਇਹ ਇੱਕ ਬਿਮਾਰੀ ਹੁੰਦੀ ਹੈ ਭਾਜੀ, ਉਮਰ ਘਟਾ ਦਿੰਦੀ ਹੈ ਬੰਦੇ ਦੀ। ਇਹਨੂੰ ਬੰਦ ਕਰਨਾ ਪੈਣਾ ਜੀ, ਇਹਦਾ ਬਟਨ ਪ੍ਰੈਸ ਕਰਨਾ ਪੈਣਾ, ਰੋਕਣੀ ਪੈਣੀ ਤੁਹਾਨੂੰ। ਨਹੀਂ ਨਹੀਂ, ਕੰਟਰੋਲ ਤੋਂ ਬਾਹਰ ਨਹੀਂ ਹੈ। ਮੇਰਾ ਇੱਕ ਦੋਸਤ ਆ ਭਾਜੀ, ਉਹਦਾ ਮੈਡੀਕਲ ਰਿਪੋਰਟ ਆਇਆ ਸਾਡੇ ਤੋਂ ਵੱਡਾ ਉਮਰ ਦੇ ਵਿੱਚ, ਤੇ ਉਹ ਮੈਡੀਕਲ ਰਿਪੋਰਟ ਆਇਆ, ਉਹ ਸ਼ਰਾਬੀ ਪੀਂਦਾ ਸੀ, ਫੀਮ ਵੀ ਖਾਂਦਾ ਹੁੰਦਾ ਸੀਗਾ ਪਹਿਲਾਂ। ਉਹਦਾ ਮੈਡੀਕਲ ਰਿਪੋਰਟ ਇੱਦਾਂ ਦਾ ਆਇਆ ਜਿਵੇਂ 22 ਸਾਲ ਦੇ ਕਿਸੇ ਮੁੰਡੇ ਦਾ ਆਇਆ ਹੁੰਦਾ, ਤੇ 20 ਸਾਲ ਦਾ ਉਹਦਾ ਬੇਟਾ, ਸਾਡੇ ਤੋਂ ਵੱਡਾ ਸਾਰਿਆਂ ਤੋਂ ਉਹ।
7: ਹਾਂਜੀ,
0: ਕਿਉਂ ਦੱਸਾਂ? ਉਹ ਜਮਾ ਹੀ ਸੋਚਦਾ ਨਹੀਂ, ਕੁਛ ਵੀ ਪਰਵਾਹ ਨਹੀਂ ਕਰਦਾ, ਕਿਸੇ ਚੀਜ਼ ਦੀ ਚਿੰਤਾ ਨਹੀਂ ਕਰਦਾ। ਧੰਨਵਾਦ ਸਰ ਤੁਹਾਡਾ, ਥੈਂਕ ਯੂ ਸੋ ਮਚ। ਸਟੂਡੀਓ ਦੀ ਲਾਈਨ 905-600-333 ਜਾਂਦੀ ਪਹਿਲਾਂ। ਰਾਮੀ ਜੀ, ਰਾਮੀ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
8: ਸਤਿ ਸ਼੍ਰੀ ਅਕਾਲ ਸਰ, ਚੜ੍ਹਦੀ ਕਲਾ।
0: ਚੜ੍ਹਦੀ ਕਲਾ, ਮੈਂ ਕੱਲ੍ਹ ਨਾ ਫਿਲਮ ਸੀ ਇੱਕ, ਲੌਂਗ ਦਾ ਲਸ਼ਕਾਰਾ, ਉਹ 'ਚ ਗਾਣਾ ਸੀ ਸਾਰੇ ਪਿੰਡ 'ਚ ਪਵਾੜੇ ਪਾਏ, ਹਾਏ ਹਾਏ ਹਾਏ ਹਾਏ ਨਹੀਂ ਤੇਰੇ ਗੋਰੇ ਰੰਗ ਨੇ ਬੱਲੀਏ। ਸੋ ਇਹ ਜਗਜੀਤ ਸਿੰਘ ਉਹਨਾਂ ਨੇ ਇਸ ਫਿਲਮ ਦੇ ਵਿੱਚ ਮਿਊਜ਼ਿਕ ਦਿੱਤਾ ਸੀ, ਚਿਤਰਾ ਸਿੰਘ ਜਗਜੀਤ ਸਿੰਘ ਨੇ। ਇਹਦੇ ਵਿੱਚ ਜਿਹੜੇ ਗਾਣੇ ਸੀ ਸਾਰੇ ਸ਼ਿਵ ਕੁਮਾਰ ਬਟਾਲਵੀ ਦੇ ਮੈਜੋਰਟੀ ਲਿਖੇ ਹੋਏ ਸੀ, ਜਿਹੜਾ ਛੱਲਾ ਪਾਇਆ ਹੀ ਗਹਿਣੇ ਛੱਲਾ ਮੁੜਦੀ ਆਇਆ, ਇਹ ਛੱਲਾ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਸੀ, ਲੋਕਾਂ ਨੂੰ ਪਤਾ ਨਹੀਂ ਹੈਗਾ। ਹਾਂਜੀ, ਤੇ ਇਹ ਫਿਲਮ ਦੇ ਵਿੱਚ ਰਾਜ ਬੱਬਰ ਤੋਂ ਲੈ ਕੇ ਓਮਪੁਰੀ ਤੱਕ ਵਰਗੇ ਜਿਹੜੇ ਲੋਕ ਨੇ, ਇਹਨਾਂ ਦੇ ਕਰੈਕਟਰ ਨੂੰ ਛੋਲੇ ਫਿਲਮ ਵਾਂਗੂ ਅੱਜ ਵੀ ਸਹਾਰਾ ਆਇਆ ਜਾਂਦਾ। ਜਿਹਨਾਂ ਨਹੀਂ ਦੇਖੀ ਜ਼ਰੂਰ ਦੇਖਿਓ। ਇਹਦੇ 'ਚ ਸੀਗਾ ਡਿਫਰੈਂਸ ਬਿਟਵੀਨ ਅਮੀਰੀ ਐਂਡ ਗਰੀਬੀ, ਅਮੀਰਾਂ ਅਤੇ ਗਰੀਬਾਂ ਦੇ ਵਿੱਚ ਪਾੜਾ ਸੀ ਉਸ ਟਾਈਮ ਦੇ ਵਿੱਚ ਮੁਲਕ ਦੇ ਵਿੱਚ। ਇਹਦੇ 'ਚ ਜਿਹੜਾ ਰਾਜ ਬੱਬਰਾ ਬਾਹਰੋਂ ਪੜ੍ਹ ਕੇ ਵਾਪਸ ਆਇਆ ਮੁੰਡਾ ਸੀ, ਅਤੇ ਕੁੜੀ ਸੀ ਪ੍ਰੀਤੋ ਟਵਾਣਾ, ਮੇਰੀ ਫੇਵਰੇਟ ਐਕਟਰੈਸ ਸੀ ਉਹ
6: ਜੀ,
0: ਅਤੇ ਇਹਨਾਂ ਦੇ ਹਸਬੈਂਡ ਨੇ ਜਿਹੜੇ ਹਰਪਾਲ ਟਵਾਣਾ, ਉਹਨਾਂ ਨੇ, ਉਹ ਨਾਵਲਕਾਰ ਨੇ, ਉਹਨਾਂ ਨੇ ਫਿਲਮ ਦੀ ਕਹਾਣੀ ਲਿਖੀ ਸੀ। ਇਹ ਹੁੰਦੀਆਂ ਸੀ ਫਿਲਮਾਂ, ਇਹਨੂੰ ਬਣਨ ਨੂੰ ਲੱਗੇ 3 ਸਾਲ ਪੂਰੇ। ਲੌਂਗ ਦਾ ਲਿਸ਼ਕਾਰਾ, ਇਹਦੇ ਗੀਤ ਹੁਣ ਵੀ ਲਾ ਲਓ, ਲੌਂਗ ਦਾ ਲਿਸ਼ਕਾਰਾ ਤੁਹਾਨੂੰ ਪਸੰਦ ਆਉਣਗੇ। ਉਹ 'ਚ ਗਾਣਾ ਸੀ ਸਾਰੇ ਪਿੰਡ 'ਚ ਪੁਆੜੇ ਪਾਏ, ਹਾਏ ਹਾਏ ਹਾਏ ਹਾਏ ਨੀ ਰੈਮੀ ਤੇਰੀ ਡੀਲ ਨੇ, ਰੈਮੀ ਕੀ ਡੀਲ ਅੱਜ ਦੀ, ਪੂਰੇ ਸ਼ਹਿਰ 'ਚ ਪੁਆੜਾ ਪਾ ਲਈ, ਮੈਂ ਤੁਹਾਨੂੰ ਹਮੇਸ਼ਾ ਯਾਦ ਕਰ ਦਿੰਦਾ ਗਾਣੇ ਦੇ ਨਾਲ।
8: ਸਾਰੇ ਪਿੰਡ 'ਚ ਮੈਂ ਪਲਾਨ ਲੈ ਕੇ ਆਇਆ 65 ਡਾਲਰ 'ਚ, 65 ਡਾਲਰ 'ਚ ਕੋਈ ਕੰਟਰੈਕਟ ਨੀ ਹੈਗਾ, ਠੀਕ ਹੈ, ਕੋਈ ਫੀਸ ਸਟੋਰ ਤੇ ਨਹੀਂ ਦੇਣੀ, ਕੁਛ ਵੀ ਨੀ ਹੈਗਾ, 65 ਡਾਲਰ ਦਾ ਪਲਾਨ। ਪੂਰੇ ਵਰਲਡ 'ਚ ਤੁਸੀਂ ਚੱਲ ਜਾਓ, ਤੁਸੀਂ ਚਾਈਨਾ ਜਾਣਾ, ਇੰਗਲੈਂਡ ਚੱਲੇ ਹੋ, ਪਾਕਿਸਤਾਨ, ਇੰਡੀਆ, 65 ਕੰਟਰੀਜ਼ ਨੇ, ਤੁਸੀਂ ਟਰੈਵਲ ਕਰੋ, ਤੁਸੀਂ ਕੈਨੇਡਾ 'ਚ ਬੈਠੇ ਹੋ, ਤਾਂ ਉਸ ਦੇ ਬਾਹਰ ਚੱਲ ਜਾਓ ਵਰਲਡ 'ਚੋਂ। ਜਿਵੇਂ ਤੁਸੀਂ ਸਾਲ 'ਚ 2 ਗੇੜੇ ਮਾਰ ਲਏ, ਬਿਜ਼ਨਸ ਹੈ, ਚਾਈਨਾ ਚੱਲੇ ਹੋ, ਯੂ ਨੋ, ਥਾਈਲੈਂਡ ਚੱਲੇ ਹੋ, ਇੰਗਲੈਂਡ, UK, ਯੂਰਪ, ਕਿਤੇ ਵੀ ਟੂਰ ਚੱਲਦਾ, ਕੋਈ ਰੋਮਿੰਗ ਚਾਰਜ ਜਾਣਾ, 65 ਡਾਲਰ ਦਾ ਪਲਾਨ। ਅਤੇ ਕੈਨੇਡਾ ਦੇ ਵਿੱਚ ਅਨਲਿਮਿਟਡ ਡੇਟਾ, 100 GB, 200 ਨਹੀਂ, ਅਨਲਿਮਿਟਡ ਡੇਟਾ ਰਹੇਗਾ, ਜਿੰਨਾ ਮਰਜ਼ੀ ਡੇਟਾ ਯੂਜ਼ ਕਰੀ ਚੱਲੋ, 65 ਡਾਲਰ 'ਚ ਬਾਹਰ ਗਏ ਹੋ ਵਰਲਡ 'ਚ, ਕਿੱਥੇ 65 ਕੰਟਰੀਜ਼ ਨੇ, ਕੋਈ ਐਕਸਟਰਾ ਚਾਰਜ ਨਹੀਂ, ਕੋਈ ਸਟੋਰ 'ਤੇ ਫੀਸ ਨਹੀਂ ਲੈਣੀ, ਕੋਈ ਕੰਟਰੈਕਟ ਨਹੀਂ ਹੈਗਾ, ਨਾਲੇ ਬੈੱਲ ਦਾ ਪਲਾਨ ਹੈਗਾ, ਬੈੱਲ ਦਾ 5G ਦਾ ਨੈਟਵਰਕ ਤੁਹਾਨੂੰ ਪਤਾ ਹੀ ਹੈ। ਆਪਾਂ ਹੁਣ ਜਿਵੇਂ ਕਿ ਛੁੱਟੀਆਂ ਹੁੰਦੀਆਂ ਨੇ, 2 ਵੀਕ ਹੁੰਦਾ ਸੀ, ਇੰਗਲੈਂਡ ਚਲਾ ਗਿਆ, ਆਸਟ੍ਰੇਲੀਆ ਚਲਾ ਗਿਆ, ਕੋਈ ਟੈਨਸ਼ਨ ਨਹੀਂ, ਇਹੀ ਫੋਨ ਨੰਬਰ
0: ਚੱਲੇਗਾ ਕਰੋ ਪਲੀਜ਼। ਮੈਨੂੰ ਇੱਕ ਗੱਲ ਕਲੀਅਰ ਕਰੋ, ਮੈਂ ਤਾਂ ਜਿੱਦਾਂ ਬੈਠਾ ਸ਼ਾਂਤ ਹੋਇਆ ਬੈਠਾ ਸਟੂਡੀਓ ਦੇ ਵਿੱਚ, ਸਾਰੇ ਸ਼ਾਂਤ ਹੋਏ ਬੈਠੇ ਹਾਂ
6: ਜੀ।
0: $65 ਦੇ ਵਿੱਚ ਕੀ ਹੈਗਾ ਉਹ ਮਤਲਬ
8: ਵਰਲਡ ਪਲਾਨ
0: ਮਤਲਬ ਅਸੀਂ ਅਸੀਂ ਉੱਥੇ ਜਾ ਸਕਦੇ ਹਾਂ ਉੱਥੇ
8: ਉਧਰ ਜਾਓ ਘੁੰਮੋ ਫਿਰੋ ਕਾਲ ਦੱਬੀ ਚਲੋ
0: ਪਾਕਿਸਤਾਨ ਵਿੱਚ
8: ਵਿੱਚ
0: ਮੇਰੀ ਸ਼ਾਨ ਮੇਰੀ ਆਨ ਚਾਈਨਾ ਵਿੱਚ
8: ਵਿੱਚ ਹੀ ਹੈ
0: ਕਮਾਲ ਦੀ ਗੱਲ ਆ ਕੱਲ ਮੈਂ ਚਾਈਨਾ ਦੀਆਂ ਗੱਲਾਂ ਕਰਾਂ ਉਹ ਕਹਿੰਦੇ ਤੁਸੀਂ ਬੜਾ ਬੋਲਦੇ ਹੋ ਚਾਈਨੀਜ਼ ਮੈਂ ਕਿਹਾ ਯਾਰ ਮੈਂ ਮੈਨੂੰ ਵਧੀਆ ਲੱਗਿਆ ਸੋ ਸੋ ਮਤਲਬ ਕੋਈ ਮੁਲਕ 'ਚ ਚੱਲ ਜਾਈਏ ਕੋਈ ਰੋਮਿੰਗ ਨਹੀਂ
8: ਹਾਂਜੀ
0: ਮੈਂ ਤੁਹਾਨੂੰ ਆਪਣਾ ਬਿੱਲ ਦਿਖਾਵਾਂ ਨਾ ਜੇ ਮੈਂ ਇਸ ਸਾਲ ਇਕੱਲੇ ਰੋਮਿੰਗ ਰੋਮਿੰਗ ਦਾ $400 ਪੇ ਕੀਤਾ
6: ਜੀ
0: ਇਸ ਸਾਲ ਰੋਮਿੰਗ ਰੋਮਿੰਗ ਦਾ ਯਾਨੀ $65 ਚ ਦੁਨੀਆਂ ਚ ਕਿਤੇ ਮਰਜ਼ੀ ਜਾਓ ਕਰ ਲੋ ਦੁਨੀਆ ਮੁੱਠੀ ਮੇ
6: ਕਰ ਲੋ
0: ਇਹ ਇਹ ਡੀਲ ਬੋਲੋ ਕਰ ਲੋ ਦੁਨੀਆ ਮੁੱਠੀ ਮੇ $65 ਦੇ ਵਿੱਚ ਕੋਈ ਕੰਟਰੈਕਟ ਨਹੀਂ ਹੁਣ ਪਲੀਜ਼ ਜਾਨ ਨਾ ਕੱਢੋ ਸਾਡੀ ਆਪਣਾ ਨੰਬਰ ਦੇ ਦਿਓ
8: ਬਿਲਕੁਲ ਟੈਕਸਟ ਮੈਸੇਜ ਕਰੀ ਚੱਲੋ ਸਾਰੇ ਕਾਲ ਵੀ ਕਰ ਲਿਓ ਜੇ ਚੱਕ ਹੋ ਗਈ ਤੇ ਜੀ ਆਈ ਨੂੰ ਜਿੰਨੀ ਆਉਂਦਾ ਜ਼ਰੂਰ ਕਾਲ ਵਾਪਸ ਕਰਾਂਗਾ ਨੰਬਰ ਟੂ ਕਾਲ ਹੈਗਾ ਜੀ 416-453-8181
0: ਇੱਕ ਫੋਨ ਮੇਰੇ ਲਈ ਵੀ ਰੱਖ ਲਿਓ ਬਾਬਾ ਮੈਂ ਇਹ ਸੋਚੀ ਜਾਂਦਾ ਨਵਾਂ ਲੈ ਲੈਣਾ ਮੇਰਾ ਕੰਟਰੈਕਟ ਰਹਿ ਗਿਆ ਮੈਂ ਨਵਾਂ ਇੱਕ ਲੈ ਲੈਣਾ ਮੇਰਾ ਇੱਕ ਫ੍ਰੀ ਚੱਲਦਾ ਪਿਆ ਮੈਂ ਉਹਦੇ ਤੇ ਲੈਣ ਲੱਗਿਆ
6: ਜੀ
0: ਪੈਲਸ ਨਾਲ ਚੱਲਦਾ ਤੁਹਾਡੇ ਕੋਲ ਟ੍ਰਾਂਸਫਰ ਕਰਨ ਲੱਗਿਆ ਮਾੜਾ ਕੀ ਹੈ 905-909-22-416-453-8181 ਆਹ ਪਲਾਨ ਮੈਂ ਲੈਣ ਲੱਗਿਆ ਜੀ ਤੁਹਾਡੇ ਤੋਂ $65 ਦੇ ਵਿੱਚ ਜਿੱਥੇ ਮਰਜ਼ੀ ਕਾਲ ਕਰਾਂ ਇਹਨਾਂ ਕੰਟਰੀਆਂ 'ਚ ਜਿੰਨੇ ਮਰਜ਼ੀ ਮੈਂ ਜਾ ਕੇ ਉੱਥੇ ਰਹਾਂ ਸੇਮ ਹੈ ਨਾ
8: ਬਿਲਕੁਲ ਸੇਮ
0: 905-909-22-416-453-8181 ਫੋਨ ਭਰ ਜਾਣਾ ਤੁਹਾਡਾ ਫੋਨ ਭਰ ਗਿਆ ਤੇ ਨੰਬਰ ਇਕੱਠੇ ਕਰੋ ਥੈਂਕ ਯੂ ਸੋ ਮਚ

0: ਸੋ ਸ਼ਿਕਾਇਤ ਨਹੀਂ ਕਰਨੀ, ਤੁਸੀਂ ਕਾਲ ਕਰਨੀ ਹੈ ਸਾਨੂੰ ਸਿਰਫ 905-673-3337 ਟੋਰਾਂਟੋ ਦੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਸ਼ੋਅਜ਼ ਦੇ ਵਿੱਚੋਂ ਰੇਡੀ ਵਾਸ ਔਰ ਮਿਲਟਨ ਫੋਰਡ ਸਾਰੇ। ਹਾਂਜੀ ਹਾਂਜੀ ਜਸਕਰਨ।
1: ਹਾਂਜੀ ਸਰ,
0: ਟੁੱਟੀਆਂ ਲਿਖਿਆ ਵੀ ਹੁੰਦਾ, ਨਜ਼ਰਾਂ ਨੇ ਖਾਲੀ ਬਤਰਾ ਹੈਨਾ। ਅੱਛਾ ਪਾਸਵਰਡ ਕੀ ਸਾਡਾ? ਗਏ ਕਦੇ?
1: ਕੜਾਹੀ
0: ਪਨੀਰ ਜਾਂ ਤੁਸੀਂ ਮੇਥੀ ਮਲਾਈ ਪਨੀਰ, ਬੱਚੇ ਵੀ ਖਾਣਗੇ ਖੁਸ਼ ਹੋ ਕੇ। ਕੜਾਹੀ ਸਪਾਈਸ ਚ ਆ ਜਾਂਦਾ, ਮੇਥੀ ਮਲਾਈ ਜਿਹੜਾ ਮਾਈਲਡ ਚ ਆ ਜਾਂਦਾ। ਬਜ਼ੁਰਗ ਨੂੰ ਖਿਲਾ ਦਿਓ, ਬੱਚੇ ਨੂੰ ਖਿਲਾ ਦਿਓ, ਬੱਲੇ ਬੱਲੇ ਕਰੋ। ਅਤੇ ਤੁਸੀਂ ਟਰਾਈ ਕਰਿਓ ਤਵਾ ਚਿਕਨ, ਇਹਦਾ ਬੋਨ ਵਾਲਾ ਹੁੰਦਾ।
1: ਓਕੇ
0: ਕਰੋ ਟਰਾਈ ਭਾਅ ਜੀ, ਜੇ ਤੁਸੀਂ ਨਾ ਬਾਰ ਬਾਰ ਗਏ ਨਾ ਇੱਥੇ, ਲੋਕਾਂ ਨੂੰ ਨਾ ਭੇਜਿਆ, ਐਵੇਂ ਨਹੀਂ ਉੱਥੇ ਲਾਈਨ ਲੱਗਦੀਆਂ ਭਾਅ ਜੀ ਔਡਰਾਂ ਦੀਆਂ। 30 ਰੈਂਬਲਰ ਡਰਾਈਵ ਦੇ ਉੱਤੇ ਆ, ਕੈਨੇਡੀ ਐਂਡ ਸਟੀਲ ਦੇ ਉੱਤੇ, ਉੱਥੇ ਔਡਰ ਕਰੋ। ਹਾਂ ਦੂਸਰਾ ਹੈਗਾ ਮਾਊਂਟਨ ਏਸ਼ੀਅਨ ਬਵੇੜ ਦੇ ਉੱਤੇ, ਤੀਸਰਾ ਹੈਗਾ ਵੈਸਟਰਨ ਐਂਡ ਫਿੰਚ ਦੇ ਉੱਤੇ, ਚੌਥਾ ਹੈਗਾ ਬ੍ਰਿਜ ਐਂਡ ਵਿਕਟੋਰੀਆ ਨੈਗਰਾ ਫਾਲ ਦੇ ਵਿੱਚ।
1: ਓਕੇ
0: ਚਾਰ ਲੋਕੇਸ਼ਨ, ਤਵਾ TAWA ਕਿਚਨ, 3 ਸਾਲ 4 ਲੋਕੇਸ਼ਨ, ਠੀਕ ਹੈ? ਤੇ ਤੁਸੀਂ ਜ਼ਰੂਰ ਕੰਟੈਕਟ ਕਰਨਾ ਤਵਾ ਕਿਚਨ ਨੂੰ। ਤੇ ਡੇਟ ਆਫ ਬਰਥ ਦੁਆਰਾ ਬੋਲਿਓ ਇੱਕ ਵਾਰ।
1: 25 ਨਵੰਬਰ।
0: 26 ਨਵੰਬਰ ਨਾ?
1: ਨਾ 25
0: ਨਵੰਬਰ, ਕੋਈ ਫਰਕ ਨਹੀਂ ਪੈਂਦਾ ਜੀ, ਚਾਰਟ ਆ ਸਾਡਾ। ਨਵੰਬਰ 25 ਲਈ ਇਹ ਕਹਿੰਦਾ,
2: ਅਕਤੂਬਰ
0: ਨਹੀਂ, ਨਵੰਬਰ ਹੈ ਨਾ ਭਾਈ?
1: ਨਵੰਬਰ ਨਵੰਬਰ।
0: ਹਾਂਜੀ ਇੰਡੀਪੈਂਡੈਂਟ ਹੋ, ਆਪਣੇ ਫੈਸਲੇ ਆਪ ਲੈ ਲੈਂਦੇ, ਬਾਲਿਆਂ ਦਾ ਸਲਾਹ ਨਹੀਂ ਕਰਦੇ। ਇੰਟੈਲੀਜੈਂਟ ਹੈਗੇ ਹੋ, ਸੈਂਸੇਬਲ, ਦੂਸਰੇ ਨੂੰ ਸਮਝਣ ਦੀ ਕਪੈਸਿਟੀ ਰੱਖਦੇ ਹੋ, ਠੀਕ ਹੈ? ਤੇ ਪਿਆਰ ਮੁਹੱਬਤ ਵਾਲਾ ਸੁਭਾਅ ਹੈਗਾ ਤੁਹਾਡਾ।
1: ਹਾਂਜੀ
0: ਮਨ ਮਰਜ਼ੀ ਤੁਸੀਂ ਬਹੁਤ ਜ਼ਿਆਦਾ ਕਰਦੇ ਹੋ, ਰਿਸ਼ਤਿਆਂ ਦੇ ਉੱਤੇ ਬਹੁਤ ਫੋਕਸਡ ਰਹਿੰਦੇ ਹੋ ਭਾਜੀ, ਠੀਕ ਹੈ?
1: ਫੈਮਿਲੀ ਦੇ ਨਾਲ ਬਹੁਤ ਅਟੈਚਮੈਂਟ ਹੈ।
0: ਹਾਂ ਮੈਂ ਉਹੀ ਕਹਿੰਦਾ ਵੀ ਅਟੈਚਮੈਂਟ ਐਂਡ
1: ਚਾਹੇ ਉਹ ਮੇਰੀ ਭੈਣ ਹੋਏ,
0: ਮਤਲਬ ਮੈਂ ਗੱਲ ਨਹੀਂ ਸਮਝਿਆ ਤੁਸੀਂ, ਫਿਰ ਮੈਂ ਸਭ ਤੋਂ ਵੱਧ ਮੈਂਟਲੀ ਬੰਦਾ ਉੱਥੇ ਡੈਮੇਜ ਹੁੰਦਾ ਜੀ, ਇਸ ਲਈ ਤੁਸੀਂ ਰਿਸ਼ਤੇ ਨਿਭਾਉਣ ਲਈ ਆਏ ਹੋ, ਰਿਸ਼ਤਿਆਂ ਨੂੰ ਚਲਾਉਣ ਲਈ ਨਹੀਂ ਆਏ ਹੈਗੇ। ਚਲਾਉਣਾ ਅਤੇ ਨਿਭਾਉਣਾ 'ਚ ਫਰਕ ਹੁੰਦਾ ਬਾਈ ਜੀ, ਇਹਨੂੰ ਤਾਂ ਇਹ 'ਤੇ ਵਰਕਆਊਟ ਕਰਿਓ। ਥੈਂਕ ਯੂ ਸੋ ਮਚ। ਔਰ ਮੇਰੇ ਨਾਲ ਸਪੈਕਸ ਐਕਸਪ੍ਰੈਸ ਰਾਜਨ, ਤੁਸੀਂ ਆਉਣੇ, ਪਲੀਜ਼ ਗੋ ਅਹੈਡ।
3: ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਹੜੇ ਵੀ ਸਾਡੇ ਸਰੋਤੇ ਜੀ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਅੱਜ ਦੱਸਦੇ ਜਾਈਏ ਕਿ ਡਾਕਟਰ ਸਾਡੇ ਕੋਲ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦੇ ਉੱਤੇ ਅੱਜ ਅਵੇਲੇਬਲ ਨੇ, ਤਕਰੀਬਨ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਰਹਿਣਗੇ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ, ਆਪਣੀ ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਵਾ ਸਕਦੇ ਹੋ। ਔਰ ਅਮਨ ਜੀ ਸਾਡੇ ਕੋਲ ਲੇਟੈਸਟ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਨੇ, ਜਿਹਦੇ 'ਚ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲਿਟ ਲੈਂਪ ਤੇ ਵਿਜੁਅਲ ਫੀਲਡ। ਇਹ 7 ਅਲੱਗ ਅਲੱਗ ਮਸ਼ੀਨਾਂ ਨੇ ਜਿਹੜੇ ਤੁਹਾਡੀ ਅੱਖ ਦਾ ਹਰ ਇੱਕ ਇੱਕ ਕੋਨਾ ਚੈੱਕ ਕਰਦੇ ਨੇ, ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਡਾਕਟਰ ਤੁਹਾਨੂੰ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ ਜੀ। ਸੋ ਜੇ ਇੱਦਾਂ ਦਾ ਤੁਸੀਂ ਡਿਟੇਲ ਐਗਜ਼ਾਮ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888. ਇਹਨਾਂ ਦੀ ਮਸ਼ੀਨ ਤੁਹਾਡਾ ਮੋਤੀਆ ਚੈੱਕ ਕਰਕੇ ਦੱਸਦੀ ਆ ਰੈਟਿਨਾ ਕਿੱਦਾਂ ਦਾ ਹੈਗਾ, ਉਹਦੇ ਆਸ ਪਾਸ ਕੋਈ ਫੋਗ ਧੁੰਦ ਜੰਮੀ ਹੋਈ ਹੈ ਕਿ ਨਹੀਂ, ਕੋਈ ਨਾੜ ਵੀਕ ਤਾਂ ਨਹੀਂ ਹੋ ਗਈ, ਅੱਖ ਲਾਲ ਜੀ ਹੁੰਦੀ ਆ ਕਦੇ ਕਦੇ, ਇੱਕ ਤਾਂ ਪੀਕੇ ਹੁੰਦੀ ਆ ਬਦਮਾਸ਼ ਬੀਅਰ, ਇੱਕ ਉੱਦਾਂ ਹੋ ਜਾਂਦੀ ਆ। ਸੋ ਇਹ ਸਾਰਾ ਕੁਝ ਦੱਸਦੇ ਨੇ, ਤੁਸੀਂ ਇਹਨਾਂ ਦੇ ਡਾਕਟਰ ਨੂੰ ਜੇ ਮਿਲ ਲਏ, ਤੁਸੀਂ ਨਾ ਕਿਸੇ ਹੋਰ ਡਾਕਟਰ ਕੋਲ ਚਲੇ ਗਏ, ਪਰ ਇਹਨਾਂ ਦੇ ਡਾਕਟਰ ਘੱਟ ਹੀ ਮਿਲਦੇ ਨੇ, ਉਹਦਾ ਕਾਰਨ ਹੈ ਕਿ ਅਪੁਆਇੰਟਮੈਂਟ ਬਹੁਤ ਜ਼ਿਆਦਾ ਬਿਜ਼ੀ ਹੁੰਦੀ ਆ। ਸੋ ਬਾਜੀ ਬੋਲੋ ਅੱਗੇ ਪੂਰੀ। ਬਿਲਕੁਲ ਜੀ ਬਿਲਕੁਲ, ਸੋ ਜਿਹੜਾ ਤੁਸੀਂ ਦੱਸਿਆ ਬਿਲਕੁਲ ਠੀਕ ਗੱਲ ਕਹੀ ਹੈ। ਸੋ ਡਾਕਟਰ ਜਿਹੜੇ ਨੇ ਸਾਡੇ ਬੜੇ ਸਪੈਸ਼ਲ ਹੈਗੇ ਨੇ, ਜ਼ਰੂਰ ਤੁਸੀਂ ਉਹਨਾਂ ਕੋਲ ਆਪਣਾ ਐਗਜ਼ਾਮ ਕਰਾਓ, ਨੰਬਰ ਸਾਡਾ ਫਿਰ ਇੱਕ ਵਾਰੀ ਹੈ ਜੀ 905-460-8888 ਤੇ ਹੁਣ ਗੱਲ ਕਰਦੇ ਹਾਂ ਗਲਾਸਿਸ ਦੀ ਜਿਹੜੇ ਸਾਡੇ ਭੈਣ ਭਰਾ ਵਧੀਆ ਬ੍ਰਾਂਡਡ ਫਰੇਮ ਜਾਂ ਬ੍ਰਾਂਡਡ ਸਨ ਗਲਾਸਿਸ ਲੈਣਾ ਚਾਹੁੰਦੇ ਨੇ ਤੇ ਦੱਸਦੇ ਜਾਈਏ ਸੇਲ ਦੇ ਉੱਤੇ ਚੱਲ ਰਹੇ ਨੇ ਜੀ ਸਾਰੇ 2026 ਦੀ ਸਮਰ ਕਲੈਕਸ਼ਨ ਆ ਚੁੱਕੀ ਹੈ ਗੁਚੀ ਦੇ ਪ੍ਰਾਡਾ ਦੇ ਟੋਮ ਫੋਰਡ ਟਿਫਨੀ ਬਲੈਂਸੀਆਗਾ ਵਰਸਾਚੀ ਬਰਬਰੀ ਇਹ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ ਜੇ ਤੁਸੀਂ ਅਰਮਾਨੀ ਦੇ ਲੈਣੇ ਨੇ ਮਾਈਕਲ ਕੋਰਸ ਦੇ ਮਾਰਕ ਸ਼ੇਕਅਪ ਦੇ ਕੇਟ ਸਪੇਡ ਦੇ ਪੋਲੋ ਦੇ ਜਾਂ ਫਿਰ ਰੋਸ ਲੋਰਨ ਦੇ ਟੋਰੀ ਬਰਚ ਦੇ ਇਹ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨ ਗਲਾਸਿਸ ਉੱਤੇ ਫਲੈਟ 50% ਆਫ ਚੱਲ ਰਿਹਾ ਤੇ ਸਭ ਤੋਂ ਵਧੀਆ ਡੀਲ ਹੈ ਜਿਹਦੇ ਚ ਟੋਮੀ ਹਿਲ ਫਿਗਰ ਦੇ ਕੈਲਵਿਨ ਕਲਾਈਨ ਸੈਂਡੀ ਤੇ ਵੈਲੈਂਟੀਨੋ ਦੇ ਫਰੇਮ ਸਾਰੇ ਦੇ ਸਾਰੇ ਜੀ ਫਲੈਟ 75% ਆਫ ਚੱਲ ਰਹੇ ਨੇ ਤੇ ਅਮਨ ਜੀ ਜੇ ਕੋਈ ਸਾਡਾ ਭੈਣ ਭਰਾ ਹੈਗਾ ਵੀ ਜਿਹਦੇ ਕੋਲ ਜ਼ਿਆਦਾ ਪੈਸੇ ਨਹੀਂ ਹੈਗੇ ਤੇ ਤੁਸੀਂ ਸਾਡਾ ਵੈਲਿਊ ਪੈਕੇਜ ਲੈ ਸਕਦੇ ਹੋ $129 ਚ ਅਸੀਂ ਕੰਪਲੀਟ ਪੇਅਰ ਤੁਹਾਨੂੰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜਿਹਦੇ ਚ ਫਰੇਮ ਵੀ ਹੈ ਤੇ ਸਿੰਗਲ ਵਿਜ਼ਨ ਲੈਂਸਿਸ ਵੀ ਨੇ ਤੇ $258 ਚ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਿਹਾ ਇਹਦੇ ਚ ਵੀ ਸਿਲੈਕਟਡ ਬ੍ਰਾਂਡਡ ਫਰੇਮ ਹੈ ਤੇ ਨਾਲ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਤੇ ਨਾਲ ਤੁਸੀਂ ਆਪਣੀ ਐਨਕਾਂ ਦੇ ਉੱਤੇ ਕੋਈ ਕੋਡਿੰਗ ਐਡ ਕਰਾਉਣੀ ਹੈ ਤੇ ਸਾਰੀਆਂ ਕੋਡਿੰਗਾਂ ਫਲੈਟ 50% ਆਫ ਨੇ ਸੋ ਇਹ ਸਾਰੀਆਂ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਹੈ ਜੀ ਸਾਡਾ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸਦੇ ਜਾਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ ਚਾਹੇ ਤੁਹਾਡਾ ਐਗਜ਼ਾਮ ਹੋਵੇ ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ ਡਾਕਟਰ ਸਾਡੇ ਕੋਲ ਤਕਰੀਬਨ 2 ਵਜੇ ਤੱਕ ਹੈਗੇ ਨੇ ਸੋ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ ਤੇ ਇੱਕੋ ਇੱਕ ਨੰਬਰ 905-460-8888 905-460-8888
0: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਥੈਂਕ ਯੂ ਔਰ ਮਨਪ੍ਰੀਤ ਤੁਸੀਂ ਹੋਰ ਤੁਸੀਂ ਬਹੁਤ ਟਾਈਮ ਤੋਂ ਮਨਪ੍ਰੀਤ ਹਾਂਜੀ ਹੈਲੋ
1: ਹੈਲੋ
0: ਹਾਂਜੀ
1: ਹਾਂਜੀ ਚੜ੍ਹਦੀ ਕਲਾ ਜੀ
0: ਚੜ੍ਹਦੀ ਕਲਾ
1: ਹਾਂਜੀ 6 ਅਪ੍ਰੈਲ
0: ਤੇ ਪਾਸਵਰਡ ਕੀ ਹੈ ਸਾਡਾ
1: ਪਾਸਵਰਡ ਤਵਾ ਕਿਚਨ
0: ਹਾਂਜੀ ਔਰ 6 ਅਪ੍ਰੈਲ 6 ਲਈ ਇਹ ਕਹਿੰਦਾ ਹੈਗਾ ਕਿ ਤੁਸੀਂ ਕਰੇਜ ਨਾਲ ਭਰੇ ਹੋਏ ਹੋ ਕੌਨਫੀਡੈਂਸ ਨਾਲ ਭਰੇ ਹੋਏ ਹੋ ਐਡਵੈਂਚਰ ਖੋਜੀ ਦਿਮਾਗ ਆ ਫੁੱਲ ਆਫ ਐਨਰਜੀ ਬਿਲੀਵ ਇਨ ਐਕਸ਼ਨ ਕੰਮ ਕੀ ਕਰਦੇ ਹੋ
1: ਹਾਂਜੀ ਆਈਟੀ
0: ਐਂਗਰ ਗੁੱਸੇ ਨੂੰ ਕੰਟਰੋਲ ਰੱਖਣਾ ਹੈ ਤੁਸੀਂ ਕਿਤੇ ਵੀ ਨੁਕਸਾਨ ਕਰਾ ਰਿਹਾ ਠੀਕ ਹੈ ਪੇਸ਼ੈਂਸ ਲੈਵਲ ਹਾਈ ਲੈ ਕੇ ਚੱਲਣਾ ਠੀਕ ਹੈ ਮਨਪ੍ਰੀਤ
1: ਠੀਕ ਹੈ ਜੀ
0: ਥੈਂਕ ਯੂ ਸੋ ਮਚ ਔਰ ਰੇਡੀਓ ਨੂੰ ਸੁਣ ਰਹੇ AM 530 ਡਾਲ ਦਿੰਦੇ

0: ਗੈਰਾਜ ਪੰਜਾ ਸਟੂਡੀਓਜ਼ ਦੇ ਘੜੀਆਂ 'ਤੇ ਹੋ ਗਏ ਨੇ ਟੋਰਾਂਟੋ ਦੇ ਸਭ ਤੋਂ ਬਿਜ਼ੀ ਸ਼ੋਅ ਦੇ ਵਿੱਚੋਂ ਏਮ 5:30 ਡਾਲ ਦਿੱਤੇ ਤੁਹਾਡੀ ਆਵਾਜ਼ ਸੁਣਦੇ ਹੋ ਮੰਡੇ ਟੂ ਫਰਾਈਡੇ ਮੈਂ ਅਤੇ ਪੰਜਾਬੀ ਲਹਿਰਾ ਮੋਰਨਿੰਗ 'ਚ ਟਿਚ ਬਟਨਾਂ ਦੀ ਜੋੜੀ ਮੰਗੋ ਮੈਂ ਔਰ ਨਵੀਂ ਆਉਂਦੇ ਹੈਗੇ ਔਰ ਆਪ ਲਈ ਖੂਬਸੂਰਤ ਸ਼ੋਅ ਜਿਹੜੇ ਹੈਗੇ ਏਮ 5:30 ਪਰੋ ਕੇ ਲੈ ਕੇ ਆਉਂਦਾ ਔਰ ਤੁਸੀਂ ਸਾਡੇ ਨਾਲ ਕੋਈ ਵੀ ਗੱਲ ਕਰਨੀ ਹੈ ਮੇਰੇ ਨਾਲ ਮੇਰਾ ਸੈੱਲ ਨੰਬਰ ਆ 416-518-3200 416-518-3200 416-518-3200 ਮੇਰੇ ਨਾਲ ਪਵਨ ਹੈ ਪਵਨ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹਾਂ ਮੈਂ ਕਿਸੇ ਨੂੰ ਮਿਲਿਆ ਉਹਨਾਂ ਨੇ ਤੁਹਾਡੀ ਬਹੁਤ ਤਾਰੀਫ ਕੀਤੀ ਕਹਿੰਦੇ ਪਵਨ ਸਾਡੀ ਬ੍ਰੋਕਰੇਜ 'ਚ ਬਹੁਤ ਬਿਜ਼ੀ ਚੱਲਦੀ ਹੈ ਮੈਂ ਕਿਹਾ ਵੀ ਮੇਰੀ ਜਿਵੇਂ ਨਾ ਭਗਤੀ ਤੋਂ ਬਾਅਦ ਨਹੀਂ ਪਰਮਾਤਮਾ ਕਹਿੰਦੇ ਹਾਂ ਵੀ ਮੰਗ ਕੀ ਮੰਗਣਾ
1: ਜੀ
0: ਤੇ ਬੰਦਾ ਉਦੋਂ ਖੁਸ਼ ਹੋਇਆ ਹੁੰਦਾ ਮੈਂ ਕਿਹਾ ਮੈਨੂੰ ਇੱਦਾਂ ਲੱਗਿਆ ਕਿ ਭਗਤੀ ਤੋਂ ਬਾਅਦ ਮੰਗ ਵੀ ਕੀ ਮੰਗਣਾ ਇੱਦਾਂ ਕਿਹਾ ਜਦੋਂ ਕਿਸੇ ਨੇ ਤੁਹਾਡੀ ਤਾਰੀਫ ਕੀਤੀ ਕਿ ਯੂ ਆਰ ਸੁਪਰ ਬਿਜ਼ੀ ਐਂਡ ਥੈਂਕਫੁਲ ਟੂ ਗੋਡ ਕਿ ਪਵਨ ਨੂੰ ਇੱਕ ਚੀਜ਼ ਆ ਪਵਨ ਕਦੇ ਤੁਹਾਡੇ ਨਾਲ ਬਹਿਸ ਉੱਚਾ ਬੋਲਣਾ ਗਲਤ ਬੋਲਣਾ ਤੁਸੀਂ ਇਹਨਾਂ ਦਾ ਟਾਈਮ ਵੇਸਟ ਕੀਤਾ ਕਿ ਸ਼ਬਦ ਵੀ ਕਿਸੇ ਨੂੰ ਕਹਿਣਾ ਕਸਟਮਰ ਕੇਅਰ 'ਚ ਕਿਸੇ ਦੀ ਕਾਲ ਨਾ ਚੱਕਣਾ ਇਹ ਚੀਜ਼ਾਂ ਤਾਂ ਇੰਪੋਸੀਬਲ ਨੇ ਪਵਨ ਦੇ ਸਾਹਮਣੇ ਪਵਨ ਜੀ ਮੈਨੂੰ ਇੱਕ ਵਾਰੀ ਕਿਸੇ ਨੇ ਕਿਹਾ ਕਿ ਪਵਨ ਨਾਲ ਜਦੋਂ ਗੱਲ ਕਰਦੀ ਹੈ ਇੱਕ ਗੱਲ 'ਚ ਦੋ ਵਾਰ ਜੀ ਬੋਲਦੀ ਹੈ ਹੁਣ ਤੁਸੀਂ ਹੁਣ ਵੀ ਬੋਲਦੇ ਹੋ ਕਿ ਇੱਕ ਵਾਰ ਬੋਲਦੇ
2: ਹਾਂਜੀ
0: ਪਵਨ ਆਪਾਂ ਅਕਸਰ ਲੋਕਾਂ ਨੂੰ ਇੱਕ ਕੰਪੈਰੀਜ਼ਨ ਦਿਖਾਉਂਦੇ ਹਾਂ ਕਿਉਂਕਿ ਲੋਕ ਸੁਸਤ ਹੋ ਗਏ ਸੀ ਇਸ ਮੁਲਕ 'ਚ ਆਦਤ ਪੈ ਗਈ ਇੰਸ਼ੋਰੈਂਸ ਕੰਪਨੀਆਂ ਨੇ ਪਾਤੀ ਕਿ ਤੁਸੀਂ ਪਾਲਿਸੀ ਰਿਨਿਊ ਕਰੀ ਚਲੋ ਇੱਕ ਲੈਟਰ ਜਿਹਾ ਭੇਜ ਦਿੰਦੇ ਬੰਦਾ ਖੋਲਦਾ ਨਹੀਂ ਖੋਲਦਾ
1: ਜੀ
0: ਉਵੇਂ ਹੀ ਚੱਲੀ ਜਾਂਦੀ ਹੈ ਪਰ ਹੋਇਆ ਕਿ ਮਾਰਕੀਟ 'ਚ ਕੰਪੈਟੀਟਿਵ ਨਵੀਆਂ ਕੰਪਨੀਆਂ ਆਈਆਂ ਜਿਹੜੀਆਂ ਕਿ ਲੋ ਰੇਟ ਦੇ ਕੇ ਸੇਮ ਕਵਰੇਜ ਦੇ ਰਹੀਆਂ ਸੀਗੀਆਂ ਪਰ ਲੋਕਾਂ ਨੂੰ ਪਤਾ ਨਹੀਂ ਲੱਗਿਆ ਮੇਰੀ ਡਰਾਈਵਿੰਗ ਹੈਬਿਟ ਮੇਰੀ ਡਰਾਈਵਿੰਗ ਦੀ ਡੈਸਟੀਨੇਸ਼ਨ ਤੋਂ ਘਰ ਤੱਕ ਡਰਾਈਵ ਕਰਨੇ ਕਿੰਨੇ ਕਿਲੋਮੀਟਰ ਨੇ ਬੜੇ ਪੈਰਾਮੀਟਰਸ ਚੇਂਜ ਹੋ ਗਏ
1: ਜੀ
0: ਕੈਨ ਯੂ ਕਾਈਂਡਲੀ ਟੈਲ ਅਸ ਪਲੀਜ਼ ਕਿ ਲਾਸਟ ਦੋ ਕਾਲ ਜਿਹੜੇ ਦੇ ਜਿਹਦੇ ਕੋਲ ਕਾਰ ਨਹੀਂ ਹੈਗੀ ਉਹਦੀ ਆਟੋ ਇੰਸ਼ੋਰੈਂਸ ਜਿਹਨਾਂ ਕੋਲ ਕਾਰ ਹੈਗੀ ਆ ਪਰ ਘਰ ਨਹੀਂ ਹੈਗਾ ਉਹਨਾਂ ਦੀ ਆਟੋ ਇੰਸ਼ੋਰੈਂਸ ਕਿੰਨੀ ਘਟੀ
2: ਹਾਂਜੀ ਅਮਨ ਜੀ ਆਪਾਂ ਨਾ ਟੈਨੈਂਟ ਇੰਸ਼ੋਰੈਂਸ ਦੇ ਦਿੰਦੇ ਆ ਜਿਹਨਾਂ ਕੋਲ ਘਰ ਨਹੀਂ ਹੈਗੀ ਕੱਲੀਆਂ ਆਟੋਜ਼ ਨੇ ਗੱਡੀਆਂ ਦੀ ਇੰਸ਼ੋਰੈਂਸ ਕੱਲੀਆਂ ਅਗਰ ਦੋ ਤਾਂ ਕਾਫੀ ਮਹਿੰਗੀਆਂ ਹੋ ਜਾਂਦੀਆਂ ਫਿਰ ਆਪਾਂ ਉਹਨਾਂ ਨੂੰ ਪੈਕੇਜ ਬਣਾ ਕੇ ਦੇ ਦਿੰਦੇ ਆ ਨਾਲ ਟੈਨੈਂਟ ਇਹਦੇ ਇਹਨਾਂ ਨਾਲ ਉਹਨਾਂ ਨੂੰ ਐਕਸਟਰਾ ਕਵਰੇਜ ਮਿਲ ਜਾਂਦੀ ਆ ਉਹਨਾਂ ਦੇ ਕੰਟੈਂਟਸ ਉਹਨਾਂ ਦੀਆਂ ਪਰਸਨਲ ਆਈਟਮਸ ਕਵਰ ਹੋ ਜਾਂਦੀਆਂ ਤੇ ਪਲੱਸ ਉਹਨਾਂ ਦੀ ਆਟੋ ਵੀ ਕਾਫੀ ਸਸਤੀ ਹੋ ਜਾਂਦੀ ਆ ਅਮਨ ਜੀ ਮੇਰੇ ਕੋਲ ਲਾਸਟ ਇੱਕ ਆਏ ਸੀਗੇ ਉਹਨਾਂ ਕੋਲ ਇੱਕ ਗੱਡੀ ਸੀਗੀ ਤੇ ਰੈਂਟ ਤੇ ਰਹਿ ਰਹੇ ਸੀ ਕਿਸੇ ਦੀ ਬੇਸਮੈਂਟ ਵਿੱਚ ਤੇ ਆਪਾਂ ਜੀ ਉਹਨਾਂ ਨੂੰ ਨਾਲ ਟੈਨੈਂਟ ਇੰਸ਼ੋਰੈਂਸ ਦਿੱਤੀ ਉਹਨਾਂ ਦੀ ਆਲਮੋਸਟ 65 ਪਰ ਮੰਥ ਉਹਨਾਂ ਦੀ ਘੱਟ ਗਈ ਸੀ ਜੀ
0: ਇੰਸ਼ੋਰੈਂਸ ਯਾਨੀ ਕਿ 12-46 $500 ਸਾਲ ਦਾ ਯਾਨੀ 2 ਮਹੀਨੇ ਦੀ ਗੈਸ ਦੇ ਪੈਸੇ ਨਿਕਲੇ ਐਕਸਟਰਾ ਜਸਟ ਟੂ ਕਾਲ ਪਵਨ ਪਵਨ ਨੂੰ ਕਾਲ ਕਰਨ ਲਈ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਲਈ 647-3259-00 647-3259-00 ਤੇ ਕਾਲ ਕਰਨੀ ਆ ਪਵਨ ਜਿਹੜੇ ਕੋਈ ਘਰਾਂ ਦੀ ਇੰਸ਼ੋਰੈਂਸ ਘਟੀ ਹੋਵੇ ਉਹਦੇ ਬਾਰੇ ਵੀ ਦੱਸਿਓ
2: ਹਾਂਜੀ ਅਮਨ ਜੀ ਘਰਾਂ ਦੀ ਵੀ ਬਹੁਤ ਇੰਸ਼ੋਰੈਂਸ ਮੇਰੇ ਕੋਲ ਕਾਫੀ ਜ਼ਿਆਦਾ ਵਧੀਆ ਪ੍ਰਾਈਸਿਸ ਆਏ ਨੇ ਜੀ ਮੈਂ ਹੁਣ ਰੀਸੈਂਟਲੀ ਕਿਸੇ ਦੀ ਕੀਤੀ ਸੀਗੀ ਕਾਫੀ ਜ਼ਿਆਦਾ ਪੇ ਕਰ ਰਹੇ ਸੀਗੇ ਆਪਣੇ ਇੱਕ ਘਰ ਦਾ ਤੇ ਮੈਂ ਉਹਨਾਂ ਕੋਲ ਇੱਕ ਰੈਂਟਲ ਵੀ ਸੀਗੀ ਨਾਲ ਪ੍ਰੋਪਰਟੀ ਉਹ ਕਿਸੇ ਹੋਰ ਕੰਪਨੀ 'ਚ ਉਹਨਾਂ ਨੇ ਪਾਈ ਹੋਈ ਸੀਗੀ ਜੀ ਮੈਂ ਦੋਨਾਂ ਨੂੰ ਇਕੱਠੀ ਇੱਕ ਕੰਪਨੀ 'ਚ ਕਰਤਾ ਤੇ ਜਿਹਨੇ ਇੱਕ ਘਰ ਦਾ ਪ੍ਰਾਈਸ ਪੇ ਕਰ ਰਹੇ ਸੀ ਉਸ ਤੋਂ ਵੀ ਘੱਟ ਉਹ ਦੋਨੋਂ ਘਰਾਂ ਦਾ ਪ੍ਰਾਈਸ ਪੇ ਕਰਨ ਲੱਗ ਗਏ ਉਸ ਇਕੱਠੀ ਬੰਡਲ ਅਪ ਕਰਨ ਤੇ
0: ਬੰਡਲ ਆਫਰ ਸੀ ਔਰ ਕੋਈ ਆਟੋ ਇੰਸ਼ੋਰੈਂਸ ਹੋਰ ਘਟੀ ਹੋਵੇ ਕਿਸ ਤਰੀ
2: ਹਾਂਜੀ ਅਮਨ ਜੀ ਆਟੋ ਉਹਨਾਂ ਦੀ ਵੀ ਸੇਮ ਫੈਮਿਲੀ ਦੀ ਵੀ ਮੈਂ ਦੱਸ ਰਹੀ ਹਾਂ ਤੇ ਆਟੋ ਉਹਨਾਂ ਦੇ ਕੋਲ ਦੋ ਗੱਡੀਆਂ ਸੀਗੀਆਂ ਜੀ ਉਹਨਾਂ ਦੀ ਆਲਮੋਸਟ 120 ਮੈਂ ਘਟਾਈ ਆ ਜੀ ਪਰ ਮੰਥ
3: am530.ca The opinions expressed in the following program are those of the host and their guests and do not reflect the views and opinions of the management and staff of CHLO AM 530.
4: ਕਿਰਪਾ ਹੋ ਜਾਊਗੀ ਨਿੰਬੂ ਮਿਰਚਾ ਟੰਗੋ ਪਰ ਕਿਰਪਾ ਤਾਂ ਹੋਈ ਨਹੀਂ
5: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ
6: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ
7: ਰੇਡੀਓ ਆਵਾਜ਼ ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਤੇ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200
0: ਔਰ ਪਵਨ ਕੱਲ ਚੱਲ ਰਹੀ ਹੈ ਪਵਨ ਜੀ ਆਟੋ ਇੰਸ਼ੋਰੈਂਸ ਦੇ ਵਿੱਚ 647-3259-100 ਆਪਣੀ ਪਾਲਿਸੀ ਨੂੰ ਚੈੱਕ ਨਾ ਕਰਨਾ ਤੇ ਆਪਣੇ ਰੇਟ ਨੂੰ ਕੰਪੇਅਰ ਨਾ ਕਰਨਾ ਇਟਸ ਕ੍ਰਾਈਮ ਨਾਓ ਕ੍ਰਾਈਮ ਕਿਉਂ ਆ ਤੁਸੀਂ ਆਪਣੇ ਆਪ ਨਾਲ ਧੱਕਾ ਕਰ ਰਹੇ ਹੋ ਕਿਸੇ ਹੋਰ ਨਾਲ ਨਹੀਂ ਕਰ ਰਹੇ ਆਮ ਤੌਰ ਤੇ ਕ੍ਰਾਈਮ ਹੁੰਦਾ ਬਾਹਰ ਕਿਸੇ ਨਾਲ ਪਰ ਇੱਥੇ ਤੁਸੀਂ ਆਪਣੇ ਆਪ ਨਾਲ ਕ੍ਰਾਈਮ ਕਰ ਰਹੇ ਹੋ 647-3952900 ਨੰਬਰ ਆ ਪਵਨ ਕੌਰ ਗਿੱਲ ਡਾਇਮੰਡ ਨਾਲ ਕੰਮ ਕਰਦੇ ਨੇ ਅਤੇ ਕਿਸੇ ਵੀ ਸ਼ਹਿਰ 'ਚੋਂ ਕਿਸੇ ਦੀ ਕਮਰਸ਼ੀਅਲ ਕੋਈ ਇੰਸ਼ੋਰੈਂਸ ਹੈ ਕਮਰਸ਼ੀਅਲ 'ਚ ਕੋਈ ਰੇਟ ਡਾਊਨ ਗਿਆ
2: ਹਾਂਜੀ ਅਮਨ ਜੀ ਕਮਰਸ਼ੀਅਲ ਚ ਕਾਫੀ ਰੇਟ ਡਾਊਨ ਗਏ ਨੇ ਜਿਵੇਂ ਹੁਣ ਕਿਸੇ ਨੂੰ ਕੋਡ ਦਿੱਤਾ ਉਹਨਾਂ ਦਾ ਕਿਚਨ ਕੈਬਨਿਟ ਦਾ ਕੰਮ ਸੀਗਾ ਤੇ ਉਹਨਾਂ ਦੀ ਕਾਫੀ ਅੱਛੀ ਪ੍ਰਾਈਸ ਆਈ ਹੈ ਜੀ ਬਹੁਤ ਖੁਸ਼ ਨੇ ਉਹ ਆਪਣੀ ਪ੍ਰਾਈਸ ਨੂੰ ਲੈ ਕੇ
0: ਮੈਨੂੰ
2: ਬਹੁਤ ਹੀ ਬਲੈਸਿੰਗਸ ਦੇ ਰਹੇ ਸੀ ਜੀ
0: 647-3952900 ਸਾਲ ਦੀ ਇੰਸ਼ੋਰੈਂਸ ਦੇ ਵਿੱਚ 400-800 ਹਜ਼ਾਰ ਬਚਾਉਣਾ ਚਾਹੁੰਦੇ ਹੋ ਮੇਰੇ ਖਿਆਲ ਨਾਲ ਤੁਹਾਡਾ ਫੋਨ ਵੱਜਣਾ ਸ਼ੁਰੂ ਹੋਣਾ ਚਾਹੀਦਾ
2: ਹਾਂਜੀ ਆ ਰਹੀ ਹੈ ਕਾਲ ਸਮਨ ਜੀ
0: 647-3952900 ਤੁਸੀਂ 3 ਮਿੰਟ ਪਵਨ ਨੂੰ ਦਿਓ ਪਵਨ ਤੁਹਾਨੂੰ ਵੱਡੀ ਸੇਵਿੰਗ ਸਾਲ ਦੀ ਦਊ ਗੈਸ ਦੇ 5 ਸੈਂਟ ਦੇ ਲਈ ਲਾਈਨ 'ਚ ਲੱਗ ਕੇ ਖੜਨ ਵਾਲੇ ਲੋਕ ਜਸਟ ਇੱਕ ਕਾਲ ਪਵਨ ਨੂੰ ਕਰ ਲਓ 647-3952900 ਥੈਂਕ ਯੂ ਸੋ ਮਚ
2: ਥੈਂਕ ਯੂ
0: ਜੀ

ਆਵਾਜ਼ ਕਹਿੰਦੇ ਸੀ ਜੋ ਅੱਜ ਕੱਲ੍ਹ ਆਉਂਦੇ ਨਾ, ਮੈਂ ਗੁੰਡਾ, ਮੈਂ ਬਵਾਲੀ, ਮੈਂ ਫਲਾਣਾ, ਮੈਂ ਢਮਕਾਣਾ, ਇਹਨੂੰ ਕਹਿੰਦੇ ਗੀਤਕਾਰੀ। ਦਵਿੰਦਰ ਖੰਨੇ ਵਾਲਾ ਅਤੇ ਚਰਨਜੀਤ ਆਹੂਜਾ ਕਹਿੰਦੇ ਕਿ ਲੋਕ ਇੰਤਜ਼ਾਰ ਕਰਦੇ ਹੁੰਦੇ ਸੀ ਚਰਨਜੀਤ ਆਹੂਜਾ ਜਿਹਨੂੰ ਮਿਊਜ਼ਿਕ ਦੇ ਦਿੰਦਾ ਸੀ 90s ਦੇ ਦਹਾਕੇ ਦੇ ਵਿੱਚ, ਅਤੇ ਕਹਿੰਦੇ ਨੇ ਕਿ ਉਹ ਸਟਾਰ ਬਣ ਜਾਂਦਾ ਸੀਗਾ। ਸੋ ਚਰਨਜੀਤ ਆਹੂਜਾ ਉਹਨਾਂ ਦਾ ਮਿਊਜ਼ਿਕ ਅਤੇ ਦਵਿੰਦਰ ਖੰਨੇ ਵਾਲੇ ਦੀ ਕਲਮ, ਅਤੇ ਨਾਲ ਨਾਲ ਜੋ ਸਰਦੂਲ ਸਿਕੰਦਰ ਦੀ ਜਿਹੜੀ ਦਿਲਖੁਸ਼ ਕਰਨ ਵਾਲੀ ਆਵਾਜ਼, ਬੁਲੰਦੀਆਂ ਸੁਰ ਜਿਹਦੇ ਵਿੱਚ ਮਿਲੇ ਹੋਏ ਨੇ, ਉਹ ਤੁਸੀਂ ਇੱਕ ਸੁਮੇਲ ਨੂੰ ਸੁਣ ਰਹੇ ਹੋ ਹੁਸਨਾਂ ਦੇ ਮਾਲਕੋ।

ਸੋ ਆਮ ਤੌਰ ਤੇ ਕੁਲਦੀਪ ਮਾਣਕ ਦੇ ਨਾਲ ਦੇਵ ਥਰੀਕਿਆਂ ਵਾਲੇ ਦਾ, ਲੁਧਿਆਣੇ 'ਚ ਪੈਂਦਾ ਥਰੀਕੇ ਪਿੰਡ, ਦੇਵ ਥਰੀਕਿਆਂ ਵਾਲਾ ਨਾਲ ਜੁੜਦਾ ਹੁੰਦਾ ਸੀ। ਕੁਲਦੀਪ ਮਾਣਕ ਨੂੰ ਬਣਾਉਣ ਵਾਲਾ ਦੇਵ ਥਰੀਕਿਆਂ ਵਾਲਾ, ਦੇਵ ਥਰੀਕਿਆਂ ਨੂੰ ਲੋਕਾਂ 'ਚ ਲੈ ਕੇ ਜਾਣ ਵਾਲਾ ਕੁਲਦੀਪ ਮਾਣਕ, ਟਿੱਚ ਪੰਡਰਾਂ ਦੀ ਜੋੜੀ ਵਾਂਗੂ ਇਹਨਾਂ ਦੋਹਾਂ ਨੇ ਕੰਮ ਕੀਤਾ। ਪਰ ਇਸ ਗੀਤ ਦੇ ਵਿੱਚ ਜਿਹੜੇ ਬੋਲ ਨੇ ਮਹਿੰਦਰ ਪ੍ਰੀਤ ਮਹਿੰਦਰ ਤਿਵਾੜੀ ਦੇ ਨੇ।

0: ਜਿਹੜੀ ਆਵਾਜ਼ ਸੁਣ ਰਹੇ ਹੋ ਮਸਤੀ ਦੇ ਨਾਲ ਅਤੇ ਇੰਜੋਏ ਕਰਦੇ ਹੋਏ ਡਰਾਈਵ ਕਰ ਰਹੇ ਹੋ ਵੀਕਐਂਡ ਦੇ ਉੱਤੇ, ਤੁਸੀਂ ਆਪਣੇ ਮੰਦਰ, ਮਸਜਿਦ, ਗੁਰਦੁਆਰਾ ਜਾਂ ਤੁਸੀਂ ਕਿਸੇ ਦੇ ਵਿਆਹ ਦੇ ਵਿੱਚ ਖੰਡ ਪਾਠ ਭੋਗ ਜਾਂ ਤੁਸੀਂ ਕਿਸੇ ਵੀ ਜਗ੍ਹਾ 'ਤੇ ਘੁੰਮਣ ਲਈ ਜਾ ਰਹੇ ਹੋ, ਪ੍ਰਾਈਮ ਟਾਈਮ ਆਫ ਦਾ ਵੀਕਐਂਡ, ਸਭ ਤੋਂ ਬਿਜ਼ੀਐਸਟ ਟਾਈਮ ਦੇ ਵਿੱਚ ਤੁਸੀਂ ਆਪਣਾ ਮੈਸੇਜ ਘਰਾਂ 'ਚੋਂ ਸਵੇਰੇ ਨਿਕਲਣ ਵਾਲੇ ਲੋਕਾਂ ਤੱਕ ਪਹੁੰਚਾਉਂਦੇ ਹੋ। ਫਰੈਸ਼ ਹੋਏ ਲੋਕ ਰਾਈਟ ਵੇ ਗੱਡੀਆਂ ਘਬਾਉਂਦੇ ਨੇ, ਲਾਈਵ ਔਨ ਲੋਕੇਸ਼ਨਸ ਤੋਂ ਲੈ ਕੇ ਅਸੀਂ ਤੁਹਾਡੇ ਬਿਜ਼ਨਸ ਨੂੰ ਕਾਮਯਾਬੀ ਦੀ ਬੁਲੰਬੀਆਂ ਤੱਕ ਲੈ ਕੇ ਜਾਂਦੇ ਹਾਂ। ਇਹੀ ਕਾਰਨ ਹੈ ਕਿ 11-11 10-10 ਸਾਲ ਤੋਂ ਅਸੀਂ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਇੱਕੋ ਕੰਪਨੀ ਦੀ, ਔਰ 10-10 ਸਾਲ ਤੋਂ ਕੰਪਨੀਜ਼ ਮਾਰਕੀਟ 'ਚ ਇਸਟੈਬਲਿਸ਼ ਨੇ, ਚਾਹੇ ਕਰੋਨੇ ਆ ਗਏ ਨੇ, ਚਾਹੇ ਮਹਾ ਰਿਸੈਸ਼ਨ ਆ ਗਏ ਨੇ, ਫਿਰ ਵੀ ਚੜ੍ਹਦੀ ਕਲਾ ਦੇ ਨਾਲ ਬਿਜ਼ਨਸ ਚੱਲਦੇ। ਉਹਨਾਂ 'ਚ ਇੱਕ ਨਾਮ ਹੈ ਸੁਲਤਾਨ, ਸੁਲਤਾਨ ਜੀ ਬਿਨਾਲ। ਸੁਲਤਾਨ ਜੀ ਔਨ ਏਅਰ ਪਲੀਜ਼।
1: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ, ਔਰ ਮੈਂ ਜਿਸ ਤਰ੍ਹਾਂ ਪਹਿਲੇ ਵੀ ਦੱਸ ਕੇ ਗਿਆ ਕਿ ਸਿਰਫ 6 TV 50 ਇੰਚ 'ਚ, 6 TV 55 ਇੰਚ, 6 TV 65 ਇੰਚ ਤੇ 6 TV ਹੀ 75 ਇੰਚ ਆਏ ਆ ਜੀ ਸਾਡੇ ਕੋਲ। ਐਕਚੁਅਲੀ ਤਾਂ ਮੈਂ 100 TV ਦਾ ਆਰਡਰ ਪਾਇਆ ਸੀ, ਪਰ ਸਾਨੂੰ ਸਿਰਫ ਇਹ ਇਸ ਟਾਈਮ 48 TV ਉਹਨਾਂ ਨੇ ਡਿਲੀਵਰ ਕੀਤੇ ਆ, ਜਿਹੜੇ ਕਿ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਤੇ ਦੇ ਰਹੇ ਹਾਂ ਅਸੀਂ। 6-6 ਲੱਕੀ ਕਸਟਮਰ ਕੈਨ ਗੈਟ ਇਟ। 50 ਇੰਚ ਸਿਰਫ 299 ਦਾ, ਪਰ 6 ਹੀ ਕਸਟਮਰ ਨੂੰ ਮਿਲੇਗਾ, 6 TV ਸਟਾਕ 'ਚ ਜੀ, 299 ਚ 50 ਇੰਚ। 55 ਇੰਚ $100 ਹੋਰ ਪਾਇਆ, 399 ਦਾ ਮਿਲ ਜਾਣਾ। 65 ਇੰਚ 599 ਚ ਹੈ ਤੇ 75 ਇੰਚ 699 ਦਾ, ਪਰ 6 TV ਇਨ ਸਟਾਕ ਹੈ। ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਇਹਨਾਂ ਟੀਵੀਆਂ 'ਚ ਇਹ 4K UHD ਸਮਾਰਟ TV ਹੈ ਜੀ, ਗੂਗਲ ਫੀਚਰ ਦੇ ਨਾਲ ਹੈ, ਕ੍ਰੋਮਕਾਸਟ ਬਿਲਟ ਇਨ ਹੈ, ਫੈਕਟਰੀ ਸੀਲਡ, ਬ੍ਰੈਂਡ ਨਿਊ, ਡੱਬੇ 'ਚ ਬੰਦ ਮਿਲਣਗੇ, 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਹੈ ਇਹਨਾਂ ਟੀਵੀਆਂ ਦੇ ਉੱਪਰ। ਐਕਸਟੈਂਡਡ ਵਾਰੰਟੀ ਲੈਣਾ ਚਾਹੁੰਦੇ, 2 ਜਾਂ 3 ਸਾਲ ਦੀ ਐਕਸਟੈਂਡਡ ਵਾਰੰਟੀ ਵੀ ਲਈ ਜਾ ਸਕਦੀ ਹੈ ਜੀ। ਇਹਦੇ ਲਈ ਆਉਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 9054502828 ਸਾਡਾ ਨੰਬਰ ਹੈ। ਤੇ ਇਸੇ ਤਰ੍ਹਾਂ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਜੇ ਤੁਹਾਨੂੰ ਮਿਲ ਰਹੀਆਂ, ਤੇ ਬੰਡਲ ਪੈਕੇਜ ਦੇ ਉੱਪਰ $2000 ਤੁਸੀਂ ਸੇਵ ਕਰਨਾ, ਕਿਉਂਕਿ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $5000 ਵਾਲਾ $29.99 ਚ ਮਿਲਣਾ, ਤੇ $29.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ $17.99 ਚ ਮਿਲਣਾ, $800 ਤੁਸੀਂ ਸੇਵ ਕਰਨੇ ਆ, ਤੇ $17.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ ਜੀ। ਜਿਨ੍ਹਾਂ ਨੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਜਾਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਉਹ ਵੀ ਮਿਸ ਨਾ ਕਰਨ ਅੱਜ ਸ਼ਾਮ 7 ਵਜੇ ਤੱਕ। ਇਹ ਵੀਕਐਂਡ ਸਪੈਸ਼ਲ ਵੀਕਐਂਡ ਹੈ, ਕਿਉਂਕਿ GE ਫਰਿੱਜ ਦੇਅਰ ਗੈਲਰੀ ਐਂਡ ਪ੍ਰੋਫੈਸ਼ਨਲ, ਸੈਮਸੰਗ ਐਂਡ ਸੋਨੀ ਵਰਗੀ ਕੰਪਨੀਆਂ ਤੁਹਾਨੂੰ ਦੇ ਰਹੀਆਂ ਇਸ ਟਾਈਮ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਇਸ ਵੀਕਐਂਡ ਤੇ ਪਹੁੰਚਣਾ ਹੈ ਤੁਸੀਂ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਤੇ ਜਿਹੜੇ ਕਸਟਮਰ 42 ਇੰਚ ਜਾਂ 48 ਇੰਚ ਫਰਿੱਜ ਦੇਖ ਰਹੇ ਆ, ਉਹ ਵੀ ਮਿਸ ਨਾ ਕਰਨ, ਕਿਉਂਕਿ ਇਹਦੇ 'ਚ ਵੀ $26000 ਵਾਲਾ 42 ਇੰਚ ਜਾਂ 48 ਇੰਚ ਪੈਨਲ ਰੈਡੀ ਫਰਿੱਜ ਲਵਾਉਣਾ, ਨਾਲ ਤੁਸੀਂ ਬਿਲਟ ਇਨ ਕੁੱਕਟੋਪ ਮਿਲਣਾ, ਬਿਲਟ ਇਨ ਵਾਲ ਓਵਨ ਵਿਦ ਮਾਈਕ੍ਰੋਵੇਵ ਮਿਲਣਾ, ਬਿਲਟ ਇਨ ਡਿਸ਼ਵਾਸ਼ਰ ਮਿਲਣਾ, ਡਿਸ਼ਵਾਸ਼ਰ ਵੀ ਪੈਨਲ ਰੈਡੀ ਹੈ। ਜਿਹੜੇ ਵੀ ਪੈਨਲ ਦਾ ਤੁਹਾਡਾ ਕਿਚਨ ਬਣੇਗਾ ਉਹੀ ਪੈਨਲ ਡਿਸ਼ਵਾਸ਼ਰ ਤੇ ਲੱਗਣਗੇ, ਜਿਹੜੇ ਪੈਨਲ ਦਾ ਕਿਚਨ ਬਣੇਗਾ ਉਹੀ ਪੈਨਲ ਤੁਹਾਡੇ 48 ਇੰਚ ਫਰਿੱਜ ਤੇ ਲੱਗਣਗੇ, ਸਿਰਫ $18,900 ਚ ਪੂਰੇ ਦਾ ਪੂਰਾ ਪੈਨਲ ਰੈਡੀ ਬਿਲਟ ਇਨ ਕਿਚਨ ਤੁਹਾਨੂੰ ਮਿਲ ਰਿਹਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 9054502828 9054502828 9054502828 ਜੀ।
0: ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ।

0: ਫਰੈਸ਼ ਗ੍ਰੋਸਰੀ ਡਿਪੂ ਤੁਹਾਡੇ ਲੈ ਕੇ ਆਇਆ, ਕਹਿੰਦਾ ਦੂਰ ਦੂਰ ਨਹੀਂ ਨੇੜੇ ਨੇੜੇ ਲਾ ਲਵਾਂਗੇ ਅਸੀਂ ਤੁਹਾਨੂੰ, ਤੁਸੀਂ ਬਿਲਕੁਲ ਆਉਂਗੇ ਕਿ ਤੂਨੇ ਦੀ ਆਵਾਜ਼ ਮੈਂ ਆ ਗਿਆ ਪਰਬਤੋਂ ਸੇ ਆਜ ਮੈਂ ਟਕਰਾ ਗਿਆ। ਮਹਿੰਗਾਈ ਦੀ ਦੌਰ ਦੇ ਵਿੱਚ ਕੁਛ ਸਸਤਾ ਮਿਲਦਾ, ਲੋਕ ਇਸੇ ਤਰ੍ਹਾਂ ਬਿਲਕੁਲ ਸਭ ਕੁਛ ਭੁੱਲ ਕੇ ਕਿੱਥੋਂ ਜਾ ਰਹੇ ਹਾਂ ਅਤੇ ਕਿਹੜੀ ਲੋਕੇਸ਼ਨ 'ਤੇ ਜਾ ਰਹੇ ਹਾਂ, ਮੈਂ ਫਰੈਸ਼ ਗ੍ਰੋਸਰੀ ਡਿਪੂ ਉਹਨਾਂ ਨੂੰ ਖਿੱਚ ਕੇ ਲੈ ਜਾਂਦਾ। ਗ੍ਰੋਸਰੀ ਡੰਕੇ ਦੀ ਚੋਟ ਦੇ ਉੱਤੇ, ਡੰਕੇ ਦੀ, ਜਿਹੜਾ ਕਹਿੰਦਾ ਪਿਆਜ਼ਾਂ ਦਾ ਬੈਗ ਮਿਲਦਾ ਹੁੰਦਾ ਸੀ 7 ਦਾ, ਹੁਣ 11 ਦਾ ਹੋ ਗਿਆ। ਪਰ ਚਰਨਪ੍ਰੀਤ ਕੋਲ ਜਾ ਕੇ ਕਹਿੰਦੇ ਨੇ ਰੋਟੀ ਸਾਨੂੰ ਤੁਸੀਂ 11 ਰੁਪਏ 'ਚ ਦੇ ਦਿਓ, 13 ਰੁਪਏ 'ਚ ਨਾ ਦਿਓ। ਆਪਦੇ ਪਿਆਜ਼ਾਂ ਦਾ ਰੰਡੀ ਰੋਣਾ ਹੈਗਾ ਇਹਨਾਂ ਦਾ, ਅਤੇ ਦੂਜਿਆਂ 'ਤੇ ਜਾ ਕੇ ਵੀ ਮੁਫਤ 'ਚ ਖਿਲਾ ਦਿਓ ਸਾਨੂੰ। ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਮਾੜੀ ਨੀਤ ਵਾਲੇ ਤੇਰਾ ਮੂੰਹ ਕਾਲਾ। ਕਿਸੇ ਨੂੰ ਘਰੇ ਬੁਲਾਉਣਾ ਪਲੀਜ਼ ਇੱਦਾਂ ਨਾ ਕਰਿਆ ਕਰੋ, ਘਰੇ ਬੁਲਾਉਣ ਲੱਗੇ ਖਾਣੇ 'ਚ ਨਾ, ਕਿਉਂਕਿ ਆਪਾਂ ਤਾਂ ਲੰਗਰ ਲਾਉਣੇ ਵਾਲੀ ਕੌਮ। ਸਹੀ ਆ ਪੰਕਜ, ਕਰ ਰਹੀ
1: ਬਿਲਕੁਲ ਸਹੀ ਆ,
0: ਇਹਨੂੰ ਅੱਜ ਮੈਂ ਪੰਕਜ ਜੀ ਕਹਿਤਾ, ਬੋਲ ਵੀ ਸਹੀ ਆ ਕਿ ਨਹੀਂ?
2: ਬਿਲਕੁਲ ਬਿਲਕੁਲ ਜੀ।
0: ਸੋ ਫਰੈਸ਼ ਗ੍ਰੋਸਰੀ ਡਿਪੂ ਭਾਈ ਜੀ ਦਿਓ ਇੱਕ ਹੋਕਾ, ਦਿਓ ਠੋਕੇ, ਆ ਜਾਓ ਯਾਰ।
3: ਹਾਂਜੀ ਅਮਨ ਭਾਜੀ, ਸਤਿ ਸ਼੍ਰੀ ਅਕਾਲ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਮਹਿੰਗਾਈ ਦਿਨ ਬ ਦਿਨ ਵੱਡੇ ਸਟੋਰਾਂ ਵਾਲੇ ਵਧਾਈ ਜਾਂਦੇ ਆ, ਓਨੇ ਹੀ ਅਸੀਂ ਪ੍ਰਾਈਜ਼ ਆਪਣੇ ਲਿਮਿਟਡ ਪ੍ਰੋਪਰ ਤਰੀਕੇ ਨਾਲ ਰੱਖ ਕੇ ਦੱਸ ਰਹੇ ਹਾਂ ਕਿ ਇੰਨੀ ਮਹਿੰਗਾਈ ਵੱਧ ਨਹੀਂ ਗਈ ਜਿੰਨੀ ਕੁ ਵਧਾ ਦਿੱਤੀ ਗਈ ਆ। ਸੋ ਜੇ ਤੁਸੀਂ ਗ੍ਰੋਸਰੀ ਕਰਨ ਨਿਕਲਣਾ ਆ ਤਾਂ ਇੱਕ ਗੇੜਾ ਜ਼ਰੂਰ ਫਰੈਸ਼ ਗ੍ਰੋਸਰੀ ਡਿਪੂ ਦੀ, ਦੋ ਲੋਕੇਸ਼ਨ ਬਰੈਂਪਟਨ ਦੇ ਵਿੱਚ 31 ਸਟੀਪਲ ਬੁਸ਼ ਐਵਨਿਊ ਦੇ ਉੱਤੇ ਤੇ ਵਿਟਬੀ ਦੇ ਵਿੱਚ 1618 ਡੰਡਾ ਸਟਰੀਟ ਈਸਟ ਵਿਟਬੀ ਦੇ ਵਿੱਚ ਤੁਸੀਂ ਇੱਕ ਗੇੜਾ ਜ਼ਰੂਰ ਮਾਰੋ। ਤੁਹਾਨੂੰ ਪਤਾ ਲੱਗੇਗਾ ਕਿ ਪ੍ਰਾਈਜ਼ ਹਜੇ ਵੀ ਰੀਜ਼ਨੇਬਲ ਨੇ, ਪ੍ਰੋਡਕਟ ਸਾਰੇ ਸੇਮ ਨੇ, ਹਰ ਜਗ੍ਹਾ ਮਿਲਦੇ ਨੇ, ਬਟ ਪ੍ਰਾਈਜ਼ ਦੇ ਵਿੱਚ ਤੁਹਾਨੂੰ ਇੰਨਾ ਡਿਫਰੈਂਸ਼ੀਏਟ ਇਸ ਕਰਕੇ ਮਿਲੇਗਾ ਕਿ ਅਸੀਂ ਆਪਣੀ ਜਿਹੜੀ ਮਾਰਜਨ ਆ ਉਹਨੂੰ ਘੱਟ ਰੱਖ ਕੇ ਪਬਲਿਕ ਦੀ ਅਫੋਰਡੇਬਿਲਟੀ ਦੇ ਹਿਸਾਬ ਦੇ ਨਾਲ ਚੱਲਦੇ ਹਾਂ। ਅਸੀਂ ਲੁੱਟ ਪਾਟ ਵਾਲਾ ਕੰਮ ਬਿਲਕੁਲ ਨਹੀਂ ਕੀਤਾ ਹੋਇਆ। ਸੋ ਤੁਸੀਂ ਇਸ ਵਾਰ ਜੇ ਸਨੈਕਸ ਲੈ ਕੇ ਜਾਣੇ ਆ ਬਿਕਾਨੋ ਦੇ 350 ਗ੍ਰਾਮ ਦੇ ਸਨੈਕਸ, ਜਿਹੜੇ ਕਿ ਇਸ ਵਾਰ ਵੀ ਲੋਕ ਜਿਹੜੇ ਵੱਡੇ ਕਾਰਪੋਰੇਟ ਸਟੋਰਸ ਨੇ ਉਹਨਾਂ ਨੇ 399 ਨੂੰ ਲਾਏ ਹੋਏ ਨੇ, ਉਹ ਤੁਹਾਨੂੰ ਮਿਲਣੇ ਸਿਰਫ 199 ਨੂੰ। 350 ਬਿਕਾਨੋ ਦੇ ਸਾਰੇ ਸਨੈਕਸ ਜਿੰਨੇ ਪਏ ਨੇ ਜੀ 350 ਗ੍ਰਾਮ ਦੇ, ਸਿਰਫ 199 ਨੂੰ ਮਿਲਣੇ ਜੀ। ਗੁਲਾਬ ਜਾਮਣਾ ਲੈ ਕੇ ਆਏ, ਘਰੇ ਪ੍ਰਾਹੁਣੇ ਆ ਗਏ ਆ ਤਾਂ ਬਰਾੜ ਦੀਆਂ ਗੁਲਾਬ ਜਾਮਣਾ ਤੁਸੀਂ ਲੈ ਕੇ ਆਉਣੀ ਆ, ਸਿਰਫ 699 ਦਾ ਪੈਕ, ਜਿਹੜਾ ਕਿ ਤੁਹਾਨੂੰ ਘੱਟੋ ਘੱਟ 999 ਦਾ ਬਾਹਰ ਮਿਲਦਾ ਜੀ। ਸ਼ੱਕਰ ਆ ਜੀ, ਤੁਸੀਂ ਵਧੀਆ ਗੁੜ ਵਾਲੀ ਸ਼ੱਕਰ ਜੇ ਤੁਸੀਂ ਲਾਈਕ ਕਰਦੇ ਹੋ ਤਾਂ ਦੀਪ ਸ਼ੱਕਰ ਆ, ਵਨ ਆਫ ਦਾ ਬੈਸਟ ਬ੍ਰਾਂਡ ਆ ਜੀ। ਸਿਰਫ $4 ਦੇ ਵਿੱਚ ਮਿਲਣੀ ਹੈ ਜਿਹੜੀ ਤੁਹਾਨੂੰ ਮਿਲਦੀ ਆ ਬਾਹਰ, ਘੱਟੋ ਘੱਟ $6 to $6.5 ਦੇ ਵਿੱਚ, ਸਿਰਫ $4 ਦੇ ਵਿੱਚ ਮਿਲਣੀ ਆ ਜੀ। ਦੇਸੀ ਘਿਓ ਲੈ ਕੇ ਜਾਣਾ, ਨਾਨਕ ਦੇਸੀ ਘਿਓ ਵਨ ਆਫ ਦਾ ਬੈਸਟ ਜਿਹੜਾ ਪ੍ਰੋਡਕਟ ਆ ਨਾਨਕ ਦੇਸੀ ਘਿਓ, $23.99 ਦੇ ਵਿੱਚ ਲੱਗਿਆ ਹੋਇਆ ਜੀ, ਜਿਹੜਾ ਕਿ ਮਿਨੀਮਮ $30 ਦਾ ਤੁਸੀਂ ਵੱਡੇ ਸਟੋਰ ਦੇ ਵਿੱਚ ਦੇਖੋਗੇ ਲੱਗਿਆ ਹੋਇਆ, ਔਰ ਉਹ ਕੋਈ ਡੀਲ ਨਹੀਂ ਦਿੰਦੇ ਕਿ ਉਹਦੇ ਉੱਤੇ ਛੇਤੀ ਕਿਤੇ। ਮਸਟਰਡ ਆਇਲ ਦੇ ਵਿੱਚ 5 ਲੀਟਰ ਦੇ ਵਿੱਚ ਤੁਸੀਂ ਤੇਜ ਮਸਟਰਡ ਆਇਲ ਲੈ ਜਾਓ, ਲਕਸ਼ਮੀ ਮਸਟਰਡ ਆਇਲ ਲੈ ਜਾਓ, ਦੋਵੇਂ ਪ੍ਰੀਮੀਅਮ ਬ੍ਰਾਂਡ ਨੇ ਜੀ, ਸਿਰਫ $19.99, ਮਤਲਬ $20 ਦਾ ਜਿਹੜਾ ਤੁਹਾਨੂੰ ਪ੍ਰਾਈਜ਼ ਮਿਲਣਾ ਹੈ, ਜਿਹੜਾ ਮਿਨੀਮਮ ਬਾਹਰ 26, 27, 28 ਮਿਨੀਮਮ ਲੱਗੇ ਹੋਏ ਨੇ ਜੀ, ਤੁਹਾਨੂੰ $20 ਦੇ ਵਿੱਚ ਮਿਲਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਇੰਡੀਆ ਗੇਟ ਬਾਸਮਤੀ ਰਾਈਸ ਸਿਰਫ $13.99 ਦੇ ਵਿੱਚ ਲੱਗਿਆ ਹੋਇਆ ਜੀ, ਜਿਹੜਾ ਕਿ ਮਿਨੀਮਮ 17 to 18 ਤੁਸੀਂ ਆਨਲਾਈਨ ਵੀ ਜਾ ਕੇ ਚੈੱਕ ਕਰ ਸਕਦੇ ਹੋ, ਵੱਡੇ ਸਟੋਰਸ ਨੇ $17 to $18 ਦਾ ਬੈਗ ਲਾਇਆ, ਸਿਰਫ $14 ਚ ਮਿਲਣਾ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਚਾਹ ਦੇ ਸ਼ੌਕੀਨਾਂ ਵਾਸਤੇ ਵਾਗ ਬੱਕਰੀ ਚਾਏ, ਸਿਰਫ $10 ਦਾ ਬੈਗ ਲੱਗਿਆ ਹੋਇਆ ਜੀ, 2 LB ਦਾ, ਔਰ ਮਿਨੀਮਮ $16 ਦਾ ਬੈਗ ਜਿਹੜਾ ਤੁਹਾਨੂੰ ਬਾਹਰ ਮਿਲਦਾ ਜੀ। ਦਾਲਾਂ ਦੇ ਵਿੱਚ ਗੱਲ ਕਰੀਏ ਤਾਂ 399 ਤੋਂ 4 pound ਦਾ ਬੈਗ ਸ਼ੁਰੂ ਹੋ ਜਾਂਦਾ ਜੀ, ਜਿਹਦੇ ਵਿੱਚ ਵਾਈਟ ਚਨੇ, ਕਾਲੇ ਚਨੇ, ਮਸੂਰ, ਰੈਡ ਸਪਲਿਟ, ਮਸੂਰ ਹੋਲ, ਜੇ ਤੁਸੀਂ ਉੜਦ ਦਾਲ ਤੇ ਮੂੰਗ ਹੋਲ ਲੈ ਕੇ ਜਾਣੀ ਹੈ ਤਾਂ ਸਿਰਫ $4.99 ਦਾ ਬੈਗ ਤੁਹਾਨੂੰ ਮਿਲਦਾ ਜੀ, ਜਿਹੜਾ ਕਿ ਘੱਟੋ ਘੱਟ $8 ਦਾ ਬੈਗ ਆ, ਤੁਹਾਨੂੰ $5 ਦੇ ਵਿੱਚ ਮਿਲਣਾ ਜੀ 4 pound ਦਾ ਬੈਗ। ਸੋ ਕੋਈ ਵੀ ਦਾਲਾਂ ਦਾ ਬੈਗ 4 pound ਦਾ ਜੀ ਅਸੀਂ

0: ਡਿਪੂ।
1: ਬਹੁਤ ਸ਼ੁਕਰੀਆ। ਦੋ ਲੋਕੇਸ਼ਨ ਵਿਟਮੀ ਔਰ ਬ੍ਰੈਂਟਨ ਦੇ ਵਿੱਚ, ਫਰੈਸ਼ ਗਰੋਸਰੀ ਡਿਪੂ, ਸੇਵਿੰਗ ਦਾ ਦੂਸਰਾ ਨਾਮ ਮਹਿੰਗਾਈ ਨਾਲ ਦੁਸ਼ਮਣੀ। ਅਤੇ ਰਾਣਾ ਜੀ, ਮੇਰੇ ਨਾਲ ਨੇ ਬਹੁਤ ਸਾਰੇ ਘਰਾਂ 'ਚ ਲੋਕਾਂ ਨੂੰ ਲਾਈਫ ਟਾਈਮ ਦਵਾਈ ਲੱਗ ਗਈ ਹੈ, ਪਰ ਉਹਨਾਂ ਨੂੰ ਪਤਾ ਨਹੀਂ ਗਾ ਕਿ ਉਹ 90,000 ਦੀ ਇੱਕ ਸਰਕਾਰ ਦੀ ਸਬਸਿਡੀ ਜਿਹੜੀ ਇੱਕ ਗ੍ਰਾਂਟ ਆ ਉਹ ਮਿਲਦੀ ਹੈ, ਤਾਂ ਜੋ ਤੁਹਾਡੇ ਦਵਾਈ ਜਿਹੜੀ ਬਿਮਾਰੀ ਲੱਗੀ ਉਹਦੇ ਕਰਕੇ ਤੁਹਾਡੇ ਕੰਮ ਅਤੇ ਤੁਹਾਡੀ ਲਾਈਫ 'ਤੇ ਅਸਰ ਗਿਆ, ਤੁਸੀਂ ਲਾਈਫ ਸਟਾਈਲ ਨੂੰ ਬਰਕਰਾਰ ਰੱਖ ਸਕੋ। ਸ਼ੇਰਜੰਗ ਰਾਣਾ ਫਰੋਮ ਪੰਜਾਬ ਇੰਸ਼ੋਰੈਂਸ। ਬਾਈ ਜੀ, ਤੁਸੀਂ ਆਉਣੇ।
2: ਥੈਂਕ ਯੂ ਸੋ ਮਚ ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿੱਦਾਂ ਆਪਾਂ RDSP ਦੀ ਹਮੇਸ਼ਾ ਗੱਲ ਕਰਦੇ, ਰਜਿਸਟਰਡ ਡਿਸੇਬਿਲਿਟੀ ਸੇਵਿੰਗ ਪਲਾਨ, ਇੱਕ ਇੱਦਾਂ ਦਾ ਪਲਾਨ ਹੈ ਜੋ ਕਿ ਫਾਈਨੈਂਸ਼ੀਅਲ ਸਪੋਰਟ ਹੈ ਫੈਡਰਲ ਗਵਰਨਮੈਂਟ ਵੱਲੋਂ ਉਹਨਾਂ ਸਾਰੇ ਲੋਕਾਂ ਦੇ ਲਈ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਅਗਰ ਆਪਾਂ ਡਿਸੇਬਲ ਹਾਂ, ਤੇ ਆਪਾਂ RDSP ਦਾ ਅਕਾਊਂਟ ਓਪਨ ਕਰਕੇ ਇਹ ਜਿਹੜੀ $90,000 ਦੀ ਜਿਹੜੀ ਹੈਲਪ ਗਵਰਨਮੈਂਟ ਕਰ ਰਹੀ ਹੈ ਉਹ ਆਪਾਂ ਲੈ ਸਕਦੇ ਹਾਂ। ਈਵਨ ਜਿਹੜੇ ਲੋਕ ਕੁਆਲੀਫਾਈ ਕਰਦੇ ਸੀ ਪਿਛਲੇ ਸਾਲਾਂ ਦਾ, ਪਿਛਲੇ 10 ਸਾਲ ਦਾ ਜਿਹੜਾ ਗਵਰਨਮੈਂਟ ਨੇ ਕਿਹਾ ਵੀ ਜਿਹੜੇ 10 ਸਾਲ ਦੀ ਪੈਂਡਿੰਗ ਤੁਹਾਡੀ ਗ੍ਰਾਂਟ ਹੈਗੀ ਆ ਉਹ ਵੀ ਆਪਾਂ ਹੁਣ ਰਿਕਵਰ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜਿਹਨਾਂ ਦੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ, ਤੇ $3,480 ਹਰ ਸਾਲ ਜਿਹੜਾ ਪੇਰੈਂਟਸ ਨੂੰ ਗਵਰਨਮੈਂਟ ਵੱਲੋਂ ਅਲੱਗ ਦਿੱਤਾ ਜਾ ਰਿਹਾ ਇਸ $90,000 ਤੋਂ ਇਲਾਵਾ, ਐਂਡ ਜਿਹਨਾਂ ਦੀ ਉਮਰ 18 ਸਾਲ ਤੋਂ ਅਬਵ ਹੈਗੀ ਹੈ ਉਹਨਾਂ ਨੂੰ $2,450 ਹਰ ਸਾਲ ਗਵਰਨਮੈਂਟ ਵੱਲੋਂ ਜਾ ਰਹੇ ਨੇ। ਐਂਡ ਜਿਹੜੇ ਇਹ ਨਵਾਂ ਜਿਹੜਾ ਬੈਨੀਫਿਟ ਸਟਾਰਟ ਹੋਇਆ ਹੈਗਾ ਪਿਛਲੇ ਸਾਲ ਜੁਲਾਈ ਤੋਂ ਸਟਾਰਟ ਹੋਇਆ ਸੀ, ਅਗਰ ਤੁਸੀਂ ਅਪਲਾਈ ਨਹੀਂ ਕੀਤਾ ਤੇ ਹੁਣ ਜੁਲਾਈ ਤੱਕ ਮੰਨ ਲਓ ਜਿੰਨੇ ਵੀ ਮੰਥਸ ਹੋ ਚੁੱਕੇ ਨੇ 12-13 ਮਹੀਨੇ ਉਹ ਸਾਰੇ ਪੈਸੇ ਇਕੱਠੇ ਆ ਜਾਣਗੇ, ਤੇ ਉਸ ਤੋਂ ਬਾਅਦ ਅਗਲੇ ਮਹੀਨੇ ਤੋਂ ਤੁਹਾਨੂੰ ਨੈਕਸਟ ਜਿਹੜਾ ਹੈਗਾ $205 ਜਿਹੜਾ ਇਸ ਸਾਲ ਤੋਂ ਉਹਨਾਂ ਨੇ ਕਰਤਾ ਉਹ ਤੁਹਾਡੇ ਅਕਾਊਂਟ 'ਚ ਆ ਜਾਇਆ ਕਰਨਗੇ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਇਹ ਸਾਰੀਆਂ ਗ੍ਰਾਂਟਸ ਲੈਣ ਲਈ। ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਫਿਜ਼ੀਕਲੀ ਜਾਂ ਮੈਂਟਲੀ ਪਰਸਨ ਡਿਸੇਬਲ ਹੈਗੇ, ਆਪਾਂ ਉਮਰ 49 ਸਾਲ ਤੋਂ ਘੱਟ ਹੈ, ਗਵਰਨਮੈਂਟ ਨੇ ਇਹ ਕਿਹਾ ਹੈਗਾ ਵੀ ਜਿਹੜੇ ਆਪਾਂ ਡੇਲੀ ਰੂਟੀਨ ਦੀਆਂ ਜਿਹੜੀਆਂ ਚੀਜ਼ਾਂ ਕਰ ਰਹੇ ਹੈਗੇ, ਅਗਰ ਉਹਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਆ ਰਹੀ ਹੈ ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਈਵਨ ਖਾਣਾ ਖਾਣ ਦੇ ਵਿੱਚ, ਅਗਰ ਸਾਨੂੰ ਕਿਸੇ ਦੀ ਹੈਲਪ ਦੀ ਲੋੜ ਪੈਂਦੀ ਹੈ ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। $90,000 ਦੀ ਬਹੁਤ ਵੱਡੀ ਸਪੋਰਟ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਅਮਨ ਭਾਜੀ, ਕਈ ਲੋਕਾਂ ਨੂੰ ਕਨਫਿਊਜ਼ਨ ਹੈ ਵੀ ਜਿਹੜੇ ਸਾਨੂੰ ਮੰਥਲੀ ਕੋਈ ਬੈਨੀਫਿਟ ਲੱਗੇ ਹੋਏ ਨੇ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਉਹਦੇ ਤੇ ਕੋਈ ਅਸਰ ਤੇ ਨਹੀਂ ਪਏਗਾ, ਕੋਈ ਏਦਾਂ ਦਾ ਕੋਈ ਵੀ ਨਹੀਂ ਹੈ। ਜਿਹੜੇ ਤੁਹਾਨੂੰ ਆਲਰੇਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਬੈਨੀਫਿਟ ਮਿਲ ਰਹੇ ਨੇ ਉਹ ਵੀ ਮਿਲਦੇ ਰਹਿਣੇ ਨੇ। ਜਿਹੜੀ ਆਪਾਂ ਗ੍ਰਾਂਟਸ ਦੀ ਗੱਲ ਕਰਦੇ ਹਾਂ ਇਹ ਤੁਹਾਨੂੰ ਫੈਡਰਲ ਗਵਰਨਮੈਂਟ ਭੇਜ ਰਹੀ ਹੈ, ਆਟਵਾ ਕਹਿ ਲਓ ਵੀ ਉੱਥੋਂ ਤੁਹਾਨੂੰ ਇਹ ਗ੍ਰਾਂਟ ਆ ਰਹੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ,
1: 416-910-9000 ਨੰਬਰ ਹੈ। ਤੁਹਾਡੀ ਕਿਸੇ ਵੀ ਚੀਜ਼ ਦੀ ਕੋਈ ਕੋਈ ਕੁਐਸਚਨ ਹੈ ਨਾ, 1-to-1 ਕਰ ਲਓ ਕਿ ਮੈਨੂੰ ਆਹ ਮਿਲਦਾ ਮੇਰਾ ਫਰਕ ਪਊਗਾ ਕਿ ਨਹੀਂ। ਔਰ ਇਹ ਜਿਹੜਾ ਪੈਸਾ ਹੈਗਾ ਇਹ ਤੁਹਾਨੂੰ ਗਵਰਨਮੈਂਟ ਦੇ ਰਹੀ ਹੈਗੀ ਹੈ। ਪੰਜਾਬ ਇੰਸ਼ੋਰੈਂਸ ਸਰ ਤੁਹਾਨੂੰ ਦੱਸਦੇ ਆ ਤੁਸੀਂ ਕੁਆਲੀਫਾਈ ਕਰਦੇ ਹੋ, ਜੇ ਕਰਦੇ ਹੋ ਤਾਂ ਕਿਹੜੇ ਕਿਹੜੇ ਫੋਰਮ ਭਰ ਕੇ ਭੇਜਣੇ। 416-910-9000, 416-910-9000 ਦੇ ਉੱਤੇ, 416-910-9000 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ
2: ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ ਸੋ ਮਚ ਸਰ। ਆਪਣੇ ਸਿਹਤ ਦਾ ਅਤੇ ਆਪਣਾ ਖਿਆਲ ਰੱਖੋ ਸਾਰੇ। 416-910-9000 ਨੰਬਰ ਦੇ ਉੱਤੇ ਕਾਲ ਕਰਨੀ ਹੈ। ਕੋਮਲ ਨੂੰ ਕਾਲ ਕਰਨੀ ਆ ਔਨਲਾਈਨ ਟਰੈਵਲ ਤੋਂ। ਕਿਸੇ ਨੇ ਵੀ ਹਵਾਈ ਯਾਤਰਾ ਕਰਨੀ ਆ, ਟਿਕਟਸ ਲੈਣੀ ਆ ਸਸਤੀਆਂ ਹਵਾਈ ਟਿਕਟਾਂ ਦੇ ਲਈ, ਕੋਮਲ ਆਲ ਲਿੰਕ ਟਰੈਵਲ ਤੋਂ 905-239-7711, 905-239-7711, 905-239-7711 ਅਤੇ ਕੋਮਲ ਨੂੰ ਤੁਸੀਂ ਜਿਹੜੀ ਕਾਲ ਕਰਨੀ ਹੈ 905-239-7711। ਹਾਈਲੈਂਡ ਆਟੋ ਰਿਪੇਅਰ ਸੈਂਟਰ, ਹਾਈਲੀ ਰਿਕਮੈਂਡਡ, ਕਿਸੇ ਵੀ ਤਰ੍ਹਾਂ ਦੀ ਗੱਡੀ ਦੀ ਰਿਪੇਅਰ ਵੱਡੀ ਜਾਂ ਛੋਟੀ, ਹਾਈਲੈਂਡ ਕਹਿੰਦੇ ਸਾਡੇ ਕੋਲ ਗੱਡੀ ਲਿਆਓ। 19 ਸਾਲ ਤੋਂ ਅਸੀਂ ਵਰਕਸ਼ਾਪ ਰਨ ਕਰ ਰਹੇ ਹਾਂ, ਰਿਪੇਅਰ ਕਰ ਰਹੇ ਹਾਂ। 38 ਆਟੋਮੈਟਿਕ ਡਰਾਈਵ ਏਅਰਪੋਰਟ ਐਂਡ ਵਿਲੀਅਮ ਪਾਰਕ ਦਾ ਇੰਟਰਸੈਕਸ਼ਨ, 905-463-63-63। ਮਿਰਜ਼ਾ ਗਾਲਿਬ ਕਹਿੰਦੇ ਕਿ ਲੋਕ ਹਰ ਮੋੜ ਪੇ ਰੁਕ ਰੁਕ ਕੇ ਸੰਭਲਤੇ ਕਿਉਂ ਹੈ
3: ਜੀ,
1: ਇਤਨਾ ਡਰਤੇ ਹੈ ਫਿਰ ਘਰ ਸੇ ਨਿਕਲਤੇ ਕਿਉਂ ਹੈ। ਸੋ ਜੇ ਡਰੇ ਲੱਗਦਾ ਘਰੋਂ ਕਿਉਂ ਨਿਕਲਣਾ, ਤੇ ਹਰ ਮੋੜ ਹਰ ਥਾਂ ਤੇ ਸੰਭਲਣ ਦੀ ਕੀ ਜ਼ਰੂਰਤ ਹੈ, ਬਿਨਾਂ ਸੰਭਲੇ ਵੀ ਚੱਲ ਕੇ ਦੇਖ ਲਓ
3: ਜੀ, ਬਿਲਕੁਲ।
1: ਸੋ ਬਾਬੂ ਜੀ, ਧੀਰੇ ਚੱਲਣਾ ਬੜੇ ਦੋਖੇ ਹੈ ਇਸ ਰਾਹ ਮੇ। ਸੋ ਤੁਸੀਂ ਅਗਰ ਆਪਣੀ ਜ਼ਿੰਦਗੀ 'ਚ ਚੇਂਜ ਲੈ ਕੇ ਆਉਣੀ ਚਾਹੁੰਦੇ ਹੋ, ਵੱਡੀ ਚੇਂਜ, ਤਾਂ ਇੱਕ ਅਸੀਂ ਐਡ ਰਨ ਕਰਦੇ ਹਾਂ ਮਾਸਟਰ ਯੂਰ ਐਗਜ਼ਾਮ। ਤੁਸੀਂ ਆਪਣੇ ਐਗਜ਼ਾਮ ਦੇ ਉੱਤੇ ਰਾਜ ਕਰ ਸਕਦੇ ਹੋ
3: ਜੀ।
1: ਇੱਥੇ ਐਗਜ਼ਾਮ ਦੇ ਵਿੱਚ ਧਰਮਿੰਦਰ ਸ਼ਾਸਤਰੀ, ਸ਼ਿਕਸ਼ਾ ਮੰਤਰੀ ਭਾਰਤ ਕੇ ਨਹੀਂ, ਇੱਥੇ ਦੋ ਮੁੰਡੇ ਨੇ ਜਿਹੜੇ ਤੁਹਾਨੂੰ ਐਗਜ਼ਾਮ ਦੀ ਪ੍ਰਿਪਰੇਸ਼ਨ ਅਤੇ ਉਹਦਾ ਸਾਰਾ ਹੋਮਵਰਕ ਕਰਵਾਉਂਦੇ ਨੇ
3: ਜੀ।
1: ਕਿਸ ਤਰ੍ਹਾਂ ਦੇ ਕੁਸ਼ਚਨ ਕਦੋਂ ਕਿਵੇਂ ਤੁਸੀਂ ਕੀ ਜਵਾਬ ਕਰਨਾ, ਕਿਹੜਾ ਕਿਹੜਾ ਮੈਥਡ ਯੂਜ਼ ਕਰਨਾ
3: ਜੀ।
1: ਕੋਈ ਵੀ 10ਵੀਂ ਪਾਸ ਹੈ ਇਹ ਨਾ ਸੋਚੇ ਕਿ ਮੈਂ ਲਾਇਸੈਂਸ ਨਹੀਂ ਲੈ ਸਕਦਾ।

0: ਬਿਲਕੁਲ
1: ਤੁਸੀਂ ਰੀਅਲ ਸਟੇਟ ਏਜੰਟ ਦਾ ਲਾਇਸੈਂਸ 60 ਦਿਨ ਦੇ ਵਿੱਚ ਜਾਂ 65 ਦਿਨ ਚ ਲੈ ਸਕਦੇ ਹੋ, ਤੁਸੀਂ ਮੋਰਗੇਜ ਏਜੰਟ ਦਾ ਲਾਇਸੈਂਸ 10 ਦਿਨ ਚ ਲੈ ਸਕਦੇ ਹੋ, ਤੁਸੀਂ ਇੰਸ਼ੋਰੈਂਸ ਐਡਵਾਈਜ਼ਰ ਦਾ ਲਾਇਸੈਂਸ 10 ਦਿਨ ਚ ਲੈ ਸਕਦੇ ਹੋ, ਤੁਸੀਂ ਓਰੀਆ ਦਾ ਲਾਇਸੈਂਸ ਜਿਹਦੇ ਰਾਹੀਂ ਤੁਸੀਂ ਓਰੀਆ ਕਹਿੰਦੇ ਤਾਂ ਓਮਵਿਕ ਦਾ ਲਾਇਸੈਂਸ ਜਿਹਦੇ 'ਚ ਕਾਰ ਡੀਲਰਸ਼ਿਪ ਦਾ ਕੰਮ ਆ ਇੱਕ ਮਹੀਨੇ 'ਚ ਲੈ ਸਕਦੇ ਹੋ, ਅਤੇ ਤੁਸੀਂ ਅਗਰ ਆਟੋ ਇੰਸ਼ੋਰੈਂਸ ਵੇਚਣੀ ਹੈ ਉਹਦਾ ਲਾਇਸੈਂਸ ਲੈਣਾ ਉਹ ਵੀ ਇੱਕ ਮਹੀਨੇ ਦੇ ਵਿੱਚ ਵਿੱਚ ਮਿਲ ਜੂਗਾ। ਮਾਸਟਰ ਯੂਰ ਐਗਜ਼ਾਮ ਤੁਸੀਂ ਕਾਲ ਕਰੋ, 1-to-1 ਗੱਲਬਾਤ ਕਰ ਲਓ, ਆਹ ਮੇਰੀ ਪੜ੍ਹਾਈ ਹੈ, ਮੇਰਾ ਬੇਟਾ ਐਡੀਸ਼ਨਲ ਲਾਇਸੈਂਸ ਲੈਣਾ ਚਾਹੁੰਦਾ, ਜਿਹੜਾ ਕੰਮ ਕਰਦੇ ਹੋ ਕਰੀ ਚੱਲੋ, ਨਾਲ ਇੱਕ ਐਡੀਸ਼ਨਲ ਲਾਇਸੈਂਸ ਲੈ ਲਓ। 437-376-5656 ਐਗਜ਼ਾਮ ਔਰ ਲਾਇਸੈਂਸ ਦੇ ਵਾਸਤੇ 437-376-5656 ਦੇ ਉੱਤੇ ਤੁਸੀਂ ਕਾਲ ਕਰਨੀ ਹੈ।

0: ਸੰਤੋ ਜੀ, ਇਮਤਿਹਾਨ ਕੀ ਘੜੀ ਆ ਗਈ ਹੈ? ਅਸੀਂ ਮਾਸਟਰ ਯੂਰ ਐਗਜ਼ਾਮ ਦੀ ਤਾਂ ਗੱਲ ਕਰਤੀ, ਪਰ ਤੁਹਾਡੇ ਐਗਜ਼ਾਮ ਦੀ ਗੱਲ ਕਰਦੇ ਹਾਂ। ਤੁਸੀਂ ਹਮੇਸ਼ਾ ਹੀ ਤਰ੍ਹਾਂ ਸਾਨੂੰ ਦੱਸਣਾ ਹੁੰਦਾ ਸਿੰਗਰ ਕੌਣ ਹੈਗਾ
1: ਜੀ? ਸਿੰਗਰ ਮੈਨੂੰ ਲੱਗ ਰਿਹਾ ਸਰਦੂਲ ਸਿਕੰਦਰ।
0: ਸਰਦੂਲ ਸਿਕੰਦਰ ਤੁਹਾਨੂੰ ਲੱਗਦਾ
1: ਜੀ? ਬਿਲਕੁਲ।
0: ਚੰਨਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਚੰਨਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ ਚੰਨਪ੍ਰੀਤ ਜੀ।
1: ਚੰਨਪ੍ਰੀਤ ਜੀ, ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ?
2: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਤੁਹਾਨੂੰ ਉੱਚੀ ਬੋਲਣਾ ਪੈਣਾ ਚੰਨਪ੍ਰੀਤ, ਬਹੁਤ ਜ਼ਿਆਦਾ ਉੱਚੀ। ਹਾਂਜੀ ਚੰਨਪ੍ਰੀਤ ਜੀ, ਸੰਤੋਸ਼ ਜੀ ਨੇ ਇੱਕ ਸਿੰਗਰ ਦੀ ਆਵਾਜ਼ ਦੱਸੀ ਹੈ, ਤੁਸੀਂ ਮਾੜਾ ਦੇਖ ਕੇ ਦੱਸਿਓ, ਤੁਸੀਂ ਇਹ ਕਹਿੰਦੇ ਸਰਦੂਲ ਸਿਕੰਦਰ ਆ।

0: ਤੁਹਾਨੂੰ ਪਤਾ ਲੱਗ ਗਿਆ ਸਿੰਗਰ ਕੌਣ ਆ?
1: ਨਹੀਂ ਜੀ, ਮੈਨੂੰ ਸਾਡੇ ਚੰਮਨ ਤੋਂ
0: ਪਹਿਲਾਂ ਪੈਸੇ ਬਣਾਓ ਤੁਸੀਂ ਨਾ, ਦੇਖਿਓ ਸਿੰਗਰ ਕਿਹੜਾ ਆਇਆ ਕਿਹੜਾ ਗਿਆ ਵਿਚਾਰਾ। 905-673-3333 ਮੇਰੇ ਨਾਲ ਸੁਖਵਿੰਦਰ ਕੀ ਕਹੋਗੇ? ਸੁਖਜਿੰਦਰ, ਸੁਖਜਿੰਦਰ ਸੁਖਜਿੰਦਰ ਰੇਡੀਓ ਦੀ ਆਵਾਜ਼ ਬੰਦ ਕਰੋ ਬਈ, ਰੇਡੀਓ ਦੀ ਆਵਾਜ਼ ਬੰਦ ਕਰੋ ਨਹੀਂ ਤਾਂ ਮੈਂ ਤੁਹਾਡੀ ਆਵਾਜ਼ ਬੰਦ ਕਰ ਦੂੰਗਾ। ਹੈਲੋ,
1: ਹੈਲੋ,
0: ਹਾਂ ਰੇਡੀਓ ਦੀ ਆਵਾਜ਼ ਬੰਦ ਕਰ ਦੋ ਨਹੀਂ ਤਾਂ ਮੈਂ ਤੁਹਾਡੀ ਆਵਾਜ਼ ਬੰਦ ਕਰ ਦਿੰਦੀ। ਹਾਂਜੀ ਬੋਲੋ। ਨਹੀਂ ਨਹੀਂ ਯਾਰ, ਗਲਤ ਹੈ, ਗਲਤ ਹੈ। ਸੰਤੋਸ਼ ਕਿਹੜਾ ਕਹਿੰਦੇ ਤੁਸੀਂ?
2: ਸਰਦੂਲ ਸਿਕੰਦਰ ਜੀ।
0: ਸਰਦੂਲ ਸਿਕੰਦਰ ਜੀ ਨਾਲ ਜੀ ਵੀ ਲਗਾਇਆ ਉਹਨਾਂ
2: ਨੇ। ਮੈਨੂੰ ਕਿਸੇ ਦਾ ਮੈਸੇਜ ਆਇਆ, ਜੀ ਜੀ ਲਗਾਓ ਜੀ, ਕਹਿੰਦੇ ਪਵਨ ਜੀ ਕੋ ਸਿੱਖੋ ਜੀ ਲਗਾਣਾ।
0: 905-673-3333 ਸਟੂਡੀਓ ਦਾ ਨੰਬਰ ਹੈ। ਚੈਂਪੀਅਨ ਕੀ ਹਾਲ ਚਾਲ? 12-28 ਸਟੂਡੀਓ ਘੜੀਆਂ ਤੇ ਹੋ ਚੁੱਕੇ ਨੇ ਚੜ੍ਹਦੀ ਕਲਾ ਚੋਂ।
1: ਹਾਂਜੀ, ਚੜ੍ਹਦੀ ਕਲਾ।
0: ਅੱਛਾ ਚੈਂਪੀਅਨ, ਉਮਰ ਜਿਹੜੀ ਹੈਗੀ ਆ, ਰੰਗ ਗੋਰਾ, ਪਗੜੀ ਧਾਰੀ ਆ ਤੇ ਸਿੱਖ ਪਰਿਵਾਰ ਚੋਂ ਇਹ, ਤੇ ਰਿਸ਼ਤਾ ਨਹੀਂ ਕਰ ਰਹੇ ਸੀ, ਇਹਦੇ ਬਾਰੇ ਦੱਸਣ ਲੱਗੇ ਅਨਮੈਰਿਡ ਹੈ,
2: ਬਹੁਤ ਸਾਊ ਮੁੰਡਾ ਹੈ,
0: 36 ਸਾਲ ਦਾ ਬੰਦਾ। ਇਹ ਮੁੰਡਾ ਜਿਹੜਾ ਕਿਸੇ ਦੇ ਮੂਹਰੇ ਨਹੀਂ ਬੋਲਦਾ
2: ਜੀ, ਬਿਲਕੁਲ।
0: ਇਹਦੇ ਹੱਥ ਦਾ ਖਾਣਾ ਜਿਹੜੀ ਕੁੜੀ ਨੇ ਖਾ ਲਿਆ,
2: ਓ ਮਾਈ
0: ਗੋਡ, ਉਹਨੇ ਕਹਿਣਾ ਮੈਂ ਵਿਆਹ ਹੀ ਇੰਨਾ ਕਰਾਉਣਾ,
2: ਬਿਲਕੁਲ,
0: ਕਿਉਂਕਿ ਮੌਜਾਂ ਲਾ ਜਣੇ ਰੋਟੀ ਇਹੀ ਬਣਾਇਆ ਕਰੂਗਾ।
2: ਦੇਖਿਓ ਤੁਹਾਡਾ ਮੁੰਡਾ ਬਦਲ ਨਾ ਜਾਏ ਬਾਅਦ,
0: ਨਹੀਂ ਬਦਲਦਾ ਹੈਗਾ। ਸੋ ਚੰਪੀਤ ਇੱਕ ਸ਼ੈਫ ਦੇ ਤੌਰ ਤੇ, ਕਾਰਪੋਰੇਟ ਸ਼ੈਫ ਦੇ ਤੌਰ ਦੇ ਉੱਤੇ 5 ਟੋਟਲ ਰੈਸਟੋਰੈਂਟਸ ਨੂੰ ਰਨ ਕਰਿਆ, 4 ਔਨ ਆਪਰੇਸ਼ਨ ਨੇ, ਪੰਜਵਾਂ ਜਿਹੜਾ ਵਿਲ ਬੀ ਸਟਾਰਟ ਵਿਦ ਇਨ 15 ਡੇਜ਼, ਵਿਕਟੋਰੀਆ ਐਂਡ ਬਿਚ ਸਟਰੀਟ ਨੈਗਰਾ ਫੋਲਸ, ਤਵਾ ਕਿਚਨ, ਚੈਂਪੀਅਨ ਇਨ ਕੇਟਰਿੰਗ। ਟਾਰਗੇਟ ਲੈ ਕੇ ਚੱਲੇ, ਪਹਿਲਾਂ ਰੈਸਟੋਰੈਂਟ ਨੂੰ ਚਲਾਉਣਾ, ਲੋਕੇਸ਼ਨ ਨੂੰ, ਲੋਕਾਂ 'ਚ ਫੂਡ ਡਿਲੀਵਰ ਕਰਨਾ, ਫਿਰ ਉਸ ਤੋਂ ਬਾਅਦ ਚੱਲੇ ਕਿ ਕੇਟਰਿੰਗ। ਅੱਜ ਜਣਾ ਖਣਾ ਪਤੀਲਿਆਂ ਜਿਹਦੇ ਵਿੱਚੋਂ ਦਾਲਾਂ ਜੀਆਂ ਕੱਢ ਕੱਢ ਕੇ ਪਾਈ ਜਾਂਦਾ ਵਿੱਚ, ਆਹ ਚੱਲੀ ਵੀ ਸਾਡੀ ਕੇਤਲਿੰਗ। ਪਹਿਲਾਂ ਕੀ ਕਰਦੇ ਸੀ ਭਾਅ ਜੀ, ਮੈਂ ਪਹਿਲਾਂ ਟਰੱਕ ਚਲਾਉਂਦਾ, ਹੁਣ ਕੇਤਲਿੰਗ ਦਾ ਕੰਮ ਸ਼ੁਰੂ ਕਰਤਾ। ਜਿਵੇਂ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਸੀਗੇ ਟਰੰਪ ਜਦੋਂ ਆਇਆ ਬਿਜ਼ਨਸ ਬਹੁਤ ਚੱਲੂਗਾ, ਬਿਜ਼ਨਸ, ਇਹ ਬਿਜ਼ਨਸ ਵਾਲੇ ਹੁਣ ਅੱਜ ਕੱਲ੍ਹ ਬਿਜ਼ਨਸ ਕਰਦੇ ਨੇ, ਇਹੀ ਕਾਰਨ ਹੈ ਰੈਸਟੋਰੈਂਟ ਤੋਂ ਰੈਸਟੋਰੈਂਟ ਬੰਦ ਹੁੰਦਾ ਜਾ ਰਿਹਾ, ਪ੍ਰੋਫੈਸ਼ਨਲਿਜ਼ਮ ਦੀ ਘਾਟ। ਤਵਾ ਕਿਚਨ, TAWA ਕਿਚਨ, ਉਹਦਾ ਇੱਕ ਹਾਈ ਐਂਡ ਵਿੰਗ ਜਿਹੜਾ ਹੈਗਾ, ਨਜ਼ਾਰਾ, ਦ ਫਾਈਨ ਡਾਇਨਿੰਗ, ਇੰਡੀਅਨ ਰੈਸਟੋ ਐਂਡ ਲਾਂਚ, ਟੋਪ ਕਲਾਸ, 7 ਸਟਾਰ ਰੇਟਿੰਗ ਦੇ ਨਾਲ ਜਿਹੜਾ ਹੈਗਾ, ਇਹ ਇਸ ਤਰ੍ਹਾਂ ਦੀ 7 ਸਟਾਰ ਰੇਟਿੰਗ ਵਰਗੀ ਜਿਹੜੀ ਲੁੱਕ ਅੰਦਰੋਂ। ਔਰ ਚਰਨਪ੍ਰੀਤ, ਆਪਣੀ ਕੇਟਰਿੰਗ ਬਾਰੇ ਦੱਸੋ, ਕਿੰਨੇ ਕੇਟਰਿੰਗ ਪਿਛਲੇ ਤੁਸੀਂ 72 ਘੰਟੇ 'ਚ ਕਰ ਚੁੱਕੇ ਹੋ?
1: ਹਾਂਜੀ, ਸੋ ਪਿਛਲੇ
0: ਕਿੰਨੀਆਂ ਟੀਮਸ ਨੇ ਤੁਹਾਡੇ ਕੋਲ, ਕਿੰਨੀਆਂ ਕੇਟਰਿੰਗਸ, ਤੇ ਤੁਹਾਡਾ ਕੇਟਰਿੰਗ ਦਾ ਪੈਟਰਨ ਕੀ ਆ, ਉਹ ਵੀ ਦੱਸਿਓ ਸਾਰਾ।
1: ਹਾਂਜੀ, ਸੋ ਜਿਹੜੀ ਅਸੀਂ ਕੇਟਰਿੰਗ 72 ਘੰਟੇ 'ਚ, ਇੱਕ ਤਾਂ ਕੀਤੇ ਜੀ ਨਜ਼ਾਰਾ ਤੇ, ਬਰਥਡੇ ਸੈਲੀਬ੍ਰੇਸ਼ਨ ਸੀਗੀ ਜੀ ਨਜ਼ਾਰਾ ਤੇ, ਤੇ ਉੱਥੇ ਆਪਣਾ ਸਾਰਿਆਂ ਨੇ ਇੰਨਾ ਇੰਜੋਏ ਕੀਤਾ, ਤੁਸੀਂ ਜਾ ਕੇ ਇੰਸਟਾਗ੍ਰਾਮ ਤੇ ਵੀਡੀਓਜ਼ ਦੇਖ ਸਕਦੇ ਸਾਡੀ, ਜਾ ਕੇ ਸਾਰਾ ਕੁਛ ਉੱਥੇ ਅਵੇਲੇਬਲ ਹੈਗਾ ਵਾ। ਛੋਟੀ ਕੇਟਰਿੰਗ ਤੋਂ ਲੈ ਕੇ ਕੋਈ 10-20 ਜਣੇ ਨੇ ਗੈਦਰਿੰਗ ਕਰਨੀ ਹੈ, ਉੱਥੇ ਲੈ ਕੇ ਕੋਈ 100-125 ਬੰਦੇ ਤੱਕ ਦੀ ਗੈਦਰਿੰਗ ਹੈਗੀ ਹੈ, ਤੁਸੀਂ ਆਓ ਨਜ਼ਾਰਾ ਤੇ ਇੱਕ ਵਾਰੀ ਨਜ਼ਾਰੇ ਵਰਗੀ ਫੀਲਿੰਗ ਜ਼ਰੂਰ ਲੈ ਕੇ ਜਾਇਓ। ਤੁਸੀਂ ਕਹੋਗੇ ਡਿਫਰੈਂਟ ਵਾਈਬਸ ਆਉਂਦੀ ਹੈ, ਇੰਨਾ ਪੀਸ ਆਉਂਦਾ ਵਾ ਅੰਦਰ, ਵਰਦੇ ਸਾਜ ਤੁਹਾਨੂੰ ਏਦਾਂ ਲੱਗੋ ਗ੍ਰੀਨਰੀ ਨਾਲ ਭਰਿਆ ਹੋਇਆ ਰੈਸਟੋਰੈਂਟ ਹੈਗਾ ਵਾ। ਤੁਸੀਂ ਪਹੁੰਚਣਾ ਨਜ਼ਾਰਾ ਤੇ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਦੀ ਹੈ ਬਾਰ, ਨਾਲ ਹੀ ਮਿਲਣਾ ਤੁਹਾਨੂੰ LED ਲਾਈਟਸ ਤੇ ਨੱਚਣ ਟੱਪਣ ਵਾਲੀ ਲਾਈਟਾਂ ਹੁੰਦੀ ਹੈ, ਵੱਡੇ ਵੱਡੇ ਸਪੀਕਰ ਦੇ ਨਾਲ ਹੀ ਨਾਲ ਖੁੱਲੇ ਵਾਸ਼ਰੂਮਸ, ਕਲੀਨ ਵਾਸ਼ਰੂਮਸ, ਨਾਲ ਹੀ ਤੁਸੀਂ ਚਾਹੁੰਦੇ ਕਿ ਪੈਟੀਓ 'ਚ ਤੁਸੀਂ ਕੁਛ ਡੈਕੋਰੇਸ਼ਨ ਕਰਵਾਉਣੀ ਹੈ, ਸਪੈਸ਼ਲ ਪੈਟੀਓ ਡੈਕੋਰੇਟ ਕਰਵਾ ਕੇ, ਨਾਲ ਹੀ ਤੁਹਾਨੂੰ ਆਪਣਾ ਪਾਰਕਿੰਗ ਅਨਲਿਮਿਟਿਡ ਹੁੰਦੀ ਹੈ, ਤੁਸੀਂ ਪਹੁੰਚਣਾ ਨਜ਼ਾਰਾ ਤੇ। ਉਸ ਤੋਂ ਇਲਾਵਾ ਅਸੀਂ ਕੇਟਰਿੰਗ ਕੀਤੀ ਹੈ ਵਿਆਹ ਦੀ, ਵਿਆਹ ਦਾ ਪੂਰਾ ਪ੍ਰੋਗਰਾਮ ਅਸੀਂ ਟੇਕਿਆ ਕੀਤਾ ਲਾਸਟ ਵੀਕ 'ਚ, ਆਪਣਾ ਜਾਗੋ ਤੋਂ ਲੈ ਕੇ ਮਹਿੰਦੀ ਦੇ ਪ੍ਰੋਗਰਾਮ ਤੋਂ ਲੈ ਕੇ ਜਿੰਨੇ ਵੀ ਉਹਨਾਂ ਦੀ ਗੈਸਟ ਗੈਦਰਿੰਗ ਆਈ ਹੈ, ਸਵੇਰੇ ਸ਼ਾਮ ਬੈਕ ਟੂ ਬੈਕ ਉਹਨਾਂ ਨੂੰ ਕੇਟਰਿੰਗ ਡਿਲੀਵਰ ਕੀਤੀ ਗਈ ਹੈ, ਤੇ ਇਕੱਲੇ ਇਕੱਲੇ ਗੈਸਟ ਨੇ ਇੰਨੀ ਸਿਫਤਾਂ ਕੀਤੀ ਹੈ ਕਿ ਕਹਿੰਦੇ ਯਾਰ ਵਾਕਈ ਪਹਿਲੀ ਵਾਰੀ ਜਿਹੜੀ ਰੋਟੀ ਖਾਂਦੀ ਹੈ ਨਾ, ਸਾਨੂੰ ਪਤਾ ਲੱਗਿਆ ਕਿ ਕੋਈ ਸਾਨੂੰ 7 ਡੇਜ਼ ਲਗਾਤਾਰ ਕੇਟਰਿੰਗ ਖਾ ਕੇ ਵੀ ਕੋਈ ਏਦਾਂ ਦਾ ਲੱਗਿਆ ਨਹੀਂ ਕਿ ਅਸੀਂ ਬਾਹਰੋਂ ਰੋਟੀ ਖਾਧੀ ਹੈ। ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ ਕੇਟਰਿੰਗ ਲਈ, ਅੱਜ ਵੀ ਹੈਗਾ ਹੈ, ਅੱਜ ਕਿਸੇ ਨੇ ਆ ਕੇ ਦੇਖਣੀ ਹੈ ਕਿ ਕਿੱਦਾਂ ਅਸੀਂ ਆਰਗੇਨਾਈਜ਼ ਕਰਦੇ ਹਾਂ, ਕਿੱਦਾਂ ਸਾਰਾ ਕੁਛ ਪ੍ਰੋਗਰਾਮ ਹੁੰਦਾ ਵਾ, ਤੁਸੀਂ ਅੱਜ ਵੀ ਨਜ਼ਾਰਾ ਤੇ ਆ ਕੇ ਸ਼ਾਮ ਨੂੰ ਵੇਖ ਸਕਦੇ ਹੋ। ਪ੍ਰੋਪਰ ਤੁਹਾਨੂੰ ਬੰਦਿਆਂ ਇਕੱਠ ਮਿਲੂਗਾ, ਲੋਕ ਇੰਜੋਏ ਕਰਦੇ ਪਏ ਹੋਣਗੇ, ਡਾਂਸ ਡੂਸ ਕਰਦੇ ਹੋਣਗੇ, ਨਾਲੇ ਆਪਣਾ ਫੂਡ ਇੰਜੋਏ ਕਰਦੇ ਹੋਣਗੇ, ਤੁਸੀਂ ਆ ਕੇ ਸ਼ਾਮ ਨੂੰ ਨਜ਼ਾਰਾ 30 ਰੈਮਵੇਲ ਡਰਾਈਵ ਤੇ ਆ ਕੇ ਦੇਖ ਸਕਦੇ ਹੋ ਕਿ ਕਿੱਦਾਂ ਪ੍ਰੋਪਰ ਸਰਵਿਸ ਦਿੱਤੀ ਜਾ ਰਹੀ ਹੈ, ਸਾਰਾ ਕੁਛ ਟੇਕ ਕੇਅਰ ਕੀਤਾ ਜਾਂਦਾ ਹੈ, ਇਕੱਲੇ ਇਕੱਲੇ ਗੈਸਟ ਨੂੰ ਮੇਕ ਸ਼ੋਰ ਕੀਤਾ ਜਾਂਦਾ ਕਿ ਖੁਸ਼ ਹੋ ਕੇ ਜਾਣ, ਤੇ ਆਪੇ ਕਹਿਣ ਕਿ ਅਸੀਂ ਨੈਕਸਟ ਟਾਈਮ ਵੀ ਆ ਰਹੇ ਹਾਂ, ਤੇ 2 ਇਵੈਂਟ ਹੋਰ ਲਓ ਜੀ ਬੁੱਕ ਕਰੋ। ਪਹੁੰਚਣਾ ਤੁਸੀਂ ਨਜ਼ਾਰਾ ਜਾਂ ਫਿਰ ਤਵਾ ਕਿਚਨ ਤੇ, ਤੁਸੀਂ ਲਾਈਵ ਫੂਡ ਟਰੱਕ ਤੁਹਾਡਾ ਘਰੇ ਆ ਜਾਂਦਾ, ਆਪਣਾ ਕੋਈ ਵੀ ਪਾਰਟ ਹੈਗਾ ਆਪਣਾ ਕੋਈ ਚੈਨ ਕੇਟਰਿੰਗ ਹੈ
0: ਸੋ ਤੁਸੀਂ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਇਹਨਾਂ ਦੇ ਸਪੈਸ਼ਲ ਡਿਸ਼ਸ ਨੇ ਇਹਨਾਂ ਦੀਆਂ ਤਰੀਆਂ ਮਸ਼ਹੂਰ ਨੇ ਬਹੁਤ ਸਾਰੀਆਂ ਜਿਹੜੀਆਂ ਕਿ ਐਕਸਕਲੂਸਿਵਿਟੀ 'ਚ ਇਹਨਾਂ ਕੋਲ ਮਿਲਦੀਆਂ ਇਹਨਾਂ ਦੀ ਤੁਸੀਂ ਜੋ ਕਾਲੀ ਮਿਰਚ ਦੀ ਤਰੀ ਆ ਗ੍ਰੇਵੀ ਆ ਵਾਈਟ ਕਲਰ ਦੀ ਹੁੰਦੀ ਆ ਕਾਲੀ ਮਿਰਚ ਚਿਕਨ ਇਹਨਾਂ ਦਾ ਤੁਸੀਂ ਖਾ ਕੇ ਦੇਖਣਾ ਹੈਗਾ ਤੁਸੀਂ ਇਹਨਾਂ ਦਾ ਮੇਥੀ ਮਲਾਈ ਮੁਰਗ ਜੀ 'ਚ ਮੇਥੇ ਕਰੀਮ ਮਲਾਈ ਨੂੰ ਮਿਕਸ ਕਰਕੇ ਰਾੜਿਆ ਜਾਂਦਾ ਅਤੇ ਇਹਨਾਂ ਦਾ ਤੁਸੀਂ ਜਿਹੜਾ ਦੇਖਣਾ ਹੈਗਾ ਟਰਾਈ ਕਰਕੇ ਤਵਾ ਚਿਕਨ ਜਿਹੜਾ ਸਪੈਸ਼ਲੀ ਜਾਂ ਤੁਸੀਂ ਇਹਨਾਂ ਦੀ ਕੜਾਹੀਆਂ ਨੇ ਪਾਕਿਸਤਾਨੀ ਅਤੇ ਇੰਡੀਅਨ ਸਟਾਈਲ ਦੇ ਵਿੱਚ ਮਿਕਸ ਹੁੰਦੀਆਂ ਨੇ ਤੁਸੀਂ ਉਹ ਟਰਾਈ ਕਰ ਸਕਦੇ ਹੋ ਕੌਂਟੀਨੈਂਟਲ ਸ਼ੈਫ ਇਹਨਾਂ ਕੋਈ ਇੱਕ ਕੰਮ ਕਰਦਾ ਤੰਦੂਰ ਅਤੇ ਕੌਂਟੀਨੈਂਟਲ ਦੇ ਲਈ ਪਾਕਿਸਤਾਨੀ ਸ਼ੈਫ ਕਰਦਾ ਜਿਹੜਾ ਪਾਕਿਸਤਾਨੀ ਸਟਾਈਲ ਦੇ ਨਾਲ ਇੰਡੀਅਨ ਫੂਡ ਤਿਆਰ ਕਰਦਾ ਅਤੇ ਇਹਨਾਂ ਦੀ ਮਾਸਟਰ ਸ਼ੈਫ ਹੈ ਜਿਹੜੀ ਉਹ ਤਿੰਨ ਚਾਰ ਮੁਲਕਾਂ 'ਚ ਨੋਟ ਤਿੰਨ ਚਾਰ ਮੁਲਕਾਂ ਦੇ ਵਿੱਚ ਜਿਹੜਾ ਹੈਗਾ ਆਪਣਾ ਕੰਮ ਕਰ ਚੁੱਕੇ ਹੈਗੇ ਨੇ ਤੁਸੀਂ ਇੱਕ ਵਾਰ ਟੇਸਟਿੰਗ ਕਰੋ ਕੇਟਰਿੰਗ ਬੁੱਕ ਕਰਾਓ ਫੰਕਸ਼ਨ ਬੁੱਕ ਕਰਾਓ ਇਨਡੋਰ ਆਊਟਡੋਰ ਰਾਤ ਮੈਂ ਦੱਸਿਆ ਜਿਵੇਂ ਅਸੀਂ ਨੌ ਜਣਿਆਂ ਦੀ ਮੀਟਿੰਗ ਸੀ ਆਊਟਡੋਰ ਇੰਡੀਆ ਵਾਂਗੂ ਬੈਠੇ ਸੀ ਜਿਵੇਂ ਲੁਧਿਆਣੇ ਬੈਠੇ ਨੇ ਬਾਹਰ ਬੈਠੇ ਸੀ ਸਾਨੂੰ ਖਾਣਾ ਆ ਰਿਹਾ ਸੀ ਦੋ ਰੈਸਟੋਰੈਂਟਸ ਤੋਂ ਖਾਣਾ ਆਇਆ ਤਵਾ ਤੋਂ ਖਾਣਾ ਆਇਆ ਉੱਧਰੋਂ ਸਾਨੂੰ ਮੇਥੀ ਮਲਾਈ ਉੱਥੋਂ ਅਸੀਂ ਮੰਗਾਇਆ ਤਵਾ ਚਿਕਨ ਦੂਸਰੇ ਪਾਸਿਓਂ ਨਜ਼ਾਰਾ ਤੋਂ ਅਸੀਂ ਰੈਸਟੋਰੈਂਟ ਤੋਂ ਸਨੈਕਸ ਅਤੇ ਸਾਰਾ ਕੁਛ ਔਡਰ ਕੀਤਾ ਸੋ ਇਟ ਵਾਜ਼ ਅ ਵੰਡਰਫੁਲ ਅਮੇਜ਼ਿੰਗ ਨਾਈਟ ਸਾਨੂੰ ਸਾਰਿਆਂ ਨੂੰ ਬਹੁਤ ਮਜ਼ਾ ਆਇਆ ਰਾਤ ਅਸੀਂ 11 ਵਜੇ ਤੱਕ ਉੱਥੇ ਨਜ਼ਾਰਾ ਦੇ ਬਾਹਰ ਆਊਟਡੋਰ ਪੈਟੀਓ ਦੇ ਵਿੱਚ ਟੇਬਲਸ ਲੱਗੇ ਹੋਏ ਸੀ ਸਾਡੇ ਬੈਠ ਕੇ ਅਸੀਂ 9 ਜਣਿਆਂ ਨੇ ਇੰਜੋਏ ਕੀਤਾ ਸਾਰੇ ਪ੍ਰੋਫੈਸ਼ਨਲਸ ਦੂਰ ਦੂਰ ਤੋਂ ਆਏ ਹੋਏ ਸੀ ਨਜ਼ਾਰਾ ਅਤੇ ਤੁਸੀਂ ਤਵਾ ਕਿਚਨ ਦੀ ਕੋਈ ਵੀ ਜਾਣਕਾਰੀ ਲਈ 647-633-8878 647-633-8878 647-633-8878 'ਤੇ ਕਾਲ ਕਰਨੀ ਹੈ ਔਰ ਕੁਇਕਲੀ ਮੈਂ ਦੱਸਣਾ ਚਾਹੂੰਗਾ ਸਪੈਸ਼ਲੀ ਕੈਨੇਡੀ ਐਂਡ ਸਟੀਲ ਵਾਲੀ ਲੋਕੇਸ਼ਨ ਦੇ ਉੱਤੇ ਟੇਕ ਆਊਟ ਦੇ ਉੱਤੇ ਤਵਾ 'ਤੇ ਤੁਸੀਂ ਪਹੁੰਚਦੇ ਹੋ ਜੇ ਤੁਹਾਨੂੰ ਟੇਸਟ ਇਹੋ ਜਿਹਾ ਦੁਬਾਰਾ ਕਿਤੇ ਮਿਲ ਗਿਆ ਦੁਬਾਰਾ ਦੱਸਿਓ ਕਾਰਪੋਰੇਟ ਸ਼ੈਫ ਜਿਹੜਾ ਹੈਗਾ ਤੁਹਾਡੇ ਲਈ ਖਾਣੇ ਤਿਆਰ ਕਰਦਾ ਕਾਰਪੋਰੇਟ ਸ਼ੈਫ ਹਲਵਾਈ ਨਹੀਂ ਕਾਰਪੋਰੇਟ ਸ਼ੈਫ ਅਤੇ ਤੁਹਾਡੇ ਲਈ ਲੋਕੇਸ਼ਨ ਹੈ ਕੈਨੇਡੀ ਐਂਡ ਸਟੀਲ 30 ਰੈਂਬਲਰ ਡਰਾਈਵ ਉੱਥੇ ਹੀ ਨਜ਼ਾਰਾ ਉੱਥੇ ਡੈਂਟਿਸਟਰੀ ਐਟ ਰੈਂਬਲਰ ਉੱਥੇ ਹੀ ਸਪੈਕਸ ਐਕਸਪ੍ਰੈਕਸ ਉੱਥੇ ਹੀ ਸਪੀਡ ਐਕਸ ਵਾਲੇ ਅਤੇ ਉੱਥੇ ਹੀ ਸਾਫਾ ਟਰਬਨ ਵਾਲੇ ਸਾਡੇ ਸਾਰੇ ਸਪੋਂਸਰਸ ਬੈਠੇ ਨੇ ਕੈਨੇਡੀ ਐਂਡ ਸਟੀਲ ਦਾ ਮੇਜਰ ਇੰਟਰਸੈਕਸ਼ਨ ਵੈਸਟ ਆਫ ਦਾ ਬਰੈਂਪਟਨ ਵਾਸਤੇ ਮਿਲਟਨ ਤੋਂ ਆਉਣਾ ਕਿਤੋਂ ਵੀ ਆਉਣਾ ਈਸਟ ਆਫ ਦਾ ਬਰੈਂਪਟਨ ਵਾਸਤੇ ਬੋਲਟਨ ਤੋਂ ਆਉਣਾ ਔਰੇਂਜਵਿਲ ਤੋਂ ਆਉਣਾ ਕਿਤੋਂ ਵੀ ਆਉਣਾ ਤੁਸੀਂ ਦੋਨੋਂ ਲੋਕੇਸ਼ਨਸ ਦੇ ਉੱਤੇ ਪਹੁੰਚ ਸਕਦੇ ਹੋ ਵੈਸਟਰਨ ਐਂਡ ਜੋ ਫਿੰਚ ਅਗਰ ਵੌਨ ਜਾਂ ਟੋਰੋਂਟੋ 'ਚੋਂ ਤੁਸੀਂ ਉੱਥੇ ਕੰਟੈਕਟ ਕਰ ਸਕਦੇ ਹੋ 905-790-1699 ਤਵਾ ਕਿਚਨ TAWA ਕਿਚਨ ਨੂੰ ਕੰਟੈਕਟ ਕਰ ਸਕਦੇ ਹੋ 647-633-8878 ਦੇ ਉੱਤੇ ਕੰਟੈਕਟ ਕਰਨਾ ਅਤੇ ਮੇਰੇ ਨਾਲ ਇੰਸ਼ੋਰੈਂਸ ਦੇ ਵਿੱਚ ਜਾਣਾ ਪਹਿਚਾਣਾ ਨਾਮ ਸਵਲੀਨ ਔਰ ਮਨਿੰਦਰ ਦੋਨੋਂ ਹਸਬੈਂਡ ਵਾਈਫ ਕੰਮ ਕਰਦੇ ਨੇ
2: ਜੀ
0: ਔਰ ਟੋਟਲੀ ਓਨੈਸਟ ਪੜ੍ਹੇ ਲਿਖੇ ਯੰਗ ਲੋਕ ਜਿਹੜੇ ਤੁਹਾਡੀਆਂ ਲਾਈਫ ਦੀਆਂ ਡਿਜ਼ਾਈਨਿੰਗ ਕਰਕੇ ਦਿੰਦੇ ਹਾਂਜੀ ਤੁਸੀਂ ਆਉਂਦੇ ਹੋ ਪਲੀਜ਼
3: ਅਮਨ ਜੀ ਸਭ ਤੋਂ ਪਹਿਲਾਂ ਜੀ ਤੁਹਾਨੂੰ ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਜੀ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਤੇ ਆਦਾਬ ਜੀ
0: ਸਤਿ ਸ੍ਰੀ ਅਕਾਲ
3: ਤੇ ਅਮਨ ਜੀ ਅੱਜ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਦੋਵੇਂ ਜਣੇ ਐਜ਼ ਅ ਹਸਬੈਂਡ ਵਾਈਫ ਇਸ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਪਿਛਲੇ 6-7 ਸਾਲਾਂ ਤੋਂ ਕੰਮ ਕਰ ਰਹੇ ਹਾਂ ਤੇ ਜਿਹਦੇ ਵਿੱਚ ਅਸੀਂ ਹਜ਼ਾਰਾਂ ਜਾਂ ਆਪਣਾ ਕਲਾਇੰਟਸ ਨੂੰ ਅਸੀਂ ਸਰਵ ਕਰ ਚੁੱਕੇ ਹਾਂ ਅਸੀਂ ਉਹਦੇ ਵਿੱਚ ਇਹੀ ਦੱਸਣਾ ਚਾਹੁੰਦਾ ਜੀ ਮੈਂ ਅੱਜ ਕਿ ਬਹੁਤ ਸਾਰੇ ਕਲਾਇੰਟ ਜਿਹੜੇ ਅੱਜ ਵੀ ਆ ਜਾਂ ਸਾਡੇ ਸਰੋਤੇ ਸਾਨੂੰ ਜਦੋਂ ਮਿਲਦੇ ਆ ਉਹਨਾਂ ਕੋਲ ਇੱਕ ਇੰਸ਼ੋਰੈਂਸ ਤਾਂ ਹਮੇਸ਼ਾ ਹੁੰਦੀ ਓ ਨਹੀਂ ਹੁੰਦੀ ਉਹ ਹੈ ਡਿਸੇਬਿਲਿਟੀ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਹੋਣੀ ਸਾਰਿਆਂ ਕੋਲ ਬਹੁਤ ਲਾਜ਼ਮੀ ਹੈ ਜੀ ਮੈਂ ਰੀਸੈਂਟਲੀ ਆਪਣਾ ਇੱਕ ਉਹ ਵੀ ਦੱਸ ਦੇਣਾ ਕਿ ਇੰਸੀਡੈਂਟ ਕੀ ਹੋਇਆ ਕਿ ਮੇਰਾ ਕਲਾਇੰਟ ਆ ਉਹਨੇ ਅਗੇਨ ਡਿਸੇਬਿਲਿਟੀ ਨਹੀਂ ਲਿੱਤੀ ਹੋਈ ਸੀ ਪਰ ਹੁਣ ਉਹ ਕੀ ਹੋਇਆ ਉਹਨਾਂ ਦੇ ਨਾਲ ਨਾ ਕੰਮ ਤੇ ਸੱਟ ਲੱਗੀ ਨਾ ਕਿਤੇ ਬਾਹਰ ਘਰ ਦੇ ਵਿੱਚ ਸੱਟ ਲੱਗੀ ਜਿੱਥੇ ਅੰਗੂਠਾ ਵੱਢਿਆ ਗਿਆ ਪੈਰ ਦਾ ਪੂਰਾ ਕੰਪਲੀਟ ਅੰਗੂਠਾ ਵੱਢਿਆ ਗਿਆ ਜੀ ਸਿਰਫ ਹੱਡੀ ਰਹਿ ਗਈ ਆ ਉੱਥੇ ਤੇ ਉਹਦੇ ਵਿੱਚ ਕੀ ਹੋਇਆ ਕਿ ਹੁਣ ਉਹ ਚਾਹੁੰਦੇ ਆ ਕਿ ਸਾਨੂੰ ਡਿਸੇਬਿਲਿਟੀ ਇੰਸ਼ੋਰੈਂਸ ਮਿਲ ਜਾਏ ਕਿਉਂਕਿ ਘਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਬੰਦਾ ਸੀ ਤੇ ਹੁਣ ਉਹ ਚਾਹੁੰਦੇ ਆ ਕਿ ਉਹਨਾਂ ਨੂੰ ਡਿਸੇਬਿਲਿਟੀ ਲੱਗ ਜਾਏ ਤੇ ਐਟਲੀਸਟ ਉਹਨਾਂ ਨੂੰ ਘਰ ਦੇ ਉਹਨਾਂ ਦੇ ਖਰਚੇ ਚੱਲਣ ਲੱਗ ਜਾਣ ਸੋ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹ ਨਾ ਸੋਚੀਏ ਆਪਾਂ ਕਿ ਕਦੇ ਇੰਜਰੀ ਜਾਂ ਕਦੇ ਸੱਟ ਜਿਹੜੀ ਆ ਆਪਾਂ ਨੂੰ ਆਪਣੇ ਕੰਮ ਤੇ ਲੱਗੂਗੀ ਜਾਂ ਸਾਨੂੰ ਬਾਹਰ ਲੱਗੂਗੀ ਜਾਂ ਸਾਡੇ ਗੁਆਂਢੀ ਨੂੰ ਲੱਗੂਗੀ ਜਾਂ ਸਾਡੇ ਕਿਸੇ ਰਿਸ਼ਤੇਦਾਰ ਨੂੰ ਲੱਗੂਗੀ ਸਾਨੂੰ ਵੀ ਓਨੀਆਂ ਸੱਟਾਂ ਲੱਗ ਸਕਦੀਆਂ ਨੇ ਆਪਾਂ ਨੂੰ ਪਤਾ ਨਹੀਂ ਕਿਹੜੇ ਵੇਲੇ ਕੀ ਹੋਣਾ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਕੁਛ ਇਹੋ ਜਿਹਾ ਪਲਾਨ ਜਿਹੜੀ ਜਿਹਦੇ ਨਾਲ ਤੁਹਾਡੀ ਜਿਹੜੀ ਮੰਥਲੀ ਇਨਕਮ ਹੈ ਜਿਹਦੇ ਨਾਲ ਅਸੀਂ ਰੋਜ਼ ਦੇ ਰੋਜ਼ ਸਰਵਾਈਵ ਕਰ ਰਹੇ ਹਾਂ ਉਹਨੂੰ ਆਪਾਂ ਬਚਾ ਕੇ ਰੱਖੀਏ, ਉਹਦੇ ਉੱਤੇ ਆਪਾਂ ਆਪਣੀ ਪਕੜ ਬਣਾ ਕੇ ਰੱਖੀਏ, ਤਾਂ ਜ਼ਰੂਰ ਡਿਸੇਬਿਲਿਟੀ ਇੰਸ਼ੋਰੈਂਸ ਹੋਣੀ ਸਭ ਨੂੰ ਲਾਜ਼ਮੀ ਹੈ। ਡਜ਼ਨਟ ਮੈਟਰ ਤੁਸੀਂ ਟਰੱਕ ਤੇ ਕੰਮ ਕਰਦੇ ਹੋ, ਤੁਸੀਂ ਆਫਿਸ ਦੇ ਵਿੱਚ ਬੈਠੇ ਹੋ, ਤੁਸੀਂ ਰੈਨੋਵੇਸ਼ਨ ਦਾ ਕੰਮ ਕਰ ਰਹੇ ਹੋ, ਜਾਂ ਤੁਸੀਂ ਡਿਸਪੈਚ ਦੇ ਉੱਤੇ ਆਪਣੇ ਘਰ ਬੈਠ ਕੇ ਫੋਨ ਦੇ ਉੱਤੇ ਕੰਮ ਕਰ ਰਹੇ ਹੋ, ਡਜ਼ਨਟ ਮੈਟਰ ਤੁਹਾਡੀ ਆਕੂਪੇਸ਼ਨ ਕੀ ਆ, ਤੁਹਾਨੂੰ ਹੈਵ ਟੂ ਹੈਵ ਡਿਸੇਬਿਲਿਟੀ ਇੰਸ਼ੋਰੈਂਸ ਤੁਹਾਡੇ ਕੋਲ ਹੋਣੀ ਜ਼ਰੂਰੀ ਆ। ਸੋ ਕੋਈ ਵੀ ਡਿਸੇਬਿਲਿਟੀ ਦੀ ਜਾਣਕਾਰੀ ਲੈਣਾ ਚਾਹੁੰਦਾ ਜੀ, ਕਿੱਦਾਂ ਇਹ ਕੰਮ ਕਰਦੀ ਆ, ਤੁਸੀਂ ਕਿੱਦਾਂ ਇਹਨੂੰ ਆਪਣੇ ਲਈ ਸ਼ੁਰੂ ਕਰ ਸਕਦੇ ਹੋ, ਜਦੋਂ ਕਲੇਮ ਆ ਗਿਆ ਉਦੋਂ ਤੁਹਾਡੇ ਪ੍ਰੀਮੀਅਮ ਨਹੀਂ ਜਾਣੇ, ਕਿੱਦਾਂ ਇਹਨੂੰ ਤੁਸੀਂ ਆਪਣੇ ਲਈ ਟੈਕਸ ਐਫੀਸ਼ੀਐਂਟਲੀ ਯੂਜ਼ ਕਰ ਸਕਦੇ ਹੋ, ਤਾਂ ਤੁਸੀਂ ਮੈਨੂੰ ਜ਼ਰੂਰ ਕਾਲ ਕਰਿਓ ਜੀ 416-454-4747, 416-454-4747, 416-454-4747। ਤੇ ਜੀ ਮੈਂ ਇੱਕ ਗੱਲ,
0: ਹਾਂਜੀ
3: ਤੇ ਮੈਂ ਇੱਕ ਜ਼ਰੂਰ ਇਹ ਵੀ ਦੱਸਣਾ ਚਾਹੁੰਦਾ, ਇੱਕ ਸੁਪਰ ਵੀਜ਼ਾ ਤੇ ਰਜਿਸਟਰ ਦੇ ਉੱਤੇ ਉਹਦੇ ਵਿੱਚ ਵੀ ਹੈ ਜੀ ਕਿ ਜਿਨ੍ਹਾਂ ਨੇ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਵਾਲੀ ਪਾਲਿਸੀ ਲਿੱਤੀ ਹੋਈ ਆ, ਮੇਕ ਸ਼ੋਰ ਕਰਿਓ ਕਿ ਜਿਹੜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ ਉਹ ਤੁਹਾਨੂੰ ਪਤਾ ਹੋਵੇ। ਇਹ ਨਾ ਹੋਵੇ ਕੋਈ ਇਹੋ ਜਿਹੀ ਗੱਲ ਜਾ ਕੇ ਆਪਾਂ ਆਪਣੇ ਕਲੇਮ ਦੇ ਵਿੱਚ ਪਾ ਦਈਏ ਜਿਹਦੇ ਕਰਕੇ ਆਪਾਂ ਨੂੰ ਕਲੇਮ ਨਾ ਮਿਲਣ। ਸੋ ਮੇਕ ਸ਼ੋਰ ਕਰਿਓ ਜੇ ਤੁਹਾਡੇ ਕੋਲ ਪ੍ਰੋਪਰ ਇੰਸ਼ੋਰੈਂਸ ਹੈਗੀ ਤਾਂ ਆਪਣੇ ਬ੍ਰੋਕਰ ਨਾਲ ਜਾਂ ਜੇ ਕਿਸੇ ਨਾਲ ਵੀ ਤੁਸੀਂ ਜਿਹਦੇ ਨਾਲ ਬੈਠ ਕੇ ਤਰੀਕੇ ਸਿਰ ਗੱਲ ਕਰ ਸਕਦੇ ਹੋ ਉਹਦੇ ਨਾਲ ਗੱਲ ਕਰੋ ਕਿ ਤੁਹਾਡੇ ਕਲੇਮ ਜਿਹੜੇ ਆ ਪੇ ਹੋ ਸਕਣ। ਸੋ ਅਗੇਨ ਜੀ ਨੰਬਰ ਹੈ 416-454-4747, 416-454-4747, 416-454-4747 ਤੇ ਗੱਲ ਕੀਤੀ ਜਾ ਸਕਦੀ ਹੈ ਜੀ ਕਿਸੇ ਵੀ ਇੰਸ਼ੋਰੈਂਸ ਬਾਰੇ।
0: ਥੈਂਕ ਯੂ। ਔਰ ਰੇਡੀਓ ਵਾਜ਼ ਨੇ 537।

0: ਦੱਸੋ ਸੰਤੋਸ਼ ਜੀ ਆਵਾਜ਼ ਕਿਸ ਦੀ ਹੈ ਪਲੀਜ਼ ਦੱਸ ਦਿਓ
1: ਮਾਸਟਰ ਸਲੀਮ
0: ਮਾਸਟਰ ਸਲੀਮ ਜੀ ਦੀ
1: ਹਾਂਜੀ
0: ਸੰਤੋਸ਼ ਜੀ ਜੇ ਤੁਹਾਨੂੰ ਕਿਤੇ ਬਾਹਰ ਖੜਾ ਕਰਕੇ ਕੁਐਸਚਨ ਪੁੱਛਿਆ ਜਾਵੇ ਤੇ ਲੋਕ ਤੁਹਾਡੇ ਨਾਲ
1: ਪਲੀਜ਼ ਅਮਨ ਜੀ
0: ਹਾਂਜੀ ਛੋੜ ਦਿਆ ਜਾਏ ਜਾਂ ਤੋੜ ਦਿਆ ਜਾਏ ਬਹੁਤ ਤੇਰੇ ਸਾਥ ਕਿਆ ਸਲੋਕ ਕੀਆ ਜਾਏ ਇਹ ਮਾਸਟਰ ਸਲੀਮ ਦੀ ਆਵਾਜ਼ ਹੈ
1: ਹਾਂਜੀ
0: ਮੈਂ ਡਿਸਕਲੇਮਰ ਦੇਵਾਂ ਸੰਤੋਸ਼ ਜੀ ਪੰਜਾਬ ਚ ਘੱਟ ਬੰਗਾਲ ਚ ਜ਼ਿਆਦਾ ਰਹਿੰਦੇ ਤਾਂ ਕਰਕੇ ਤਾਂ ਲੱਗਾ ਥੈਂਕ ਯੂ ਗਾਣਾ 100 ਵਾਰ ਸੁਣ ਸਕਦਾ ਇਹਨੂੰ ਚਰਨਜੀਤ ਅਹੂਜਾ ਨੇ ਮਿਊਜ਼ਿਕ ਦਿੱਤਾ
1: ਜੀ
0: ਤੇ ਇਹਦੀ ਜਿਹੜੀ ਪਿਕਚਰਾਈਜੇਸ਼ਨ ਹੈ
1: ਜੀ
0: ਵਨ ਆਫ ਦਾ ਟੌਪ ਆ ਮੁਕੁਲ ਜਿਹੜਾ ਹੈਗਾ ਇਹਦੇ ਚ ਮਾਡਲ ਦੇ ਤੌਰ ਤੇ ਕੰਮ ਕਰਦਾ
2: ਟੋਮੀ ਹਿਲ ਫਿਗਰ ਕੈਲਵਿਨ ਕਲਾਈਨ ਫੈਂਡੀ ਤੇ ਵੈਲੈਂਟੀਨੋ ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ ਤੇ ਜੇ ਤੁਹਾਡੇ ਕੋਲ ਬੈਨੀਫਿਟਸ ਬਹੁਤ ਘੱਟ ਨੇ ਜਾਂ ਬਿਲਕੁਲ ਵੀ ਨਹੀਂ ਹੈਗੇ ਤੇ ਡਰਨ ਦੀ ਲੋੜ ਨਹੀਂ ਜੀ ਸਾਡਾ ਵੈਲਿਊ ਪੈਕੇਜ ਲੈ ਲਓ ਤੁਹਾਡੀ ਸਾਰੀ ਸੇਵਿੰਗ ਇਹਦੇ ਵਿੱਚ ਹੋ ਜਾਏਗੀ $300 ਦੀ ਕੀਮਤ ਦਾ ਬ੍ਰਾਂਡਡ ਫਰੇਮ ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ $400 ਵਾਲਾ ਪੈਕੇਜ ਸਿਰਫ $129 ਚ ਦਿੱਤਾ ਜਾ ਰਿਹਾ ਜੀ ਤੇ ਜੇ ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਬ੍ਰਾਂਡਡ ਫਰੇਮ $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਜੀ ਨਾਲ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਜੇ ਤੁਸੀਂ ਦੋ ਪੇਅਰ ਲੈਣਾ ਚਾਹੁੰਦੇ ਹੋ ਵੀ ਪਹਿਲਾ ਪੇਅਰ ਘਰ ਰੱਖਿਆ ਜਾਵੇ ਤੇ ਦੂਜਾ ਆਫਿਸ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ ਯਾਨੀ ਕਿ ਬਿਲਕੁਲ ਫ੍ਰੀ ਹੈ ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ ਦੇ ਵਿੱਚ ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਫੋਨ ਨੰਬਰ ਸਾਡਾ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਬਿਲ ਕਰਦੇ ਹਾਂ ਚਾਹੇ ਤੁਹਾਡਾ ਐਗਜ਼ਾਮ ਹੋਵੇ ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਸੋ ਇੱਕ ਨੰਬਰ ਜੀ 905-460-8888 905-460-8888 ਬਹੁਤ ਬਹੁਤ ਧੰਨਵਾਦ
0: ਬਹੁਤ ਸ਼ੁਕਰੀਆ ਵੀਕੈਂਡ ਦੇ ਮੌਕੇ ਪਾਣ ਯਾਦਵਿੰਦਰ ਪਿੰਡਾ ਯਾਦਵਿੰਦਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ
0: ਬੜੀ ਬਈ ਪਹਿਲਾਂ ਗੱਲ ਦੱਸੋ ਖਾਣੇ ਕੀ ਹੋ ਸਵੇਰੇ ਤੁਸੀਂ
3: ਹਾਂਜੀ
0: ਕੀ ਖਾਣੇ ਹੋ ਸਵੇਰੇ ਤੁਸੀਂ
3: ਕੁਛ ਨਹੀਂ ਖਾਂਦੇ ਜੀ ਬਸ ਉਹੀ ਰੁਟੀਨ ਚ ਜੋ
0: ਹਾਂਜੀ
3: ਹਾਂਜੀ
0: ਮੈਂ ਕਿਹਾ ਕੀ ਖਾਣੇ ਤੁਹਾਡੀ ਆਵਾਜ਼ 'ਚ ਗੜਕ ਬਹੁਤ ਹੁੰਦੀ ਹੈ
3: ਬਸ ਕੁਛ ਨਹੀਂ ਜੀ ਰੈਗੂਲਰ ਜੋ ਆਪਾਂ ਰੋਟੀ ਪਾਣੀ ਖਾਈਦਾ ਬਸ ਉਹੀ ਆ
0: ਅੱਛਾ ਐਨਰਜੀ ਬਖਸ਼ਿਸ਼ ਆ ਉਸ ਪਰਮੇਸ਼ਵਰ ਦੀ ਥੈਂਕਸ ਕਰਿਆ ਕਰੋ ਰੋਜ਼ ਕਿ ਮੈਨੂੰ ਇੰਨੀ ਐਨਰਜੀ ਬਖਸ਼ੀ ਆਪਣੀ ਕੰਪਨੀ ਖੋਲੀ ਅੱਜ ਬਾਈ ਜੀ ਕਿੰਨੇ ਕੁ ਬਿਜ਼ੀ ਹੋ ਸੱਚ ਸੱਚ ਬੋਲ ਕੇ ਦੱਸੋ ਯਾਰ ਤੁਸੀਂ
3: ਅਸੀਂ ਅੱਜ ਹੁਣ ਇੱਥੇ ਮਕਲਾਗਨ ਤੇ ਆ ਰੈਸਟੋਰੈਂਟ ਆ ਤਕਰੀਬਨ ਆਪਣੇ ਕੋਲ 4 ਰੈਸਟੋਰੈਂਟਾਂ ਦੇ ਆਰਡਰ ਪਹਿਲਾਂ ਮੂਹਰੇ ਫੜੇ ਆ ਤੇ ਬਾਕੀ ਜਿਹੜੇ ਆਪਾਂ ਕਸਟਮਰ ਸੋਫੇ ਆ ਜਾਂ ਰਿਪੇਅਰ ਦਾ ਕੰਮ ਆ ਉਹ ਵੀ ਆਪਣੇ ਕੋਲ ਹੈਗਾ
0: ਤੇ ਕਿੰਨੇ ਕਾਰੀਗਰ ਕੰਮ ਕਰਦੇ ਆ ਫੈਕਟਰੀ ਚ ਅੰਦਰ
3: ਅਸੀਂ 17 ਜਣੇ ਕੰਮ ਕਰਦੇ ਆ
0: 17 ਜਣੇ ਇਹ ਤੇ ਇਹਨਾਂ ਦੀ ਵਾਈਫ ਸੁਪਰਵਿਜ਼ਨ ਕਰਦੇ ਨੇ
1: ਵੈਰੀ ਨਾਈਸ
0: ਦੋਨੋਂ ਜਣੇ ਦੇ ਕੀਪ ਆਈ ਔਨ ਦਾ ਪ੍ਰੋਡਕਟ
1: ਵੈਰੀ ਨਾਈਸ ਤੇ
0: ਡਿਲੀਵਰ ਕਰਨਾ ਸਰਵਿਸ ਦੇਣੀ ਤੇ ਇਹ ਕੰਪਨੀ ਦਾ ਨਾਮ ਹੈ RSG ਕਸਟਮ ਸੋਫਾ ਐਂਡ ਅਪੋਸਟਰੀ ਇਹ ਤੁਹਾਡੇ ਪੁਰਾਣੇ ਸੋਫਿਆਂ ਨੂੰ ਨਵੇਂ ਬਣਾ ਦਿੰਦੇ ਨੇ ਤੁਹਾਡੇ ਕੋਈ ਵੀ ਫਰਨੀਚਰ ਆ ਪੁਰਾਣੇ ਤੋਂ ਪੁਰਾਣਾ
1: ਜੀ
0: ਤੁਸੀਂ ਉਹਦੇ 'ਚ ਜਾਨ ਪਾਉਣੀ ਚਾਹੁੰਦੇ ਹੋ ਅੱਜ ਦੇ ਮਹਿੰਗਾਈ ਦੇ ਦੌਰ 'ਚ ਮਹਿੰਗਾਈ ਤੋਂ ਬਚਣਾ ਚਾਹੁੰਦੇ ਹੋ, ਨਕਲੀ ਸੋਫੇ ਮਰੇ ਟੁੱਟੇ ਜੇ ਉਹ ਲੈਣ ਤੋਂ ਬਚਣਾ ਚਾਹੁੰਦੇ ਹੋ
1: ਜੀ,
0: ਤੁਸੀਂ ਕਸਟਮ ਸੋਫੇ ਤਿਆਰ ਕਰਾਓ। ਮੈਂ ਇਹਨਾਂ ਤੋਂ ਫਰੰਟ ਡੋਰ ਦੇ ਉੱਤੇ ਪੋਰਚ ਦੇ ਏਰੀਏ ਦੇ ਵਿੱਚ
1: ਜੀ
0: ਲਾਈਫ ਟਾਈਮ ਕੱਪੜਾ ਤੇ ਲਾਈਫ ਟਾਈਮ ਦੇ ਨਾਲ ਨਾਲ ਆਲ ਵੈਦਰ ਆਲ ਸੀਜ਼ਨ, ਯਾਨੀ ਕਿ ਜੇ ਸੋਫਾ ਮੇਰਾ ਬਾਹਰ ਬਾਰਿਸ਼ ਆ ਗਈ ਤੁਹਾਨੂੰ ਫਰਕ ਨਹੀਂ ਪੈਣਾ। ਕਿਹੜਾ ਕੱਪੜਾ ਲਾਇਆ ਭਾਜੀ ਉਹ ਤਾਂ ਤੁਸੀਂ
3: ਆਪਾਂ ਜਦੋਂ ਮੰਨ ਲਾ ਉਹ ਵਾਟਰ ਪਰੂਫ ਆ, ਜਦੋਂ ਮੰਨ ਲਾ ਉਹਨੂੰ ਉਹਨੂੰ ਚਾਹੇ ਧੁੱਪ ਪਿਆ ਰਹੇ ਮੀਂਹ ਚ ਪਿਆ ਰਹੇ ਜੋ ਮਰਜ਼ੀ, ਨਾ ਉਹਦਾ ਕਲਰ ਫੇਟ ਹੋਣਾ ਨਾ ਉਹਨੇ ਮੰਨ ਲਾ ਗਿੱਲਾ ਹੋਣਾ।
0: ਹਾਂ
1: ਵਾਓ,
0: ਇਹਨਾਂ ਨੇ ਮੇਰੇ ਖੜੇ ਖੜੇ ਉੱਤੇ ਗਲਾਸ ਨਾਲ ਲਿਆ ਕੇ ਪਾਣੀ ਪਾਤਾ।
1: ਅੱਛਾ,
0: ਹਾਂ ਇਹਨਾਂ ਨੇ ਗਲਾਸ ਨਾਲ ਪਾਣੀ ਪਾਇਆ, ਪਾਣੀ ਨਾਲ ਦੇ ਰੱਖ ਲਿਆ।
1: ਨਹੀਂ ਤੇ ਇਦਾਂ ਬਾਰਿਸ਼ ਆਂਦੀ ਸੀ ਫਟਾਫਟ ਸਾਰੇ ਸੋਫੇ।
0: ਨਾ ਨਾ ਨਾ, ਕੁਝ ਨਹੀਂ ਕਰਨ ਦੀ ਲੋੜ। ਸੋ ਯਾਦਵਿੰਦਰ ਦੀ ਕੰਪਨੀ ਦਾ ਨਾਮ ਹੈ RSG ਕਸਟਮ ਸੋਫਾ ਐਂਡ ਅਪਹੋਲਸਟਰੀ। ਤੁਸੀਂ ਕੋਈ ਰੈਸਟੋਰੈਂਟ ਤਿਆਰ ਕਰਾਉਣਾ, ਤੁਸੀਂ ਕੋਈ ਸੋਫਾ ਤਿਆਰ ਕਰਾਉਣਾ, ਸੋਫੇ ਬਣਾਉਣੇ ਚਾਹੁੰਦੇ ਹੋ, ਦੁਨੀਆ ਦਾ ਕੋਈ ਵੀ ਡਿਜ਼ਾਈਨ, ਦੁਨੀਆ ਦਾ ਕੋਈ ਵੀ ਡਿਜ਼ਾਈਨ ਦੀ ਫੋਟੋ ਲਿਆ ਦਿਓ, ਤੁਹਾਨੂੰ ਸੋਫਾ ਬਣਾ ਕੇ ਦੇਣਗੇ। ਚਾਈਨਾ ਜਿਹਨੂੰ ਬਣਾਉਣਾ ਸ਼ੁਰੂ ਕਰ ਚੁੱਕਿਆ ਹੁਣ, ਉਹਦੀ ਫੋਟੋ ਲਿਆ ਦਿਓ ਇਹਨਾਂ ਨੂੰ, ਇਹ ਤੁਹਾਨੂੰ ਬਣਾ ਕੇ ਤੁਹਾਨੂੰ ਦੇ ਦੇਣਗੇ ਇੱਕ ਮਹੀਨੇ ਦੇ ਵਿੱਚ ਵਿੱਚ। RSG ਕਸਟਮ ਸੋਫਾ ਐਂਡ ਅਪਹੋਲਸਟਰੀ 6474513 1317, 6477051317। ਕਿਸੇ ਵੀ ਸ਼ਹਿਰ 'ਚੋਂ ਕਾਲ ਕਰ ਦਿਓ, ਸਡਬਰੀ ਤੋਂ ਕਰ ਦਿਓ, ਕੈਲਗਰੀ ਤੋਂ ਕਰ ਦਿਓ, ਬਣਾ ਕੇ ਭੇਜ ਦੇਣਗੇ ਤੁਹਾਨੂੰ ਵੀਡੀਓ 'ਤੇ ਦਿਖਾ ਕੇ। ਸਡਬਰੀ, ਕੈਲਗਰੀ, ਐਡਮਿੰਟਨ, ਵੈਨਕੂਵਰ, GTA ਤਾਂ ਛੱਡੋ ਗੱਲਾਂ, ਓਨਟੈਰੀਓ ਤਾਂ ਛੱਡੋ ਗੱਲਾਂ, ਮੌਂਟਰੀਅਲ ਤੱਕ ਇਹਨਾਂ ਦਾ ਸਮਾਨ ਜਾਂਦਾ। 6477051317। ਬਹੁਤ ਬਹੁਤ ਸ਼ੁਕਰੀਆ ਬਾਈ ਜੀ। 6477051317। ਪੁਰਾਣੇ ਫਰਨੀਚਰ ਨੂੰ ਨਵਾਂ ਬਣਵਾ ਲਓ, ਸੇਵਿੰਗ ਕਰੋ, ਅਤੇ ਜਾਂ ਕਸਟਮ ਆਰਡਰ ਤਿਆਰ ਕਰਾ ਲਓ। ਬਾਬਾ ਜੀ ਦਾ ਕਮਰਾ ਤਿਆਰ ਕਰਾਉਣਾ ਜਾਂ ਸੋਫੇ, 6477051317 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਮੇਰੇ ਨਾਲ ਜਿਹੜਾ ਹੈਗਾ ਸਾਹਿਲ, ਸਾਹਿਲ ਕੁਇਕ ਰੱਖਾਂਗੇ ਆਪਾਂ,
4: ਕਿਉਂਕਿ
0: ਮੇਰੇ ਕੋਲ ਚਾਰ ਕਾਲ ਹੋਰ ਹੋਲਡ ਤੇ ਨੇ, ਪੰਜਵੀਂ ਆਉਣੀ ਹੈ, ਚਾਰ ਹੋਲਡ ਤੇ ਨੇ,
1: ਇੱਕ ਮੈਂ,
0: ਇੱਕ ਸੰਤੋਸ਼ ਹੈ, ਛੇਵੇਂ। ਓਕੇ, ਆਪਣੇ ਕੋਲ ਮਿੰਟ ਨੇ, 13 ਆਪਾਂ ਸਾਰਿਆਂ ਡਿਵਾਈਡ ਕਰਨੇ ਆ
4: ਜੀ,
0: ਤੇ ਵੰਡ ਛਕੋ ਆ।
4: ਬਿਲਕੁਲ,
0: ਕੀ ਨਾਂ ਤੁਹਾਡਾ?
4: ਸਾਹਿਲ ਵਰਮਾ।
0: ਸਾਹਿਲ ਵਰਮਾ ਜੀ, ਕੀ ਕੰਮ ਕਰਦੇ ਹੋ?
4: ਆਪਾਂ ਹੀਟਿੰਗ ਐਂਡ ਕੂਲਿੰਗ ਦਾ ਕੰਮ ਕਰਦੇ ਜੀ।
0: ਸੋ ਕਿਸੇ ਦਾ ਵੀ ਏਸੀ ਖਰਾਬ ਆ, ਕਿਸੇ ਦੀ ਫਰਨਸ ਖਰਾਬ ਆ, ਕਿਸੇ ਦਾ ਕੋਈ ਵੀ ਚੀਜ਼ ਖਰਾਬ ਆ
4: ਜੀ,
0: ਤੇ ਤੁਸੀਂ ਉਹਨੂੰ ਰਿਪਲੇਸ ਕਰ ਦਿੰਦੇ ਹੋ?
4: ਹਾਂਜੀ ਸਰ।
0: ਹੌਟ ਵਾਟਰ ਟੈਂਕ?
4: ਹਾਂਜੀ।
0: ਏਸੀ
4: ਜੀ?
0: ਫਰਨਸ
4: ਜੀ?
0: ਰੈਂਟ ਤੇ ਦਿੰਦੇ ਹੋ?
4: ਬਿਲਕੁਲ ਜੀ।
0: ਤੇ ਰੈਂਟ ਵਾਲੀ ਚੀਜ਼ ਅਸੀਂ ਬਾਅਦ ਚੋਂ ਓਨਰ ਹੋ ਜਾਂਦੇ ਕਿ ਤੁਸੀਂ ਚੱਕ ਕੇ ਲੈ ਜਾਂਦੇ ਬੈਕ?
4: ਨਹੀਂ, ਤੁਸੀਂ ਓਨ ਹੋ ਜਾਓਗੇ।
0: ਸੋ ਆਮ ਤੌਰ ਤੇ ਜਿਹੜੀ ਰਿਲਾਇੰਸ ਤੇ ਹੋਰ ਕੰਪਨੀਆਂ ਤੋਂ ਲੈਂਦੇ ਆ, ਉਹ ਰੈਂਟ ਕਰਨ ਤੋਂ ਬਾਅਦ ਉਹਨਾਂ ਦੀ ਹੁੰਦੀ ਆ।
4: ਹਾਂਜੀ,
0: ਉਹਨਾਂ ਦੇ ਲੈ ਜਾਂਦੇ ਆ
4: ਜੀ।
0: ਤੇ ਇੱਥੇ ਅਸੀਂ ਮਾਲਕ ਹੋਵਾਂਗੇ?
4: ਬਿਲਕੁਲ, ਔਰ ਘੱਟ ਟਾਈਮ 'ਚ।
0: ਘੱਟ ਟਾਈਮ 'ਚ
4: ਜੀ।
0: ਤੁਹਾਡੇ ਹੌਟ ਵਾਟਰ ਟੈਂਕ ਦੇ ਉੱਪਰ ਕੀ ਡੀਲ ਚੱਲਦੀ ਹੈ?
4: ਹੌਟ ਵਾਟਰ ਟੈਂਕ ਦੇ ਵਿੱਚ ਸਾਡੇ ਕੋਲ ਸਿਰਫ $35 'ਚ ਹੌਟ ਵਾਟਰ ਟੈਂਕ ਲੈ ਸਕਦੇ ਹਾਂ।
0: ਹਾਂ,
4: ਜੇ ਤੁਸੀਂ ਟੈਂਕ ਲੈਸ ਲੈਣਾ, ਕਿਉਂਕਿ ਅੱਜ ਕੱਲ੍ਹ ਲੋਕ ਟੈਂਕ ਲੈਸ ਲਾ ਰਹੇ ਆ,
0: ਹੌਟ ਵਾਟਰ
4: ਜਿਹੜਾ ਕੰਨ 'ਤੇ ਲੱਗਦਾ ਉਹ ਆਪਣੇ ਕੋਲ $50 ਦੇ ਵਿੱਚ ਸਪੈਸ਼ਲ ਡੀਲ ਹੈ।
0: ਸੋ ਇਹ ਅਸੀਂ ਓਨ ਕਰਾਂਗੇ?
4: ਹਾਂਜੀ, ਓਨ ਕਰੋਗੇ ਜੀ,
0: ਮਤਲਬ ਬਾਅਦ 'ਚੋਂ ਮਾਲਕ?
4: ਬਿਲਕੁਲ ਬਿਲਕੁਲ, ਰੈਂਟ ਟੂ ਓਨ ਹੈ।
0: ਰੈਂਟ ਟੂ ਓਨ ਆ?
4: ਹਾਂਜੀ,
0: ਠੀਕ ਹੈ। ਨੰਬਰ 2 ਦੇ ਉੱਤੇ ਤੁਹਾਡੇ ਕੋਲ ਫਰਨਸ ਔਰ ਏਸੀ ਹੈਗਾ ਰੈਂਟ ਟੂ ਓਨ ਦੇ ਵਿੱਚ?
4: ਹਾਂਜੀ, ਆਪਣੇ
0: ਮੈਂ ਸਾਰਿਆਂ ਨੂੰ ਦੱਸਦਾ, ਮੈਂ ਤਾਂ ਰੈਂਟ ਟੂ ਓਨ 'ਚ ਇੱਕ ਇੰਸਟਾਲੇਸ਼ਨ ਕਰਾ ਚੁੱਕਿਆ ਹੀਟ ਪੰਪ ਦੀ
1: ਜੀ,
0: ਤੇ ਮੈਨੂੰ ਕੰਪਨੀ ਨੇ 18,000 ਦਾ ਬਜਟ ਦਿੱਤਾ ਸੀਗਾ। ਮੈਂ ਇਹਨਾਂ ਤੋਂ 7,000 'ਚ ਛੋਟਾ ਪੀਸ ਲਗਵਾਇਆ, ਜਿਹੜਾ ਇਨਫ ਉਹਦੇ ਵਾਸਤੇ। ਕੰਪਨੀ ਕਹਿ ਰਹੀ ਸੀ ਨਹੀਂ 18 ਤੋਂ ਥੱਲੇ ਸੀ ਲਾਉਣਾ ਨੀਗਾ, ਐਡਾ ਹੀ ਲਾਉਣਾ ਪੈਣਾ। ਸੋ ਤੁਸੀਂ ਕਿਸੇ ਨੇ ਵੀ ਫਰਨਸ ਏਸੀ ਦਾ ਕੋਈ ਵੀ ਕੰਮ ਕਰਾਉਣਾ,
4: ਹਾਂਜੀ,
0: ਕੰਪਨੀ ਦਾ ਨਾਮ
4: ਰਿਲਾਇਬਲ GTA HVAC,
0: ਠੀਕ ਹੈ। ਨੰਬਰ 3 ਵਾਰ ਬੋਲਿਓ, ਆਰਾਮ ਨਾਲ ਬੋਲਿਓ।
4: 905-757-5111, 905-757-5111, 905-757-6111,
0: 905-757-5111,
4: 905-757-6111।
0: ਸੋ ਕਿਸੇ ਨੇ ਵੀ ਹੌਟ ਵਾਟਰ ਟੈਂਕ ਪੇਡ ਆਫ ਹੋ ਚੁੱਕਿਆ ਤੁਹਾਨੂੰ ਪਤਾ ਹੀ ਨੀਗਾ, ਤੁਸੀਂ ਇਹ ਤੋਂ ਚੈੱਕ ਕਰਾਓ, ਕੰਟਰੈਕਟ ਪੜ੍ਹ ਕੇ ਦੱਸੂਗਾ। ਕਿਸੇ ਨੇ ਵੀ ਹੀਟ ਪੰਪ ਲਾਉਣਾ ਪਿੰਡ 'ਚ ਬੈਠੇ ਹੋ ਕਿਸੇ 'ਚ, ਪ੍ਰੋਪਰੇਨ ਦਾ ਖਰਚਾ ਘਟਾਉਣਾ, ਕਿਸੇ ਨੇ ਵੀ ਏਸੀ ਜਾਂ ਫਰਨਸ ਰਿਪਲੇਸ ਕਰਾਉਣਾ, ਅੱਜ ਪੈਸੇ ਦੇਣ ਨੂੰ ਅਪਫਰੰਟ ਹੈ ਨਹੀਂ, 5 ਮਹੀਨੇ ਤੋਂ ਬਾਅਦ ਪੇਮੈਂਟ ਸਟਾਰਟ ਹੋਊਗੀ ਤੇ ਤੁਸੀਂ ਉਹਨੂੰ ਓਨ ਕਰੋਗੇ। 905-757-5111,
4: 905-757-6111।
0: ਸੋ ਸੁਲਤਾਨ ਜੀ, ਮੈਨੂੰ ਸੁਲਤਾਨ ਜੀ ਕੁਇਕਲੀ ਰੱਖਣਾ ਪੈਣਾ ਆਪਣੇ ਕੋਲ, ਮਿੰਟ ਘੱਟ ਨੇ ਜੀ, ਬੰਦੇ ਜ਼ਿਆਦਾ ਨੇ, ਮਿਹਰਬਾਨੀ ਬਹੁਤ ਬਹੁਤ ਤੁਹਾਡੀ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਵੈਰੀ ਸ਼ਾਰਟ ਐਂਡ ਸਵੀਟ ਮੈਸੇਜ ਹੋਏਗਾ, ਕਿਉਂਕਿ ਇਹ ਡਾਲਰ ਸੇਵਿੰਗ ਦਾ ਮੈਸੇਜ ਹੈ। ਇਹਦੇ ਵਿੱਚ 50 ਇੰਚ ਟੀਵੀ 299 ਦਾ ਦਿੱਤਾ ਜਾ ਰਿਹਾ, 55 ਇੰਚ ਟੀਵੀ 399 ਦਾ ਮਿਲੇਗਾ, 65 ਇੰਚ ਟੀਵੀ 599 ਦਾ ਮਿਲੇਗਾ, ਤੇ 75 ਇੰਚ ਟੀਵੀ 699 ਦਾ ਮਿਲੇਗਾ। ਪਰ ਵੈਰੀ ਲਿਮਿਟਿਡ ਇਨਵੈਂਟਰੀ ਹੈ, 6 TV ਇਨ ਈਚ ਸਾਈਜ਼ ਸਾਡੇ ਕੋਲ ਬਰੈਂਪਟਨ TV ਐਂਡ ਅਪਲਾਈਸਿਸ ਤੇ ਹੈ ਜੀ। ਤੇ ਜਿਹੜੇ ਕਸਟਮਰ ਬੰਡਲ ਪੈਕੇਜ ਲੈਣਾ ਚਾਹੁੰਦੇ ਉਹਨਾਂ ਨੂੰ ਫਰਿੱਜ, ਸਟੋਵ, ਡਿਸ਼ਵਾਸ਼ਰ, ਥ੍ਰੀ ਪੀਸ ਕਿਚਨ ਬੰਡਲ ਚ $2,000 ਦੀ ਸੇਵਿੰਗ ਹੋਣੀ ਹੈ, ਕਿਉਂਕਿ $5,000 ਵਾਲਾ ਪੈਕੇਜ $29.99 ਚ ਮਿਲਣਾ ਤੇ $29.99 ਵੀ 6 ਮਹੀਨੇ ਚ ਪੇ ਕਰਨਾ ਜੀ। ਇਸੇ ਤਰ੍ਹਾਂ ਸਟੈਕ ਕੇਬਲ ਵਾਸ਼ਰ ਐਂਡ ਡਰਾਇਰ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, 27 ਇੰਚ ਵਾਈਡ ਤੇ 76 ਇੰਚ ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋਏਗਾ $2,200 ਤੋਂ $14.99 ਦਾ। ਸੋ ਚਾਹੇ ਤੁਸੀਂ ਸਿੰਗਲ ਸਿੰਗਲ ਪੀਸ ਲੈਣਾ, ਤੁਹਾਨੂੰ ਫਰਿੱਜ ਮਿਲ ਰਿਹਾ $7.99 ਚ, ਵਾਸ਼ਰ ਮਿਲ ਰਹੀ ਹੈ $5.99 ਚ, ਡਰਾਇਰ ਮਿਲ ਰਿਹਾ ਜੀ $4.99 ਚ, ਜਾਂ ਤੁਸੀਂ ਬੰਡਲ ਪੈਕੇਜ ਲੈਣਾ ਹੈ ਤਦ ਵੀ ਤੁਹਾਨੂੰ $2,000 ਦੀ ਸੇਵਿੰਗ ਹੈ। ਤੇ ਜੇ ਟੀਵੀ ਲੈਣੇ ਹੈ ਤੇ 50 ਇੰਚ ਤੋਂ ਲੱਗ ਕੇ 75 ਇੰਚ ਤੱਕ ਵੈਰੀ ਸਪੈਸ਼ਲ ਪ੍ਰਾਈਸ ਲਿਮਿਟਿਡ ਇਨਵੈਂਟਰੀ ਤੇ ਹੈ। ਪਹੁੰਚਣਾ ਜੀ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ, 905-450-2828 ਜੀ।
0: ਥੈਂਕ ਯੂ ਸੋ ਮਚ। ਔਰ ਤੁਸੀਂ ਰੇਡੀਓ ਵਾਜ਼ ਸੁਣ ਰਹੇ ਹੋ AM 530 ਦੇ ਉੱਤੇ, ਤੇ ਤੁਸੀਂ ਮੇਰੇ ਨਾਲ ਮਨਮੋਹਣ ਆ। ਮਨਮੋਹਣ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ
5: ਜੀ? ਸਤਿ ਸ਼੍ਰੀ ਅਕਾਲ ਭਾਜੀ।
0: ਮਨਮੋਹਣ ਬੰਦਾ ਇਮਾਨਦਾਰ ਹੈ
1: ਜੀ,
0: ਪਰ ਸਰਦਾਰ ਮਨਮੋਹਨ ਸਿੰਘ ਨੂੰ ਕਈ ਵਾਰੀ ਡਿਸਟਰੈਕਟ ਹੋ ਜਾਂਦਾ, ਇੱਧਰ ਉੱਧਰ ਚਲਾ ਜਾਂਦਾ। ਮਨਮੋਹਣ ਆਟੋ ਇੰਸ਼ੋਰੈਂਸ ਇੱਕ ਐਸਾ ਸੈਕਟਰ ਹੈ, ਮੈਂ ਔਨ ਏਅਰ ਕਹਿੰਦਾ, ਜੇ ਕਿਸੇ ਨੇ ਕੰਮ ਕਰਨਾ ਹੋਵੇ ਜਿੰਨਾ ਮਰਜ਼ੀ ਕੰਮ ਕਰ ਲਓ ਆਟੋ ਇੰਸ਼ੋਰੈਂਸ 'ਚ। ਕਾਰਨ ਕੀ ਆ? ਹਰੇਕ ਬੰਦਾ ਓਵਰ ਪੇਮੈਂਟ 'ਚ ਆ ਜਦੋਂ ਉਹ ਚੈੱਕ ਕਰਦਾ
1: ਜੀ
0: ਕਿ ਮੈਂ ਕਿੰਨੀ ਐਕਸਟਰਾ ਪੇ ਕਰਦਾ, ਉਸ ਵੇਲੇ ਪਤਾ ਲੱਗਦਾ ਕਿ ਮੈਂ ਤਾਂ ਕਾਫੀ ਜ਼ਿਆਦਾ ਐਕਸਟਰਾ ਪੇ ਕਰਦਾ
1: ਜੀ।
0: ਸੋ ਮਨਮੋਹਣ ਨੂੰ ਤੁਸੀਂ ਕਾਲ ਕਰਦੇ ਹੋ, ਮਨਮੋਹਣ ਜੀ ਨੰਬਰ ਕਿੰਨਾ
5: ਜੀ? 416-990-3200, 416-990-3200
0: ਮਨਮੋਹਣ। ਆਮ ਤੌਰ ਤੇ ਤੁਸੀਂ ਤੁਸੀਂ ਹੁਣ ਤੱਕ ਰੇਡੀਓ ਤੋਂ ਕਿੰਨੀ ਕੁ ਪਾਲਿਸੀ ਲਿਖੀ ਹੁੰਦੀ ਦੱਸਣ ਜੇ ਇੱਕ ਨੰਬਰ ਬੋਲਿਓ
5: ਜੀ। ਜੀ ਤੁਹਾਡੇ ਥਰੂ ਭਾਜੀ ਆਪਾਂ ਪਿਛਲੇ ਸਾਲ ਦੇ ਵਿੱਚ ਆਲਮੋਸਟ 150 ਦੇ ਕਰੀਬ ਤੇ ਪਲੀ ਕੀ ਹੋਣੀ ਜਿਹੜੇ ਤੁਹਾਡੇ ਥਰੂ ਆਏ।
0: ਚਲੋ 200-300 ਬੰਦੇ ਨੇ, ਜੇ 200-300 ਪਰਿਵਾਰ ਚੇਂਜ ਹੋਇਆ ਤਾਂ ਮਤਲਬ ਤੁਸੀਂ ਘੱਟੋ ਘੱਟ 15-30-45 450 ਚੀਜ਼ਾਂ ਦੀ ਪਾਲਿਸੀ ਲਿਖ ਚੁੱਕੇ ਹੋ। ਸੋ ਮੈਂ ਜਾਣਨਾ ਚਾਹੁੰਦਾ ਮਨਮੋਹਣ ਤੁਹਾਡੇ ਤੋਂ ਕਿ ਹਰੇਕ ਪਾਲਿਸੀ 'ਚ ਪ੍ਰੋਬਲਮ ਕੀ ਹੁੰਦੀ ਆ?
5: ਜੀ ਮੋਸਟਲੀ ਤਾਂ ਇਹੀ ਹੁੰਦੀ ਹੈ ਕਿ ਜਿਹੜੀ ਫੈਮਿਲੀ ਉਹ ਚੈੱਕ ਨਹੀਂ ਕਰਵਾਉਂਦੀਆਂ, ਕਾਫੀ ਸਾਲ ਤੋਂ ਸੇਮ ਜਿਹੜੀ ਇੰਸ਼ੋਰੈਂਸ ਉਹਨਾਂ ਦੀ ਸੇਮ ਕੰਪਨੀਆਂ ਚੱਲ ਰਹੀ ਹੈ, ਕਦੀ ਉਹਨਾਂ ਦਾ ਰੀਕੋਟ ਨਹੀਂ ਕੀਤਾ। ਕਿਉਂਕਿ ਇੰਸ਼ੋਰੈਂਸ ਵਿੱਚ ਇੱਦਾਂ ਹੁੰਦਾ ਜੇ ਕਿਸ ਕੰਪਨੀ ਦੇ ਜੇ ਲਾਸ ਜ਼ਿਆਦਾ ਆ ਰਹੀ ਹੈ ਤੇ ਉਹਨਾਂ ਦੇ ਰੇਟਸ ਵੀ ਵੱਧ ਜਾਂਦੇ ਆ। ਸੋ ਇਸ ਰੀਜ਼ਨ ਕਰਕੇ ਸਾਨੂੰ ਹਮੇਸ਼ਾ ਹੀ ਹਰ ਸਾਲ ਤੁਸੀਂ ਚੈੱਕ ਕਰਵਾਓ ਕਿ ਕਿਹੜੀ ਕੰਪਨੀ ਤੁਹਾਨੂੰ ਇਸ ਸਾਲ ਬੈਸਟ ਰੇਟ ਦੇ ਰਹੀ ਹੈ। ਸੋ ਮੈਂ ਕਹਿੰਦਾ ਹੁਣ ਜੀ 30 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਪੋਲਿਸੀ ਰਿਨਿਊ ਹੋ ਰਹੀ ਹੈ, ਤੁਸੀਂ ਮੈਨੂੰ ਕਾਲ ਕਰੋ, ਮੈਂ 20+ ਕੰਪਨੀ ਨਾਲ ਤੁਹਾਨੂੰ ਚੈੱਕ ਕਰਕੇ ਦੱਸੂਗਾ ਕਿ ਤੁਸੀਂ ਕਿੱਥੇ ਸੇਵਿੰਗ ਕਰ ਸਕਦੇ ਹੋ। ਕਈਆਂ ਦੀ ਆਲਰੇਡੀ ਜਿੱਦਾਂ ਲਾਸਟ ਸਾਲ ਜੇ ਰਿਨਿਊ ਹੋਈ ਹੈ ਉਹਨਾਂ ਕੋਲ ਆਲਰੇਡੀ ਬੈਸਟ ਪ੍ਰਾਈਸ ਹੁੰਦਾ, ਤਾਂ ਉਹਨਾਂ ਨੂੰ ਗਾਈਡ ਕਰਦੀ ਕਿ ਹਜੇ ਤੁਸੀਂ ਵੇਟ ਕਰ ਲਓ। ਪਰ ਜੇ ਕਈਆਂ ਦੀ ਪੋਲਿਸੀ ਕਾਫੀ ਸਾਲ ਤੋਂ ਸੇਮ ਕੰਪਨੀ ਚੱਲ ਰਹੀ ਹੈ, ਆਪਾਂ ਨੂੰ ਰੀਕੋਡ ਕਰਦੇ ਹਾਂ ਤੇ ਸਾਨੂੰ ਕਾਫੀ ਸੇਵਿੰਗ ਦੇਖਣ ਨੂੰ ਮਿਲਦੀ ਹੈ।
0: ਸੋ ਤੁਸੀਂ ਕਿਸੇ ਨੂੰ ਵੀ ਕਾਲ ਕਰਨੀ ਹੈ, ਆਟੋ ਹੋਮ ਦੇ ਨਾਲ ਨਾਲ ਕਮਰਸ਼ੀਅਲ ਇੰਸ਼ੋਰੈਂਸ ਵੀ ਚੈੱਕ ਕਰ ਲਓ। ਆਪਣੀ ਕਿਚਨ ਕੈਬਨਿਟ ਦਾ ਬਿਜ਼ਨਸ ਹੈ, ਰੈਸਟੋਰੈਂਟ ਆ, ਤੁਸੀਂ ਕੋਈ ਵੀ ਮੈਨੂਫੈਕਚਰਿੰਗ ਜਾਂ ਤੁਸੀਂ ਕੋਈ ਵਰਕਸ਼ਾਪ ਦੇ ਮਾਲਕ ਹੋ। ਮਨਮੋਹਣ ਦਾ ਨੰਬਰ ਹੈ
5: 416-916-3200
0: ਤੁਸੀਂ ਕਾਲ ਕਰਨੀ ਹੈ। ਮੇਰੇ ਨਾਲ ਇੱਕ ਆਂਟੀ ਆ ਪਰੌਂਠੇ ਵਾਲੇ, ਆਂਟੀ ਆਂਟੀ ਜੀ ਸਤਿ ਸ਼੍ਰੀ ਅਕਾਲ, ਕੁਇਕਲੀ ਗੱਲ ਕਰਨੀ ਤੁਹਾਡਾ। ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਹਾਲ ਚਾਲ ਤੁਹਾਡੇ?
6: ਬਿਲਕੁਲ ਠੀਕ ਬੇਟਾ, ਤੁਸੀਂ ਸੁਣਾਓ?
0: ਕਿੰਨੇ ਕੁ ਕਾਲ ਆਏ ਤੁਹਾਨੂੰ ਫਿਰ ਸ਼ੋਅ ਕੱਟਣ ਤੋਂ ਬਾਅਦ? ਫਿਰ ਬਾਅਦ ਚੋਂ
6: ਹਾਂਜੀ ਆ ਦੇਖੋ, ਤਵਾ ਚਿਕਨ ਵਾਲੇ, ਤਵਾ ਚਿਕਨ ਵਾਲੇ ਲੈਣ ਲਈ ਖੜੇ ਆ।
0: ਹਾਂ, ਸੋ ਤਵਾ ਚਿਕਨ ਕਿਸੇ ਨੇ ਖਾਣਾ? ਤੁਸੀਂ ਟ੍ਰੈਡੀਸ਼ਨਲ ਢੰਗ ਦੇ ਨਾਲ ਪਰੌਂਠੇ ਜਿਹੜੇ ਦਾਦੀਆਂ ਬਣਾਉਂਦੀਆਂ ਸੀ ਉਸ ਢੰਗ ਨਾਲ ਖਾਣੇ ਆ। ਤੁਸੀਂ ਟਿਫਨ ਲਗਵਾਉਣਾ ਆਪਣਾ ਮੰਥਲੀ, ਉਹਦੇ ਵਾਸਤੇ ਤੁਹਾਨੂੰ ਘਰ ਦਾ ਖਾਣਾ ਪ੍ਰੈਪਰੇਸ਼ਨ ਘਰ ਵਰਗੀ, ਟੇਸਟ ਢਾਬੇ ਵਰਗਾ, ਮੇਥੀ ਮਲਾਈ ਮੁਰਗ, ਪਨੀਰ, ਕੜਾਹੀਆਂ, ਕੜਾਹੀ ਚਿਕਨ ਹੋ ਗਏ ਜਾਂ ਖੀਰ ਇਹਨਾਂ ਦੀ, ਤੇ ਹੋਰ ਕਿਹੜੀ ਚੀਜ਼ ਤੁਹਾਡੀ? ਆਈਸਕ੍ਰੀਮ ਕੁਲਫੀ ਬਹੁਤ ਜਾਂਦੀ ਹੈ ਤੁਹਾਡੀ, ਹੈਨਾ?
6: ਹਾਂਜੀ ਹਾਂਜੀ, ਕੁਲਫੀ, ਮਟਕਾ ਕੁਲਫੀ ਲੋ ਜੀ,
0: ਰਬੜੀ ਕੁਲਫੀ, ਮਟਕਾ ਕੁਲਫੀ, 3 ਮਟਕਾ ਕੁਲਫੀਆਂ ਤੁਸੀਂ ਲੈ ਕੇ ਜਾਓਗੇ $12 ਦੇ ਵਿੱਚ, 3 ਕੁਲਫੀਆਂ $12 ਚ।
1: ਅੱਜ ਮੈਂ ਜਾ ਰਹੀ,
0: ਲੋਕ $7-$7 ਦੀ ਕੁਲਫੀ ਭੇਜਦੇ ਨੇ
1: ਜੀ, ਬਿਲਕੁਲ,
0: 3 ਕੁਲਫੀਆਂ $12 ਦੇ ਵਿੱਚ
1: ਜੀ।
0: ਤੇ ਤੁਸੀਂ ਇਹਨਾਂ ਦਾ, ਹਾਂਜੀ,
1: ਫਲੂਦਾ,
0: ਆਂਟੀ ਕਾ ਫਲੂਦਾ ਟਰਾਈ ਕਰੋ। ਤੇ ਖਾਣੇ ਤੁਸੀਂ ਖਾਣੇ ਨੇ ਨਾਨ, ਇਹਨਾਂ ਦੇ ਕਰੀਮ ਪਾਉਂਦੇ ਨੇ ਨਾਨ ਦੇ ਵਿੱਚ, ਕਰੀਮ ਪਾ ਕੇ ਆਟਾ ਗੁੰਨਦੇ ਨੇ, ਉਹ ਕਰੀਮ ਜਿਹੜੀ ਹੈ ਨਾਨਾਂ ਨੂੰ ਮਖਮਲੀ ਬਣਾ ਦਿੰਦੀ ਆ। ਇਹਨਾਂ ਦਾ ਬਟਰ ਬਟਰ ਨਾਨ
7: ਜੀ,
0: ਇਹਨਾਂ ਦਾ ਆਂਟੀ ਕਿਹੜੇ ਕਿਹੜੇ ਨਾਨ ਨੇ?
7: ਪਿਸ਼ੌਰੀ ਨਾਨ,
6: ਪਿਸ਼ੌਰੀ ਨਾਨ ਜੀ, ਪਿਸ਼ੌਰੀ ਨਾਨ ਤੁਸੀਂ ਖਾ ਕੇ ਦੇਖੋ, ਜਿਹੜਾ ਆਪਾਂ ਫੂਡ ਤੋਂ ਬਾਅਦ ਜੇ ਕਿਸੇ ਨੇ ਮਿੱਠਾ ਦੂਸਰਾ ਨਹੀਂ ਲੈਣਾ ਰੈਡੀਮੇਡ ਤਾਂ ਉਹ ਜਿਹੜਾ ਹੱਥ ਨਾਲ ਬਣਾਇਆ ਜਾਂਦਾ, ਉਹਦੇ ਵਿੱਚ ਅਸੀਂ ਥੋੜੇ ਨਟਸ ਪਾਉਂਦੇ ਹਾਂ ਔਰ ਮਿੱਠਾ ਪਾ ਕੇ ਖਾ, ਥੋੜੀ ਸ਼ੂਗਰ ਦੇ ਕੇ ਜਾਂ ਸ਼ੱਕਰ ਪਾ ਕੇ ਉਹਨੂੰ ਤੰਦੂਰ ਦੇ ਵਿੱਚ ਲਾਇਆ ਜਾਂਦਾ ਜੀ, ਫਿਰ ਸੇਕ ਕੇ ਜਿਹੜਾ ਹੈ ਉਹ ਤੁਸੀਂ ਕੱਟ ਕੇ,
0: ਤੁਸੀਂ ਗ੍ਰੇਵੀਆਂ ਖਾਣੇ ਟਿੱਕੇ ਖਾਓ, ਜਿਹਨਾਂ ਦੇ ਟਿੱਕੇ ਪਨੀਰ ਟਿੱਕਾ ਇਹਨਾਂ ਦਾ, ਮਲਾਈ ਟਿੱਕਾ ਇਹਨਾਂ ਦਾ ਤੇ ਹਰਿਆਲੀ ਟਿੱਕਾ ਇਹਨਾਂ ਦਾ ਤੇ ਇਹਨਾਂ ਦਾ ਪਿਸ਼ੌਰੀ ਟਿੱਕਾ ਤੁਸੀਂ ਖਾਣਾ ਤੇ ਕਬਾਬ ਤੁਸੀਂ ਇਹਨਾਂ ਦੇ ਖਾਣੇ ਨੇ,
7: ਹਰਾ ਭਰਾ ਕਬਾਬ,
0: ਹਰਾ ਭਰਾ ਕਬਾਬ ਜਾਂ ਖੰਨੇ ਵਾਲੀ ਟਿੱਕੀ ਜਾਂ ਇਹਨਾਂ ਦੇ ਤੁਸੀਂ ਸਪੈਸ਼ਲ ਲੱਗੇ ਨੇ ਕੋਂਬੋ ਬਾਈ ਵਨ ਗੈਟ ਵਨ ਤੇ ਦਾਰਾ ਸਿੰਘ ਪਰੌਂਠਾ, ਪਹਾੜ ਗੰਜ ਕੇ ਛੋਲੇ ਭਟੂਰੇ ਛੋਟੇ ਬੱਚੇ ਵੀ ਖਾਂਦੇ ਨੇ, ਜਾਂ ਤੁਸੀਂ ਇਹਨਾਂ ਦਾ ਟਰਾਈ ਕਰਨਾ ਤਵਾ ਚਿਕਨ ਦਾ, ਤਵਾ ਕਿਚਨ ਦਾ, ਤਵਾ ਚਿਕਨ, ਤਵਾ ਕਿਚਨ, ਤਵਾ ਰਸੋਈ ਆ, ਤਵਾ ਚਿਕਨ ਟਰਾਈ ਕਰੋ, ਮੇਥੀ ਮਲਾਈ ਮੁਰਗ ਜਾਂ ਹੋਰ ਗ੍ਰੇਵੀਜ਼ ਬਹੁਤ ਇਹਨਾਂ ਦੀਆਂ। ਮੋਟਰ ਵਾਲੀ ਗੋਟ ਕਰੀ ਤਾਂ ਇਹਨਾਂ ਦੀ ਵਿੰਡਜ਼ਰ ਤੱਕ ਜਾਂਦੀ ਹੈ, ਮੋਟਰ ਵਾਲੀ ਗੋਟ ਕਰੀ 6 ਘੰਟੇ ਲੱਗਦੇ ਨੇ ਬਣਨ ਨੂੰ ਧੀਮੀ ਆਂਚ ਤੇ, ਮੋਟਰ ਵਾਲੀ ਗੋਟ ਕਰੀ ਟਰਾਈ ਕਰਨੀ ਆ, ਤਵਾ ਕਿਚਨ, ਬਰਿਆਨੀ ਹੈਦਰਾਬਾਦੀ ਟਰਾਈ ਕਰਕੇ ਦੇਖੋ, ਜਿਹਨੇ ਖਾ ਲਈ, ਇਹਨਾਂ ਕੋਲ ਸਾਊਥ ਇੰਡੀਅਨ ਗਾਹਕ ਬਹੁਤ ਲੱਗਿਆ ਹੋਇਆ ਇਹਨਾਂ ਦੀ ਬਰਿਆਨੀ ਖਾਣ ਲਈ। 905-790-1699 ਤਵਾ, 9057901699। ਸੰਤੋਸ਼ ਕੀ ਹਾਲ ਚਾਲ ਹੈ?
7: ਬਹੁਤ ਵਧੀਆ ਅਮਨ ਜੀ।
0: ਸਪੀਡਐਕਸ ਵਾਲਿਆਂ ਬਾਰੇ ਦੱਸ ਦਈਏ, ਕਿਸੇ ਦੀ ਵੀ ਗੱਡੀ ਫੁੱਟ ਗਈ
7: ਜੀ,
0: ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਕਿਸੇ ਦੇ ਕੋਈ ਪ੍ਰੋਬਲਮ ਆ ਗਈ ਕਲਿਜ਼ਨ ਦੀ, ਤੁਸੀਂ ਘਬਰਾਉਣਾ ਨਹੀਂ, ਰੈਂਟਲ ਗੱਡੀ ਦੀ ਰਿਪੇਅਰ ਦੀ ਲਾਈਫ ਟਾਈਮ ਗਰੰਟੀ ਹੋਊਗੀ। ਫੈਮਿਲੀ ਵਰਕਸ਼ਾਪ ਆ, ਲੇਡੀਜ਼ ਵੀ ਇੱਥੇ ਗੱਡੀਆਂ ਲੈ ਕੇ ਜਾਂਦੀਆਂ, ਬੱਚੇ ਵੀ ਲੈ ਕੇ ਜਾਂਦੇ ਨੇ। ਸਪੀਡਐਕਸ ਵਾਲੇ ਜਿਹੜੇ ਲੋਕੇਟਡ ਨੇ ਬ੍ਰੈਂਟਨ ਦੇ ਵਿੱਚ, 181 ਰਦਰਫੋਰਡ ਰੋਡ ਤੇ, 1 ਸਾਲ ਕੰਪਲੀਟ ਕਰ ਲਿਆ
7: ਜੀ,
0: ਵੇਟਿੰਗ 'ਚ ਗੱਡੀਆਂ ਚੱਲਦੀਆਂ, ਵੇਟਿੰਗ 'ਚ, ਅਤੇ ਤੁਸੀਂ ਚੰਗੇ ਲੋਕਾਂ ਨਾਲ ਚੰਗਾ ਕਾਰੋਬਾਰ ਕਰੋ, ਆਪਣੀ ਗੱਡੀ ਦੀ ਭੰਨ ਤੋੜ ਰੈਂਟਲ ਕਾਰ ਕੰਪਨੀ, ਇੰਸ਼ੋਰੈਂਸ ਸਭ ਨਾਲ ਆਪੇ ਡੀਲ ਕਰਨਗੇ। 416-277-9221 ਦੇ ਉੱਤੇ ਸਪੀਡਐਕਸ ਵਾਲਿਆਂ ਨੂੰ ਤੁਸੀਂ ਕਾਲ ਕਰਨੀ ਹੈ, ਔਰ ਤੁਸੀਂ ਡਕਟ ਕਲੀਨਿੰਗ ਕਰਾਉਣੀ ਹੈ। ਜਿੰਨੇ ਵੀ ਕਾਲ ਹੁਣ ਡਕਟ ਕਲੀਨਿੰਗ ਲਈ ਜਾਣਗੇ, ਸਾਰਿਆਂ ਦੇ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਦੇਣਗੇ ਫਰਨਸ ਦੇ, ਜਿੰਨੇ ਵੀ ਕਾਲ ਡਕਟ ਕਲੀਨਿੰਗ ਦੇ ਜਾਣਗੇ। 416-729-1521 416-729-1521 ਦੇ ਉੱਤੇ ਤੁਸੀਂ ਨਾਨਕ ਡਕਟ ਕਲੀਨਿੰਗ ਵਾਲਿਆਂ ਨੂੰ ਕਾਲ ਕਰਨੀ ਹੈ। ਔਰ ਸੰਤੋਸ਼ ਜੀ, ਰੀਅਲ ਸਟੇਟ ਦਾ ਕੰਮ ਕਰਦੇ ਆ, ਕੋਈ ਵੀ ਬੰਦਾ ਬ੍ਰੈਂਪਟਨ 'ਚ ਆਪਣਾ ਘਰ ਵੇਚਣਾ ਚਾਹੁੰਦਾ ਜਿਹੜਾ ਸਟੱਕ ਹੈ
7: ਜੀ,
0: ਕੋਈ ਵੀ ਬੰਦਾ ਕੋਈ ਕੌਂਡੋ ਦੀ ਕਲੋਜ਼ਿੰਗ ਦੇ ਵਿੱਚ ਸਟੱਕ ਹੈਗਾ
7: ਜੀ,
0: ਕੋਈ ਵੀ ਬੰਦਾ ਆਪਣੀ ਕਲੋਜ਼ਿੰਗ ਕਰ ਚੁੱਕਿਆ ਪਰ ਉਹ ਤੋਂ ਮੰਥਲੀ ਇੰਸਟਾਲਮੈਂਟ ਅਫੋਰਡ ਨਹੀਂ ਹੋ ਰਹੀ, ਇਹਨਾਂ ਕੋਲ ਕੁਆਲੀਫਾਈ ਬਾਇਰਸ ਨੇ, ਤੁਸੀਂ ਪ੍ਰੋਪਰਟੀ ਨੂੰ ਕੱਢ ਸਕਦੇ ਹੋ। ਜਿਹਨਾਂ ਦੀ ਅਪਰੇਜ਼ਲ ਵੈਲਿਊ ਦੇ ਉੱਤੇ ਪ੍ਰੋਬਲਮ ਆ ਰਹੀ ਹੈ, ਸਪੈਸ਼ਲੀ ਸੁਣ ਲਓ, ਜਿਹਨਾਂ ਦੀ ਅਪਰੇਜ਼ਲ ਵੈਲਿਊ 'ਤੇ ਪ੍ਰੋਬਲਮ ਆ ਰਹੀ ਹੈ, ਉਹ ਲੋਕ ਜ਼ਰੂਰ ਕਾਲ ਕਰਿਓ। ਨੰਬਰ ਬੋਲੋ,
7: 416-473-4242, 416-473-4242।
0: 416-473-4242 ਨੰਬਰ ਦੇ ਉੱਤੇ ਕਾਲ ਕਰਨੀ ਹੈ, 416-473-4242। ਫਸਟ ਟਾਈਮ ਬਾਇਰ ਨੇ ਜਿਹੜੇ
7: ਜੀ,
0: ਉਹ ਜ਼ਰੂਰ ਕਾਲ ਕਰੋ, ਫਸਟ ਟਾਈਮ ਬਾਇਰ ਲੋਕ ਨੇ ਜਿਹੜੇ ਉਹ ਜ਼ਰੂਰ ਕਾਲ ਕਰੋ, ਤੁਹਾਡੇ ਲਈ ਸਪੈਸ਼ਲ ਪ੍ਰੋਗਰਾਮ ਹੈ ਬੈਂਕ ਤੋਂ ਲੈ ਕੇ ਦੇਣਗੇ ਇਹ, ਫਸਟ ਟਾਈਮ ਬਾਹਰ ਲਈ ਗਵਰਨਮੈਂਟ ਦੀ ਇੱਕ ਗ੍ਰਾਂਟ ਹੈ। 416-473-4242 ਹਰਦੀਪ ਪੰਦੇਰ, ਬ੍ਰੋਕਰ ਆਫ ਰੈਕਡ, ਅਤੇ ਸੰਤੋਸ਼ ਨੂੰ ਤੁਸੀਂ ਕੰਟੈਕਟ ਕਰਨਾ, 416-473-4242 ਤੇ ਕਾਲ ਕਰਨੀ ਹੈ। ਔਰ ਬੈੱਲ ਦੀ ਡੀਲ ਹੈ, 65 ਮੁਲਕਾਂ 'ਚ ਦੁਨੀਆ 'ਚ ਜਾਣਾ, 65 ਮੁਲਕਾਂ 'ਚ, ਕੋਈ ਰੋਮਿੰਗ ਨਹੀਂ, ਲੋਕਲ ਕਾਲ, ਅਮਰੀਕਾ ਕਨੇਡਾ ਨਹੀਂ ਇਕੱਲਾ, 65 ਮੁਲਕ, ਪਾਕਿਸਤਾਨ ਅਤੇ ਇੰਡੀਆ, ਇੰਗਲੈਂਡ, ਯੂਰਪ, ਸਾਰਾ ਵਿੱਚ, ਅਤੇ ਕਾਲ ਕਰਨੀ ਹੈ 905-909-2222, 905-909-2222। ਅਤੇ ਦੂਸਰਾ ਨੰਬਰ ਹੈ 416-453-8181। ਕਿਸੇ ਕੋਲ ਵੀ ਕਰਜ਼ਾ ਹੈਗਾ, ਕਰਜ਼ੇ ਲਈ ਤੁਸੀਂ ਕਾਲ ਕਰਨੀ ਹੈ, ਮੈਨੂੰ ਕਰਜ਼ਾ ਖਤਮ ਹੋ ਜੂਗਾ ਤੁਹਾਡੀ ਜ਼ਿੰਦਗੀ 'ਚੋਂ, ਕੱਢ ਦੋ ਉਹਨੂੰ ਬਾਹਰ, ਇਹ ਇੱਕ ਘੋਣਾ ਤੁਹਾਡੀ ਜ਼ਿੰਦਗੀ ਲੱਗਿਆ, 416-500-1832। ਚੰਨਪ੍ਰੀਤ ਮੈਂ ਹੁਣ ਤੁਸੀਂ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ ਜਾਂ ਨਜ਼ਾਰਾ ਬੁੱਕ ਕਰਾਉਣਾ ਆਪਣੇ ਜਨਮ ਦਿਨ ਦੇ ਲਈ, ਪੂਰਾ ਹਾਲ ਬੁੱਕ ਕਰਾਉਣਾ, ਚੰਨਪ੍ਰੀਤ ਨੰਬਰ ਬੋਲੋ ਤੁਹਾਡਾ ਕਿੰਨਾ?
8: ਹਾਂਜੀ, 647-633-8878-647-633-8778-6338-6338-8778-6338-8778-6338-8778-6338-8778-6338-8778-6338-8778-6338-8778-6338-8778-6338-8778-6338-8778-6338-8778-6338-8778-6338-8778-6338-8778-8778-8778-6338-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8778-8
0: 5 ਸਟਾਰ 7 ਸਟਾਰ ਹੋਟਲ ਦੀ ਤਰ੍ਹਾਂ ਨਜ਼ਾਰਾ। ਅੱਜ ਦੀ ਪਾਰਟੀ ਬੁੱਕ ਕਰੋ, ਕੱਲ ਦੀ ਪਾਰਟੀ, ਜਨਮ ਦਿਨ, ਕੁਛ ਵੀ ਹੈ, ਮੰਗਣੀ, ਵਿਆਹ ਤੱਕ ਕਰਾਉਣੇ ਨੇ, ਨਜ਼ਾਰਾ ਨੂੰ ਕੰਟੈਕਟ ਕਰੋ। 416-518-3200 ਮੇਰਾ ਨੰਬਰ ਹੈ, ਕੋਈ ਵੀ ਨੰਬਰ ਨਾ ਲੈ ਪਾਏ ਹੋਵੋ ਸ਼ੋਅ ਚੱਲਦੇ ਦੌਰਾਨ, ਮੈਨੂੰ ਕਾਲ ਕਰ ਸਕਦੇ ਹੋ 416-518-3200। ਵਰਕਰਸ ਦੀ ਜ਼ਰੂਰਤ ਹੈ, ਆਫਿਸ 'ਚ ਹੈਲਪ ਕਰਨ ਵਾਲੇ ਵਰਕਰਸ ਦੀ ਲੋੜ ਹੈ, ਅਤੇ ਨਾਲ ਫਰੰਟ ਡੈਸਕ 'ਤੇ ਕੰਮ ਕਰਨ ਲਈ ਲੋਕਾਂ ਦੀ ਲੋੜ ਹੈ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 456-6161।
4: कनेडा विच रहंदे होए हर परिवार को लाइफ इंश्योरेंस होनी बहुत जरूरी है, अपने परिवार दी फाइनेंशियल सिक्योरिटी ते फ्यूचर प्लानिंग लई।
5: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है।
6: जेकर तुसी भी किसी तरह दी लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो तो सब तो बड़ कवरेज ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
8: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 25 ਜੁਲਾਈ ਅੱਜ ਹੋ ਚੁੱਕੀ ਹੈ ਅਤੇ 1:09 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਸਮਰ ਡੇਜ਼ ਨੂੰ। ਬੜੀ ਸੋਹਣੀ ਧੁੱਪ ਨਿਕਲੀ ਹੋਈ ਹੈ, ਬਹੁਤ ਕਮਾਲ ਦਾ ਅੱਜ ਦਿਨ ਹੈ, ਬਹੁਤ ਸੋਹਣੇ ਸੋਹਣੇ ਹਲਕੇ ਜਿਹੇ ਬੱਦਲ ਅਤੇ ਬਹੁਤ ਸੋਹਣੀ ਧੁੱਪ ਨਿਕਲੀ ਹੈ ਅਤੇ ਉਮੀਦ ਹੈ ਕਿ ਸਾਰੇ ਵੀਕਐਂਡ ਨੂੰ ਪੂਰਾ ਇੰਜੋਏ ਕਰ ਰਹੇ ਨੇ। ਅਤੇ ਤੁਹਾਡਾ ਅਤੇ ਮੇਰਾ ਸਾਥ ਜਿਵੇਂ ਕਿ 3 ਘੰਟੇ ਦਾ ਹੈਗਾ ਆ, ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਕਾਫੀ ਸਾਰਾ ਗੀਤ ਸੰਗੀਤ ਵੀ ਹੋਏਗਾ ਪ੍ਰੋਗਰਾਮ ਦੇ ਵਿੱਚ, ਕੁਛ ਸਪੋਂਸਰਸ ਦੇ ਮੈਸੇਜ ਵੀ ਲਵਾਂਗੇ ਅਤੇ ਤੁਹਾਨੂੰ ਨਵੀਂ ਨਵੀਂ ਜਾਣਕਾਰੀ ਵੀ ਦੇਵਾਂਗੇ ਪ੍ਰੋਗਰਾਮ ਦੇ ਵਿੱਚ। ਅਤੇ ਤੁਸੀਂ ਟਿਊਨ ਇਨ ਕਰ ਚੁੱਕੇ ਹੋ, 3 ਘੰਟੇ ਦਾ ਸਾਥ ਹੈ। ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਤੁਸੀਂ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ 1 ਡਾਇਲ ਕਰੋ 416-477-2040 416-477-2040। ਇਸ ਨੰਬਰ ਨੂੰ ਕਾਲ ਕਰਕੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ ਆਪਣੇ ਫੋਨ 'ਤੇ ਹੀ, ਜਾਂ ਫਿਰ ਤੁਹਾਡੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਸਕਦੇ ਹੋ ਅਤੇ ਮੇਰੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 3 ਘੰਟੇ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਲੋ ਫਿਰ ਵਾਹਿਗੁਰੂ ਦੇ ਨਾਮ ਲੈਂਦੇ ਹਾਂ, ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦਾ ਉਟਾਸਰਾ ਲੈ ਕੇ ਅਤੇ ਬਹੁਤ ਹੀ ਮਿੱਠਾ ਸ਼ਬਦ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ ਅਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਸਟੂਡੈਂਟ ਕਿੱਦਾਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਅਤੇ ਬਹੁਤ ਹੀ ਮਿੱਠਾ ਸ਼ਬਦ ਅਸੀਂ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਹੁਣੇ ਹੁਣੇ ਸਰਵਣ ਕੀਤਾ ਅਤੇ ਉਮੀਦ ਹੈ ਕਿ ਸਾਰਿਆਂ ਲਈ ਪੂਰਾ ਸ਼ਬਦ ਦਾ ਆਨੰਦ ਮਾਣਿਆ ਹੋਏਗਾ ਅਤੇ ਤੁਹਾਡਾ ਅਤੇ ਮੇਰਾ ਸਾਥ 3 ਘੰਟੇ ਦਾ ਬਣਿਆ ਹੋਇਆ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਬਹੁਤ ਖੂਬਸੂਰਤ ਦਿਨ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਜਿਹੜੇ ਕਿਤੇ ਬਾਹਰ ਵਗੈਰਾ ਗਏ ਹੋਏ ਨੇ ਕਿਸੇ ਦੇ ਘਰ 'ਚ ਵਿਆਹ ਸ਼ਾਦੀ ਹੈ ਕੋਈ ਪਾਰਟੀ ਦਾ ਮਾਹੌਲ ਹੈ ਕਿਸੇ ਦਾ ਬਰਥਡੇ ਕਿਸੇ ਦੀ ਐਨੀਵਰਸਰੀ ਹੈ ਸਾਰਿਆਂ ਨੂੰ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਸੀਂ ਆਪਣਾ ਜਿਹੜਾ ਇਹ ਟਾਈਮ ਹੈ ਜਿਹੜਾ ਸਮਾਂ ਆ ਉਹਨੂੰ ਪੂਰਾ ਯੂਟੀਲਾਈਜ਼ ਕਰੋ ਪੂਰੀ ਸੈਲੀਬ੍ਰੇਸ਼ਨਸ ਕਰੋ ਅਤੇ ਇੱਕ ਦੂਸਰੇ ਦੇ ਨਾਲ ਜਿਹੜਾ ਇਹ ਸਾਥ ਹੈ ਨਿਭਾਉਂਦੇ ਹੋਏ ਆਪਣੀ ਖੁਸ਼ੀਆਂ ਨੂੰ ਹੋਰ ਵੰਡਦੇ ਹੋਏ ਇਸ ਦਿਨ ਨੂੰ ਵੀ ਇੰਜੋਏ ਕਰੋ ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ।

ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਸੁਣਾਉਣਾ ਵੀ ਹੋਵੇ, ਅੱਜ ਦੇ ਪ੍ਰੋਗਰਾਮ ਦੇ ਵਿੱਚ ਖੁੱਲ੍ਹੀ ਛੁੱਟੀ ਹੁੰਦੀ ਹੈ ਅਤੇ ਪੂਰੀਆਂ ਇੰਟਰੈਕਸ਼ਨਸ ਤੁਹਾਡੇ ਨਾਲ ਹੁੰਦੀਆਂ ਨੇ ਜ਼ਿਆਦਾ ਤੋਂ ਜ਼ਿਆਦਾ। ਕੋਸ਼ਿਸ਼ ਕਰੀਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਇੰਟਰਟੇਨਮੈਂਟ ਹੋਵੇ, ਵੀਕਐਂਡ ਸਾਰਿਆਂ ਦਾ ਬੜਾ ਵਧੀਆ ਹੋਵੇ, ਅਤੇ ਇਹੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ। ਅਤੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਵੀ ਸਕਦੇ ਹੋ, ਸੁਣਾ ਵੀ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨੀ ਹੋਵੇ, ਕੋਈ ਸ਼ੇਅਰ ਉਸ਼ਾਇਰੀ ਦਾ ਮਨ ਕਰ ਰਿਹਾ ਅੱਜ, ਅਤੇ ਜ਼ਰੂਰ ਤੁਸੀਂ ਅੱਜ ਮੇਰੇ ਨਾਲ ਸਾਂਝ ਪਾ ਸਕਦੇ ਹੋ। 3 ਘੰਟੇ ਦਾ ਪ੍ਰੋਗਰਾਮ ਹੈ ਅਤੇ 1:20 ਮਿੰਟ ਆਲਰੇਡੀ ਹੋ ਚੁੱਕੇ ਨੇ। ਅਤੇ ਮੈਂ ਤੁਹਾਨੂੰ ਦੱਸਦਿਆਂ ਕਿ ਇੰਡੀਅਨ ਫਰੂਟ ਲੈਂਡ ਦੇ ਉੱਪਰ ਬਹੁਤ ਵੱਡੀ ਸੇਲ ਲੱਗੀ ਹੋਈ ਹੈ, ਜੋ ਕਿ ਸਿਰਫ 1 ਦਿਨ ਦੀ ਹੋਰ ਰਹਿ ਗਈ ਹੈ। ਅੱਜ 25 ਜੁਲਾਈ ਹੈ ਅਤੇ 26 ਜੁਲਾਈ ਇਹ ਲਾਸਟ ਦਿਨ ਹੈ ਇਸ ਬਹੁਤ ਵੱਡੀ ਸੇਲ ਦਾ। ਇੰਡੀਅਨ ਫਰੂਟ ਲੈਂਡ ਦੀ ਸਿਰਫ ਇੱਕੋ ਇੱਕ ਲੋਕੇਸ਼ਨ ਦੇ ਉੱਪਰ ਇਹ ਸੇਲ ਲੱਗੀ ਹੋਈ ਹੈ, 25 ਸੈਂਡਲਵੁੱਡ ਪਾਰਕਵੇ ਵੈਸਟ ਦੇ ਉੱਪਰ, ਯਾਨੀ ਸੈਂਡਲਵੁੱਡ ਐਂਡ ਹਰ ਅੰਟਾਰੀਓ ਦੇ ਇੰਟਰਸੈਕਸ਼ਨ

0: 40 ਹਾਂ ਜੀ
1: ਤੇ ਇੱਕ ਤਾਂ ਹੋ ਗਿਆ ਜਿਵੇਂ ਅਮਰਜੋਤ ਚਮਕੀਲਾ ਜੀ ਦਾ
0: ਹਾਂਜੀ
1: ਉਹ ਨਾ ਇਹਦੇ ਨਾਲ ਮੈਂ ਸਲਵਾਨ ਹਾਂ ਕਲਗੀ ਧਰ ਦੀ ਜੀ
0: ਜ਼ਰੂਰ ਸੁਣਾਂਗੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ ਸੁਣਾ ਸਕਦੇ ਹੋ ਤੇ ਨੰਬਰ ਇੱਕੋ ਇੱਕ ਹੈ 905-500-44 ਦੇ ਉੱਪਰ ਤੁਸੀਂ ਆਪਣੇ ਕਾਲਸ ਕਰ ਸਕਦੇ ਹੋ ਆਪਣੀ ਪਸੰਦ ਦੇ ਸਾਰੇ ਗਾਣੇ ਤੁਸੀਂ ਸੁਣ ਸਕਦੇ ਹੋ ਸੁਣਾ ਵੀ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੈਟਰਡੇ ਦਾ ਪ੍ਰੋਗਰਾਮ ਮੇਨਲੀ ਇਸੇ ਕਰਕੇ ਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਗੱਲਾਂ ਬਾਤਾਂ ਹੋਣ ਅਤੇ ਗੀਤ ਸੰਗੀਤ ਤੁਹਾਡੀ ਪਸੰਦ ਦਾ ਹੋਵੇ ਜੋ ਵੀ ਤੁਹਾਡਾ ਮਨ ਕਰਦਾ ਤੁਸੀਂ ਪ੍ਰੋਗਰਾਮ ਦੇ ਵਿੱਚ ਅੱਜ ਸੁਣਾ ਸਕਦੇ ਹੋ ਚਲੋ ਫਿਰ ਮੈਂ ਇੰਡੀਅਨ ਫਰੂਟ ਲਾਈਨ ਦੀ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ ਤੁਹਾਨੂੰ ਉਸ ਤੋਂ ਬਾਅਦ ਆਪਾਂ ਗਾਣਾ ਸੁਣਾਂਗੇ ਸ਼ੇਰ ਦੇਸੀ ਸਟਾਈਲ ਆਟਾ ਇਹਨਾਂ ਦੇ ਕੋਲੋਂ $6.99 ਦੇ ਵਿੱਚ ਮਿਲ ਰਿਹਾ ਵੈਸੇ ਤੁਹਾਨੂੰ ਪਤਾ ਕਿ $18-19 ਦੇ ਵਿੱਚ ਨੋਰਮਲੀ ਮਿਲਦਾ ਆ ਬਟ ਤੁਹਾਨੂੰ ਇਹ $6.99 ਦੇ ਵਿੱਚ ਸਿਰਫ ਹੀ $6.99 ਦੇ ਵਿੱਚ $10 ਵਾਲਾ ਬੈਗ ਦੇ ਰਹੇ ਨੇ ਇੰਡੀਅਨ ਫਰੂਟ ਲੈਂਡ ਵਾਲੇ ਅਤੇ ਇਸ ਤੋਂ ਇਲਾਵਾ ਤੁਸੀਂ ਇੰਡੀਅਨ ਡੈਲੀ ਬਾਈਟਸ ਐਵਰੀਡੇ ਰਾਈਸ ਲੈ ਕੇ ਆਓ $8 ਵਾਲਾ ਬੈਗ $6.99 ਦੇ ਵਿੱਚ ਅਤੇ ਇੰਡੀਆ ਗੇਟ ਪ੍ਰੀਮੀਅਮ ਰਾਈਸ $10 ਵਾਲਾ ਬੈਗ $9.99 ਦੇ ਵਿੱਚ ਸ਼ੇਰ ਦੇਸੀ ਸਟਾਈਲ ਆਟਾ ਜਿਵੇਂ ਕਿ ਮੈਂ ਦੱਸਿਆ $10 ਵਾਲਾ $6.99 ਦੇ ਵਿੱਚ ਹੈ ਬਰਾੜ ਦੇਸੀ ਘਿਓ 1.8 kg ਵਾਲਾ ਵੱਡਾ ਬਾਕਸ $22.99 ਦੇ ਵਿੱਚ $22.99 ਦੇ ਵਿੱਚ ਟਾਟਾ ਟੀ ਗੋਲਡ ਐਂਡ ਟਾਟਾ ਟੀ ਪ੍ਰੀਮੀਅਮ ਦੋਨੇ ਸੇਮ ਪ੍ਰਾਈਸ ਦੇ ਵਿੱਚ ਲੱਗੀਆਂ ਹੋਈਆਂ 1 kg ਵਾਲਾ ਬੈਗ ਹੈ ਜਿਹੜਾ $8.99 ਈਚ ਜੇ ਤੁਸੀਂ ਬਰਾੜ ਦਹੀਂ ਲੈ ਕੇ ਆਉਣਾ ਹੋਵੇ $4.99 ਦੇ ਵਿੱਚ 1.8 kg ਵਾਲਾ ਵੱਡਾ ਬਾਕਸ ਲੈ ਕੇ ਆ ਸਕਦੇ ਹੋ ਵਾਈਟ ਸ਼ੂਗਰ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਬੰਸੀ ਦੇ ਲੈ ਕੇ ਆਓ $9.99 ਦੇ ਵਿੱਚ $15 ਦਾ ਬੈਗ ਹੈ ਅਤੇ ਨਾਲ ਹੀ ਦੀਪ ਸੋਨਾ ਮਸੂਰੀ ਰਾਈਸ $20 ਵਾਲਾ ਬੈਗ $9.99 ਦੇ ਵਿੱਚ ਬਰਾੜ ਰਸਮਲਾਈ ਲੈਣੀ ਹੋਵੇ ਤਾਂ $6.99 ਦੇ ਵਿੱਚ 850 ਗ੍ਰਾਮ ਵਾਲਾ ਜਿਹੜਾ ਬਾਕਸ ਉਹ ਮਿਲਦਾ ਜੇ ਤੁਸੀਂ ਬਲੈਕ ਜਾਂ ਵਾਈਟ ਚਨੇ ਲੈ ਕੇ ਆਉਣਾ ਚਾਹੁੰਦੇ ਹੋ $2.99 ਦੇ ਵਿੱਚ $4 ਵਾਲੇ ਬੈਗ ਨੇ ਦੀਪ ਮਸੂਰ ਦਾਲ $2.99 ਦੇ ਵਿੱਚ $4 ਵਾਲਾ ਬੈਗ ਦੀਪ ਤੂਰ ਦਾਲ ਲੈ ਕੇ ਆਉਣੀ ਹੋਵੇ $3.99 ਦੇ ਵਿੱਚ ਲੈ ਕੇ ਆਓ ਅਤੇ ਹੋਰ ਵੀ ਬਹੁਤ ਸਾਰੀਆਂ ਐਕਸਾਈਟਿੰਗ ਪ੍ਰਾਈਸਿਸ ਨੇ ਇਹਨਾਂ ਦੇ ਕੋਲੋਂ ਬਿਲਕੁਲ ਤਾਜ਼ਾ ਹਰੀਆਂ ਸਬਜ਼ੀਆਂ ਤੁਹਾਨੂੰ ਮਿਲਦੀਆਂ ਨੇ ਬਿਲਕੁਲ ਫਰੈਸ਼ ਫਰੂਟਸ ਮਿਲਦੇ ਨੇ ਅਤੇ ਨਾਲ ਦੀ ਨਾਲ ਤੁਸੀਂ ਇਹਨਾਂ ਦੀ ਜਿਹੜੀ ਤੰਦੂਰੀ ਗ੍ਰਿਲ ਮੀਟ ਸ਼ੋਪ ਹੈ ਉੱਥੇ ਵੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਪ੍ਰਾਈਸਿਸ ਦੇ ਦਿਆਂ ਜਿਵੇਂ ਕਿ ਤੁਸੀਂ ਵੈਜੀ ਨੂਡਲਸ ਖਾਣੀਆਂ ਹੁਣ $6.99 ਦੇ ਵਿੱਚ ਸੇਮ ਪ੍ਰਾਈਸ ਦੇ ਵਿੱਚ ਹੀ ਵੈਜੀਟੇਰੀਅਨ ਮੀਡੀਅਮ ਪੀਜ਼ਾ ਵੀ ਤੁਹਾਨੂੰ ਮਿਲਦਾ ਇਸ ਲੋਕੇਸ਼ਨ ਦੇ ਉੱਪਰ ਦੋ ਟੋਪਿੰਗਸ ਦੇ ਨਾਲ ਇਹ ਸਿਰਫ ਇਹੀ ਇੱਕ ਲੋਕੇਸ਼ਨ ਹੈ ਜਿੱਥੇ ਤੁਹਾਨੂੰ ਪੀਜ਼ਾ ਵੀ ਬਣਾਉਂਦੇ ਨੇ ਬਿਲਕੁਲ ਕਮਾਲ ਦਾ ਵੈਜੀਟੇਰੀਅਨ ਪੀਜ਼ਾ ਅਤੇ ਨਾਲ ਤੁਸੀਂ ਚਨਾ ਭਟੂਰਾ $3.99 ਦੇ ਵਿੱਚ ਖਾ ਸਕਦੇ ਹੋ ਵੈਜੀ ਬਰਗਰ $3.99 ਵੈਜੀ ਥਾਲੀ ਲੈ ਕੇ ਆਓ ਪੂਰੀ ਪ੍ਰੋਪਰ ਭਰੀ ਹੋਈ ਥਾਲੀ ਲੋਡਡ ਥਾਲੀ $4.99 ਦੇ ਵਿੱਚ ਹੀ ਤੁਹਾਨੂੰ ਬਿਰਿਆਨੀ ਮਿਲੂਗੀ ਵੈਜ ਬਿਰਿਆਨੀ ਚਿਕਨ ਬਿਰਿਆਨੀ ਖਾਣਾ ਚਾਹੁੰਦੇ ਹੋਗੇ ਤਾਂ $6.99 ਦੇ ਵਿੱਚ ਲੈ ਆਓ ਸਟੱਫਡ ਕੁਲਚਾ ਤੁਹਾਨੂੰ $2.99 ਦੇ ਵਿੱਚ ਦੇ ਰਹੇ ਨੇ ਜਿਹੜਾ ਬੰਨ ਵਾਲਾ ਕੁਲਚਾ ਹੁੰਦਾ ਆਲੂ ਕੁਲਚਾ ਖਾਣਾ ਹੋਵੇ ਤਾਂ $4.99 ਚਿਕਨ ਕਰੀ ਵਿਦ ਨਾਨ $9.99 ਇੱਦਾਂ ਦੀਆਂ ਬਹੁਤ ਹੀ ਵਧੀਆ ਪ੍ਰਾਈਸਿਸ ਨੇ ਬਟ ਬਹੁਤ ਹੀ ਲਾਜਵਾਬ ਖਾਣਾ ਇਹਨਾਂ ਦਾ ਇੰਡੀਅਨ ਫਰੂਟ ਲੈਂਡ ਦੀ ਤੰਦੂਰੀ ਗ੍ਰਿਲ ਮੀਟ ਸ਼ੋਪ ਜਿਹੜੀ ਕਿ 25 ਸੈਂਡਲਵੁੱਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ ਹੈ ਸਿਰਫ ਇਹੀ ਲੋਕੇਸ਼ਨ 'ਤੇ ਤੁਹਾਨੂੰ ਇਹ ਵਾਲੀਆਂ ਪ੍ਰਾਈਸਿਸ ਮਿਲ ਰਹੀਆਂ ਨੇ ਅਤੇ ਅੱਜ ਅਤੇ ਕੱਲ੍ਹ ਅੱਧਾ ਦਿਨ ਤਾਂ ਅੱਜ ਦਾ ਨਿਕਲ ਚੁੱਕਾ ਆ ਅਤੇ ਕੱਲ੍ਹ ਦਾ ਦਿਨ ਹੋਰ ਹੈ ਰਾਤ ਦੇ 10 ਵਜੇ ਤੱਕ ਹੀ ਓਪਨ ਰਹਿੰਦੇ ਨੇ ਤੁਸੀਂ ਅੱਜ ਵੀ ਜਾ ਸਕਦੇ ਹੋ ਕੱਲ੍ਹ ਨੂੰ ਵੀ ਜਾਓ ਕਿਉਂਕਿ ਕੱਲ੍ਹ ਤੱਕ ਇਹ ਸੇਲ ਹੈਗੀ ਆ ਪਰਸੋਂ ਨੂੰ ਤੁਹਾਨੂੰ ਮੰਡੇ ਨੂੰ ਇਹ ਸੇਲ ਤੁਹਾਨੂੰ ਨਹੀਂ ਮਿਲਣੀ ਸੰਡੇ ਤੱਕ ਹੀ ਇਹ ਸੇਲ ਚੱਲ ਰਹੀ ਹੈ ਤੁਸੀਂ ਇਸ ਸੇਲ ਦਾ ਜ਼ਰੂਰ ਫਾਇਦਾ ਲਓ ਇੰਡੀਅਨ ਫਰੂਟ ਲੈਂਡ 25 ਸੈਂਡਲਵੁੱਡ ਪਾਰਕਵੇ ਵੈਸਟ ਸੈਂਡਲਵੁੱਡ ਐਂਡ ਹਾਈਵੇ 10 ਦਾ ਇੰਟਰਸੈਕਸ਼ਨ ਹੈ ਜ਼ਰੂਰ ਪਹੁੰਚੋ ਤੁਸੀਂ ਸਟਾਰਬਕਸ ਵਾਲੇ ਪਲਾਜ਼ੇ ਦੇ ਅੰਦਰ ਮਿਲਣਗੇ ਇੰਡੀਅਨ ਫਰੂਟ ਲੈਂਡ ਅਤੇ ਨੈਕਸਟ ਕਾਲਰ 5092 ਨਹੀਂ ਤੁਸੀਂ ਆਪਣੀ ਕਾਲ ਛੱਡ ਗਏ ਮੈਂ ਤੁਹਾਨੂੰ ਹੋਲਡ 'ਤੇ ਪਾਇਆ ਸੀ 5092 ਦੁਬਾਰਾ ਕਾਲ ਕਰ ਲਿਓ 905-500-44 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ 905-564-6444 ਸਟੂਡੀਓ ਦਾ ਨੰਬਰ ਹੈ ਅਤੇ ਲੋ ਫਿਰ ਜਿਹੜਾ ਗਾਣਾ ਤੁਹਾਡੇ ਲਈ ਮੈਂ ਇੱਕ ਪਹਿਲਾਂ ਕੱਢ ਕੇ ਰੱਖਿਆ ਹੋਇਆ ਉਹ ਤੁਸੀਂ ਸੁਣੋ ਅਤੇ ਉਸ ਤੋਂ ਬਾਅਦ ਸਾਰੇ ਗਾਣੇ ਤੁਹਾਡੀ ਪਸੰਦ ਦੇ ਆਪਾਂ ਸੁਣਾਂਗੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ ਅਤੇ ਸਟੂਡੀਓ ਦਾ ਨੰਬਰ 905-564-5444 ਦੇ ਉੱਪਰ ਤੁਸੀਂ ਆਪਣੀ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਅਗਲੇ ਕਾਲਰ 5092। ਹਾਂਜੀ ਸਤਿ ਸ਼੍ਰੀ ਅਕਾਲ।
1: ਹੈਲੋ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ
1: ਕੱਲ ਮੇਰਾ ਬਰਥਡੇ ਹੈ, ਕੱਲ ਮੇਰਾ ਗਾਣ ਲਾ ਦਿਓ।
0: ਅੱਛਾ ਤੁਹਾਡਾ ਬਰਥਡੇ ਕੱਲ ਸੀ?
1: ਕੱਲ ਕੱਲ ਨੂੰ ਹੈ।
0: ਟੁਮਾਰੋ। ਅੱਛਾ ਕੱਲ ਨੂੰ ਹੈ, ਟੁਮਾਰੋ। ਓਕੇ ਐਡਵਾਂਸ ਹੈਪੀ ਬਰਥਡੇ।
1: ਮੈਂ ਮਿਊਜ਼ਿਕ ਲਾ ਦੋ ਯਾਰ।
0: ਹਾਂਜੀ ਕਿਹੜਾ ਗਾਣਾ ਸੁਣਨਾ?
1: ਦਿਲਜੀਤ ਦਾ।
0: ਦਿਲਜੀਤ ਦਾ ਕਿਹੜਾ Song?
1: ਹੈਪੀ ਬਰਥਡੇ ਵਾਲਾ।
0: ਓਕੇ ਪਰ ਉਹ ਤਾਂ ਕੁੜੀਆਂ ਵਾਲਾ ਗਾਣਾ ਆ।
1: ਕੋਈ ਮੁੰਡਿਆਂ ਵਾਲਾ ਲਾ ਦੋ।
0: ਕੋਈ ਮੁੰਡਿਆਂ ਵਾਲਾ ਲਗਾ ਦਾਂ।
1: ਹਾਂ
0: ਓਕੇ ਕੀ ਨਾਮ ਹੈ ਤੁਹਾਡਾ?
1: ਗੁਰਨੀਤ ਆ।
0: ਗੁਰਨੀਤ
1: ਯਾ GURNEET।
0: ਗੁਰਨੀਤ ਓਕੇ।
1: ਹਾਂ
0: ਗੁਰਨੀਤ
1: ਯਾ ਗੁਰਨੀਤ ਗਿੱਲ ਆ।
0: ਗੁਰਨੀਤ ਗਿੱਲ ਓਕੇ। ਗੁਰਨੀਤ ਹੈਪੀ ਬਰਥਡੇ ਟੂ ਯੂ ਇਨ ਐਡਵਾਂਸ ਐਂਡ ਹੋਪਫੁਲੀ ਤੁਹਾਡੀ ਆਉਣ ਵਾਲੀ ਲਾਈਫ ਬਹੁਤ ਵਧੀਆ ਹੋਵੇ ਐਂਡ ਮੇਕ ਯੂਰ ਪੇਰੈਂਟਸ ਪ੍ਰਾਊਡ। ਮੈਂ ਤੁਹਾਡਾ ਗਾਣਾ ਲਗਾਉਂਦੀ ਹਾਂ ਬੜੀ ਜਲਦੀ, ਠੀਕ ਹੈ?
1: ਓਕੇ
0: ਓਕੇ ਥੈਂਕ ਯੂ ਸੋ ਮਚ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਸਾਰੇ ਹੀ ਆਪਣਾ ਵੀਕਐਂਡ ਇੰਜੋਏ ਕਰ ਰਹੇ ਹੈ। ਸਪੈਕਸ ਐਕਸਪ੍ਰੈਸ 'ਤੇ ਤੁਸੀਂ ਜ਼ਰੂਰ ਚੱਕਰ ਲਗਾ ਲਓ, ਅੱਜ ਡਾਕਟਰਸ ਤੁਹਾਡੇ ਲਈ ਅਵੇਲੇਬਲ ਰਹਿਣਗੇ ਅਤੇ ਤੁਸੀਂ ਆਪਣੀ ਆਈਸਾਈਟ ਚੈੱਕ ਕਰਵਾ ਸਕਦੇ ਹੋ ਉਹਨਾਂ ਦੇ ਕੋਲ ਜਾ ਕੇ। ਬ੍ਰਾਂਡਡ ਸਨ ਗਲਾਸਿਸ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਦੇ ਰਹੇ ਨੇ। ਸਿੰਗਲ ਵਿਜ਼ਨ ਗਲਾਸਿਸ $129 ਦੇ ਵਿੱਚ ਲੱਗੇ ਹੋਏ ਡੀਲ ਤੁਹਾਡੇ ਲਈ। ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ ਤਾਂ $258 ਦੇ ਵਿੱਚ ਡੀਲ ਲੱਗੀ ਹੋਈ ਹੈ। ਲੈਂਸ ਦੀ ਕੋਟਿੰਗ ਕਰਵਾਉਣੀ ਹੋਵੇ ਫਲੈਟ 50% ਤੁਹਾਨੂੰ ਡਿਸਕਾਊਂਟ ਦੇ ਰਹੇ ਨੇ। ਸਪੈਸ਼ਲ ਆਫਰ ਤੁਹਾਡੇ ਲਈ ਹੋਰ ਵੀ ਲੱਗੇ ਹੋਏ ਨੇ ਇਹਨਾਂ ਦੇ ਕੋਲ, ਸਪੈਕਸ ਐਕਸਪ੍ਰੈਸ ਦੇ ਕੋਲ। ਅਤੇ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੁਹਾਨੂੰ ਕੁਛ ਵੀ ਅਪਫਰੰਟ ਨਹੀਂ ਪੇ ਕਰਨਾ ਹੁੰਦਾ। ਅਤੇ ਬਹੁਤ ਕਮਾਲ ਦੀ ਇਹਨਾਂ ਦੇ ਕੋਲ ਇਹ ਕਸਟਮਰ ਐਪਰੀਸੀਏਸ਼ਨ ਤੁਹਾਡੇ ਲਈ ਇਹ ਡੀਲਸ ਲਗਾਈਆਂ ਹੋਈਆਂ ਨੇ। ਜ਼ਰੂਰ ਪਹੁੰਚੋ, ਕੰਪ੍ਰੀਹੈਂਸਿਵ ਆਈ ਐਗਜ਼ਾਮ ਦਿਓ ਜਾ ਕੇ। ਡਾਕਟਰਸ ਤੁਹਾਡੇ ਲਈ ਵੀਕੈਂਡਸ 'ਤੇ ਅਵੇਲੇਬਲ ਹੁੰਦੇ ਨੇ, ਅੱਜ ਅਵੇਲੇਬਲ ਨੇ ਤੁਹਾਡੇ ਲਈ। ਆਪਣੀ ਅਪੁਆਇੰਟਮੈਂਟ ਬੁੱਕ ਕਰੋ ਜਾਂ ਫਿਰ ਤੁਸੀਂ ਵਾਕ ਇਨ ਵੀ ਜਾ ਸਕਦੇ ਹੋ। ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਇਹਨਾਂ ਦਾ ਐਡਰੈਸ ਹੈ। ਸਪੈਕਸ ਐਕਸਪ੍ਰੈਸ ਦਾ ਅਤੇ ਨੰਬਰ 905-460-8888 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਮੈਸੇਜ ਤੁਹਾਨੂੰ ਮੈਂ ਦੇ ਦਿਆਂ, ਕਾਫੀ ਦਿਨਾਂ ਤੋਂ ਆਪਾਂ ਦੇਣ ਦੇ ਆ ਰਹੇ ਹਾਂ ਤੁਹਾਨੂੰ ਇਹ ਮੈਸੇਜ, ਅਤੇ ਜ਼ਰੂਰੀ ਹੈ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਬ੍ਰੈਂਪਟਨ ਸਿਟੀ ਔਫ ਬ੍ਰੈਂਪਟਨ ਵਾਲੇ ਕਹਿੰਦੇ ਨੇ ਕਿ ਤੁਸੀਂ ਆਪਣੇ ਜਿਹੜੀ ਸਟਰੋਂਗਰ ਕਮਿਊਨਿਟੀ ਬਣਾਉਣਾ ਚਾਹੁੰਦੇ ਹੋ ਤਾਂ ਚੰਗੇ ਪਹਿਲਾਂ ਨੇਬਰਸ ਬਣੋ, ਆਪਣੀ ਸਿਟੀ ਨੂੰ ਸੇਫ ਕਲੀਨ ਐਂਡ ਵੈਲਕਮਿੰਗ ਰੱਖੋ, ਆਪਣਾ ਯਾਰਡ ਵਗੈਰਾ ਮੇਨਟੇਨ ਕਰਕੇ ਰੱਖੋ। ਘਰਾਂ ਦੇ ਬਾਹਰ ਤੁਸੀਂ ਬਹੁਤ ਸੋਹਣੀ ਆਪਣੀ ਡੈਕੋਰੇਸ਼ਨਸ ਕਰ ਸਕਦੇ ਹੋ, ਜਿਵੇਂ ਕਿ ਫੁੱਲ ਬੂਟੇ ਲਗਾ ਸਕਦੇ ਹੋ, ਲੈਂਡਸਕੇਪਿੰਗ ਕਰਕੇ ਰੱਖ ਸਕਦੇ ਹੋ, ਅਤੇ ਨਾਲ ਆਪਣਾ ਬੈਕਯਾਰਡ ਵੀ ਪੂਰਾ ਕਲੀਨ ਰੱਖੋ। ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰ ਕਰਦੇ ਹੋ, ਹੁਣ ਗੈਦਰਿੰਗਸ ਓਬਵੀਅਸਲੀ ਗੱਲ ਹੈ, ਸਮਰ ਟਾਈਮ ਤਾਂ ਉਹ ਆਲਮੋਸਟ ਹਰ ਘਰ ਦੇ ਵਿੱਚ ਗੈਦਰਿੰਗਸ ਹੁੰਦੀਆਂ ਨੇ, ਸਪੈਸ਼ਲੀ ਵੀਕਐਂਡਸ 'ਤੇ, ਤਾਂ ਤੁਸੀਂ ਜਦੋਂ ਵੀ ਕੋਈ ਗੈਟ ਟੂਗੈਦਰ ਕਰਦੇ ਹੋ ਤਾਂ ਆਪਣੇ ਜਿਹੜੀ ਐਕਸੈਸਿਵ ਨੋਇਜ਼ ਆ ਉਹਨੂੰ ਡਾਊਨ ਰੱਖੋ, ਸ਼ੋਰ ਸ਼ਰਾਬਾ ਘੱਟ ਪਾਓ। ਤੁਹਾਡੇ ਨੇਬਰਸ ਨੂੰ ਕੋਈ ਵੀ ਤੁਹਾਡਾ ਇਸ਼ੂ ਨਹੀਂ ਹੋਣਾ ਚਾਹੀਦਾ ਤੁਹਾਡੀ ਆਵਾਜ਼ ਤੋਂ। ਅਤੇ ਜਿੰਨੇ ਵੀ ਸਾਈਡ ਵਾਕਸ ਨੇ ਐਂਡ ਬਾਈਕ ਲੇਨਸ ਨੇ ਉਹਨਾਂ ਨੂੰ ਜ਼ਰੂਰ ਕਲੀਅਰ ਰੱਖੋ। ਜੇ ਤੁਹਾਡੇ ਘਰ ਦੇ ਵਿੱਚ ਜ਼ਿਆਦਾ ਮਹਿਮਾਨ ਵੀ ਆ ਰਹੇ ਨੇ ਤਾਂ ਇੱਧਰ ਉੱਧਰ ਪਾਰਕ ਕਰ ਲਓ, ਬਟ ਬਾਈਕ ਲੇਨਸ ਐਂਡ ਸਾਈਡ ਵਾਕਸ ਨੂੰ ਉਹਨਾਂ ਨੂੰ ਬਲੋਕ ਨਾ ਕਰੋ ਕਦੇ ਵੀ। ਅਤੇ ਨਾਲ ਹੀ ਤੁਸੀਂ ਸਟਰੀਟ ਪਾਰਕਿੰਗ ਜਿਹੜੀ ਲਿਮਿਟਡ ਕੀਤੀ ਹੋਈ ਇਹਨਾਂ ਨੇ 3 ਘੰਟਿਆਂ ਦੇ ਲਈ ਦਿਨ ਦੇ ਟਾਈਮ, ਰਾਤ ਨੂੰ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਸਟਰੀਟ ਪਾਰਕਿੰਗ ਬਿਲਕੁਲ ਵੀ ਪਰਮਿਟਡ ਨਹੀਂ ਹੈਗੀ, ਅਤੇ ਉਹਦਾ ਵੀ ਤੁਸੀਂ ਧਿਆਨ ਰੱਖੋ। ਐਂਡ ਕੋਈ ਵੀ ਪਬਲਿਕ ਪ੍ਰੋਪਰਟੀ ਹੋਵੇ ਜਾਂ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਕਿਤੇ ਵੀ ਤੁਸੀਂ ਇੱਧਰ ਉੱਧਰ ਗਾਰਬੇਜ ਨਾ ਡੰਪ ਕਰੋ। ਹਮੇਸ਼ਾ ਗਾਰਬੇਜ ਨੂੰ ਬਿਨਸ ਦੇ ਵਿੱਚ ਡਿਸਪੋਜ਼ ਕਰੋ, ਇੱਧਰ ਉੱਧਰ ਕੋਈ ਵੀ ਵੇਸਟ ਮਟੀਰੀਅਲ ਨਾ ਸੁੱਟੋ, ਚਾਹੇ ਕੋਈ ਫੂਡ ਹੋਵੇ ਚਾਹੇ ਕੋਈ ਵੈਸੇ ਕੋਈ ਹੋਰ ਗਾਰਬੇਜ ਦੀ ਆਈਟਮ ਹੈ, ਤਾਂ ਇੱਧਰ ਉੱਧਰ ਨਾ ਸੁੱਟੋ। ਆਪਣੀ ਸਿਟੀ ਨੂੰ ਸੇਫ ਐਂਡ ਕਲੀਨ ਰੱਖੋ ਐਂਡ ਵੈਲਕਮਿੰਗ ਰੱਖੋ। ਅਤੇ ਛੋਟੇ ਛੋਟੇ ਸਿੰਪਲ ਐਕਸ਼ਨਸ ਨੇ ਬਟ ਕਾਫੀ ਵੱਡੇ ਡਿਫਰੈਂਸਿਸ ਕ੍ਰੀਏਟ ਹੋ ਸਕਦੇ ਨੇ ਜੇ ਤੁਸੀਂ ਨਾ ਛੋਟੇ ਛੋਟੇ ਲਾਜ਼ ਨੂੰ ਫੋਲੋ ਕਰੋ। ਤਾਂ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਇਹ ਜੋ ਕਿ ਸਿਟੀ ਆਫ ਬ੍ਰੈਂਪਟਨ ਤੁਹਾਡੇ ਤੱਕ ਪਹੁੰਚਾ ਰਹੇ ਨੇ। brampton.ca/bylaws ਇਹਨਾਂ ਦੀ ਵੈਬਸਾਈਟ ਹੈ, ਇੱਥੇ ਜਾ ਕੇ ਤੁਸੀਂ ਪੂਰੀ ਵੀ ਇਨਫੋਰਮੇਸ਼ਨ ਲੈ ਸਕਦੇ ਹੋ, ਹੋਰ ਵੀ ਤੁਹਾਨੂੰ ਕਾਫੀ ਸਾਰੀ ਜਾਣਕਾਰੀ ਮਿਲੂਗੀ। brampton.ca/bylaws ਸਿਟੀ ਆਫ ਬਰੈਂਪਟਨ ਦੀ ਇਹ ਸਾਈਟ ਹੈ, ਵੈਬਸਾਈਟ, ਇੱਥੇ ਤੁਸੀਂ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਦੇਖ ਸਕਦੇ ਹੋ ਅਤੇ ਤੁਸੀਂ ਪੂਰੀ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਪ੍ਰੋਗਰਾਮ ਦਾ ਪਹਿਲਾ ਫਰਮਾਇਸ਼ ਹੈਗਾ ਨਾ ਅਮਰ ਸਿੰਘ ਚਮਕੀਲਾ ਦੀ ਆਵਾਜ਼ ਦੇ ਵਿੱਚ ਨਾਲ ਅਮਰਜੋਤ ਜੀ ਦੀ ਆਵਾਜ਼ ਦੇ ਵਿੱਚ, ਤੁਸੀਂ ਸੁਣੋ ਅਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਇੱਕ ਕਾਲਰ ਆ ਗਏ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਫਿਰ ਆਪਾਂ ਸੁਣਦੇ ਹਾਂ ਗਾਣਾ। 6643, ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਮਰਮੀ ਜੀ, ਤੁਹਾਨੂੰ ਤੁਹਾਡੇ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ।
0: ਹਾਂਜੀ ਗੁੱਡ ਆਫਟਰਨੂਨ, ਕੀ ਹਾਲ ਹੈ ਤੁਹਾਡਾ?
2: ਜਿਹੜੀ ਦੀਵਾਨਾ ਮੂਵੀ ਆ ਉਹਦੇ ਗਾਣੇ ਬਹੁਤ ਸੁਣਿਆ।
0: ਹਾਂਜੀ ਮੈਂ ਜਾਂਦੇ ਹੁੰਦੇ ਲਗਾਇਆ ਵੀ ਸੀ ਇੱਕ ਗਾਣਾ।
2: ਹਾਂਜੀ ਹਾਂਜੀ ਹਾਂਜੀ ਹਾਂਜੀ, ਅੱਜ ਨਾ ਮੈਂ ਬੈਠਾ ਸੀ ਹੁਣ ਖੋਲ ਕੇ ਫੋਲਡਰ ਦਾ।
0: ਹਾਂਜੀ
2: ਉਮੀਦ ਉਮੀਦ ਕਰਕੇ ਹੈਗਾ, ਉਮੀਦ ਵਨ ਵੀ ਆ, ਉਮੀਦ ਟੂ ਵੀ ਆ।
0: ਓਕੇ
2: ਹੁਣ ਤੁਹਾਡੇ ਤੇ ਛੱਡ ਦੇਣਾ। ਪਹਿਲਾ ਜਿਹੜਾ ਉਮੀਦ ਆ ਪਾਰਟ ਉਹਦਾ, ਉਹ ਇਕੱਲੇ ਹੀ ਮੇਰਾ ਖਿਆਲ ਲੇਡੀ ਨੇ ਗਾਇਆ ਹੋਇਆ, ਨਾ ਸੋਰੀ ਜੈਂਟਸ ਨੇ ਗਾਇਆ ਹੋਇਆ, ਤੇ ਦੂਸਰਾ ਮੇਰਾ ਖਿਆਲ ਲੇਡੀ ਜੀ ਨੇ। ਬਰਡਿੰਗ ਦੋਹਾਂ ਦੀ ਵਧੀਆ, ਜਿਹੜਾ ਮਰਜ਼ੀ ਲਾ ਦਿਓ, ਥੋੜੇ ਲੰਬੇ ਆ ਮੇਰਾ ਖਿਆਲ ਗਾਣੇ।
0: ਤੇਰੀ ਉਮੀਦ ਤੇਰਾ ਇੰਤਜ਼ਾਰ ਕਰਤੇ ਹੈ ਇਹ ਵਾਲਾ?
2: ਜੀ ਜੀ ਜੀ ਜੀ ਜੀ ਜੀ ਜੀ, ਬਹੁਤ ਸੋਹਣੀ ਬਰਡਿੰਗ ਆ, ਬਹੁਤ
0: ਸੋਹਣੀ
2: ਮੂਵੀ ਆ, ਵਧੀਆ ਸੀ। ਮਤਲਬ ਦਿਵਿਆ ਭਾਰ ਸੀ, ਬਾਅਦ ਚ ਆਪਣਾ ਉਹਦਾ ਇੰਸੀਡੈਂਟ ਹੋ ਗਈ, ਦੇਖ ਲਓ ਤੇ ਉਹ ਮੂਵੀ ਵਰਗੇ ਗਾਣੇ ਜਾਂ ਮੂਵੀ ਮੁੜ ਕੇ ਮੁਸ਼ਕਿਲ ਹੀ ਆ ਬਣ, ਬਹੁਤ ਸੋਹਣੇ ਹੋਣਗੇ।
0: ਚਲੋ ਠੀਕ ਹੈ, ਮੈਂ ਲਗਾਉਣੀ ਆ
2: ਪਲੀਜ਼। ਤੇ ਬਾਕੀ ਵੀਕਐਂਡ ਵਧੀਆ ਜੀ, ਸਾਰਾ ਮੌਸਮ ਵੀ ਵਧੀਆ, ਇੰਜੋਏ ਕਰਨ ਜਿੱਦਾਂ ਜਿੰਨਾ ਵੀ ਕਰ ਸਕਦੇ ਹਾਂ।
0: ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ, ਤੁਸੀਂ ਵੀ ਇੰਜੋਏ ਕਰੋ। ਰਿਕੁਐਸਟ ਕਰਕੇ ਲਗਵਾਇਆ ਸੀ ਤਲਵਾਰ ਮੈਂ ਕਲਗੀ ਧਰਦੀ ਹਾਂ, ਤੇ ਆਪਾਂ ਸੁਣਦੇ ਹਾਂ ਤੇ ਤੁਸੀਂ ਵੀ ਸੁਣੋ ਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444 905-544-44 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਤੇ ਇੱਕੋ ਇੱਕ ਨੰਬਰ ਹੈ ਸਟੂਡੀਓ ਦਾ, ਜਦੋਂ ਵੀ ਲਾਈਵ ਪ੍ਰੋਗਰਾਮ ਚੱਲਦੇ ਨੇ ਇਸੇ ਨੰਬਰ ਦੇ ਉੱਪਰ ਤੁਹਾਡੀ ਤੇ ਸਾਡੀ ਗੱਲਬਾਤ ਹੁੰਦੀ ਹੈ। ਤੇ ਪ੍ਰੋਗਰਾਮ ਤੋਂ ਬਾਅਦ ਜਦੋਂ ਤੁਸੀਂ ਕੋਈ ਐਡਵਰਟਾਈਜ਼ਮੈਂਟ ਰਿਲੇਟਡ ਕੋਈ ਸਵਾਲ ਹੋਣ ਤੁਹਾਡੇ, ਜਾਂ ਤੁਸੀਂ ਕਿਸੇ ਦਾ ਨੰਬਰ ਚਾਹੀਦਾ ਹੋਵੇ, ਕਿਸੇ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਕਰ ਲੈਣੀ ਹੋਵੇ, ਤਾਂ ਤੁਸੀਂ ਹੈੱਡ ਆਫਿਸ ਤੇ ਤੁਸੀਂ ਐਨੀ ਟਾਈਮ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਨੰਬਰ 416-725-2551 416-725-2551 ਐਂਡ 416-457-3381 416-457-3381 ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਰੇਡੀਓ ਤੋਂ ਬਾਅਦ, ਜਦੋਂ ਵੀ ਰੇਡੀਓ ਪ੍ਰੋਗਰਾਮ ਚੱਲਦੇ ਤਾਂ ਡਿਫਰੈਂਟ ਨੰਬਰ ਹੁੰਦਾ, ਰੇਡੀਓ ਤੋਂ ਬਾਅਦ ਇਨ ਕੇਸ ਤੁਸੀਂ ਕਿਸੇ ਦਾ ਨੰਬਰ ਤੁਹਾਨੂੰ ਚਾਹੀਦਾ ਹੋਵੇ ਜਾਂ ਤੁਸੀਂ ਆਪਣੀ ਕੋਈ ਐਡਵਰਟਾਈਜ਼ਮੈਂਟ ਰੇਡੀਓ 'ਤੇ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਹਨਾਂ ਨੰਬਰਸ 'ਤੇ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਅਗਲੇ ਕਾਲਰ ਮੇਰੇ ਨਾਲ ਜੁੜ ਰਹੇ ਨੇ, ਨਹੀਂ ਤੁਸੀਂ ਆਪਣੀ ਕਾਲ ਡਰੋਪ ਕਰ ਗਏ, 8316 ਤੁਸੀਂ ਦੁਬਾਰਾ ਕਾਲ ਕਰ ਲਿਓ ਅਤੇ 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ। ਅਤੇ ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟ ਨੂੰ ਘੱਟ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਹੀ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਲਓ। ਇਹ ਤੁਹਾਡੇ ਲਈ ਆਟੋ ਇੰਸ਼ੋਰੈਂਸ, ਤੁਹਾਡੇ ਘਰ ਦੀ ਇੰਸ਼ੋਰੈਂਸ ਐਂਡ ਤੁਹਾਡੇ ਬਿਜ਼ਨਸ ਦੀ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਸਟ ਡੀਲ ਦਵਾਉਂਦੇ ਨੇ। ਸਹੀ ਪ੍ਰੀਮੀਅਮ ਤੁਸੀਂ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਆਪਣੇ ਡਿਸੀਜਨਸ ਨਾ ਲਿਆ ਕਰੋ। ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ, ਚਾਹੇ ਤੁਹਾਡੀ ਹੈਲਥ ਇੰਸ਼ੋਰੈਂਸ ਹੋਵੇ, ਚਾਹੇ ਤੁਹਾਡੀ ਉਹ ਕੋਈ ਆਟੋ ਇੰਸ਼ੋਰੈਂਸ ਗੱਡੀਆਂ ਦੀ ਇੰਸ਼ੋਰੈਂਸ ਹੋਵੇ, ਚਾਹੇ ਘਰ ਦੀ ਇੰਸ਼ੋਰੈਂਸ ਹੈ, ਕੋਈ ਵੀ ਇੰਸ਼ੋਰੈਂਸ ਹੋਵੇ, ਹਮੇਸ਼ਾ ਪਹਿਲਾਂ ਦੇਖੋ ਕਿ ਉਹਦੇ ਵਿੱਚ ਤੁਹਾਨੂੰ ਕੀ ਕਵਰਡ ਮਿਲ ਰਿਹਾ ਅਤੇ ਆਪਣੀ ਪੋਲਿਸੀ ਪ੍ਰੋਪਰਲੀ ਸਮਝ ਕੇ ਫਿਰ ਤੁਸੀਂ ਆਪਣੀ ਪੋਲਿਸੀ ਕਰਵਾਓ। ਜੁਲਾਈ ਤੋਂ ਬਾਅਦ ਜਿੰਨੇ ਵੀ ਪੋਲਿਸੀ ਰੀਨਿਊ ਕਰਵਾਉਣ ਵਾਲੇ ਡਰਾਈਵਰਸ ਹੋਣਗੇ, ਉਹਨਾਂ ਨੂੰ ਕੁਝ ਨਵੇਂ ਡਿਸੀਜਨਸ ਲੈਣੇ ਪੈ ਸਕਦੇ ਨੇ ਆਪਣੀ ਪੋਲਿਸੀ ਦੇ ਰਿਲੇਟਡ। ਜਿਨ੍ਹਾਂ ਦੀ ਵੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ, ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ, ਕਿਉਂਕਿ ਤੁਹਾਡੀ ਫੈਮਿਲੀ ਦੀ ਸੇਫਟੀ, ਤੁਹਾਡੀ ਸੇਫਟੀ ਜ਼ਿਆਦਾ ਇੰਪੋਰਟੈਂਟ ਹੈ ਰਾਦਰ ਦੈਨ ਕਿ ਪ੍ਰੀਮੀਅਮ ਕਿੰਨਾ ਤੁਹਾਨੂੰ ਮਿਲ ਰਿਹਾ ਹੈ ਨਾ। ਤਾਂ ਇਸ ਕਰਕੇ ਆਟੋ ਇੰਸ਼ੋਰੈਂਸ ਹੋਵੇ, ਤੁਹਾਡੇ ਘਰ ਦੀ ਜਾਂ ਤੁਹਾਡੇ ਬਿਜ਼ਨਸ ਦੀ ਇੰਸ਼ੋਰੈਂਸ ਹੈ, ਉਹਦੇ ਲਈ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 2999-952-9532 2899-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਨੈਕਸਟ ਕਾਲਰ ਮੇਰੇ ਨਾਲ ਜੁੜੇ ਨੇ 4274 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਮੈਂ ਠੀਕ ਹਾਂ। ਤੁਸੀਂ ਸਿਰਫ ਪੰਜਾਬੀ ਗਾਣੇ ਲਗਾਉਂਦੇ ਹੋ ਕਿ ਹਿੰਦੀ ਵੀ ਲਗਾਉਂਦੇ ਹੋ?
0: ਨਹੀਂ ਹਿੰਦੀ ਵੀ ਲਗਾਉਂਦੇ ਹਾਂ, ਤੁਸੀਂ ਦੱਸੋ ਕਿਹੜਾ ਸੁਣਨਾ ਤੁਸੀਂ?
1: ਮੇਰੇ ਪਿਆਰ ਕੀ ਉਮਰ ਹੋ ਇਤਨੀ ਸਨਮ।
0: ਮੇਰੇ ਪਿਆਰ ਕੀ ਉਮਰ ਹੋ ਇਤਨੀ ਸਨਮ, ਠੀਕ ਹੈ ਮੈਂ ਲਗਾ ਦਿੰਦੀ ਹਾਂ, ਮੈਨੂੰ ਬਸ ਥੋੜ੍ਹਾ ਟਾਈਮ ਦਿਓ ਪਲੀਜ਼।
1: ਠੀਕ ਹੈ ਬੇਟੇ।
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ।

0: ਤੇ ਨਾਲ ਦੀ ਨਾਲ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਪੇਂਟ ਕਰਵਾਉਣਾ ਆ, ਸੰਦਲ ਪੇਂਟਿੰਗ ਨੂੰ ਯਾਦ ਰੱਖੋ। ਤੁਸੀਂ ਆਪਣੇ ਘਰਾਂ ਦੇ ਵਿੱਚ ਜਾਂ ਤੁਸੀਂ ਆਪਣੇ ਕਿਸੇ ਆਫਿਸ ਕਿਸੇ ਰੈਸਟੋਰੈਂਟ ਦੇ ਵਿੱਚ ਤੁਸੀਂ ਪੇਂਟ ਕਰਵਾਉਣਾ ਹੋਵੇ, ਸੰਦਲ ਪੇਂਟਿੰਗ ਬਹੁਤ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ, ਬਹੁਤ ਹੀ ਪ੍ਰੋਫੈਸ਼ਨਲ ਪੇਂਟਰਸ ਨੇ, ਅਤੇ ਤੁਹਾਡੇ ਇਹ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਹਰ ਜਗ੍ਹਾ ਦੇ ਉੱਪਰ ਪੇਂਟ ਕਰਦੇ ਨੇ। ਤੁਸੀਂ ਜਿਹੜੇ ਮਰਜ਼ੀ ਏਰੀਆ ਦੇ ਵਿੱਚ ਰਹਿੰਦੇ ਹੋ, ਚਾਹੇ ਤੁਸੀਂ ਬ੍ਰੈਂਪਟਨ, ਮਿਸਿਸਾਗਾ, ਕੇਮਬ੍ਰਿਜ, ਗਲਫ, ਨਾਇਗਰਾ ਫਾਲ, ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ, ਤਾਂ ਹਰ GTA ਏਰੀਆ ਦੇ ਵਿੱਚ ਐਂਡ ਬਾਹਰ ਵੀ ਕਿਤੇ ਵੀ ਤੁਸੀਂ ਇਹਨਾਂ ਦੇ ਕੋਲੋਂ ਸਰਵਿਸ ਲੈ ਸਕਦੇ ਹੋ। ਅਤੇ ਸੰਦਲ ਪੇਂਟਿੰਗ ਤੋਂ ਸੁਖਜੀਤ ਜਿਹਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਮੈਂ ਦੱਸਦਿਆਂ ਕਿ ਇਹ ਨੇਮ ਬ੍ਰਾਂਡ ਪੇਂਟ ਯੂਜ਼ ਕਰਦੇ ਨੇ, ਪੂਰਾ ਅਫੋਰਡੇਬਲ ਵੀ ਹੁੰਦਾ ਬਟ ਨੇਮ ਬ੍ਰਾਂਡ ਹੁੰਦਾ, ਅਤੇ ਬਹੁਤ ਵਧੀਆ ਟੋਪ ਕੁਆਲਿਟੀ ਦੇ ਪ੍ਰੋਡਕਟਸ ਨੇ ਇਹਨਾਂ ਦੇ ਕੋਲ ਜਿਹੜੇ ਯੂਜ਼ ਕਰਦੇ ਆ, ਅਤੇ ਨਾਲ ਹੀ ਬੜਾ ਸਾਫ਼ ਸੁਥਰਾ ਕੰਮ ਕਰਨਗੇ। ਨੰਬਰ ਤੁਸੀਂ ਨੋਟ ਕਰ ਲਓ, ਸੁਖਜੀਤ ਜੀ ਨੂੰ ਕਾਲ ਕਰੋ 6478233136478223313। ਸੰਦਲ ਪੇਂਟਿੰਗ ਤੋਂ ਸੁਖਜੀਤ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਸਾਡੇ ਕਲਿਸਨਰ ਉਹਨਾਂ ਨੇ ਹਮੇਸ਼ਾ ਮੈਨੂੰ ਕਾਲ ਕਰਦੇ ਹੁੰਦੇ ਨੇ, ਉਹਨਾਂ ਦੇ ਬੇਟੇ ਨੇ ਗੁਨੀਤ ਗਿੱਲ, ਉਹਨਾਂ ਦਾ ਕੱਲ੍ਹ ਨੂੰ ਬਰਥਡੇ ਹੈ, ਅਤੇ ਉਹਨਾਂ ਨੇ ਅੱਜ ਫਰਮਾਇਸ਼ ਕੀਤੀ ਹੈ। ਅਤੇ ਗੁਨੀਤ, ਹੈਪੀ ਬਰਥਡੇ ਟੂ ਯੂ, ਤੁਹਾਡੀ ਫੈਮਿਲੀ ਤੁਹਾਨੂੰ ਬਹੁਤ ਪਿਆਰ ਕਰਦੇ, ਤੁਹਾਡੀ ਮੰਮਾ ਮੇਰੇ ਨਾਲ ਗੱਲ ਕਰਦੇ ਰਹਿੰਦੇ ਨੇ, ਐਂਡ ਅੱਜ ਤੁਹਾਡਾ ਅੱਜ ਨਹੀਂ ਕੱਲ੍ਹ ਨੂੰ ਤੁਹਾਡਾ ਬਰਥਡੇ ਹੈ, ਅਤੇ ਤੁਸੀਂ ਆਪਣਾ ਵੀਕਐਂਡ 'ਤੇ ਬਰਥਡੇ ਇੰਜੋਏ ਕਰੋ, ਐਂਡ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਬਹੁਤ ਮੁਬਾਰਕਾਂ ਬਰਥਡੇ ਦੀਆਂ, ਹੈਪੀ ਬਰਥਡੇ ਟੂ ਯੂ ਇਨ ਐਡਵਾਂਸ, ਐਂਡ ਆਉਣ ਵਾਲੀ ਲਾਈਫ ਤੁਹਾਡੀ ਬਹੁਤ ਵਧੀਆ ਹੋਵੇ। ਅਤੇ ਲਓ ਫਿਰ ਤੁਸੀਂ ਗਾਣਾ ਸੁਣੋ ਅਤੇ ਇੰਜੋਏ ਕਰੋ, ਐਂਡ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਹਾਂਜੀ, ਕਿੱਦਾਂ ਸਾਰੇ, ਬਰਥਡੇ ਆ ਰਿਹਾ ਆਪਣਾ, ਗਿਫਟਾਂ ਦੀ ਖੇਚਲ ਨਾ ਕਰਿਓ, ਪੈਸੇ ਸਿੱਧੇ ਅਕਾਊਂਟ 'ਚ ਪਾ ਦਿਓ, ਗਿਫਟ ਮੈਂ ਆਪੇ ਲੈ ਲੈਣੇ ਆ, ਨਾਲੇ ਆ ਜਾਓ ਫਿਰ ਕਰਦੇ ਹਾਂ ਪਾਰਟੀ।

0: ਤੁਸੀਂ ਟੂਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਗੁਨੀਤ, ਇੱਕ ਵਾਰ ਫਿਰ ਤੋਂ ਤੁਹਾਨੂੰ ਬਰਥਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਡੀ ਆਉਣ ਵਾਲੀ ਲਾਈਫ ਬਹੁਤ ਹੀ ਵਧੀਆ ਹੋਵੇ ਐਂਡ ਸਕਸੈਸਫੁਲ ਹੋਵੇ। ਹਮੇਸ਼ਾ ਤੁਸੀਂ ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਵਾਓ ਐਂਡ ਆਪਣੇ ਦਿਨ ਨੂੰ, ਆਪਣੀ ਲਾਈਫ ਨੂੰ ਪੂਰਾ ਇੰਜੋਏ ਕਰੋ। ਹੈਪੀ ਬਰਥਡੇ ਟੂ ਯੂ। ਐਂਡ ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਜੇ ਤੁਸੀਂ ਆਪਣੀ ਆਈਸੈਟ ਚੈੱਕ ਕਰਵਾਉਣਾ ਚਾਹੁੰਦੇ ਹੋ, ਤੁਹਾਡੇ ਬੱਚਿਆਂ ਦੀ ਆਈਸੈਟ ਚੈੱਕ ਕਰਵਾਉਣੀ ਹੋਵੇ, ਤੁਹਾਡੇ ਪੇਰੈਂਟਸ ਦੀ, ਜਾਂ ਤੁਸੀਂ ਆਪਣੀ, ਤਾਂ ਤੁਸੀਂ ਜ਼ਰੂਰ ਪਹੁੰਚੋ। ਅੱਜ ਤੁਹਾਡੇ ਡਾਕਟਰਸ ਵੀ ਅਵੇਲੇਬਲ ਨੇ, ਤੁਸੀਂ ਜ਼ਰੂਰ ਪਹੁੰਚੋ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ ਸਪੈਕਸ ਐਕਸਪ੍ਰੈਸ। ਤੁਹਾਡੇ ਲਈ ਬਹੁਤ ਕਮਾਲ ਦੀ ਇਹਨਾਂ ਨੇ ਡੀਲਸ ਵੀ ਲਗਾਈਆਂ ਹੋਈਆਂ ਨੇ, ਡੀਲਸ ਦੀ ਵੀ ਜਾਣਕਾਰੀ ਲਵਾਂਗੇ। ਅਤੇ ਤੁਸੀਂ ਇਹਨਾਂ ਦੇ ਨਾਲ ਆਪਣੀ ਅਪੋਇੰਟਮੈਂਟ ਬੁੱਕ ਕਰੋ ਅਤੇ ਪਹੁੰਚੋ ਤੁਸੀਂ। ਨੰਬਰ ਇਹਨਾਂ ਦਾ 9054608888। ਸਪੈਕਸ ਐਕਸਪ੍ਰੈਸ ਤੁਸੀਂ ਗੱਲਬਾਤ ਕਰ ਸਕਦੇ ਹੋ। ਰਾਜਨ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮੰਤਰੀ ਜੀ, ਬਹੁਤ ਬਹੁਤ ਧੰਨਵਾਦ ਔਰ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਅੱਜ ਦੱਸਣਾ ਚਾਹਾਂਗੇ ਜੀ, ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਅੱਜ ਐਸ ਐਲ ਐਸ ਸਟੋਰ ਦੇ ਉੱਤੇ ਹੈਗੇ ਨੇ, ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਵੀ ਬੁੱਕ ਕਰਵਾ ਸਕਦੇ ਹੋ। ਤੁਸੀਂ ਅੱਜ ਨਹੀਂ ਆ ਸਕਦੇ ਤੇ ਨੈਕਸਟ ਵੀਕ ਵੀ ਸਾਡੇ ਕੋਲ ਡਾਕਟਰ ਟਿਊਜ਼ਡੇ, ਥਰਸਡੇ, ਫਰਾਈਡੇ ਤੇ ਸੈਟਰਡੇ, ਚਾਰ ਦਿਨ ਹੈਗੇ ਜੀ। ਤੁਸੀਂ ਇਹਨਾਂ ਚਾਰਾਂ ਦਿਨਾਂ 'ਚ ਕਿਸੇ ਦਿਨ ਦੀ ਵੀ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਤੇ ਕੁਇਕ ਨੰਬਰ 905-460-8888। ਪੂਰਾ ਕੰਪਲੀਟ ਕੰਪਰੀਹੈਂਸਿਵ ਸਾਡੇ ਇੱਥੇ ਐਗਜ਼ਾਮ ਹੁੰਦਾ ਜੀ। ਐਡਵਾਂਸ ਟੈਕਨੋਲੋਜੀ ਦੇ ਅਸੀਂ ਇਕਵਿਪਮੈਂਟ ਰੱਖੇ ਨੇ, ਜਿਹਦੇ ਵਿੱਚ OCT, ਰੈਟਨੋਗ੍ਰਾਫੀ, ਟੋਪੋਗ੍ਰਾਫੀ, AR, NCT, ਸਲਿਟ ਲੈਂਪ, ਵਿਜੂਅਲ ਫੀਲਡ, ਸੱਤ ਅਲੱਗ ਅਲੱਗ ਮਸ਼ੀਨਾਂ ਨੇ ਜਿਹਦੇ ਨਾਲ ਅੱਖ ਦਾ ਜੀ ਹਰ ਇੱਕ ਕੋਨਾ ਚੈੱਕ ਹੁੰਦਾ ਹੈ। ਜਿਹਦੇ ਵੀ ਰਿਜ਼ਲਟ ਆਉਂਦੇ ਨੇ, ਡਾਕਟਰ ਤੁਹਾਨੂੰ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਹੈ ਤੇ ਕੀ ਪ੍ਰੋਬਲਮ ਹੈ, ਇਹਦਾ ਕੀ ਟ੍ਰੀਟਮੈਂਟ ਹੈ। ਇੱਦਾਂ ਦਾ ਐਗਜ਼ਾਮ ਜ਼ਰੂਰ ਕਰਾਓ ਜੀ ਆਪਣੇ ਪਰਿਵਾਰ ਦਾ। 905-460-8888। ਮਨਪ੍ਰੀਤ ਜੀ, ਦੂਜੀ ਗੱਲ ਹੁੰਦੀ, ਜਦੋਂ ਐਗਜ਼ਾਮ ਕਰਾ ਲੈਂਦੇ ਨੇ ਨਾ ਕਈ ਵਾਰ ਸਾਡੇ ਸਰੋਤੇ, ਉਸ ਤੋਂ ਬਾਅਦ ਉਹਨਾਂ ਨੂੰ ਹੁੰਦਾ ਵੀ ਇਹ ਨਾ ਕਿੱਥੋਂ ਮਿਲੇਗੀ ਸਾਨੂੰ ਵਧੀਆ ਕੁਆਲਿਟੀ ਦੀ ਸਸਤੀ। ਕਈ ਲੋਕੀ ਤੇ ਸਾਡੇ ਕੋਲ ਬਣਵਾ ਲੈਂਦੇ ਨੇ, ਕਈ ਲੋਕੀ ਗਲਤੀ ਕਰਦੇ ਨੇ, ਪ੍ਰਿਸਕ੍ਰਿਪਸ਼ਨ ਨੂੰ ਬੈਕ ਹੋਮ ਭੇਜ ਦਿੰਦੇ ਨੇ ਜਾਂ ਫਿਰ ਆਨਲਾਈਨ ਲੱਭਣ ਲੱਗ ਪੈਂਦੇ ਨੇ। ਪ੍ਰੋਬਲਮ ਕੀ ਆਉਂਦੀ ਹੈ ਵੀ ਜਦੋਂ ਐਨਕ ਬਣ ਕੇ ਆਉਂਦੀ ਹੈ ਤੇ ਉਹਨਾਂ ਨੂੰ ਸਹੀ ਨਜ਼ਰ ਨਹੀਂ ਆਉਂਦਾ, ਉਹ ਫਿਰ ਆ ਕੇ ਡਾਕਟਰ ਨੂੰ ਕਹਿੰਦੇ ਜੀ ਨੰਬਰ ਜਿਹੜਾ ਤੁਸੀਂ ਦਿੱਤਾ ਸੀ ਅਸੀਂ ਉਹੀ ਭੇਜਿਆ ਪਰ ਸਾਡੀ ਐਨਕ ਨਹੀਂ ਬਣ ਕੇ ਸਹੀ ਆਈ। ਉਹਦਾ ਰੀਜ਼ਨ ਹੁੰਦਾ ਵੀ ਐਨਕ ਦੇ ਨੰਬਰ ਦੇ ਨਾਲ ਉਹਦੇ 'ਚ ਜਿਹੜੀਆਂ ਮੈਜਰਮੈਂਟਸ ਹੁੰਦੀਆਂ ਜੀ ਉਹ ਮਿਸਿੰਗ ਹੁੰਦੀਆਂ। ਸੋ ਜਦੋਂ ਸਾਡੇ ਕੋਲ ਸਾਡੇ ਕਸਟਮਰ ਆਉਂਦੇ ਨੇ ਅਸੀਂ ਉਹਨਾਂ ਨੂੰ ਪਹਿਲਾਂ ਤੇ ਫਰੇਮ ਪ੍ਰੋਪਰਲੀ ਚੂਜ਼ ਕਰਾਉਂਦੇ ਹਾਂ, ਫਿਰ ਉਸ ਤੋਂ ਬਾਅਦ 'ਚ ਉਹਨਾਂ ਦੇ ਫੇਜ਼ ਦੇ ਹਿਸਾਬ ਨਾਲ ਉਹਨਾਂ ਦੀ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ ਕਿਹੜਾ ਫਰੇਮ ਸਹੀ ਰਹਿਣਾ ਇਹ ਸੁਜੈਸਟ ਕਰਦੇ ਹਾਂ। ਫਿਰ ਅਸੀਂ ਉਹਨਾਂ ਦੀ ਮੈਜਰਮੈਂਟਸ ਲੈਂਦੇ ਹਾਂ ਫਰੇਮ ਲਗਾ ਕੇ ਵੀ ਕਿਹੜੀਆਂ ਮੈਜਰਮੈਂਟਸ ਉਹਨਾਂ ਦੀ ਚਾਹੀਦੀਆਂ ਨੇ, ਤੇ ਫਿਰ ਜਦੋਂ ਲੈਬ 'ਚ ਗਲਾਸਿਸ ਬਣ ਕੇ ਆਉਂਦੀਆਂ ਨੇ ਅਸੀਂ ਪ੍ਰੋਪਰਲੀ ਚੈੱਕ ਕਰਦੇ ਹਾਂ ਵੀ ਕੀ ਉਸ ਮੈਜਰਮੈਂਟ ਦੇ ਹਿਸਾਬ ਨਾਲ ਤੇ ਉਸ ਪ੍ਰਿਸਕ੍ਰਿਪਸ਼ਨ ਨਾਲ ਬਣ ਕੇ ਆਈਆਂ ਨੇ, ਤੇ ਨਾਲ ਦੀ ਨਾਲ ਜੇ ਉਹ ਲੂਜ਼ ਨੇ, ਟਾਈਟ ਨੇ, ਮਿਸ ਲਾਈਨ ਨੇ ਤਾਂ ਵੀ ਤੁਹਾਨੂੰ ਸਹੀ ਨਹੀਂ ਨਜ਼ਰ ਆਉਂਦਾ ਤੇ ਉਹ ਵੀ ਅਸੀਂ ਕਰਕੇ ਦਿੰਦੇ ਹਾਂ, ਤੇ ਡਾਊਨ ਦਾ ਰੋਡ 6 ਮਹੀਨੇ ਸਾਲ ਬਾਅਦ ਵੀ ਜੇ ਕਦੀ ਲੂਜ਼ ਤੇ ਟਾਈਟ ਹੋ ਜਾਂਦੀਆਂ ਨੇ ਤੇ ਉਹ ਵੀ ਐਡਜਸਟ ਕਰਕੇ ਦਿੰਦੇ ਹਾਂ। ਹੁਣ ਸਾਡੇ ਸਰੋਤਿਆਂ ਨੂੰ ਲੱਗਦਾ ਵੀ ਜਦੋਂ ਅਸੀਂ ਇੰਨਾ ਕੁਛ ਕਰਕੇ ਦਿੰਦੇ ਹਾਂ ਤੁਸੀਂ ਪੈਸੇ ਸ਼ਾਇਦ ਬਹੁਤ ਜ਼ਿਆਦਾ ਲੈਂਦੇ ਹੋਵੋਗੇ, ਨਹੀਂ ਜੀ, ਇਹ ਸਾਰਾ ਕੁਛ ਤਾਂ ਅਸੀਂ ਤੁਹਾਨੂੰ ਵੈਲਿਊ ਪੈਕੇਜ ਵਿੱਚ ਕਰਕੇ ਦਿੰਦੇ ਹਾਂ। ਸੋ ਮੈਂ ਐਕਸਪਲੇਨ ਕਰਦਾ ਜੀ, ਵੈਲਿਊ ਪੈਕੇਜ ਦੇ ਵਿੱਚ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਦੇ ਰਹੇ ਹਾਂ, ਨਾਲ ਸਿੰਗਲ ਵਿਜ਼ਨ ਲੈਂਸਸ ਪਾ ਕੇ ਦੇ ਰਹੇ ਹਾਂ। $300 ਦੀ ਕੀਮਤ ਦਾ ਫਰੇਮ ਹੈ ਤੇ $100 ਦੇ ਲੈਂਸਸ, $400 ਵਾਲਾ ਪੈਕੇਜ ਸਿਰਫ $129 'ਚ ਦੇ ਰਹੇ ਹਾਂ ਜੀ। ਤੇ ਜਿੰਨੀਆਂ ਵੀ ਮੈਂ ਸਰਵਿਸਿਜ਼ ਤੁਹਾਨੂੰ ਦੱਸੀਆਂ ਇਹ ਸਾਰੀਆਂ ਸਰਵਿਸਿਜ਼ ਸਾਡੇ 129 ਵਾਲੇ ਵੈਲਿਊ ਪੈਕੇਜ ਦੇ ਵਿੱਚ ਇਨਕਲੂਡਿਡ ਨੇ। ਤੇ ਨਾਲ ਦੀ ਨਾਲ ਜੇ ਕਿਸੇ ਦੇ ਜਿਹੜੇ ਫਰੇਮ ਬਾਏ ਕਰਦੇ ਨੇ ਇਹਦੇ ਉੱਤੇ 1 ਸਾਲ ਦੀ ਮੈਨੂਫੈਕਚਰਿੰਗ ਡਿਫੈਕਟ ਵਾਰੰਟੀ ਵੀ ਹੈ ਵੀ ਜੇ ਕੋਈ ਮੈਨੂਫੈਕਚਰਿੰਗ ਡਿਫੈਕਟ ਪ੍ਰੋਬਲਮ ਆਉਂਦਾ ਤੇ ਅਸੀਂ ਤੁਹਾਨੂੰ ਫਰੇਮ ਜਿਹੜਾ ਅੰਡਰ ਵਾਰੰਟੀ ਰਿਪਲੇਸ ਵੀ ਕਰਕੇ ਦਿੰਦੇ ਹਾਂ। ਸੋ ਇਹ ਸਾਰਾ ਕੁਛ ਤੁਹਾਨੂੰ ਮਿਲਿਆ ਜੀ $129 'ਚ। ਜੇ ਕਿਸੇ ਨੇ ਦੂਰ ਨੇੜੇ ਦੀ ਇਕੱਠੀ ਐਨਕ ਲੈਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਸ ਨੇ, $300 ਦੀ ਕੀਮਤ ਦੇ ਲੈਂਸਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 'ਚ ਮਿਲਿਆ ਜੀ। ਤੇ ਤੁਸੀਂ ਆਪਣੀ ਐਨਕਾਂ ਦੇ ਜੇ ਕੋਈ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ 2 ਪੇਅਰ ਹੁਣ ਮੈਂ ਕੋਈ ਘਰ ਰੱਖਾਂ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਫੋਨ ਨੰਬਰ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ 905-460-8888, 905-460-8888, ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਵੈਕਸ ਐਕਸਪ੍ਰੈਸ ਦੇ ਨਾਲ, ਨੰਬਰ 9054608888, 905-460-8888 ਸਵੈਕਸ ਐਕਸਪ੍ਰੈਸ ਦਾ ਨੰਬਰ ਹੈ। ਇਸ 'ਤੇ ਤੁਸੀਂ ਗੱਲਬਾਤ ਕਰਕੇ ਡਾਕਟਰਸ ਦੇ ਨਾਲ ਮਿਲ ਸਕਦੇ ਹੋ। ਆਪਣੀ ਅਪੋਇੰਟਮੈਂਟ ਬੁੱਕ ਕਰਕੇ ਜਾਂਦੇ ਹੋ ਤਾਂ ਡਾਕਟਰਸ ਦੇ ਨਾਲ ਪ੍ਰਾਇਓਰਿਟੀ ਦੇ ਵਿੱਚ ਮਿਲਾਇਆ ਜਾਂਦਾ ਤੁਹਾਨੂੰ, ਅਦਰਵਾਈਜ਼ ਤੁਸੀਂ ਵਾਕ ਇਨ ਵੀ ਐਨੀ ਡੇ ਕਰ ਸਕਦੇ ਹੋ। ਐਵਰੀ ਡੇ ਤੁਹਾਡੇ ਲਈ ਓਪਨ ਨੇ। 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ ਸਪੈਕਸ ਐਕਸਪ੍ਰੈਸ।

0: 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਸੁਣਾਉਣਾ ਚਾਹੁੰਦੇ ਹੋ, ਤਾਂ ਇਸ ਨੰਬਰ 'ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਨਾਲ ਹੀ ਆਲ ਲਿੰਕ ਟਰੈਵਲ ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ। ਇਹਨਾਂ ਨੇ ਤੁਹਾਡੇ ਲਈ ਬਹੁਤ ਵਧੀਆ ਏਅਰ ਟਿਕਟਸ ਲਗਾਈਆਂ ਨੇ। ਜੇ ਤੁਸੀਂ ਇੰਡੀਆ ਜਾਣਾ ਹੋਵੇ ਜਾਂ ਤੁਹਾਡਾ ਕੋਈ ਵੀ ਨੋਨ ਇੰਡੀਆ ਤੋਂ ਆਉਣਾ ਚਾਹੁੰਦਾ ਆ, ਵਨ ਵੇ ਟਿਕਟ ਲੈਣੀ ਹੋਵੇ, ਚਾਹੇ ਤੁਸੀਂ ਰਾਊਂਡ ਟ੍ਰਿਪ ਦੀ ਟਿਕਟ ਦੇਖ ਰਹੇ ਹੋ, ਆਲ ਲਿੰਕ ਟਰੈਵਲ ਮਿਸਿਸ ਆਗਾ ਦੇ ਨਾਲ ਗੱਲਬਾਤ ਕਰੋ। ਸੈਪਟੈਂਬਰ ਸਪੈਸ਼ਲ ਫੇਅਰ ਇਹਨਾਂ ਨੇ ਲਗਾਇਆ ਹੋਇਆ ਦਿੱਲੀ ਤੋਂ ਟੋਰੋਂਟੋ ਦਾ ਅਤੇ ਟੋਰੋਂਟੋ ਤੋਂ ਦਿੱਲੀ ਦਾ। ਜੇ ਵਨ ਵੇ ਟਿਕਟ ਲੈਣੀ ਹੋਵੇ ਦਿੱਲੀ ਤੋਂ ਟੋਰੋਂਟੋ ਦੀ, ਨੋਨ ਸਟੋਪ ਫਲਾਈਟ, ਡਾਇਰੈਕਟ ਫਲਾਈਟ $790 ਦੀ ਹੈ। $790 ਦੀ ਟਿਕਟ ਦਿੱਲੀ ਤੋਂ ਟੋਰੋਂਟੋ ਦੀ ਵਨ ਵੇ ਟਿਕਟ ਹੈ। ਅਤੇ ਜੇਕਰ ਤੁਸੀਂ ਰਿਟਰਨ ਟਿਕਟ ਲੈਣੀ ਹੋਵੇ, ਯਾਨੀ ਕਿ ਦਿੱਲੀ ਤੋਂ ਟੋਰੋਂਟੋ $1490 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਸੈਪਟੈਂਬਰ ਦੇ ਵਿੱਚ ਜਾ ਕੇ, ਫੈਬਰੀ ਜਾਂ ਮਾਰਚ ਦੇ ਵਿੱਚ ਤੁਸੀਂ ਵਾਪਸੀ ਕਰ ਸਕਦੇ ਹੋ, ਜਾਂ ਅਦਰ ਵੇ ਅਰਾਊਂਡ ਜਿਵੇਂ ਵੀ, ਚਾਹੇ ਤੁਸੀਂ ਇੱਧਰੋਂ ਜਾਣਾ ਹੋਵੇ ਚਾਹੇ ਉੱਧਰੋਂ ਆਉਣਾ ਹੋਵੇ, ਤੁਸੀਂ ਇਹ ਟਿਕਟ ਲੈ ਸਕਦੇ ਹੋ $1490 ਦੀ। ਇੱਥੋਂ ਤੁਸੀਂ ਜਾਓ ਸੈਪਟੈਂਬਰ ਦੇ ਵਿੱਚ, ਫੈਬਰੀ ਜਾਂ ਮਾਰਚ ਦੇ ਵਿੱਚ ਤੁਸੀਂ ਵਾਪਸੀ ਕਰ ਲਓ। $1490 ਦੀ ਟਿਕਟ ਹੈ ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਆਲ ਲਿੰਕ ਟਰੈਵਲ ਮਿਸਿਸ ਆਗਾ ਦੇ ਨਾਲ। ਅਤੇ ਦੂਸਰੀ ਟਿਕਟ ਇਹਨਾਂ ਨੇ ਲਗਾਈ ਹੈ ਦਿਵਾਲੀ ਸਪੈਸ਼ਲ ਟੋਰੋਂਟੋ ਤੋਂ ਦਿੱਲੀ, ਅਕਤੂਬਰ ਦੇ ਵਿੱਚ ਜਾ ਕੇ ਦਿੱਲੀ ਤੋਂ ਟੋਰੋਂਟੋ ਦਸੰਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ। ਐਂਡ ਰਿਟਰਨ ਟਿਕਟ ਦੀ ਪ੍ਰਾਈਸ ਹੈ ਦਿਵਾਲੀ ਸਪੈਸ਼ਲ $1790 ਦੀ, $1790 ਦੀ ਟਿਕਟ ਹੈ। ਆਲ ਲਿੰਕ ਟਰੈਵਲ ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ। ਅਤੇ ਨਾਲ ਹੀ ਜੇਕਰ ਤੁਸੀਂ ਕਿਤੇ ਵੀ ਆਈਲੈਂਡ 'ਤੇ ਘੁੰਮਣ ਜਾਣਾ ਹੋਵੇ, ਮੈਕਸੀਕੋ ਵਗੈਰਾ ਜਾਣਾ ਹੋਵੇ ਤੁਸੀਂ ਘੁੰਮਣ, ਤਾਂ ਤੁਸੀਂ ਇਹਨਾਂ ਦੇ ਕੋਲੋਂ ਪੈਕੇਜਸ ਬਣਵਾ ਸਕਦੇ ਹੋ। $1000 ਤੋਂ ਸਟਾਰਟ ਹੁੰਦੇ ਨੇ ਅਤੇ ਨਾਲੇ 5-star ਹੋਟਲਸ ਦੇ ਵਿੱਚ ਤੁਹਾਡੀ ਬੁਕਿੰਗਸ ਕਰਦੇ ਨੇ। $1000 ਦੇ ਵਿੱਚ ਤੁਸੀਂ ਆਪਣਾ ਪੈਕੇਜ ਬਣਵਾ ਕੇ ਲੈ ਕੇ ਜਾਓ। ਆਲ ਲਿੰਕ ਟਰੈਵਲ ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ। ਨੰਬਰ ਹੈ 905-565-8704, 905-565-8704। ਆਲ ਲਿੰਕ ਟਰੈਵਲ ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ। ਅਗਲੀ ਕਾਲਰ 5313। ਹਾਂਜੀ ਸਤਿ ਸ਼੍ਰੀ ਅਕਾਲ। ਫਿਰ ਪਹਿਲਾਂ ਬਿਜ਼ੀ ਹੋਣਾ, ਹੋ ਸਕਦਾ ਲਾਈਨ ਕੋਈ ਬਿਜ਼ੀ ਹੋਵੇ। ਹਾਂਜੀ ਠੀਕ ਹੈ ਜੀ, ਮੈਂ ਲਗਾਉਂਦੀ ਹਾਂ, ਮੈਨੂੰ ਬਸ ਥੋੜਾ ਟਾਈਮ ਦਿਓ। ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ, ਥੈਂਕ ਯੂ ਸੋ ਮਚ। ਅਤੇ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀ ਕਾਲਸ ਕਰ ਰਹੇ ਹੋ। ਵੇਲਾ ਹੋ ਗਿਆ, ਆਪਾਂ ਲਈਏ ਹੁਣ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਅਤੇ ਉਸ ਤੋਂ ਬਾਅਦ ਸਟੇਸ਼ਨ ID ਤੋਂ ਬਾਅਦ ਵਾਪਸ ਆਵਾਂਗੇ ਅਤੇ ਆਪਣੀ ਗੱਲਾਂ ਬਾਤਾਂ ਅਤੇ ਆਪਣੇ ਗਾਣੇ ਜਾਰੀ ਰੱਖਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ, ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
4: Simply Indian brings you all simply delicious deals. Buy one get one free every day ਸਵੇਰੇ 10 ਤੋਂ ਸ਼ਾਮ 7 ਵਜੇ ਤੱਕ on dine in and take out. ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਈਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 905-794-8111। ਸਿੰਪਲੀ ਡਿਲੀਸ਼ੀਅਸ ਮਤਲਬ ਸਿੰਪਲ।

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM
1: 530. Affordable package call karo Samraj Sidhu hora nu 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਤੇ ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਦੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਮੋਰਗੇ

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ ਪੂਰੇ 2 ਘੰਟੇ ਦਾ, ਹੋਰ 1 ਘੰਟਾ ਨਿਕਲ ਚੁੱਕਾ ਹੈ ਆਲਰੇਡੀ, ਅਤੇ 2 ਘੰਟੇ ਦਾ ਤੁਹਾਡਾ ਸਾਡਾ ਸਾਥ ਹੋਰ ਹੈ। 2:03 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ, ਅਤੇ ਪੂਰੇ 4 ਵਜੇ ਤੱਕ ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। ਅਤੇ ਨਾਲ ਹੀ ਮੈਂ ਤੁਹਾਨੂੰ ਦੱਸਦਿਆਂ ਕਿ ਅੱਜ ਬ੍ਰੈਂਪਟਨ ਦੇ ਵਿੱਚ 25 ਡਿਗਰੀ ਟੈਂਪਰੇਚਰ ਚੱਲ ਰਿਹਾ, ਅਤੇ ਕੱਲ੍ਹ ਨੂੰ ਹਲਕੀ ਫੁਲਕੀ ਬਾਰਿਸ਼ ਵੀ ਹੋਣੀ ਹੈ। ਅਤੇ ਅੱਜ ਤੁਸੀਂ ਆਪਣਾ ਪੂਰਾ ਟਾਈਮ ਇਹ ਇੰਜੋਏ ਕਰੋ। ਜੇ ਕਿਤੇ ਬਾਹਰ ਜਾਣਾ ਆ, ਕਿਸੇ ਪਿਕਨਿਕ 'ਤੇ ਜਾਣਾ ਹੋਵੇ, ਬਾਹਰ ਆਊਟਿੰਗ ਕਰਨਾ ਚਾਹੁੰਦੇ ਹੋ, ਕਿਸੇ ਫਾਰਮ ਗੇੜਾ ਮਾਰ ਕੇ ਆਉਣਾ ਹੋਵੇ, ਤਾਂ ਜ਼ਰੂਰ ਤੁਸੀਂ ਅੱਜ ਦੇ ਦਿਨ ਜਾ ਸਕਦੇ ਹੋ। ਕੱਲ੍ਹ ਨੂੰ ਥੋੜ੍ਹੀ ਜਿਹੀ ਮੌਸਮ ਦੇ ਵਿੱਚ ਕਰਵਟ ਆਉਣੀ ਹੈ, ਐਂਡ ਕੱਲ੍ਹ ਤੋਂ ਲੈ ਕੇ ਅਗਲੇ 4 ਦਿਨ ਵੈਨਸਡੇ ਤੱਕ ਮੀਂਹ ਕਰਨ ਵਾਲਾ ਵੈਦਰ ਹੀ ਰਹਿਣਾ ਆ। ਓਵਰਆਲ ਜੇ ਕਿਹਾ ਜਾਵੇ ਤਾਂ ਜਿਵੇਂ ਵੈਨਕੂਵਰ ਦੇ ਵਿੱਚ ਵੈਦਰ ਹੁੰਦਾ ਹੈ ਨਾ, ਮੀਂਹ ਜਿਹਾ ਵਾਲਾ, ਉਹ ਵਾਲਾ ਹੁਣ ਆਪਣੇ ਅਗਲੇ 4 ਦਿਨ ਰਹੇਗਾ। ਤਾਂ ਤੁਸੀਂ ਅੱਜ ਆਪਣਾ ਕਿਤੇ ਬਾਹਰ ਜਾਓ, ਕਿਤੇ ਘੁੰਮੋ ਫਿਰੋ ਆਪਣੀ ਫਰੈਂਡਸ ਦੇ ਨਾਲ, ਆਪਣੀ ਫੈਮਿਲੀ ਦੇ ਨਾਲ, ਤਾਂ ਪੂਰਾ ਇਸ ਟਾਈਮ ਨੂੰ ਇੰਜੋਏ ਕਰੋ। ਅਗਲੇ ਕਾਲਰ 2587, ਹਾਂਜੀ ਸਤਿ ਸ਼੍ਰੀ ਅਕਾਲ।
1: ਮਨਪ੍ਰੀਤ ਕੌਰ ਤੂੰ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਬਿਲਕੁਲ,
0: ਬਹੁਤ ਸੋਹਣਾ ਵੈਦਰ ਅੱਜ ਤਾਂ, ਕੱਲ ਨੂੰ ਮੀਂਹ ਪੈ ਜਾਣਾ।
1: ਚਲੋ ਕੋਈ ਨੀ, ਹੱਥ ਚ ਹਲਕੀ ਤੇ ਫੁਲਕੀ।
0: ਹਾਂਜੀ
1: ਹਲਕੀ ਤੇ ਫੁਲਕੀ ਕਿਹੜੀ ਇਹ ਹੁੰਦੀ ਆ, ਨਿਆ ਨਹੀਂ ਹੁੰਦਾ।
0: ਹਲਕਾ ਫੁਲਕਾ ਜਿਹਾ ਮਤਲਬ ਥੋੜਾ ਬਹੁਤ,
1: ਮੈਂ ਕਿਤੇ ਹੁੰਦਾ ਕਹਿੰਦੇ ਤਾਂ ਹੁੰਦੇ ਹਲਕਾ ਫੁਲਕਾ।
0: ਹਾਂਜੀ ਹਾਂਜੀ,
1: ਇਹਦਾ ਕੀ ਗੀਤ ਸੁਣਾ ਮੈਨੂੰ, ਔਖੇ ਪੈਂਡੇ ਲੰਮੀਆਂ ਰਾਹਾਂ, ਕਰਮਨ ਗੜਿਆ ਤੇ ਡੀ ਕੋਰ ਦਾ।
0: ਔਖੇ ਪੈਂਡੇ ਲੰਮੀਆਂ ਰਾਹਾਂ,
1: ਹਾਂਜੀ
0: ਕਰਮਨ
1: ਕਨਵਰ ਗੜਿਆ ਤੇ ਕੋਰ ਵੀ,
0: ਕਨਵਰ ਗਰੇਵਾਲ। ਓਕੇ, ਕਨਵਰ ਗਰੇਵਾਲ ਐਂਡ ਕੌਰਬੀ, ਠੀਕ ਹੈ।
1: ਧੰਨਵਾਦ, ਸਤਿ ਸ਼੍ਰੀ ਅਕਾਲ, ਹੈਵ ਅ ਗ੍ਰੇਟ ਡੇ ਭਾਈ।
0: ਥੈਂਕ ਯੂ ਬਹੁਤ ਸ਼ੁਕਰੀਆ। ਅਤੇ ਮੈਂ ਜ਼ਰੂਰ ਸੁਣਾਉਂਦੀ ਹਾਂ ਤੁਹਾਡਾ ਗਾਣਾ ਵੀ। 2:05 ਹੋ ਗਏ ਨੇ। ਜੇ ਤੁਸੀਂ ਆਪਣੀ ਕਾਰਜ ਨੂੰ ਰਿਪੇਅਰ ਕਰਾਉਣਾ ਹੋਵੇ, ਤੁਸੀਂ ANG ਆਟੋਮੋਟਿਵ ਰਿਪੇਅਰ ਪਹੁੰਚੋ। ਇਹ ਤੁਹਾਡੇ ਲਈ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ। ਤੁਸੀਂ ਆਪਣੀ ਕਾਰਜ ਦੇ ਵਿੱਚ ਨਵੇਂ ਸਮਰ ਟਾਇਰਸ ਪਾਉਣਾ ਚਾਹੁੰਦੇ ਹੋ ਜਾਂ ਪੁਰਾਣੇ ਟਾਇਰਸ ਨੂੰ ਚੇਂਜ ਕਰਾਉਣਾ ਚਾਹੁੰਦੇ ਹੋ, ਤੁਹਾਨੂੰ ਸਾਰੀ ਸਰਵਿਸ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰ ਦਿੰਦੇ ਨੇ। ਜੇ ਤੁਸੀਂ ਆਪਣੇ ਕੋਈ ਵੀ ਸਸਪੈਂਸ਼ਨ ਵਰਕ ਕਰਾਉਣਾ ਹੋਵੇ ਗੱਡੀਆਂ ਦਾ, ਜਾਂ ਤੁਹਾਡੇ ਲੱਗਦਾ ਕਿ ਇੰਜਨ ਦਾ ਕੋਈ ਵੀ ਕੰਮ ਹੋਣ ਵਾਲਾ ਆ, ਬ੍ਰੇਕਸ ਐਗਜ਼ੌਸਟ ਹੋ ਰਹੇ ਹੋਣ, ਚੇਂਜ ਕਰਵਾਉਣ ਦੀ ਲੋੜ ਹੈ, ਜਾਂ ਫਿਰ ਤੁਸੀਂ ਓਇਲ ਚੇਂਜ ਕਰਾਉਣਾ ਹੋਵੇ, ਤਾਂ ਜ਼ਰੂਰ ਪਹੁੰਚੋ ਅਤੇ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਜ਼ਰੂਰ ਕਰਵਾਓ। ਅਤੇ ਤੁਹਾਡੇ ਲਈ ਇਹ ਸਾਰਾ ਕੰਮ ਕਰਦੇ ਨੇ ANG ਆਟੋਮੋਟਿਵ ਰਿਪੇਅਰ ਵਾਲੇ, ਬੜੇ ਲੰਬੇ ਟਾਈਮ ਤੋਂ ਹੀ ਕੰਮ ਕਰ ਰਹੇ ਨੇ ਅਤੇ ਬਹੁਤ ਲੰਬਾ ਐਕਸਪੀਰੀਅੰਸ ਹੈ ਇਹਨਾਂ ਦੇ ਕੋਲ। 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਜਿੱਥੇ ਤੁਹਾਨੂੰ ਮਿਲਣਗੇ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ। ANG ਆਟੋਮੋਟਿਵ ਰਿਪੇਅਰ, ਇੰਗਲਿਸ਼, ਪੰਜਾਬੀ, ਹਿੰਦੀ, ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ। ਅਤੇ ਨੰਬਰ ਇਹਨਾਂ ਦਾ 905-857-7596, 905-857-7596 ANG ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਅਤੇ ਲਓ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਹੁਣ ਇੱਕ ਹਿੰਦੀ ਗਾਣਾ ਸ਼ਾਮਿਲ ਕਰੀਏ। ਬੜਾ ਪਿਆਰਾ ਇਹ ਗਾਣਾ ਆ, ਬਹੁਤ ਸੋਹਣੇ ਸੋਹਣੇ ਗਾਣੇ ਨੇ ਮੂਵੀ ਦੇ। ਅਤੇ ਲਓ ਤੁਸੀਂ ਵੀ ਇੰਜੋਏ ਕਰੋ। ਡਿਊਟ ਸੌਂਗ ਹੈ, ਸਾਧਨਾ ਸਰਗਮ ਐਂਡ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਆਪਣੀ ਪਸੰਦ ਦੇ ਗਾਣੇ ਵੀ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 9055564644 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-5444 ਸਟੂਡੀਓ ਦਾ ਨੰਬਰ ਹੈ ਤੇ ਤੁਹਾਡਾ ਤੇ ਮੇਰਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ ਤੇ ਉਮੀਦ ਹੈ ਕਿ ਸਾਰਿਆਂ ਦਾ ਵੀਕਐਂਡ ਬੜਾ ਵਧੀਆ ਨਿਕਲ ਰਿਹਾ ਹੋਏਗਾ। ਤੇ ਜੇਕਰ ਤੁਸੀਂ ਕਿਤੇ ਬਾਹਰ ਅੰਦਰ ਹੈਗੇ ਹੋ ਤਾਂ ਫਿਰ ਤੁਸੀਂ ਜਾਂਦੇ ਇੱਕ ਚੱਕਰ ਲਗਾਓ ਅਪਲਾਇੰਸ ਜੰਕਸ਼ਨ ਦੇ ਉੱਪਰ। ਇਹਨਾਂ ਦੀਆਂ 2 ਲੋਕੇਸ਼ਨਸ ਨੇ। ਜੇ ਤੁਸੀਂ ਬ੍ਰੈਂਪਟਨ ਵੈਸਟ ਦੇ ਵਿੱਚ ਰਹਿੰਦੇ ਹੋ ਤਾਂ ਵੀ ਇੱਕ ਲੋਕੇਸ਼ਨ ਹੈਗੀ ਹੈ ਮਿਸਿਸਾਗਾ ਰੋਡ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ। ਤੇ ਜੇਕਰ ਤੁਸੀਂ ਬ੍ਰੈਂਪਟਨ ਈਸਟ ਸਾਈਡ ਰਹਿੰਦੇ ਹੋ ਤਾਂ ਏਅਰਪੋਰਟ ਰੋਡ ਐਂਡ ਕਲਾਰਕ ਦੇ ਇੰਟਰਸੈਕਸ਼ਨ ਤੇ ਪਹੁੰਚੋ। ਦੋਨੇ ਲੋਕੇਸ਼ਨਸ ਤੁਹਾਡੇ ਲਈ ਅਵੇਲੇਬਲ ਨੇ, ਓਪਨ ਨੇ ਐਵਰੀ ਡੇ। ਤੇ ਤੁਸੀਂ ਇਹਨਾਂ ਦੇ ਕੋਲ ਜਾਓ, ਆਪਣੇ ਅਪਲਾਇੰਸਿਸ ਦੇ ਵਿੱਚ ਬਹੁਤ ਵਧੀਆ ਵਧੀਆ ਡੀਲਸ ਲੈ ਕੇ ਆਓ। ਮਨਜੀਤ ਗਿੱਲ ਜੀ ਲਾਈਨ ਤੇ ਜੁੜੇ ਹੋਏ ਨੇ ਤੇ ਆਪਾਂ ਨੂੰ ਨਵੀਆਂ ਡੀਲਸ ਦੇ ਬਾਰੇ ਜਾਣਕਾਰੀ ਦੇਣਗੇ। ਇਸ ਵੀਕਐਂਡ ਦੇ ਉੱਪਰ ਨਵੀਆਂ ਡੀਲਸ ਲੈ ਕੇ ਆਏ ਨੇ ਮਨਜੀਤ ਗਿੱਲ ਜੀ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਹੈ ਜਿੱਥੇ ਕਿ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਵਿਜ਼ਿਟ ਕਰਨਾ। ਜੇ ਕੋਈ ਵੀ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਹੋ, ਸਭ ਤੋਂ ਪਹਿਲਾਂ ਟੀਵੀ ਸੈਕਸ਼ਨ ਦੇ ਵਿੱਚ 65 ਇੰਚ ਦਾ ਐਲਜੀ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ ਹੈ ਜਿਹੜਾ ਕਿ $1100 ਦੀ ਪ੍ਰਾਈਸ ਤੋਂ ਘਟਾ ਕੇ $649 ਦੇ ਵਿੱਚ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ 75 ਇੰਚ ਦੇ ਵਿੱਚ ਡੀਲ ਦੇਖ ਰਹੇ ਨੇ, ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ ਮਿੰਨੀ ਐਲਈਡੀ ਨਵਾਂ 2026 ਦਾ 4K ਟੀਵੀ ਹੈ ਜਿਹੜਾ ਕਿ $1400 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $899 ਚ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਪੂਰੇ 5 ਪੀਸ ਦਾ ਅਪਲਾਇੰਸ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਵਾਈਡ ਦਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਲਾਂਡਰੀ ਸੈਕਸ਼ਨ ਚ ਡੀਲ ਦੇਖ ਰਹੇ ਨੇ ਤਾਂ ਟੋਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $1099 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $1499 ਚ ਤੁਸੀਂ ਅੱਜ ਸ਼ਾਮ 7 ਵਜੇ ਤੱਕ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸਿਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-450-0054-0054-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਦੇ ਨਾਲ, ਮਨਜੀਤ ਗਿੱਲ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। 905-450-0054-905-450-0054 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਮਨਜੀਤ ਗਿੱਲ ਜੀ ਦੇ ਨਾਲ ਗੱਲਬਾਤ ਕਰ ਲਓ, ਅਪਲਾਇੰਸਿਸ ਦੇ ਬਾਰੇ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਅਗਲੇ ਕਾਲਰ 3224 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਮਨਪ੍ਰੀਤ, ਮੈਂ ਪ੍ਰੋਗਰਾਮ ਤੇ ਤੇਰਾ ਹਰ ਦਿਨ ਸੁਣਦੀ ਆ, ਚੇਤਨ ਵਾਲ ਦੀ ਸ਼ਿਕਾਇਤ ਸੁਣਦੀ ਆ।
0: ਹਾਂਜੀ,
2: ਮੈਂ ਇੱਕ ਸ਼ੇਅਰ ਗੱਲ ਸੁਣਾਉਣਾ ਚਾਹੁੰਦੀ ਆ।
0: ਹਾਂਜੀ ਹਾਂਜੀ ਸੁਣਾਓ।
2: ਜਿਹੜਾ ਬੱਸਾਂ ਵਿੱਚ ਕਿਤਾਬਾਂ ਮਿਲਦੀਆਂ ਹੁੰਦੀਆਂ ਸੀ ਤਾਂ ਉਹਦੇ ਵਿੱਚ ਮੈਂ ਪੜਿਆ।
0: ਅੱਛਾ ਠੀਕ ਹੈ।
2: ਸ਼ੇਅਰ ਏਦਾਂ ਹੈਗਾ, ਇੱਕ ਗਾਣਾ ਵੀ ਦੱਸਾਂਗੇ।
0: ਹਾਂਜੀ ਹਾਂਜੀ ਦੱਸੋ।
2: ਵਕਤ ਕੇ ਸਾਥ ਦਿਲ ਔਰ ਦਿਮਾਗ ਬਦਲ ਜਾਤੇ ਹੈ, ਜਜ਼ਬਾਤ ਨਹੀਂ ਰਸਮ ਔਰ ਰਿਵਾਜ ਬਦਲ ਜਾਤੇ ਹੈ, ਕੁੰਡ ਗਰਜ ਜ਼ਬਾਨੇ ਮੇ ਦੋਸਤ ਕਿਆ ਖੂਨ ਕੇ ਰਿਸ਼ਤੇ ਵੀ ਬਦਲ ਜਾਤੇ ਹੈ।
0: ਸਹੀ ਗੱਲ ਹੈ ਵੈਸੇ, ਹੈ ਨਾ, ਦੇਖ ਲਓ। ਜਿਹੜੇ ਆਪਣੇ ਰਿਸ਼ਤੇ ਵੀ ਨਾ ਇੱਕ ਵਾਰ ਤਾਂ ਉਹ ਵੀ ਮੂੰਹ ਮੋੜ ਲੈਂਦੇ ਆ, ਜੇ ਕੋਈ ਮਨਾ ਕਿਸੇ ਦੇ ਬਹੁਤ ਕਹਿ ਲੋ ਕਿ ਕੋਈ ਡਿਫਿਕਲਟੀ ਕੋਈ ਮਾੜਾ ਟਾਈਮ ਆ ਜੇ, ਹੈ ਨਾ।
2: ਲੱਗਿਆ ਵੀ ਜ਼ਿੰਦਗੀ ਏਦਾਂ ਹੀ ਚੱਲਦੀ ਪਈ ਆ ਸਭ।
0: ਬਿਲਕੁਲ ਸਹੀ ਗੱਲ ਚਲੋ ਤੁਸੀਂ ਕਿਸੇ ਦੇ ਨਾਲ ਵਧੀਆ ਰਹਿੰਦੇ ਹੋ ਨਾ ਫਿਰ ਜਦੋਂ ਸਾਰਾ ਕੁਛ ਮੂਥਲੀ ਚੱਲਦਾ ਰਹਿੰਦਾ ਫਿਰ ਤੁਹਾਨੂੰ ਸਾਰਾ ਕੁਛ ਵਧੀਆ ਵੀ ਲੱਗਦਾ ਹੈ ਨਾ ਸਾਰੇ ਤੁਹਾਨੂੰ ਬੜੇ ਪਿਆਰ ਨਾਲ ਬੁਲਾਉਂਦੇ ਵੀ ਆ ਬਟ ਇਨ ਕੇਸ ਕੋਈ ਪ ਜੀ
2: ਹੈਗਾ ਹਮ ਬੇਵਫਾ ਹਰ ਕਰਜ਼ ਦਾ ਤੇ ਹਮ ਪਰ ਹਮ ਵਫਾ ਕਰ ਨਾ ਸਕੇ।

0: ਮੈਨੂੰ ਯਾਦ ਆ ਗਿਆ ਗਾਣਾ, ਆਪਾਂ ਮੈਂ ਸੁਣਦੀ ਸੁਣਾਉਂਦੀ ਹਾਂ ਤੁਹਾਨੂੰ.
1: ਹਮਸੇ ਹੋਈ ਜੋ ਖਤਾ ਉਹ ਖਤਾ ਹਮ ਕਰ ਨਾ ਸਕੇ.
0: ਹਾਂਜੀ ਹਾਂਜੀ, ਮੈਨੂੰ ਵੀ ਗਾਣਾ ਯਾਦ ਆ ਗਿਆ. ਮੈਨੂੰ ਸਾਰਾ ਤਾਂ ਨਹੀਂ ਯਾਦ, ਇੱਕ ਲਾਈਨ ਤੁਸੀਂ ਬੋਲੀ ਮੈਨੂੰ ਯਾਦ ਆ ਗਈ. ਹਾਂਜੀ ਥੈਂਕ ਯੂ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਮੈਨੂੰ ਥੋੜ੍ਹਾ ਟਾਈਮ ਦਿਓ ਅਤੇ ਗਾਣਾ ਮੈਂ ਲਗਾਉਂਦੀ. ਹਾਂਜੀ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਕਾਲ ਕੀਤੀ, ਬੜਾ ਵਧੀਆ ਲੱਗਿਆ ਮੈਨੂੰ.
1: ਬਹੁਤ ਬਹੁਤ ਥੈਂਕ ਯੂ, ਮੇਰੇ ਨਾਲ ਗੱਲ ਵੀ ਤੂੰ ਬੜੀ ਚੰਗੀ ਕੀਤੀ ਹੈ.
0: ਹਾਂਜੀ ਨਹੀਂ ਤੁਸੀਂ ਦੇਖੋ ਮੈਨੂੰ ਕਿੰਨਾ ਸੋਹਣਾ ਪਹਿਲਾਂ ਸ਼ੇਰ ਸੁਣਾਇਆ, ਹੁਣ ਕਿੰਨਾ ਦੇਖੋ ਕਿੰਨਾ ਪੁਰਾਣਾ ਗਾਣਾ ਨਾ, ਬੜੇ ਟਾਈਮ ਬਾਅਦ ਮੈਂ ਵੀ ਸੁਣਨਾ, ਮੈਨੂੰ ਵੀ ਬੜਾ ਪਸੰਦ ਹੈ ਇਹ, ਤੇ ਆਪਾਂ ਦੋਵੇਂ ਸੁਣਦੇ ਹਾਂ ਫਿਰ. ਤੁਸੀਂ ਵੀ ਇੰਜੋਏ ਕਰੋ, ਮੈਂ ਵੀ ਕਰੂੰਗੀ.
1: ਠੀਕ ਹੈ.
0: ਹਾਂਜੀ ਥੈਂਕ ਯੂ ਤੁਸੀਂ ਮੈਨੂੰ ਕਾਲ ਕੀਤੀ, ਬਹੁਤ ਵਧੀਆ ਲੱਗਿਆ. ਹਾਂਜੀ
1: ਮੇਰਾ ਨਾਮ ਸੁਸ਼ਮਾ ਹੈ.
0: ਸੁਸ਼ਮਾ ਠੀਕ ਹੈ, ਮੈਂ ਯਾਦ ਰੱਖੂੰਗੀ. ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਬੜਾ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ. ਸਟੂਡੀਓ ਦਾ ਨੰਬਰ 905-564-44, ਅਤੇ ਤੁਸੀਂ ਬਿਲਕੁਲ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਸਕਦੇ ਹੋ, ਤੁਹਾਡਾ ਮਨ ਕਰਦਾ ਸ਼ੇਰੋ ਸ਼ਾਇਰੀ ਕਰਨ ਦਾ, ਜਿਵੇਂ ਕਿ ਹੁਣੇ ਇਹਨਾਂ ਨੇ ਸੁਣਾਈ, ਤਾਂ ਮੈਨੂੰ ਬੜਾ ਵਧੀਆ ਲੱਗਿਆ. ਤੁਸੀਂ ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ, ਤੁਸੀਂ ਕਰ ਸਕਦੇ ਹੋ. ਸੈਟਰਡੇ ਦਾ ਪ੍ਰੋਗਰਾਮ ਥੋੜ੍ਹਾ ਇਸੇ ਕਰਕੇ ਡਿਜ਼ਾਇਨ ਕੀਤਾ ਹੋਇਆ ਕਿ ਤੁਹਾਡੇ ਨਾਲ ਜ਼ਿਆਦਾ ਤੋਂ ਜ਼ਿਆਦਾ ਇੰਟਰੈਕਸ਼ਨਸ ਹੋਣ, ਗੱਲਾਂ ਬਾਤਾਂ ਹੋਣ, ਕਿ ਤੁਹਾਡਾ ਵੀ ਮਨ ਲੱਗੇ, ਮੇਰਾ ਵੀ ਲੱਗੇ, ਅਤੇ ਆਪਾਂ ਵੀਕਐਂਡ ਨੂੰ ਇੰਜੋਏ ਕਰੀਏ ਸਾਰੇ ਰਲ ਮਿਲ ਕੇ. ਅਤੇ ਲਓ ਫਿਰ ਆਪਾਂ ਗਾਣਾ ਸੁਣਦੇ ਹਾਂ. ਨੈਕਸਟ ਫਰਮਾਇਸ਼ੀ ਸੁਰਿੰਦਰ ਕੌਰ ਅਤੇ ਨਾਲ ਨੇ ਆਈ ਥਿੰਕ ਹਰਚਰਨ ਗਰੇਵਾਲ. ਹਾਂਜੀ ਅਤੇ ਆਪਾਂ ਇਹਨਾਂ ਦਾ ਗਾਣਾ ਸੁਣਦੇ ਹਾਂ, ਅਤੇ ਤੁਸੀਂ ਵੀ ਇੰਜੋਏ ਕਰਿਓ, ਮੈਂ ਵੀ ਕਰੂੰਗੀ, ਅਤੇ ਆਪਾਂ ਸੁਣਦੇ ਸੁਣਦੇ ਆਪਣਾ ਜਿਹੜਾ ਬਾਕੀ ਦਾ ਟਾਈਮ ਹੈ ਉਹਨੂੰ ਇੰਜੋਏ ਕਰਦੇ ਹਾਂ. ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ.

ਤਾਂ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-905-564-5544-5 ਉੱਪਰ ਤੁਹਾਡੇ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਅਤੇ ਇੱਕ ਕਾਲਰ ਮੇਰੇ ਨਾਲ ਜੁੜੇ ਸੀ 4274, ਤੁਸੀਂ ਆਪਣੀ ਲਾਈਨ ਛੱਡ ਗਏ, ਤੁਸੀਂ ਦੁਬਾਰਾ ਉੱਥੋਂ ਕਾਲ ਕਰ ਲਿਓ ਪਲੀਜ਼, ਅਤੇ ਆਪਾਂ ਫਿਰ ਗੱਲਬਾਤ ਕਰਾਂਗੇ। 905-564-5444 ਸਟੂਡੀਓ ਦਾ ਨੰਬਰ ਹੈ। ਅਤੇ ਮੈਂ ਫਿਰ ਦੱਸਦੀ ਹਾਂ, ਜੇ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਡਿਫਰੈਂਟ ਹੁੰਦਾ, 416-477-2040, 416-477-2040 ਦੇ ਉੱਪਰ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਇਹ ਸਿਰਫ ਸੁਣਨ ਦੇ ਲਈ ਨੰਬਰ ਹੁੰਦਾ ਆ। ਜੇ ਤੁਸੀਂ ਗੱਲਬਾਤ ਕਰਨੀ ਹੈ ਤਾਂ ਸਟੂਡੀਓ ਦਾ ਨੰਬਰ 905-564-6444। ਅਤੇ ਜੇ ਤੁਸੀਂ ਲਾਈਵ ਸਟੂਡੀਓ ਦੇ ਵਿੱਚੋਂ ਦੇਖਣਾ ਚਾਹੁੰਦੇ ਹੋ ਤਾਂ ਪ੍ਰੋਗਰਾਮ ਨੂੰ ਤੁਸੀਂ ਆਪਣੀ ਵੈਬਸਾਈਟ 'ਤੇ ਵੀ ਦੇਖ ਸਕਦੇ ਹੋ, www.desparadesradio.com ਜਾਂ www.desparadestv.com। ਤੁਸੀਂ ਆਪਣੇ ਗੂਗਲ 'ਤੇ ਸਰਚ ਕਰੋਗੇ, ਤੁਸੀਂ ਇਹਦੇ ਉੱਪਰ ਜਾ ਕੇ ਰੇਡੀਓ ਵੀ ਸੁਣ ਸਕਦੇ ਹੋ, ਲਾਈਵ ਸਟ੍ਰੀਮਿੰਗ ਕਰੋਗੇ ਤਾਂ ਤੁਸੀਂ ਡਾਇਰੈਕਟਲੀ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ, ਅਤੇ ਮੈਂ ਤੁਹਾਨੂੰ ਹੈਲੋ ਹਾਈ ਕਰਦੀ ਹੋਣੀ, ਉਹ ਵੀ ਤੁਹਾਨੂੰ ਨਜ਼ਰ ਆ ਜੂੰਗੀ। ਅਤੇ ਨਾਲ ਦੀ ਨਾਲ ਹੀ ਤੁਸੀਂ ਤੁਹਾਡੇ ਘਰਾਂ ਦੇ ਵਿੱਚ IPTV ਬਾਕਸ ਲੱਗਿਆ ਹੋਇਆ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ ਪ੍ਰਦੇਸ ਨੂੰ ਟਿਊਨਿੰਗ ਕਰ ਲਓ, ਅਤੇ ਮੇਰੇ ਨਾਲ ਜੁੜ ਕੇ ਰਹੋ ਪੂਰੇ 4 ਵਜੇ ਤੱਕ। 4839, ਹਾਂਜੀ ਸਤਿ ਸ਼੍ਰੀ ਅਕਾਲ। ਮੈਨੂੰ ਕਦੇ ਕਦੇ ਹੁੰਦਾ ਕਿ ਕੋਈ ਗਾਣਾ ਬਹੁਤ ਪੁਰਾਣਾ ਸੁਣਿਆ ਹੋਵੇ ਨਾ, ਤਾਂ ਫਿਰ ਜਿਵੇਂ ਹੁਣੇ ਪਹਿਲਾਂ ਜਿਹੜੇ ਸਾਰੇ ਲਿਸਨਰ ਸੀ ਉਹਨਾਂ ਨੇ ਮੈਨੂੰ ਗਾਣਾ ਦੱਸਿਆ, ਤੇ ਮੈਨੂੰ ਮੈਂ ਵੀ ਸੁਣਿਆ ਹੋਇਆ ਬੜੇ ਲੰਬੇ ਟਾਈਮ ਪਹਿਲਾਂ, ਆਈ ਥਿੰਕ ਸੁਣਿਆ ਹੋਏਗਾ ਗਾਣਾ ਇਹ। ਐਂਡ ਕਈ ਕਈ ਗਾਣੇ ਤੋਂ ਨਾ ਬੜੇ ਸੋਹਣੇ ਜਿਹੇ ਲੱਗਦੇ ਹੁੰਦੇ, ਵੈਸੇ ਤਾਂ ਇਹ ਥੋੜ੍ਹਾ ਸੈਡ ਸੌਂਗ ਜਿਹਾ ਹੈਗਾ, ਬਟ ਬੜਾ ਪਿਆਰਾ ਗਾਣਾ। ਅੱਛਾ, ਹਿੰਦੀ ਸੌਂਗ ਤੁਸੀਂ ਕੁਝ ਸੁਣੋ ਨਾ, ਤੁਹਾਨੂੰ ਇੰਨਾ ਫੀਲ ਜਿਹਾ ਨਹੀਂ ਹੁੰਦਾ ਕਿ ਇਹ ਸੈਡ ਗਾਣਾ ਆ ਨਾ, ਬਟ ਜੇ ਤੁਸੀਂ ਪੰਜਾਬੀ ਗਾਣਾ ਸੁਣੋ ਉਹ ਸੈਡ ਸੈਡ ਲੱਗਦਾ ਆ। ਆਈ ਡੋਂਟ ਨੋ, ਪਤਾ ਮੇਰੀ ਆਪਣਾ ਮੇਰਾ ਓਪੀਨੀਅਨ ਹੈ ਇਹ, ਅਤੇ ਤੁਹਾਡਾ ਆਪਣਾ ਓਪੀਨੀਅਨ ਹੋਏਗਾ। ਮੈਂ ਮੋਸਟਲੀ ਸੈਡ ਗਾਣੇ ਘੱਟ ਸੁਣਾਉਂਦੀ ਹੁੰਦੀ ਹਾਂ, ਬਟ ਜੇ ਕੋਈ ਬਹੁਤ ਪਿਆਰਾ ਜਿਹਾ ਗਾਣਾ ਹੋਵੇ ਫਿਰ ਮੈਂ ਸੁਣਾ ਦਿੰਦੀ ਹੁੰਦੀ ਹਾਂ। ਬਟ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ। ਨੰਬਰ ਇੱਕੋ ਇੱਕ ਹੈ ਸਟੂਡੀਓ ਦਾ, 905-564-6444। ਇਸ ਨੰਬਰ 'ਤੇ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਇੰਟਰਨੈਟ ਲਗਵਾਉਣਾ ਆ, ਹਾਈ ਸਪੀਡ ਅਨਲਿਮਿਟਡ ਇੰਟਰਨੈਟ, ਅਤੇ ਉਹ ਵੀ ਤੁਹਾਨੂੰ 1.5 GB ਦੇ ਨਾਲ ਮਿਲ ਰਿਹਾ, ਸਿਰਫ ਹੀ $55 ਦੇ ਵਿੱਚ। ਰੋਇਲ ਡਿਜੀਟਲ ਤੁਹਾਨੂੰ ਇਹ ਡੀਲ ਦੇ ਰਹੇ ਨੇ। ਜੇ ਤੁਸੀਂ ਆਪਣੇ ਸੈੱਲ ਫੋਨ ਦੀ ਕੋਈ ਡੀਲ ਲੈਣੀ ਹੋਵੇ ਉਹਦੇ ਲਈ ਵੀ ਤੁਸੀਂ ਗੱਲਬਾਤ ਕਰੋ ਇਹਨਾਂ ਦੇ ਨਾਲ। 80 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58 'ਤੇ ਇਹਨਾਂ ਦਾ ਆਫਿਸ ਲੋਕੇਟਡ ਹੈ, ਅਤੇ ਹਾਈ ਸਪੀਡ ਅਨਲਿਮਿਟਡ ਇੰਟਰਨੈਟ 1.5 GB ਡਾਟਾ ਦੇ ਨਾਲ ਤੁਹਾਨੂੰ ਇਹ ਦੇ ਰਹੇ ਨੇ, ਸਿਰਫ ਹੀ $55 ਦੇ ਵਿੱਚ, $55 ਦੇ ਵਿੱਚ ਡੀਲ ਦੇ ਰਹੇ ਨੇ। ਰੋਇਲ ਡਿਜੀਟਲ ਨੂੰ ਤੁਸੀਂ ਕਾਲ ਕਰੋ, ਅਮਨ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਇਹਨਾਂ ਦਾ ਆਫਿਸ ਲੋਕੇਟਡ ਹੈ, ਇੱਥੇ ਵੀ ਤੁਸੀਂ ਜਾ ਸਕਦੇ ਹੋ, ਨਹੀਂ ਫਿਰ ਨੰਬਰ ਤੁਸੀਂ ਨੋਟ ਕਰ ਲਓ 6472011313, 647-201-1313 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਅਮਨ ਜੀ ਦੇ ਨਾਲ ਤੁਹਾਡਾ।

0: ਵਰਕ ਹੋ ਸਕਦਾ। ਤੇ ਨਾਲ ਹੀ ਤੁਸੀਂ ਦਿਓਲ ਟਰੈਵਲ ਦੇ ਨਾਲ ਵੀ ਗੱਲਬਾਤ ਕਰੋ, ਜੇ ਤੁਸੀਂ ਇੰਡੀਆ ਜਾਣਾ ਹੋਵੇ ਇਹਨਾਂ ਨੇ ਬਹੁਤ ਵਧੀਆ ਇਹ ਟਿਕਟਸ ਲਗਾਈਆਂ ਨੇ, ਕਾਫੀ ਸਾਰੀਆਂ ਟਿਕਟਸ ਨੇ, ਤਾਂ ਤੁਸੀਂ ਧਿਆਨ ਦੇ ਨਾਲ ਸੁਣੋ। ਟੋਰਾਂਟੋ ਤੋਂ ਦਿੱਲੀ ਸੈਪਟੈਂਬਰ ਦੇ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਆ। ਇੱਕ ਮਹੀਨੇ ਦੇ ਲਈ ਤੁਸੀਂ ਜਾਣਾ ਹੋਵੇ $1480 ਦੀ ਟਿਕਟ ਹੈ, $1480 ਦੀ ਟਿਕਟ, ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਤੇ ਇਹ ਸੈਪਟੈਂਬਰ ਦੇ ਵਿੱਚ ਇੰਡੀਆ ਨੂੰ ਜਾ ਕੇ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ ਅਕਤੂਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ। ਜੇ ਤੁਹਾਡਾ ਕੋਈ ਵੀ ਨੋਨ ਦਿੱਲੀ ਤੋਂ ਟੋਰਾਂਟੋ ਆਉਣਾ ਚਾਹੁੰਦਾ ਸੈਪਟੈਂਬਰ ਦੇ ਵਿੱਚ ਤੇ ਉਹਨਾਂ ਨੇ ਵਾਪਸੀ ਕਰਨੀ ਹੋਵੇ ਨਵੰਬਰ ਦੇ ਵਿੱਚ, ਤੇ ਰਾਊਂਡ ਟ੍ਰਿਪ ਦੀ ਟਿਕਟ ਹੋਏਗੀ $1520 ਦੀ। ਦਿੱਲੀ ਤੋਂ ਟੋਰਾਂਟੋ ਸੈਪਟੈਂਬਰ ਦੇ ਵਿੱਚ ਆ ਕੇ ਟੋਰਾਂਟੋ ਤੋਂ ਦਿੱਲੀ ਨਵੰਬਰ ਦੇ ਵਿੱਚ ਵਾਪਸੀ ਕਰੋ, ਤੇ $1520 ਦੀ ਟਿਕਟ ਹੈ, $1520 ਦੀ। ਤੇ ਇਸ ਤੋਂ ਇਲਾਵਾ ਦਿੱਲੀ ਤੋਂ ਟੋਰਾਂਟੋ ਮਿਡ ਸੈਪਟੈਂਬਰ ਦੇ ਵਿੱਚ ਕੋਈ ਆਉਣਾ ਚਾਹੁੰਦਾ ਵਨ ਵੇ ਟਿਕਟ ਲੈ ਕੇ $900 ਦੀ ਟਿਕਟ ਹੈ, ਦੋ ਬੈਗਸ ਦੇ ਨਾਲ ਉਹ ਟਰੈਵਲ ਕਰ ਸਕਦੇ ਨੇ ਦਿੱਲੀ ਤੋਂ ਟੋਰਾਂਟੋ ਮਿਡ ਸੈਪਟੈਂਬਰ। ਇੱਕ ਸਾਈਡ ਦੀ ਟਿਕਟ ਇੰਡੀਆ ਤੋਂ ਇੱਥੇ ਆਉਣ ਦੀ $900 ਦੀ। ਤੇ ਜੇਕਰ ਤੁਸੀਂ ਟੋਰਾਂਟੋ ਤੋਂ ਬੰਬੇ ਜਾਣਾ ਹੋਵੇ, ਟੋਰਾਂਟੋ ਤੋਂ ਮੁੰਬਈ ਕਹਿ ਲਓ ਚਾਹੇ, ਵਨ ਵੇ ਟਿਕਟ ਬੰਬੇ ਦਾ, ਹੁਣ ਨਾਮ ਤਾਂ ਮੁੰਬਈ ਹੋ ਗਿਆ ਵਾ, ਆਪਾਂ ਬੰਬੇ ਵੀ ਕਹਿ ਲੈਂਦੇ ਮੁੰਬਈ ਵੀ ਕਹਿ ਲੈਂਦੇ ਹਾਂ ਨਾ, ਤਾਂ ਅਗਸਤ ਦੇ ਵਿੱਚ ਵਨ ਵੇ ਟਿਕਟ ਲੈ ਕੇ ਜਾਓ $980 ਦੀ, ਦੋ ਬੈਗ ਦੇ ਨਾਲ ਟਰੈਵਲ ਕਰ ਸਕਦੇ ਹੋ, $980 ਦੀ ਟਿਕਟ ਹੈ। ਸੈਪਟੈਂਬਰ ਦੇ ਵਿੱਚ ਵਨ ਵੇ ਟਿਕਟ ਲੈ ਕੇ ਜਾਣਾ ਹੋਵੇ, ਹੁਣ ਤੁਸੀਂ ਦੇਖੋ ਵੀ ਕਿੰਨੀ ਜ਼ਿਆਦਾ ਫਲਕਚੁਏਸ਼ਨ ਹੈ ਪ੍ਰਾਈਸਿਸ ਦੇ ਵਿੱਚ, ਹੈ ਨਾ। ਜਦੋਂ ਤੁਸੀਂ ਨੇੜੇ ਜਾ ਕੇ ਟਿਕਟ ਕਰਾਉਂਦੇ ਹੋ ਤਾਂ ਤੁਹਾਨੂੰ ਆਲਵੇਜ਼ ਨਾ ਮਹਿੰਗੀ ਪੈਂਦੀ ਹੈ ਉਹ ਟਿਕਟ, ਤਾਂ ਮੇਕ ਸ਼ੋਰ ਕਿ ਥੋੜ੍ਹਾ ਜਿਹਾ ਟਾਈਮ ਲੈ ਕੇ ਫਿਰ ਟਿਕਟ ਕਰਾਓ, ਤੁਹਾਨੂੰ ਕਾਫੀ ਵਧੀਆ ਪ੍ਰਾਈਸਿਸ ਮਿਲ ਜਾਂਦੀਆਂ ਨੇ। ਹੁਣ ਜਿਵੇਂ ਸੈਪਟੈਂਬਰ ਦੀ ਟਿਕਟ ਹੈ ਟੋਰਾਂਟੋ ਤੋਂ ਦਿੱਲੀ ਦੀ, ਇੱਕ ਸਾਈਡ ਦੀ ਟਿਕਟ ਸੈਪਟੈਂਬਰ ਮਹੀਨੇ ਦੇ ਲਈ ਇੰਡੀਆ ਜਾਣ ਦੇ ਲਈ $1060 ਦੀ ਟਿਕਟ ਹੈ। ਅਤੇ ਇਹ ਜੇ ਟਿਕਟ ਤੁਸੀਂ ਲੈਣੀ ਹੋਵੇ ਮਤਲਬ ਆਉਣ ਜਾਣ ਦੀ, ਜਿਵੇਂ ਸੈਪਟੈਂਬਰ ਤੋਂ ਅਕਤੂਬਰ ਦੀ ਟਿਕਟ ਹੈ, ਤਾਂ ਉਹ ਦੋ ਸਾਈਡ ਦੀ ਟਿਕਟ ਤੁਹਾਨੂੰ $1480 ਦੀ ਪੈ ਰਹੀ ਹੈ, ਸੈਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ ਟੋਰਾਂਟੋ ਤੋਂ ਦਿੱਲੀ। ਜੇ ਤੁਸੀਂ ਵਨ ਸਾਈਡ ਟਿਕਟ ਲੈ ਕੇ ਜਾਣਾ ਚਾਹੁੰਦੇ ਹੋ ਟੋਰਾਂਟੋ ਤੋਂ ਦਿੱਲੀ ਸੈਪਟੈਂਬਰ ਦੀ ਟਿਕਟ $1060 ਦੀ ਟਿਕਟ ਹੈ। ਅਤੇ ਤੁਸੀਂ ਜ਼ਰੂਰ ਗੱਲਬਾਤ ਕਰੋ ਦਿਓਲ ਟਰੈਵਲਸ ਦੇ ਨਾਲ, ਜਿੰਨੀ ਜਲਦੀ ਆਪਣੀ ਇਹ ਟਿਕਟ ਬੁੱਕ ਕਰਾ ਲੈਂਦੇ ਤੁਹਾਨੂੰ ਵਧੀਆ ਡੀਲ ਮਿਲ ਜਾਂਦੀ ਹੁੰਦੀ ਹੈ। ਈ ਟੂ ਬੀਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 9055588510, 905-588-5150, ਜਾਂ ਫਿਰ ਬ੍ਰੈਂਪਟਨ ਦੇ ਵਿੱਚ ਕਾਲ ਕਰ ਲਓ ਇਹਨਾਂ ਦੇ ਬ੍ਰਾਂਚ ਆਫਿਸ ਦੇ ਵਿੱਚ 9055588-4200, 905-588-4200 ਦੇ ਉੱਪਰ ਵੀ ਤੁਸੀਂ ਕਾਲ ਕਰ ਸਕਦੇ ਹੋ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ। ਸੁੰਦਰ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਇਹਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ, ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜਰ ਤੱਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 4167107524 ਤੇ ਪ੍ਰਭਦੀਪ ਸਿੰਘ।

0: 30 ਵਰ੍ਹਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਡ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
0: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-$60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056। ਸਿੰਸ 1998 ਤੋਂ

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਜਾਣਕਾਰੀ ਦੇ ਦਿਆਂ, ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਵਾਲਿਆਂ ਨੂੰ ਕੁਝ ਵਰਕਰਸ ਦੀ ਲੋੜ ਹੈ। ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ। ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲ ਕਰਨ ਵਾਲੇ ਇੰਸਟਾਲਰਸ ਦੀ ਲੋੜ ਹੈ ਅਤੇ ਨਾਲ ਦੀ ਨਾਲ ਹੀ ਵੁੱਡ ਵਰਕ ਕਰਨ ਦੇ ਲਈ ਵੀ ਇੱਕ ਪਰਸਨ ਇਹਨਾਂ ਨੂੰ ਚਾਹੀਦੇ ਨੇ ਅਤੇ ਉਹਦੇ ਲਈ ਤੁਸੀਂ ਗੱਲਬਾਤ ਕਰੋ ਰਣਜੀਤ ਸਿੰਘ ਜੀ ਦੇ ਨਾਲ। ਨੰਬਰ ਇਹਨਾਂ ਦਾ ਨੋਟ ਕਰ ਲਓ, 6474005506474405050 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਤੁਹਾਡੇ ਲਈ ਏ ਟੂ ਜ਼ੀ ਰੈਨੋਵੇਸ਼ਨ ਦਾ ਕੰਮ ਵੀ ਕਰਦੇ ਨੇ ਅਤੇ ਨਾਲ ਹੀ ਇਹ ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ ਅਤੇ ਨਾਲ ਹੀ ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਡਸ ਅਤੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਅਤੇ ਇਹ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ। ਤੁਸੀਂ ਇਹਨਾਂ ਦੇ ਕੋਲੋਂ ਕੰਸਟਰਕਸ਼ਨ ਸਪਲਾਈਜ਼ ਵੀ ਲੈ ਸਕਦੇ ਹੋ, ਜਿੱਦਾਂ ਕਿ ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਹੈਗੀਆਂ ਨੇ। ਤੁਸੀਂ ਪਹੁੰਚੋ 271 ਗਲਿਡਨ ਰੋਡ, ਯੂਨਿਟ ਨੰਬਰ 5, ਬਰੈਂਪਟਨ ਦੇ ਵਿੱਚ, ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਅਤੇ ਨੰਬਰ ਇਹਨਾਂ ਦਾ 6474005506474045005050 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਮੇਰੇ ਨਾਲ ਕੁਈਨਸਵੁੱਡ ਕਾਲਜ ਦੀ ਟੀਮ ਲਾਈਨ 'ਤੇ ਜੁੜ ਚੁੱਕੀ ਹੈ। ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਹੈ। ਜੇ ਤੁਸੀਂ ਇੱਕ ਵਾਈਟ ਕਲਰ ਜੋਬ ਦੇਖ ਰਹੇ ਹੋ ਅਤੇ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਤੁਹਾਨੂੰ ਔਫਰ ਕਰਦੇ ਨੇ ਕੁਈਨਸਵੁੱਡ ਕਾਲਜ, ਨੀਰੂ ਅਰੋੜਾ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਨੰਬਰ 9058720088। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਵੇਂ ਕੋਰਸਿਸ ਦੀ ਜਾਣਕਾਰੀ ਦਿਓ ਪਲੀਜ਼।
1: ਹਾਂਜੀ ਮਨਪ੍ਰੀਤ, ਕੁਈਨਸਵੁੱਡ ਕਾਲਜ ਵਿੱਚ ਅਸੀਂ ਇਸ ਸਮੇਂ ਕਈ ਪ੍ਰੈਕਟੀਕਲ ਤੇ ਜੋਬ ਫੋਕਸਡ ਕੋਰਸਿਸ ਸਟਾਰਟ ਕਰ ਰਹੇ ਨੇ ਜੋ ਕੈਨੇਡਾ ਵਿੱਚ ਕਰੀਅਰ ਬਣਾਉਣ ਵਾਲੇ ਸਟੂਡੈਂਟਸ ਲਈ ਬਹੁਤ ਲਾਭਦਾਇਕ ਹੋ ਸਕਦੇ ਨੇ। ਸਾਡੇ ਮੁੱਖ ਪ੍ਰੋਗਰਾਮ ਵਿੱਚ ਪਰਸਨਲ ਸਪੋਰਟ ਵਰਕਰ, ਫਾਰਮੇਸੀ ਅਸਿਸਟੈਂਟ, ਹੋਮ ਚਾਈਲਡ ਕੇਅਰ, ਕੰਪਿਊਟਰ ਟ੍ਰੇਨਿੰਗ, ਇੰਗਲਿਸ਼, ਫ੍ਰੈਂਚ ਲੈਂਗੁਏਜ ਕੋਰਸਿਸ ਸ਼ਾਮਿਲ ਨੇ। ਜੇ ਕੋਈ ਲਿਸਨਰ ਹੈਲਥ ਕੇਅਰ, ਚਾਈਲਡ ਕੇਅਰ, ਫਾਰਮੇਸੀ, ਅਕਾਊਂਟਿੰਗ ਜਾਂ ਲੈਂਗੁਏਜ ਸਕਿੱਲਸ ਇੰਪਰੂਵ ਕਰਨਾ ਚਾਹੁੰਦਾ ਹੈ ਤਾਂ ਕੁਈਨਸਵੁੱਡ ਕਾਲਜ ਵਿੱਚ ਉਸਦੇ ਲਈ ਸੂਟੇਬਲ ਪ੍ਰੋਗਰਾਮ ਅਵੇਲੇਬਲ ਨੇ। ਗੱਲ ਕਰਦੇ ਹਾਂ ਜੀ ਹੈਲਥ ਕੇਅਰ ਦੀ। ਸਭ ਤੋਂ ਪਹਿਲਾਂ ਪ੍ਰੋਗਰਾਮ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ, ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਤੇ ਨੇ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਕੁਈਨਸਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਹਾਂ। ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਨੇ, ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਆਪਣੀ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿੱਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਆ, ਕਿਉਂਕਿ ਇਹ ਇੱਕ ਸ਼ਾਰਟ 10 ਵੀਕ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ। ਇਹ ਕੋਰਸ ਕਰਕੇ ਤੁਸੀਂ ਜੋਬ ਕਰ ਸਕਦੇ ਹੋ ਫਾਰਮੇਸੀ ਵਿੱਚ, ਜਿਵੇਂ ਕਿ ਸ਼ੋਪਰਸ, ਡਰੱਗ ਮਾਰਟ, ਫਰੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ ਤੇ ਜੋਬ ਟਾਈਟਲ ਹੋ ਸਕਦੇ ਨੇ ਫਾਰਮੇਸੀ ਅਸਿਸਟੈਂਟ, ਫਾਰਮਾਸਿਟੀਕਲ ਕਲਰਕ ਜਾਂ ਫਾਰਮੇਸੀ ਏਡ। ਹੈਲਥ ਕੇਅਰ ਵਿੱਚ ਮੈਡੀਕਲ ਆਫਿਸ ਦਾ ਡਿਪਲੋਮਾ ਵੀ ਬੜਾ ਹਾਈ ਡਿਮਾਂਡ ਵਿੱਚ ਆ। ਜੋ ਲੋਕ ਡਾਕਟਰ, ਆਫਿਸ, ਹੋਸਪਿਟਲ ਜਾਂ ਫਿਰ ਕਿਸੇ ਵੀ ਮੈਡੀਕਲ ਆਫਿਸ ਵਿੱਚ ਇੱਕ ਵਾਈਟ ਕਾਲਰ ਜੋਬ ਲੈਣਾ ਚਾਹੁੰਦੇ ਆ, ਇਹ ਕੋਰਸ ਉਹਨਾਂ ਵਾਸਤੇ ਲਈ ਹੈ। ਮੈਡੀਕਲ ਆਫਿਸ ਅਸਿਸਟੈਂਟ ਡਿਪਲੋਮਾ ਪ੍ਰੋਗਰਾਮ ਦੇ ਵਿੱਚ 240 ਘੰਟੇ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ ਜੋ ਕਿ ਕਾਲਜ ਅਰੇਂਜ ਕਰਾਉਂਦਾ ਹੈ ਡਾਕਟਰ ਆਫਿਸ ਵਿੱਚ। ਸਭੀ ਡਿਪਲੋਮਾ ਪ੍ਰੋਗਰਾਮ ਦੇ ਲਈ ਪ੍ਰੀ ਰਿਕਵਿਜ਼ਿਟ ਹੈ, ਮਿਨੀਮਮ ਗ੍ਰੇਡ 12th ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋ ਜਾਂ ਫਿਰ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋ ਐਜ਼ ਅ ਮੈਚੋਰ ਸਟੂਡੈਂਟ ਡਿਪਲੋਮਾ ਕੋਰਸ ਕਰਨ ਲਈ। ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੇ ਤੇ ਸ਼ੋਰਟ ਕੋਰਸਿਸ ਫੁੱਲੀ ਆਨਲਾਈਨ, ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਨੇ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜਿਹੜੇ ਲੋਕੀ ਬੱਚਿਆਂ ਦੇ ਨਾਲ ਕੰਮ ਕਰਨਾ ਪਸੰਦ ਕਰਦੇ ਨੇ, ਡੇ ਕੇਅਰ ਵਿੱਚ ਜਾਂ ਆਪਣੇ ਘਰੋਂ ਡੇ ਕੇਅਰ ਰਨ ਕਰਨਾ ਚਾਹੁੰਦੇ ਨੇ। ਅਗਰ ਤੁਸੀਂ ਆਲਰੇਡੀ PSW ਹੋ ਜਾਂ PSW ਦਾ ਕੋਰਸ ਕੀਤਾ ਹੋਇਆ ਹੈ ਤਾਂ ECA ਦਾ ਕੋਰਸ ਕਰਕੇ ਸਪੈਸ਼ਲ ਨੀਡ ਕਿੱਟ ਦੇ ਨਾਲ ਵੀ ਕੰਮ ਕਰ ਸਕਦੇ ਹੋ
0: ਜੀ।
1: ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ, ਜਿਨ੍ਹਾਂ ਵਿੱਚ ਕੁਇਨਸਵੁੱਡ ਕਾਲਜ ਸ਼ੁਰੂ ਕਰਨ ਜਾ ਰਿਹਾ ਨੇ ਫ੍ਰੈਂਚ ਲੈਂਗੁਏਜ ਕਲਾਸਿਸ ਲੈਵਲ A1, A2, B1, B2। ਇਸ ਦੇ ਨਾਲ ਹੀ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ, ਇੰਗਲਿਸ਼ ਇਗਜ਼ਾਮ ਪ੍ਰੀਪਰੇਸ਼ਨ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਫੋਰ IELTS, ਸੈਲਪੇ, PTE, ਟੈਫ, PCP ਪ੍ਰੀਪਰੇਸ਼ਨ। ਵੀਕਐਂਡ ਤੇ ਕੰਪਿਊਟਰ ਕਲਾਸਿਸ ਹੋਣ ਜਾ ਰਹੇ ਨੇ ਉਹਨਾਂ ਵਾਸਤੇ ਜਿਨ੍ਹਾਂ ਨੂੰ ਬਿਲਕੁਲ ਵੀ ਕੰਪਿਊਟਰ ਨਹੀਂ ਆਉਂਦਾ ਜਾਂ ਫਿਰ ਆਪਣੇ ਕੰਪਿਊਟਰ ਸਕਿੱਲਸ ਅਪਗ੍ਰੇਡ ਕਰਨਾ ਚਾਹੁੰਦੇ ਨੇ। ਇੰਟਰਮੀਡੀਏਟ ਤੇ ਐਡਵਾਂਸ ਲੈਵਲ ਤੇ ਕੰਪਿਊਟਰ ਕਲਾਸਿਸ ਵੀਕਐਂਡ, ਵੀਕਡੇਜ, ਇਨ ਪਰਸਨ ਤੇ ਆਨਲਾਈਨ ਕਲਾਸਿਸ ਵੀ ਅਵੇਲੇਬਲ ਨੇ
0: ਜੀ।
1: ਇਸ ਤੋਂ ਇਲਾਵਾ ਕੁਇਨਸਵੁੱਡ ਕਾਲਜ ਹੋਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰਨ ਜਾ ਰਿਹਾ ਨੇ, ਜਿਵੇਂ ਕਿ ਕੰਪਿਊਟਰਾਈਜ਼ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਏਡ ਡਿਪਲੋਮਾ ਵੀ ਕਹਿੰਦੇ ਨੇ। ਇਹਨਾਂ ਕੋਰਸਾਂ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ kuinsvoodcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਉਂਸਲਰ ਨਾਲ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088, 905-872-0088 ਤੇ ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਆ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3, ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕੈਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਕੁਇਨਸਵੁੱਡ ਕਾਲਜ ਦੀ ਟੀਮ ਦੇ ਨਾਲ, ਨੀਰੂ ਅਰੋੜਾ ਜੀ ਤੇ ਉਹਨਾਂ ਦੇ ਟੀਮ ਮੈਂਬਰਸ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। 905-872-0088 ਇਹਨਾਂ ਦਾ ਨੰਬਰ ਹੈ, 905-872-0088 ਦੇ ਉੱਪਰ ਤੁਸੀਂ ਕੁਇਨਸਵੁੱਡ ਕਾਲਜ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਕਨਵਰ ਗਰੇਵਾਲ ਐਂਡ ਕੌਰਬੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਅਗਲੇ ਕਾਲਰ ਜਿਹੜੇ ਨੇ 4758। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ
1: ਮਨਪ੍ਰੀਤ ਜੀ। ਇੱਕ ਗਾਣਾ ਲਾ ਲੂੰਗੇ,
0: ਪਿੰਡ ਦੀ ਹਵਾ। ਪਿੰਡ ਦੀ ਹਵਾ
1: ਕਮਲਗੀਰ ਦਾ ਗਾਣਾ ਸੁਣਾ ਲੂ। ਕਮਲਗੀਰ ਦਾ ਵੀ ਚੋ ਹੋਣਾ 9 ਅਗਸਤ ਨੂੰ ਆ ਚੋ ਕਮਲਗੀਰ ਦਾ।
0: ਓਕੇ, ਗਾਣਾ ਕਿਹੜਾ ਸੁਣਨਾ ਤੁਸੀਂ?
1: ਗੁਰਦਾਸ ਮਾਨ ਦਾ ਪਿੰਡ ਦੀ ਹਵਾ। ਠੀਕ ਆ,
0: ਓਕੇ ਠੀਕ ਹੈ। ਤੇ
1: ਕਮਲਗੀਰ ਦੀ ਚੋ ਦੀ ਜਾਣਕਾਰੀ ਦੇ ਰਹੇ ਹੋ, 9 ਅਗਸਤ ਨੂੰ ਹੋ ਗਿਆ। ਠੀਕ ਆ,
0: ਅੱਛਾ ਕੋਈ ਗੱਲ ਨੀ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਤੇ ਕੋਈ ਗੱਲ ਨੀ, ਮੈਂ ਤੁਹਾਡਾ ਗਾਣਾ ਸੁਣਾ ਦਿੰਦੀ ਹਾਂ। ਤੇ ਬਾਕੀ ਕਾਫੀ ਸਾਰੇ ਇਵੈਂਟਸ ਹੁੰਦੇ ਰਹਿੰਦੇ ਨੇ, ਕੋਈ ਨਾ ਕੋਈ ਸ਼ੋਅਸ ਹੁੰਦੇ ਹੀ ਰਹਿੰਦੇ ਨੇ, ਓਬਵੀਅਸ ਹੀ ਗੱਲ ਹੈ। ਤੇ ਉਹ ਪੂਰੇ ਇੰਜੋਏ ਕਰਨ ਵਾਲੇ ਹੁੰਦੇ ਆ। ਅਕਾਲ ਡਕਟ ਕਲੀਨਿਕ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਫਸਟ ਐਵਰ ਕੰਪਨੀ ਹੈ ਆਪਣੀ ਕਮਿਊਨਿਟੀ ਦੀ, ਜਿਹੜੀ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵਿਸ ਦੇ ਰਹੇ ਆ ਡਕਟ ਕਲੀਨਿਕ ਦੀ। ਇਸ ਤੋਂ ਤੁਹਾਡੇ ਲਈ 7 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਅਤੇ ਜੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਕਿਸੇ ਵੀ ਟਾਈਪ ਦੇ ਹੋਣ ਜਾਂ ਫਰਨੇਸ ਹੈ ਉਹਨੂੰ ਤੁਸੀਂ ਇੰਸਟਾਲ ਕਰਾਉਣਾ ਜਾਂ ਤੁਸੀਂ ਰਿਪੇਅਰ ਵੀ ਕਰਾਉਣਾ ਚਾਹੁੰਦੇ ਹੋ, ਆਲਰੇਡੀ ਤੁਹਾਡੇ ਕੋਲ ਲੱਗੇ ਹੋਏ ਏਅਰ ਕੰਡੀਸ਼ਨਰਸ ਐਂਡ ਫਰਨੇਸਿਸ, ਕੋਈ ਖਰਾਬੀ ਆ ਗਈ ਰਿਪੇਅਰ ਕਰਾਉਣ ਦੀ ਵੀ ਲੋੜ ਹੈ, ਤਾਂ ਵੀ ਤੁਸੀਂ ਅਕਾਲ ਡਕਟ ਕਲੀਨਿੰਗ ਨੂੰ ਯਾਦ ਰੱਖੋ। ਇਹਨਾਂ ਦੇ ਕੋਲ ਇੱਕ ਡੀਲ ਲੱਗੀ ਹੋਈ ਹੈ, ਅਪ ਟੂ 3000 ਸਕੁਏਅਰ ਫਿੱਟ ਅਨਫਿਨਿਸ਼ ਬੇਸਮੈਂਟ। ਤੁਹਾਨੂੰ ਇਹ ਰੈਗੂਲਰ ਪ੍ਰਾਈਸ $250 ਦੇ ਵਿੱਚ ਸਰਵਿਸ ਦਿੰਦੇ ਨੇ। ਅਤੇ ਜਿੰਨੇ ਵੀ ਬ੍ਰੈਂਪਟਨ ਐਂਡ ਮਿਸਿਸਾਗਾ ਦੇ ਸਾਡੇ ਲਿਸਨਰਸ ਨੇ, ਤੁਸੀਂ ਦੇਸ ਪ੍ਰਦੇਸ ਰੇਡੀਓ ਦੀ ਰੈਫਰੈਂਸ ਦਿਓਗੇ, ਤੁਹਾਨੂੰ ਇਹੀ ਵਾਲੀ ਸਰਵਿਸ $140 ਦੇ ਵਿੱਚ ਦੇਣਗੇ। ਬਟ ਤੁਹਾਨੂੰ ਦੱਸਣਾ ਪੈਣਾ ਫੋਨ ਕਰਕੇ ਕਿ ਅਸੀਂ ਦੇਸ ਪ੍ਰਦੇਸ ਰੇਡੀਓ ਸੁਣ ਕੇ ਤੁਹਾਨੂੰ ਫੋਨ ਕਰ ਰਹੇ ਹਾਂ। ਅਤੇ ਤੁਸੀਂ ਅਪ ਟੂ 3000 ਸਕੁਏਅਰ ਫਿੱਟ ਅਨਫਿਨਿਸ਼ਡ ਬੇਸਮੈਂਟ, ਇਹੀ ਡੀਲ, $250 ਵਾਲੀ ਡੀਲ, ਜਿਹੜੀ ਕਿ ਬਾਕੀ ਸਾਰੇ ਏਰੀਆਜ਼ ਦੇ ਵਿੱਚ $250 ਦੀ ਮਿਲਦੀ ਹੈ, ਇਹ ਤੁਸੀਂ $140 ਦੇ ਵਿੱਚ ਲੈ ਸਕਦੇ ਹੋ। ਅਤੇ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ ਅਕਾਲ ਡਕਟ ਕਲੀਨਿੰਗ ਤੋਂ। ਨੰਬਰ ਹੈ 416-710-0662, 416-710-0662, ਅਕਾਲ ਡਕਟ ਕਲੀਨਿੰਗ ਦਾ ਨੰਬਰ ਹੈ। ਸਵੀਟ ਫੈਕਟਰੀ ਦੀ ਵੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਹੜੀ ਕਿ ਪਿਓਰ ਵੈਜੀਟੇਰੀਅਨ ਨੇ, ਤੁਹਾਡੇ ਲਈ ਲਾਈਵ ਕੇਟਰਿੰਗ ਕਰਦੇ ਨੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਜੇ ਤੁਹਾਡੇ ਘਰਾਂ ਦੇ ਵਿੱਚ ਤੁਸੀਂ ਪਾਠ ਰਖਵਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਘਰਾਂ 'ਚ ਕੋਈ ਵੀ ਗੈਟ ਟੂਗੈਦਰ ਹੋ ਰਹੀ ਹੈ ਜਾਂ ਕੋਈ ਪਾਰਟੀ ਦਾ ਮਾਹੌਲ ਹੈ, ਤੁਸੀਂ ਗਿਲਜ਼ ਸਵੀਟ ਫੈਕਟਰੀ ਤੋਂ ਕੇਟਰਿੰਗ ਕਰਵਾਓ। ਲਾਈਵ ਫੂਡ ਟਰੱਕ ਕੇਟਰਿੰਗ ਵੀ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਅਤੇ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਪਿੱਛੇ ਜੇ ਕਾਫੀ ਰੌਲਾ ਚੱਲਿਆ ਸੀਗਾ ਵੀ ਪੂਰੇ ਪੂਰੇ ਟ੍ਰੇਲਰ ਕਹਿੰਦੇ ਕਿ ਬਾਹਰੋਂ ਮੰਗਵਾਉਂਦੇ ਨੇ, ਇੰਡੀਆ ਤੋਂ ਮਿਠਾਈਆਂ ਇੰਪੋਰਟ ਹੁੰਦੀਆਂ ਨੇ, ਬਟ ਚਲੋ ਇੱਥੇ ਸਾਰੇ ਕੁਛ ਇਹ ਤਿਆਰ ਕਰਦੇ ਨੇ। ਸ਼ੁੱਧ ਖੋਏ ਦੀਆਂ ਮਿਠਾਈਆਂ ਹੁੰਦੀਆਂ ਨੇ ਇਹਨਾਂ ਦੀਆਂ, ਅਤੇ ਮਸ਼ੀਨ ਮੇਡ ਸਮੋਸੇ ਅਤੇ ਹੈਂਡਮੇਡ ਸਮੋਸੇ ਇਹਨਾਂ ਦੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ, ਤੁਸੀਂ ਉਹਦੇ ਲਈ ਵੀ ਗੱਲਬਾਤ ਕਰੋ ਇਹਨਾਂ ਦੇ ਨਾਲ। ਇਹਨਾਂ ਦੀਆਂ 5 ਲੋਕੇਸ਼ਨਸ ਤੁਹਾਨੂੰ ਚਲੋ ਫਰੈਸ਼ਕੋਸ ਦੇ ਵਿੱਚ ਮਿਲ ਜਾਣਗੀਆਂ, 2 ਲੋਕੇਸ਼ਨਸ ਇਹਨਾਂ ਦੀ ਕੈਲਗਰੀ ਦੇ ਵਿੱਚ ਨੇ, ਅਤੇ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ ਵੈਸਟ, ਯੂਨਿਟ ਨੰਬਰ 3, ਬ੍ਰੈਂਪਟਨ ਦੇ ਵਿੱਚ। ਅਤੇ ਇੱਥੇ ਤੁਸੀਂ ਕਾਲ ਕਰ ਸਕਦੇ ਹੋ 905-799-2616, 905-799-2616, ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ। 248 ਹੋ ਗਏ ਨੇ, ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਸੁਣਾਉਣਾ ਵੀ ਹੋਵੇ ਪ੍ਰੋਗਰਾਮ ਦੇ ਵਿੱਚ, ਤਾਂ ਜ਼ਰੂਰ ਕਾਲ ਕਰੋ 905-564-6444, 905-564-4444 ਸਟੂਡੀਓ ਦਾ ਨੰਬਰ ਹੈ। ਅਤੇ ਇਸ ਨੰਬਰ 'ਤੇ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਅਤੇ ਲਓ ਫਿਰ ਆਪਾਂ ਗਾਣਾ ਸੁਣੀਏ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ, ਬੜਾ ਪਿਆਰਾ ਗਾਣਾ ਆ, ਤੁਸੀਂ ਹੋਪਫੁਲੀ ਸਾਰੇ ਇੰਜੋਏ ਕਰੋਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
2: ਤੁਮ ਇੱਕ ਬੇਗੈਰਤ ਇਨਸਾਨ ਹੋ ਜਿਸੇ ਬਾਤੇ ਬਣਾਉਣੇ ਕੇ ਸਿਵਾ ਕੁਛ ਨਹੀਂ ਆਉਂਦਾ। ਕੁਮਾਰ, ਨਾ ਤੁਹਾਰਾ ਕੋਈ ਕੈਰੇਕਟਰ ਹੈ, ਨਾ ਇਮਾਨ, ਨਾ ਵਫਾਦਾਰੀ,

0: ਤੁਸੀਂ ਟੁਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ ਤੇ ਸਟੂਡੀਓ ਨੰਬਰ 9055546444 ਸਟੂਡੀਓ ਦਾ ਨੰਬਰ ਹੈ। ਦੇਖ ਲਓ ਮਿਊਜ਼ਿਕ ਜਿਹੜਾ ਹੈਗਾ ਨਾ ਤੁਹਾਨੂੰ ਕਿਤੇ ਦੀ ਕਿਤੇ ਹੀ ਲੈ ਜਾਂਦਾ। ਤੁਸੀਂ ਨਾ ਇੱਕ ਹੁਣ ਬੀਟ ਸੌਂਗ ਸੁਣ ਲਓ, ਤੁਸੀਂ ਬੜੇ ਡਿਫਰੈਂਟ ਜਿਹੇ ਜ਼ੋਨ 'ਚ ਚਲੇ ਜਾਓਗੇ। ਜਿਵੇਂ ਆਪਾਂ ਹੁਣੇ ਹੁਣੇ ਇਹ ਗਾਣਾ ਸੁਣਿਆ ਅਤੇ ਮੈਂ ਵੀ ਆਈ ਥਿੰਕ ਤੁਸੀਂ ਵੀ ਸਾਰੇ ਨਾ ਹੁਣ ਇੱਕ ਡਿਫਰੈਂਟ ਜਿਹੇ ਜ਼ੋਨ 'ਚ ਪਹੁੰਚ ਗਏ ਹੈ ਨਾ। ਮਿਊਜ਼ਿਕ ਦਾ ਦੇਖ ਲਓ ਆਪਣੇ 'ਤੇ ਕਿੰਨਾ ਜ਼ਿਆਦਾ ਅਸਰ ਹੈ। ਆਪਾਂ ਕਹਿੰਦੇ ਹੁੰਦੇ ਨਾ ਵੀ ਤੁਸੀਂ ਆਪਣਾ ਧਿਆਨ ਜਿਹੜੇ ਮਰਜ਼ੀ ਦੇ ਪਾਸੇ ਲਗਾ ਲਓ, ਫਿਰ ਤੁਸੀਂ ਆਈ ਥਿੰਕ ਥੋੜ੍ਹਾ ਜਿਹਾ ਟਾਈਮ ਤਾਂ ਇੱਦਾਂ ਦਾ ਰਹਿੰਦਾ ਹੀ ਆ ਕਿ ਉਸ ਟਾਈਮ ਉਸੇ ਚੀਜ਼ ਦੇ ਬਾਰੇ ਤੁਸੀਂ ਸੋਚਦੇ ਜੇ ਰਹਿੰਦੇ ਹੋ ਜਾਂ ਫਿਰ ਤੁਹਾਡਾ ਮਾਇੰਡ ਉਸੇ ਡਾਇਰੈਕਸ਼ਨ 'ਚ ਚੱਲਣ ਲੱਗ ਜਾਂਦਾ। ਤੁਹਾਡੇ ਨਾਲ ਕਦੇ ਇੱਦਾਂ ਹੋਇਆ ਕਿ ਤੁਸੀਂ ਸਵੇਰੇ ਸਵੇਰੇ ਉੱਠੋ ਅਤੇ ਤੁਹਾਡੇ ਦਿਮਾਗ 'ਚ ਨਾ ਆਲਰੇਡੀ ਕੋਈ ਚੀਜ਼ ਚੱਲ ਰਹੀ ਹੁੰਦੀ ਆ? ਕਈ ਵਾਰ ਇੱਦਾਂ ਹੁੰਦਾ ਕਿ ਕੋਈ ਗਾਣਾ ਹੀ ਚੱਲ ਰਿਹਾ ਹੁੰਦਾ। ਮੋਰਨਿੰਗ ਅਰਲੀ ਮੋਰਨਿੰਗ ਤੁਸੀਂ ਉੱਠੋ, ਅੱਖਾਂ ਖੋਲੋ। ਮੇਰੇ ਨਾਲ ਇੱਕ ਦੋ ਵਾਰੀ ਹੋਇਆ, ਮੈਂ ਸੋਚ ਰਹੀ ਹਾਂ ਵੀ ਮੈਂ ਤਾਂ ਇਹ ਸੁਣਿਆ ਵੀ ਨਹੀਂ ਗਾਣਾ ਅਤੇ ਮੇਰੇ ਦਿਮਾਗ 'ਚ ਪਤਾ ਨਹੀਂ ਕਿੱਥੋਂ ਹੀ ਚੱਲ ਰਿਹਾ ਇਹ। ਸਵੇਰੇ ਸਵੇਰੇ ਅੱਖਾਂ ਖੁੱਲੀਆਂ ਨਹੀਂ ਅਤੇ ਕੁਛ ਮਾਇੰਡ 'ਚ ਇੱਦਾਂ ਨਾਲ ਚੱਲ ਰਿਹਾ ਹੁੰਦਾ ਨਾ। ਕਿਉਂਕਿ ਦੇਖੋ ਤੁਹਾਡੇ ਸਬਕੋਨਸ਼ੀਅਸ ਮਾਇੰਡ 'ਚ ਨਾ, ਮਤਲਬ ਤੁਹਾਡੇ ਕਿਤੇ ਨਾ ਕਿਤੇ ਅੰਦਰ ਤੁਹਾਡੇ ਨਾ ਉਹ ਚੀਜ਼ਾਂ ਚੱਲ ਰਹੀਆਂ ਹੁੰਦੀਆਂ। ਤੁਸੀਂ ਕਿਤੇ ਕੋਈ ਇੱਕ ਧਿਆਨ ਤੁਸੀਂ ਗੱਲ ਕੋਈ ਹੋਰ ਵੀ ਕਰ ਰਹੇ ਹੋ, ਤੁਹਾਡੇ ਕਿਤੇ ਨਾ ਕਿਤੇ ਦਿਮਾਗ 'ਚ ਨਾ ਕੋਈ ਸਾਈਡ 'ਤੇ ਜਾਂ ਤੁਸੀਂ ਦੂਰ ਕਿਤੇ ਕੋਈ ਗੱਲ ਹੈ ਨਾ ਅਚਾਨਕ ਤੁਹਾਡੇ ਕੰਨਾਂ 'ਚ ਪੈ ਜਾਵੇ, ਐਨ ਉਹ ਰਹਿ ਜਾਂਦੀ ਹੈ ਤੁਹਾਡੇ ਮਾਇੰਡ 'ਚ। ਕਈ ਵਾਰ ਇਹੀ ਚੀਜ਼ਾਂ ਹੁੰਦੀਆਂ ਨੇ ਜਦੋਂ ਤੁਹਾਡੇ ਦਿਲ 'ਤੇ ਬਹੁਤ ਕੋਈ ਡੂੰਘੀ ਗੱਲ ਲੱਗ ਜਾਏ ਜਾਂ ਤੁਸੀਂ ਕਿਸੇ ਗੱਲ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੋ ਜਾਵੋ, ਹੈ ਨਾ, ਤੁਸੀਂ ਤੁਹਾਨੂੰ ਬਹੁਤ ਖੁਸ਼ੀ ਵੀ ਮਿਲ ਰਹੀ ਆ, ਤਾਂ ਉਹ ਕਿਤੇ ਨਾ ਕਿਤੇ ਤੁਹਾਡੇ ਸਬਕੋਨਸ਼ੀਅਸ ਮਾਇੰਡ 'ਚੋਂ ਰਹਿੰਦੀ ਆ ਅਤੇ ਉਹਦਾ ਅਸਰ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਕਿਸੇ ਵੀ ਟਾਈਮ ਦੇ ਵਿੱਚ ਨਾ ਕਿਤੇ ਨਾ ਕਿਤੇ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲਦਾ ਹੁੰਦਾ। ਤਾਂ ਮੈਂ ਪਹਿਲਾਂ ਵੀ ਹਮੇਸ਼ਾ ਵੀ ਕਹਿੰਦੀ ਹੁੰਦੀ ਹਾਂ ਕਿ ਜਿਹੜੇ ਬੱਚੇ ਆ ਛੋਟੇ, ਸਪੈਸ਼ਲੀ ਛੋਟੇ ਬੱਚੇ ਆ, ਉਹਨਾਂ ਦਾ ਇਹਨਾਂ ਚੀਜ਼ਾਂ ਦੇ ਵਿੱਚ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਉਹ ਫੋਨ ਵਗੈਰਾ, ਆਈ ਥਿੰਕ ਹੁਣ ਇੱਕ ਦੋ ਕੰਟਰੀਜ਼ ਵਿੱਚ ਤਾਂ ਇਹ ਚੀਜ਼ ਹੋ ਵੀ ਚੁੱਕੀ ਹੈ ਕਿ ਛੋਟੇ ਬੱਚਿਆਂ ਦੇ ਲਈ ਨਾ ਉਹ ਲਿਮਿਟਡ ਜਿਹਾ ਕਰਤਾ ਉਹਨਾਂ ਨੇ ਕਿ ਇੰਨੀ ਕੁ ਏਜ ਤੱਕ ਉਹ ਨਹੀਂ ਚਲਾ ਸਕਦੇ ਫੋਨ ਵਗੈਰਾ, ਜਾਂ ਉਹਨਾਂ ਦਾ ਸਕਰੀਨ ਟਾਈਮ ਇੱਕ ਪਰਮਾਨੈਂਟ ਜਿਹਾ ਕਰਤਾ ਕਿ ਇੰਨੀ ਕੁ ਵਿੰਡੋ ਦੇ ਵਿੱਚ ਚਲਾ ਸਕਦੇ, ਉਸ ਤੋਂ ਬਾਅਦ ਨਹੀਂ ਚਲਾ ਸਕਦੇ। ਕਿਉਂਕਿ ਦੇਖ ਲਓ ਹੁਣ ਜੇ ਮੈਂ ਆਪਣੀ ਗੱਲ ਕਰਾਂ, ਸਾਨੂੰ ਕਿੱਥੇ ਫੋਨ ਮਿਲੇ ਹੋਏ ਸੀ? ਕਿਤੇ ਜਦੋਂ ਗ੍ਰੈਜੂਏਸ਼ਨ 'ਚ ਆਏ ਉਦੋਂ ਕਿਤੇ ਜਾ ਕੇ ਫੋਨ ਮਿਲਿਆ ਨਾ ਆਪਣਾ, ਅਤੇ ਉਸ ਤੋਂ ਪਹਿਲਾਂ ਨਾ ਕਦੇ ਜ਼ਰੂਰਤ ਹੀ ਸੀ, ਨਾ ਹੀ ਉਹ ਲੋੜ ਪੈਂਦੀ ਹੈ, ਨਾ ਹੀ ਜ਼ਰੂਰਤ ਹੈਗੀ ਵੀ ਆ ਛੋਟੇ ਬੱਚਿਆਂ ਨੂੰ। ਅਤੇ ਉਹੀ ਉਹੀ ਗੱਲ ਜਿਵੇਂ ਉਹਨਾਂ ਦੇ ਸਬਕੋਨਸ਼ੀਅਸ ਮਾਇੰਡ 'ਚ ਨਾ ਕਿਤੇ ਨਾ ਕਿਤੇ ਉਹੀ ਚੀਜ਼ਾਂ ਚੱਲਦੀਆਂ ਨੇ। ਕਿਉਂਕਿ ਹੁਣ ਦੇਖੋ ਫੋਨ 'ਤੇ ਆਪਾਂ ਕਿੰਨਾ ਕੁਛ ਦੇਖਦੇ ਹਾਂ ਅੱਜ ਕੱਲ੍ਹ, ਸੋਸ਼ਲ ਮੀਡੀਆ 'ਤੇ ਕਿੰਨਾ ਹੀ ਕੁਛ ਚੱਲਦਾ ਆ, ਚਾਹੇ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਕਾਰਟੂਨ, ਹੈ ਨਾ, ਕੋਈ ਕਾਰਟੂਨ ਦੀ ਸੀਰੀਜ਼ ਜਾਂ ਕੋਈ ਕਾਰਟੂਨ ਦਾ ਐਪੀਸੋਡ ਲਗਾ ਕੇ ਦੇ ਦਿਓ, ਬਟ ਜਦੋਂ ਤੁਸੀਂ ਉਹਨਾਂ ਨੂੰ ਕੋਈ ਹੋਰ ਚੀਜ਼ ਦੇ ਵਿੱਚ ਸਵਿੱਚ ਕਰਵਾਓਗੇ ਨਾ, ਮਤਲਬ ਕੋਈ ਕੋਈ ਪੜ੍ਹਾਈ ਦੀ ਚੀਜ਼ ਦਿਖਾਓਗੇ ਜਾਂ ਕੋਈ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰੋਗੇ, ਉਹਨਾਂ ਦੇ ਮਾਇੰਡ 'ਚ ਕਿਤੇ ਨਾ ਕਿਤੇ ਉਹ ਕਾਰਟੂਨ 'ਚ ਚੱਲ ਰਹੇ ਹੋਣਗੇ। ਇਹ ਚੀਜ਼ਾਂ ਹੈਗੀਆਂ ਨੇ ਐਂਡ ਪਿਛਲੇ ਜਿਹੜੇ ਕੁਝ ਸਾਲਾਂ ਤੋਂ ਇਹਨਾਂ ਦੇ ਇਫੈਕਟਸ ਵੀ ਨਜ਼ਰ ਆਏ ਨੇ। ਹੁਣ ਛੋਟੇ ਛੋਟੇ ਬੱਚਿਆਂ ਦੀ ਦੇਖ ਲਓ ਤੁਸੀਂ, ਨਿਗਾਹ ਘੱਟ ਹੁੰਦੀ ਹੈ, ਹੈ ਨਾ, ਕੋਈ ਜਿਵੇਂ ਹੈ ਨਾ ਬਾਈ ਬਰਥ ਕਿਸੇ ਨੂੰ ਕੋਈ ਉੱਦਾਂ ਦੀ ਕੋਈ ਪ੍ਰੋਬਲਮ ਹੋਵੇ ਉਹ ਡਿਫਰੈਂਟ ਚੀਜ਼ ਆ, ਬਟ ਜਦੋਂ ਇੰਨੀ ਉਹਨਾਂ ਨੇ ਫੋਨ ਹੀ ਦੇਖੀ ਜਾਣੇ, ਲੈਪਟੋਪਸ ਹੀ ਅੱਗੇ ਰੱਖੀ ਰੱਖਣੇ, ਆਈਪੈਡਸ ਰੱਖੀ ਰੱਖਣੇ ਆ, ਉਹਨਾਂ ਦੀ ਅੱਖਾਂ 'ਤੇ ਵੀ ਅਸਰ ਪੈਂਦਾ ਅਤੇ ਉਹਨਾਂ ਦੇ ਮਾਇੰਡ 'ਤੇ ਵੀ ਅਸਰ ਪੈਂਦਾ। ਡਾਕਟਰਸ ਨੋਰਮਲੀ ਕਹਿੰਦੇ ਨੇਗੇ ਕਿ ਤੁਸੀਂ ਆਪਣਾ ਸਕਰੀਨ ਟਾਈਮ ਨਾ ਉਹਨੂੰ ਦੇਖੋ, ਤੁਸੀਂ ਕਿੰਨਾ ਟਾਈਮ ਆਪਣਾ ਫੋਨ ਯੂਜ਼ ਕਰਦੇ ਹੋ, ਸਕਰੀਨ ਟਾਈਮ ਘੱਟ ਕਰਕੇ ਰੱਖੋ, ਐਲਡਰਸ ਨੂੰ ਵੀ ਕਹਿੰਦੇ ਨੇ। ਅਤੇ ਉਹੀ ਜੇ ਤੁਸੀਂ ਦੇਖ ਲਓ ਕਿ ਬੱਚਿਆਂ ਦਾ ਤਾਂ ਓਬਵੀਅਸਲੀ ਹਰ ਚੀਜ਼ ਬੜੀ ਨਾਜ਼ੁਕ ਹੁੰਦੀ ਹੈ, ਚਾਹੇ ਉਹਨਾਂ ਦੇ ਫਿਜ਼ੀਕਲ ਫੀਚਰਸ ਹੋਣ ਜਾਂ ਕਹਿ ਲਓ ਕਿ ਉਹਨਾਂ ਦਾ ਬ੍ਰੇਨ ਹੋਵੇ, ਹਰ ਚੀਜ਼ ਹੀ ਹੈ ਨਾ ਕਾਫੀ ਕਹਿ ਲਓ ਕਿ ਕਮਜ਼ੋਰ ਹੁੰਦੀ ਹੈ ਜਾਂ ਕਹਿ ਸਕਦੇ ਹਾਂ ਆਪਾਂ, ਅਤੇ ਉਹਨੂੰ ਕਿਸ ਸਾਈਡ 'ਤੇ ਲਾਉਣਾ, ਕਿਸ ਪਾਸੇ ਲਾਉਣਾ, ਉਹ ਪੇਰੈਂਟਸ ਦੇ ਉੱਪਰ ਡਿਪੈਂਡ ਕਰਦਾ ਆ। ਕਈ ਵਾਰ ਹੁਣ ਜਿਹੜੇ ਵਰਕਿੰਗ ਪੇਰੈਂਟਸ ਨੇ, ਦੋਨੇ ਹੀ ਵਰਕਿੰਗ ਨੇ ਅਤੇ ਉਹਨਾਂ ਕੋਲ ਜ਼ਿਆਦਾ ਟਾਈਮ ਹੁੰਦਾ ਨਹੀਂ, ਅਤੇ ਉਹਨਾਂ ਨੇ ਆਪਣਾ ਕੰਮ ਵੀ ਸੰਭਾਲਣਾ ਆ ਅਤੇ ਹੈ ਨਾ ਬੱਚਿਆਂ ਨੂੰ ਵੀ ਦੇਖਣਾ, ਫਿਰ ਉਹਦੇ ਵਿੱਚ ਇੱਦਾਂ ਆਪਾਂ ਮੰਨ ਸਕਦੇ ਹਾਂ ਕਿ ਉਹਨਾਂ ਕੋਲ ਟਾਈਮ ਇੱਦਾਂ ਦਾ ਹੁੰਦਾ ਕਿ ਉਹਨਾਂ ਨੂੰ ਬਸ ਐਂ ਹੁੰਦਾ ਕਿ ਫੋਨ 'ਤੇ ਲਗਾ ਦਿਉ ਜਾਂ ਟੈਬਲੇਟ 'ਤੇ ਲਗਾ ਦਿਉ ਅਤੇ ਫਿਰ ਆਪਣਾ ਕੰਮ ਨਿਬੇੜ ਕੇ ਫਿਰ ਉਹਨਾਂ 'ਤੇ ਆ ਜਾਓ। ਬਟ ਜੇ ਇਹੀ ਆਪਾਂ ਐਕਟੀਵਿਟੀ ਕੋਈ ਹੋਰ ਲਗਾ ਦਈਏ, ਕਿਉਂਕਿ ਕਾਫੀ ਸਾਰੀਆਂ ਡਿਫਰੈਂਟ ਡਿਫਰੈਂਟ ਗੇਮਸ ਅਵੇਲੇਬਲ ਹੁੰਦੀਆਂ ਨੇ, ਕੋਈ ਤੁਸੀਂ ਨਾ ਅੱਜ ਕੱਲ੍ਹ ਤਾਂ ਅਵੇਲੇਬਿਲਿਟੀ ਬਹੁਤ ਜ਼ਿਆਦਾ ਵੱਧ ਗਈ ਹੈਗੀ, ਤੁਸੀਂ ਨਾ ਟੋਇਜ਼ ਵੀ ਇੱਦਾਂ ਦੇ ਦੇਖਦੇ ਹੋ ਕਿ ਬਹੁਤ ਉਹ ਨਾ ਨੌਲੇਜੇਬਲ ਜਿਹੇ ਹੁੰਦੇ ਨੇਗੇ, ਨੌਲੇਜ ਓਰੀਐਂਟਡ ਕਹਿ ਸਕਦੇ ਹਾਂ, ਕਿ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਨਾ ਬੱਚੇ ਸਿੱਖਦੇ ਹੀ ਆ, ਆਪਣੇ ਸਕਿੱਲਸ ਨੂੰ ਡਿਵੈਲਪ ਕਰਦੇ ਆ। ਤੁਸੀਂ ਇੱਕ ਚੀਜ਼ ਹਮੇਸ਼ਾ ਨੋਟਿਸ ਕਰੋ ਕਿ ਜਦੋਂ ਤੁਸੀਂ ਆਪਣੇ ਬੱਚੇ ਨੂੰ, ਜਦੋਂ ਚਲੋ ਹੋ ਜਾਂਦੇ ਥੋੜ੍ਹੇ ਜਿਹੇ ਵੱਡੇ, ਉਹਨਾਂ ਨੂੰ ਤੁਸੀਂ ਛੱਡ ਦਿਓ, ਹੈ ਨਾ, ਵੀ ਉਹ ਕੀ ਕਰ ਰਹੇ ਨੇ। ਇੱਕ ਤਾਂ ਤੁਸੀਂ ਉਹਨਾਂ ਦਾ ਕੰਮ ਕਰਾ ਲਿਆ, ਚਲੋ ਐ ਲੈਟ ਸੇ, ਹੈ ਨਾ, ਉਹ ਕਿਸੇ ਸਕੂਲ 'ਚ ਵੀ ਜਾ ਰਹੇ ਨੇਗੇ, ਹੈ ਨਾ, ਫਸਟ ਸੈਕਿੰਡ ਕਲਾਸ 'ਚ ਹੋਣਗੇ। ਜਦੋਂ ਤੁਹਾਡਾ ਬੱਚਾ ਜਮਾਂ ਫ੍ਰੀ ਟਾਈਮ ਦੇ ਵਿੱਚ ਜੋ ਕਰ ਰਿਹਾ ਨਾ, ਤੁਸੀਂ ਉੱਥੋਂ ਦੇਖ ਲਓ ਵੀ ਉਹਨੇ ਵੱਡਾ ਵੱਡਾ ਹੋ ਕੇ ਉਹਨੇ ਆਹੀ ਕੰਮ ਕਰਨਾ। ਜੇ ਉਹ ਕੋਈ ਕੋਈ ਮੰਨ ਲਓ ਬਲੋਕਸ ਬਿਲਡ ਕਰ ਰਿਹਾ, ਤਾਂ ਇਟ ਮੀਨਸ ਉਹਦਾ ਇੰਟਰਸਟ ਇਸ ਉਹਦੇ ਵਿੱਚ ਹੈਗਾ ਆ। ਜੇ ਉਹ ਲੈਟ ਸੇ ਕੁਛ ਪਲੇ ਕਰ ਰਿਹਾ, ਕੋਈ ਫੁੱਟਬਾਲ ਕੋਈ ਕ੍ਰਿਕਟ ਖੇਡ ਰਿਹਾ, ਇਟ ਮੀਨਸ ਉਹਨੇ ਵੱਡੇ ਹੋ ਕੇ ਵੀ ਇਹਦੇ ਉਹਦੇ ਇੰਟਰਸਟ ਇਹ ਰਹਿਣਗੇ। ਜਦੋਂ ਜਮ੍ਹਾਂ ਹੀ ਆਪਣੇ ਫ੍ਰੀ ਟਾਈਮ, ਜਮ੍ਹਾਂ ਹੀ ਫ੍ਰੀ ਟਾਈਮ ਹੈ ਨਾ ਬੱਚੇ ਦਾ, ਉਹ ਫ੍ਰੀ ਟਾਈਮ ਦੇ ਵਿੱਚ ਉਹ ਕਰ ਰਿਹਾ ਨਾ, ਸਾਇੰਟੀਫਿਕਲੀ ਪ੍ਰੂਵਨ ਹੈ ਇਹ ਗੱਲ ਕਿ ਜਦੋਂ ਤੁਸੀਂ ਤੁਹਾਡਾ ਬੱਚਾ ਕੋਈ ਚੀਜ਼ ਨਹੀਂ ਕਰ ਰਿਹਾ, ਕੋਈ ਉਹਦੇ ਦਿਲ ਨੂੰ ਦੇਖ ਦੁੱਖ ਨਹੀਂ ਰਿਹਾ, ਜੋ ਉਹ ਉਸ ਟਾਈਮ ਦੇ ਵਿੱਚ ਕੋਈ ਵੀ ਐਕਟੀਵਿਟੀ ਕਰ ਰਿਹਾ, ਇਟ ਮੀਨਸ ਉਹਦੇ ਇੰਟਰਸਟ ਉਹਦੇ ਵਿੱਚ ਨੇ। ਫਿਰ ਕਈ ਪੇਰੈਂਟਸ ਜਿਵੇਂ ਨਾ ਕਹਿੰਦੇ ਹੁੰਦੇ ਆ ਕਿ ਮੇਰਾ ਬੱਚਾ ਵੱਡਾ ਹੋ ਕੇ ਡਾਕਟਰ ਬਣੇ, ਵੱਡਾ ਹੋ ਕੇ ਇੰਜੀਨੀਅਰ ਬਣੇ, ਜਾਂ ਹੈ ਨਾ ਇਸ ਫੀਲਡ ਦੇ ਵਿੱਚ ਜਾਵੇ, ਉਸ ਫੀਲਡ ਦੇ ਵਿੱਚ ਜਾਵੇ, ਟੀਚਰ ਬਣੇ, ਕੋਈ ਵੀ ਹੈ ਨਾ ਫੀਲਡ ਲੈ ਸੇ। ਅਤੇ ਆਪਾਂ ਹੁਣ ਕਹਿ ਸਕਦੇ ਹਾਂ ਕਿ ਬਈ ਪੇਰੈਂਟਸ ਦੀ ਹੈ ਨਾ ਹੈਗੀ ਇੱਕ ਚੀਜ਼ ਵੀ ਉਹ ਐਕਸਪੈਕਟ ਕਰਦੇ ਨੇ ਤਾਂ ਸਾਡਾ ਬੱਚਾ ਇਸ ਫੀਲਡ ਦੇ ਵਿੱਚ ਜਾਵੇ, ਬਟ ਤੁਸੀਂ ਸਟਾਰਟਿੰਗ ਤੋਂ ਹੀ ਦੇਖੋ ਵੀ ਉਹਦੇ ਇੰਟਰਸਟ ਕਿਸ ਚੀਜ਼ ਦੇ ਵਿੱਚ ਡਿਵੈਲਪ ਹੋ ਰਹੇ ਨੇ, ਅਤੇ ਉਹ ਤੁਹਾਨੂੰ ਉੱਥੋਂ ਬਹੁਤ ਲੱਗੂਗਾ। ਮੈਂ ਰੀਸੈਂਟਲੀ ਇਹ ਗੱਲ ਪੜ੍ਹੀ ਸੀ, ਫਿਰ ਮੈਨੂੰ ਮੈਂ ਸੋਚਿਆ ਕਿ ਚਲੋ ਇੱਥੇ ਵੀ ਸ਼ੇਅਰ ਕਰਾਂ ਤੁਹਾਡੇ ਨਾਲ ਕਿ ਜਦੋਂ ਬੱਚਾ ਆਪਣੇ ਬਿਲਕੁਲ ਫ੍ਰੀ ਟਾਈਮ ਦੇ ਵਿੱਚ ਜੋ ਐਕਟੀਵਿਟੀ
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ, ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ, ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ, ਸ਼ਾਇਦ।
2: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: 16 4567 3381 4 16 4 16 3381 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 4 16 ਪਾਰਟ ਟਾਈਮ ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381।
5: Impossible is nothing. ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਆਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ @416-725-2551।

0: ਫਿਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਥੂਰ। 3:02 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ 1 ਘੰਟੇ ਦਾ ਹੋਰ ਹੈ, ਯਾਨੀ ਕਿ ਪੂਰੇ 4 ਵਜੇ ਤੱਕ, ਤੇ 2 ਘੰਟੇ ਆਲਰੇਡੀ ਨਿਕਲ ਚੁੱਕੇ ਨੇ। ਉਮੀਦ ਹੈ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਸਟੂਡੀਓ ਦਾ ਨੰਬਰ 905-5544-9054-6464-44 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਅਗਲੇ ਕਾਲਰ ਮੇਰੇ ਨਾਲ ਜੁੜੇ ਨੇ 0093। ਹਾਂਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਕੀ ਹਾਲ ਨੇ ਤੁਹਾਡੇ? ਸੇ ਠੀਕ ਹੈ?
0: ਹਾਂਜੀ, ਬਹੁਤ ਵਧੀਆ। ਤੁਸੀਂ ਕਿਵੇਂ ਹੋ
1: ਜੀ? ਅੱਲਾਹ ਦਾ ਕਰਮ ਜੀ, ਮਾਸ਼ਾਅੱਲਾ, ਤੁਸੀਂ ਬਹੁਤ ਅੱਛੀ ਹਸਤੰਗ ਕਰਦੇ ਹੋ, ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ, ਤੁਹਾਡਾ اخلاق ਬਹੁਤ ਅੱਛਾ ਹੈ।
0: ਹਾਂਜੀ, ਥੈਂਕ ਯੂ,
1: ਤੁਹਾਨੂੰ ਖੁਸ਼ ਰੱਖੇ।
0: ਥੈਂਕ ਯੂ।
1: ਤੇ ਇੱਕ ਮਾਇਆ ਤੁਹਾਨੂੰ ਡੈਡੀਕੇਟ ਕਰਾਂਗਾ ਕਿ ਆਨੇ ਸਬਜ਼ੀ ਆਈ ਤਾਜ਼ੀ, ਸਬਜ਼ੀ ਆਈ ਤਾਜ਼ੀ, ਤੇ ਉਹਨਾਂ ਕਿਹੜਾ ਦੁੱਖ ਵੰਡਣੇ ਜਿਹੜੇ ਬੋਲ ਕੇ ਨਹੀਂ ਰਾਜ਼ੀ।
0: ਕਿਆ ਬਾਤ
1: ਹੈ, ਤੌਰ ਤੇ ਪਾਕਿਸਤਾਨੀ ਸੌਂਗ ਵੀ ਲੱਭ ਜਸੀ ਅਤੌਲਾ ਦਾ।
0: ਹਾਂਜੀ,
1: ਪਾਕਿਸਤਾਨੀ ਸੌਂਗ ਮਿਲ ਜਾਏਗਾ ਅਤੌਲਾ ਦਾ?
0: ਹਾਂਜੀ, ਦੱਸੋ ਕਿਹੜਾ ਸੁਣਨਾ ਤੁਸੀਂ, ਮੈਂ ਸਰਚ ਕਰਦੀ ਹਾਂ ਫਿਰ ਤੁਹਾਨੂੰ ਸੁਣਾ ਦਿੰਦੀ ਹਾਂ।
1: ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ,
0: ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ।
1: ਜੀ ਜੀ,
0: ਠੀਕ ਹੈ ਜੀ, ਮੈਂ ਸੁਣਾਉਂਦੀ ਹਾਂ ਤੁਹਾਨੂੰ।
1: ਮਿਹਰਬਾਨੀ,
0: ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਮੈਨੂੰ ਬਸ ਥੋੜ੍ਹਾ ਜਿਹਾ ਟਾਈਮ ਦਿਓ ਅਤੇ ਮੈਂ ਲੱਭ ਕੇ ਫਿਰ ਸੁਣਾਉਂਦੀ ਹਾਂ ਤੁਹਾਨੂੰ ਗਾਣਾ। ਤੁਸੀਂ ਕੋਈ ਵੀ ਆਪਣੀ ਪਸੰਦ ਦਾ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ ਤੁਹਾਡਾ ਮਨ ਕਰੇਗਾ। 8661 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ।
0: ਹਾਂਜੀ, ਥੈਂਕ ਯੂ।
2: ਤੇ ਗਾਣਾ ਲਗਾ ਲੋਗੇ ਪਲੀਜ਼?
0: ਹਾਂਜੀ, ਦੱਸੋ।
2: ਹਿੰਦੀ ਗਾਣਾ ਹੈ। ਉਹ ਹੈ ਹਮ ਬੇਵਫਾ ਹਰਗਿਜ਼ ਨਾ ਥੇ ਪਰ ਹਮ ਵਫਾ ਕਰ ਨਾ ਸਕੇ।
0: ਇਹ ਤਾਂ ਤੁਸੀਂ ਬਿਲੀਵ ਕਰੋ, ਮੈਂ ਲਾਸਟ ਗਾਣਾ ਇਹੀ ਲਗਾਇਆ 250 ਦੇ ਰਾਊਂਡ। ਮੈਂ ਲਾਸਟ ਇਹੀ ਗਾਣਾ ਲਗਾ ਕੇ, ਦੇਖੋ ਕਿੰਨੇ ਟਾਈਮ ਬਾਅਦ ਮੈਂ ਇਹ ਗਾਣਾ ਖੁਦ ਹੀ ਸੁਣਿਆ। ਐਂਡ ਆਈ ਥਿੰਕ ਰੇਡੀਓ ਤੇ ਮੈਨੂੰ ਨਹੀਂ ਲੱਗਦਾ ਮੈਂ ਪਿਛਲੇ 2-3 ਸਾਲਾਂ ਦੇ ਵਿੱਚ ਕਦੇ ਲਗਾਇਆ ਹੋਏਗਾ। ਐਂਡ ਅੱਜ ਹੀ ਮੈਂ ਇਹ ਸਿਰਫ 10-15 ਮਿੰਟ ਪਹਿਲਾਂ ਇਹ ਲਗਾ ਕੇ ਹਟੀ ਹਾਂ ਗਾਣਾ।
2: ਕਿਸ਼ੋਰ
0: ਕੁਮਾਰ ਜੀ ਦਾ, ਠੀਕ ਹੈ। ਓਕੇ ਜੀ, ਥੈਂਕ ਯੂ ਸੋ ਮਚ, ਮੈਂ ਲਗਾਉਂਦੀ ਹਾਂ ਹੋਰ ਕੋਈ ਗਾਣਾ ਲੱਭ ਕੇ, ਫਿਰ ਤੁਸੀਂ ਇੰਜੋਏ ਕਰਿਓ। ਤੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ ਤੁਹਾਡੇ ਲਈ ਰਾਤ ਦੇ 2 ਵਜੇ ਤੱਕ ਓਪਨ ਹੁੰਦੇ ਨੇ, 2 ਤੋਂ ਵੀ ਜ਼ਿਆਦਾ ਹੀ ਓਪਨ ਹੋ ਜਾਂਦੇ ਨੇ ਜੇ ਉਹਨਾਂ ਦੇ ਕੋਲ ਕੋਈ ਨਾ ਕੋਈ ਕਸਟਮਰਸ ਆਉਂਦੇ ਰਹਿੰਦੇ ਨੇ। ਫਿਰ 3 ਵਜੇ ਤੱਕ, 3:30-4 ਵਜੇ ਤੱਕ ਵੀ ਓਪਨ ਰਹਿੰਦੇ ਨੇ। ਅਤੇ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਹੈ ਅਤੇ ਲੇਟ ਨਾਈਟ ਤੱਕ ਓਪਨ ਹੈ। ਤੁਸੀਂ ਕਿਤੇ ਰਾਤ ਨੂੰ ਕਿਤੋਂ ਬਾਹਰੋਂ ਕਿਤੋਂ ਆ ਰਹੇ ਹੋ ਐਂਡ ਭੁੱਖ ਲੱਗੀ ਹੋਈ ਹੈ, ਡਿਨਰ ਤੁਸੀਂ ਕੀਤਾ ਨਹੀਂ, ਐਂਡ ਤੁਸੀਂ ਸਿੰਪਲੀ ਇੰਡੀਅਨ ਪਹੁੰਚੋ, ਇਹਨਾਂ ਦਾ ਬਹੁਤ ਹੀ ਲਾਜਵਾਬ ਖਾਣਾ, ਤੁਸੀਂ ਇਹਨਾਂ ਦਾ ਇੰਜੋਏ ਕਰੋ। ਐਂਡ ਬਹੁਤ ਹੀ ਫਰੈਸ਼ ਐਂਡ ਫਲੇਵਰਫੁੱਲ ਫੂਡ ਹੁੰਦਾ ਆ, ਵੈਜੀਟੇਰੀਅਨ ਹੋਵੇ ਚਾਹੇ ਨੋਨ ਵੈਜੀਟੇਰੀਅਨ, ਦੋਵੇਂ ਤਰ੍ਹਾਂ ਦਾ ਖਾਣਾ ਬਹੁਤ ਲਾਜਵਾਬ ਬਣਾਉਂਦੇ ਨੇ। ਅਤੇ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੁਸੀਂ ਇਹਨਾਂ ਦੀ ਹਰ ਲੋਕੇਸ਼ਨ 'ਤੇ ਜਾ ਕੇ ਲੈ ਕੇ ਆ ਸਕਦੇ ਹੋ। ਇਹਨਾਂ ਦੇ ਕੋਲ ਟੇਕਆਊਟਸ ਵੀ ਅਵੇਲੇਬਲ ਨੇ, ਡਾਈਨਿੰਗ ਦੇ ਲਈ ਵੀ ਬਹੁਤ ਵਧੀਆ ਡੀਲਸ ਲੱਗੀਆਂ ਹੋਈਆਂ ਨੇ। ਇਹਨਾਂ ਦੇ ਕੋਲ ਪਹੁੰਚੋ, 3 ਲੋਕੇਸ਼ਨ ਤੋਂ ਸਰਵ ਕਰਦੇ ਨੇ। ਜੇ ਤੁਹਾਡੇ ਘਰਾਂ 'ਚ ਕੋਈ ਵੀ ਸਪੈਸ਼ਲ ਓਕੇਜ਼ਨ ਆ ਰਹੀ ਹੈ ਤਾਂ ਤੁਸੀਂ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਪਹਿਲੀ ਲੋਕੇਸ਼ਨ ਹੈ। ਨੰਬਰ 905-794-8111, 905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਨੰਬਰ 905-593-4400, 905-593-4400। ਅਤੇ ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ 'ਤੇ। ਨੰਬਰ 905-840-2200, 905-840-2200। ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੁਹਾਡੇ ਲਈ ਐਵਰੀ ਡੇ ਓਪਨ ਨੇ। ਅਗਲੇ ਕਾਲਰ 4893। ਹਾਂਜੀ, ਸਤਿ ਸ਼੍ਰੀ ਅਕਾਲ
3: ਜੀ। ਹਾਏ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
3: ਇੱਕ ਗਾਣਾ ਹੈ ਪਾਕਿਸਤਾਨੀ ਪੰਜਾਬੀ, ਨੂਰਜਹਾਂ ਦਾ।
0: ਹਾਂਜੀ,
3: ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਖੋਰੇ ਮਾਹੀ ਕਿੱਥੇ ਰਹਿ ਗਿਆ।
0: ਠੀਕ ਹੈ ਜੀ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਮੈਨੂੰ ਥੋੜਾ ਜਿਹਾ ਟਾਈਮ ਦਿਓ। ਮੈਂ ਨਾ, ਤੁਸੀਂ ਬਿਲੀਵ ਨਹੀਂ ਕਰੋਗੇ, ਮੈਂ ਕੱਲ ਇਹ ਗਾਣਾ ਨਾ ਕਿਉਂ ਕੀਤਾ ਸੀ, ਤੇ ਕਿਉਂਕਿ ਸਾਡੀ ਨਾ ਨਹਿਰਾਂ ਦੇ ਉੱਪਰ ਗੱਲ ਚੱਲ ਰਹੀ ਸੀ ਕੱਲ, ਕੁਛ ਛੋਟਾ ਜਿਹਾ ਟਾਕ ਸ਼ੋਅ ਅਸੀਂ ਕਰ ਰਹੇ ਸੀ, ਕਿ ਨਹਿਰਾਂ ਦੇ ਰਿਲੇਟਡ ਤੁਹਾਡੀ ਕਿਹੜੀ ਯਾਦ ਹੈ, ਨਹਿਰਾਂ ਦੇ ਉੱਪਰ ਕੀ ਕੁਛ ਮਿਲਦਾ ਆ, ਕਿੱਦਾਂ ਦੀਆਂ ਸ਼ੋਪਸ ਹੁੰਦੀਆਂ ਨੇ, ਕੀ ਕੀ ਫੈਸਿਲਿਟੀਜ਼ ਕਹਿ ਸਕਦੇ ਵੀ ਨਹਿਰਾਂ ਦੇ ਉੱਪਰ ਦੇਖਣ ਨੂੰ ਮਿਲਦੀਆਂ ਨੇ, ਅਤੇ ਉਹਦੇ ਬਾਰੇ ਅਸੀਂ ਗੱਲ ਕੀਤੀ ਸੀ. ਐਂਡ ਕੱਲ੍ਹ ਸੌਂਗ ਇਹ ਮੈਂ ਕਿਉਂ ਵੀ ਕੀਤਾ, ਬਟ ਉਹ ਸਾਡਾ ਟਾਈਮ ਕੁਛ ਇੱਦਾਂ ਦਾ ਹੋਇਆ ਕਿ ਉਹ ਗਾਣਾ ਵਿੱਚ ਰਹਿ ਗਿਆ, ਅਤੇ ਫਿਰ ਅੱਜ ਇਹ ਗਾਣਾ ਦੇਖ ਲਓ. ਕੁਦਰਤੀ ਕਹਿੰਦੇ ਹੁੰਦੇ ਨਾ ਕਿ ਜਿਹੜੀ ਤੁਸੀਂ ਕਦੇ ਸੋਚੀ ਹੋਵੇ ਗੱਲ, ਉਹ ਕਿਤੇ ਨਾ ਕਿਤੇ ਹੋ ਹੀ ਜਾਂਦੀ ਹੈ. ਕੱਲ੍ਹ ਮੈਂ ਕਿਉਂ ਕੀਤਾ, ਕੱਲ੍ਹ ਮੈਂ ਲਗਾਉਣਾ ਵਿੱਚ ਆਇਆ ਬਟ ਕੱਲ੍ਹ ਲੱਗਿਆ ਨਹੀਂ. ਐਂਡ ਅੱਜ ਫਿਰ ਇਹ ਗਾਣਾ ਆਪਾਂ ਜ਼ਰੂਰ ਲਗਾਉਂਦੇ ਹਾਂ. ਅਗਲੇ ਕਾਲਰ 9592. ਹਾਂਜੀ, ਸਤਿ ਸ਼੍ਰੀ ਅਕਾਲ. ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਬਹੁਤ ਵਧੀਆ.
0: ਮੈਂ ਨੋਟ ਕਰ ਲਿਆ, ਮੈਂ ਸੁਣਾਉਂਦੀ ਆ ਤੁਹਾਨੂੰ.
4: ਅੱਛਾ, ਪਹਿਲਾਂ ਭਾਈ ਸਾਹਿਬ ਦੀ ਲਾ ਦੋ, ਜਿਹੜੇ ਪਾਕਿਸਤਾਨੀ ਜਿਹੜੇ ਕਹਿੰਦੇ ਸੀ ਨਾ, ਉਹਨਾਂ ਦੀ ਜਵਾਨ ਤੇ ਲਾ ਦੋ ਕੋਈ.
0: ਹਾਂਜੀ ਹਾਂਜੀ ਹਾਂਜੀ, ਮੈਂ ਉਹੀ ਮੈਂ ਲੱਭ ਰਹੀ ਹਾਂ, ਮੈਂ ਦੇਖ ਰਹੀ ਹਾਂ ਹੁਣ ਗਾਣੇ, ਮੇਰੇ ਕੋਲ ਇੱਕ ਗਾਣਾ ਹੀ ਬਸ ਪਿਆ ਹੋਇਆ ਪੈਂਡਿੰਗ, ਤੇ ਫਿਰ ਮੈਂ ਸੁਣਾਉਂਦੀ ਹਾਂ. ਹਾਂਜੀ ਹਾਂਜੀ, ਜ਼ਰੂਰ ਲਗਾਉਂਗੀ ਮੈਂ. ਥੈਂਕ ਯੂ ਤੁਹਾਡੀ ਕਾਲ ਦੇ ਲਈ. ਅਤੇ ਸਟੂਡੀਓ ਦਾ ਨੰਬਰ 905-564-4444, 9055-64-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ. ਅਤੇ ਲਓ ਫਿਰ ਸੁਣੋ, ਪਹਿਲਾਂ ਤਾਂ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ, ਅਤੇ ਮੈਂ ਹੁਣ ਕਿਉਂਕਿ ਆਪਾਂ ਲਾਸਟ ਆਵਰ ਦੇ ਵਿੱਚ ਆ ਗਏ ਹਾਂ, ਤਾਂ ਫਿਰ ਮੈਂ ਤੁਹਾਡੇ ਫਟਾਫਟ ਗਾਣੇ ਸੁਣਾ ਦੂੰਗੀ ਜਿੰਨੀ ਜਲਦੀ ਹੋ ਸਕਦਾ. ਅਤੇ ਤੁਸੀਂ ਵੀ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ.

0: ਸਟੂਡੈਂਟ ਕਿੱਦਾਂ ਹੋਏ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੈਂਟ ਨੰਬਰ 905-564-6444-905-564-4444 ਦੇ ਉੱਪਰ ਤੁਹਾਡੀਆਂ ਅਤੇ ਮੇਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਪੂਰੇ 4 ਵਜੇ ਤੱਕ ਸਾਥ ਹੈ ਅਤੇ ਆਲਮੋਸਟ 45 ਮਿੰਟ ਸਾਡੇ ਕੋਲ ਹੋਰ ਨੇ। ਅਤੇ ਨੰਬਰ ਇੱਕ ਵਾਰ ਫਿਰ 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਮੇਰੇ ਨਾਲ ਲਾਈਨ 'ਤੇ ਜੁੜੇ ਨੇ ਮੋਰਗੇਜ ਬ੍ਰੋਕਰ ਨੀਲਮ ਸੈਟਅਪ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਹਾਨੂੰ ਮੋਰਗੇਜ ਰਿਲੇਟਡ ਕੋਈ ਵੀ ਪ੍ਰੋਬਲਮ ਹੈ, ਕੋਈ ਵੀ ਤੁਹਾਡੇ ਸਵਾਲ ਨੇ, ਤੁਹਾਡੀ ਪਹਿਲੀ ਮੋਰਗੇਜ ਹੋਵੇ, ਸੈਕਿੰਡ ਮੋਰਗੇਜ ਹੋਵੇ, ਤੁਸੀਂ ਆਪਣੀ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚਦੇ ਹੋ, ਜਾਂ ਤੁਹਾਨੂੰ ਪ੍ਰਾਈਵੇਟ ਫੰਡਸ ਦੀ ਲੋੜ ਹੈ, ਤੁਹਾਡੇ ਕੋਈ ਵੀ ਕੰਸਰਨਸ ਨੇ, ਤੁਸੀਂ ਜ਼ਰੂਰ ਗੱਲਬਾਤ ਕਰੋ ਨੀਲਮ ਸੈਟਅਪ ਜੀ ਦੇ ਨਾਲ। ਨੰਬਰ 6477739-8710 'ਤੇ ਤੁਹਾਨੂੰ ਇਹ ਹਰ ਸਿਚੁਏਸ਼ਨ ਵਿੱਚ ਹੈਲਪ ਆਊਟ ਕਰਨਗੇ ਨੀਲਮ ਸੈਟਅਪ ਜੀ। ਹਾਂਜੀ ਮੈਮ, ਸਵਾਗਤ, ਸਤਿ ਸ਼੍ਰੀ ਅਕਾਲ।
1: ਅੱਜ ਆਪਾਂ ਗੱਲ ਕਰਾਂਗੇ, ਬਹੁਤ ਸਾਰੀਆਂ ਕਾਲਸ ਆਉਂਦੀਆਂ ਜਿੱਥੇ ਨਾ ਲੋਕ ਕਹਿੰਦੇ ਕਿ ਬੀ ਲੈਂਡਰਸ ਨਾਲ ਮੈਮ ਆਪਾਂ ਨਹੀਂ ਜਾਣਾ ਕਿਉਂਕਿ ਬੀ ਲੈਂਡਰਸ ਵਧੀਆ ਨਹੀਂ ਹੁੰਦੇ, ਉਹਨਾਂ ਦੇ ਇੰਟਰਸਟ ਰੇਟ ਨਹੀਂ ਵਧੀਆ, ਦਿਸ ਦੈਟ। ਪ੍ਰੋਬਲਮ ਇਹ ਸਾਡੇ ਕੋਲ ਹੈਗੇ ਸਿਰਫ 10% ਹੈ। ਕੋਈ ਵੀ ਜਿਹੜੀ ਵੀ ਡੀਲ ਹੈ ਨਾ, ਐਨੀਥਿੰਗ ਅੰਡਰ 20%, ਭਾਵੇਂ 5% ਹੈ, ਭਾਵੇਂ 10% ਹੈ, ਭਾਵੇਂ ਈਵਨ 19% ਹੈ, this cannot go to B lender. B lender is only for people who A, they have 20%. They do not, kisi nu bhi 20% to kat nahi lende, no matter what. So, also they are good for people like self-employed. Self-employed are jidda doctors ho gaye, lawyers ho gaye, accountant ho gaye. Bahut sare log ne jidda self-employed hunde ne, even trucking business ho gaye, restaurants ho gaye, plumbers, heaters, so many different types of. ਉਹਨਾਂ ਦੀ ਕੀ ਹੁੰਦੀ ਆ ਜਿਹੜੀ ਇਨਕਮ ਹੁੰਦੀ ਆ, ਬਿਜ਼ਨਸ ਇਨਕਮ, ਇਟਸ ਅ ਲੋਟ, ਲੋਟ ਆਫ ਟ੍ਰਾਂਜੈਕਸ਼ਨਸ, ਲੋਟ ਆਫ ਰੈਵਨਿਊ, ਬਟ ਉਹਨਾਂ ਦੇ ਕੋਲ ਐਕਚੁਅਲੀ ਜਿਹੜੀ ਪਰਸਨਲ ਇਨਕਮ ਆ, ਦੇ ਡੋਂਟ ਸ਼ੋ ਪ੍ਰੋਪਰਲੀ, ਕਿਉਂਕਿ ਖਰਚੇ ਤੋਂ ਕੱਢਣ ਕਢਾਉਣ ਤੋਂ ਬਾਅਦ ਬਹੁਤ ਘੱਟ ਰਹਿ ਜਾਂਦੀ ਆ, 25,000 ਰੁਪਏ ਵਾਰੀ ਹੁੰਦੀ ਆ, ਦੱਸ ਇਟ। ਬੀ ਲੈਂਡਰਸ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਹੈਂਡਲ ਕਰਦੇ ਆ, ਕਿਉਂਕਿ ਉਹ ਉਹਨਾਂ ਦੀ ਬਿਜ਼ਨਸ ਇਨਕਮ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਮਨੀ ਲੈਂਡ ਕਰ ਦਿੰਦੇ ਆ। ਦੇ ਵਾਚ ਦੇਅਰ ਬੈਂਕ ਸਟੇਟਮੈਂਟਸ, ਐਂਡ ਰੋਜ਼ ਦੇ ਟ੍ਰਾਂਜੈਕਸ਼ਨ ਦੇਖਦੇ ਆ, ਰੈਵਨਿਊ ਦੇਖਦੇ ਆ। ਤੁਸੀਂ ਘਬਰਾਇਆ ਨਾ ਕਰਿਆ ਕਰੋ ਦੋ ਗੱਲਾਂ ਤੋਂ ਕਿ ਆਪਾਂ ਬੀ ਲੈਂਡਰ ਤੇ ਨਹੀਂ ਜਾਣਾ, ਜਿਹੜੇ ਐਕਚੁਅਲੀ ਸੈਲਫ ਇੰਪਲੋਇਡ ਪੀਪਲ ਦੇ ਕੈਨ ਓਨਲੀ ਗੋ ਟੂ ਬੀ ਲੈਂਡਰ, ਸੋ ਦੈਟਸ ਨੰਬਰ 1। ਐਂਡ ਔਨ ਦੀ ਅਦਰ ਹੈਂਡ ਸਾਈਡ, ਜੇ ਤੁਹਾਡੇ ਕੋਲ ਹੈਗਾ ਹੀ 5-10%, ਤੁਸੀਂ ਕਿਤੇ ਹੋਰ ਨਹੀਂ ਜਾ ਸਕਦੇ। ਯੂ ਕੈਨ, ਦ ਓਨਲੀ ਪਲੇਸ ਯੂ ਕੈਨ ਗੋ ਇਜ਼ ਜਸਟ ਏ ਲੈਂਡਿੰਗ। ਸੋ ਕੋਈ ਵੀ ਕੁਐਸਚਨ ਹੈ, ਭਾਵੇਂ ਤੁਸੀਂ ਫਸਟ ਟਾਈਮ ਬਾਇਰ ਹੋ, ਸੈਕਿੰਡ ਟਾਈਮ ਬਾਇਰ ਹੋ, ਮੋਰਗੇਜ ਚਾਹੀਦੀ ਹੈ, ਕਿਰਾਏ ਤੋਂ ਘੱਟ ਨੇ, ਤਨਖਾਹਾਂ ਘੱਟ ਨੇ, ਵਧੀਆ ਨੇ, ਘੱਟ ਨੇ, ਵਾਟ ਐਵਰ ਦਾ ਕੇਸ
0: ਇਜ਼,
1: ਮਨੀ ਮੋਰਗੇਜ ਗਰੁੱਪ, ਮੋਰਗੇਜ ਕੁਈਨ ਨੀਲਮ ਸੈਟਅਪ, 6477-739-8710। any other koi bhi question hai, tumhe maine call kar lo, koi bhi jada broker bhi hai, if they can put their calls through ki apne nahi kaam nahi hunda pya hai na, and they want to do it, I can help them, koi mortgage agent, I can help them, I can help them to structure the deal.
0: Ji,
1: mortgage broker, mortgage queen Neelam Saraf, 6477-39-8710. Thank you so very much, have a wonderful weekend.
0: Ji, thank you ma'am, bahut shukriya todi call de layi. 6477-39-8710, 6477-39-8710 ਦੇ ਉੱਪਰ ਤੁਹਾਡੀ ਗੱਲਬਾਤ ਹੋ ਸਕਦੀ ਹੈ ਮੋਰਗੇਜ ਬ੍ਰੋਕਰ ਨੀਲਮ ਸੈਟਅਪ ਜੀ ਦੇ ਨਾਲ। ਅਗਲੇ ਕਾਲਰ 5926, ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਜੀ।
0: ਹਾਂਜੀ ਥੈਂਕ ਯੂ, ਬੜੀ ਵਧੀਆ ਗੱਲ ਹੈ। ਤੇ ਦੇਖੋ ਨਾ ਕਿੰਨਾ ਆਪਾਂ ਹਰੇਕ ਚੀਜ਼ ਦੇ ਵਿੱਚ ਜੇ ਸ਼ੁਕਰ ਕਰਦੇ ਆ ਤਾਂ ਲਾਈਫ ਆਪਣੀ ਹੋਰ ਵਧੀਆ ਹੋ ਜਾਂਦੀ ਹੈ। ਥੈਂਕ ਯੂ ਤੁਸੀਂ ਇਹ ਵਰਡਿੰਗ ਯੂਜ਼ ਕੀਤੀ। ਹਾਂਜੀ
2: ਤੇ ਬਹੁਤ ਸਾਰੇ ਸਰੋਤੇ ਸਾਡੇ ਆਪਣੇ ਆਪਣੇ ਫਰਮਾਇਸ਼ ਦੇ ਗੀਤ ਸੁਣ ਰਹੇ ਨੇ ਜੀ। ਤੁਸੀਂ ਸੁਣਾ ਜੋ ਰਹੇ ਉਹਨਾਂ ਨੂੰ।
0: ਹਾਂਜੀ
2: ਬਹੁਤ ਧੰਨਵਾਦ ਤੁਹਾਡਾ। ਮੈਂ ਤੁਹਾਨੂੰ ਕੀ ਸੁਣਾਵਾਂ ਜੀ, ਇੱਕ ਛੋਟਾ ਜਿਹਾ?
0: ਹਾਂਜੀ ਹਾਂਜੀ ਸੁਣਾਓ, ਮੋਸਟ ਵੈਲਕਮ।
2: ਦਿਲ ਦੇ ਦੇ ਦਿਲ ਲੈ ਲੈ, ਦਿਲ ਦੇ ਦੇ ਦਿਲ ਲੈ ਲੈ, ਇਹ ਜਿੰਦਨੀ ਮਾਣੀ ਤੇਰੀ ਹੋਈ ਓ, ਜਿੰਦਨੀ ਮਾਣੀ ਤੇਰੀ ਹੋਈ, ਜਿੱਥੇ ਜੀ ਕਰਦਾ

0: ਧੰਨਵਾਦ ਜੀ,
1: ਬਹੁਤ ਸ਼ੁਕਰੀਆ, ਬੜਾ ਪਿਆਰਾ ਤੁਸੀਂ ਗਾਇਆ, ਬਟ ਤੁਸੀਂ ਮੁਖੜਾ ਹੀ ਸੁਣਾਇਆ, ਅੱਗੇ ਨੀ ਸੁਣਾਇਆ ਗਾਣਾ।
0: ਹਾਂਜੀ ਅੱਗੇ ਸੁਣਾ ਦੇਣਾ ਜੀ,
1: ਅੱਗੇ ਸੁਣਾ ਦੋ।
0: ਜੋ ਕਿਤੇ ਇੱਕ ਤੇਰਾ ਮੇਰਾ ਘਰ ਹੋਵੇ, ਜਿੱਥੇ ਪਿਆਰ ਦੇ ਦੁਸ਼ਮਣ ਦੁਨੀਆ ਦਾ ਨਾ ਡਰ ਹੋਵੇ, ਹਏ ਜਿੱਥੇ ਪਿਆਰ ਦੇ ਦੁਸ਼ਮਣ ਦੁਨੀਆ ਦਾ ਨਾ ਡਰ ਹੋਵੇ। ਓਏ ਤੇਰੇ ਬਾਜੋ ਜੀ ਨਹੀਂ ਲੱਗਦਾ, ਤੇਰੇ ਬਾਜੋ ਜੀ ਨਹੀਂ ਲੱਗਦਾ, ਮੈਨੂੰ ਰੂਹ ਦੇ ਵਿੱਚ ਮੜਾ ਰਹਿ, ਹਏ ਦਿਲ ਦੇ ਦੇ ਦਿਲ ਲੈ ਲੈ, ਦਿਲ ਦੇ ਦੇ ਦਿਲ ਲੈ ਲੈ।
1: ਕਿਆ ਬਾਤ ਹੈ, ਬਹੁਤ ਸੋਹਣਾ ਗਾਇਆ, ਬਹੁਤ ਖੂਬ,
0: ਬਹੁਤ ਬਹੁਤ ਧੰਨਵਾਦ,
1: ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਤੇ ਬੜਾ ਪਿਆਰਾ ਤੁਸੀਂ ਗਾਇਆ। ਅਗਲੇ ਕਾਲਰ 6663, ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ
1: ਸ਼੍ਰੀ ਅਕਾਲ ਜੀ,
2: ਰੋਨਨ ਤੁਹਾਡਾ ਬਹੁਤ ਸੋਹਣਾ ਜੀ, ਪਹਿਲੀ ਵਾਰ ਮੈਂ ਕਾਲ ਕੀਤੀ ਹੈ।
1: ਅੱਛਾ, ਥੈਂਕ ਯੂ, ਵੈਲਕਮ ਫਿਰ ਤੁਹਾਡਾ ਪ੍ਰੋਗਰਾਮ 'ਚ, ਤੁਸੀਂ ਪਹਿਲੀ ਵਾਰ ਕਾਲ ਕਰ ਰਹੇ ਹੋ, ਥੈਂਕ ਯੂ ਤੁਹਾਡੀ ਕਾਲ ਦੇ ਲਈ।
2: ਮੈਂ ਇੱਕ ਫੋਨ ਨੰਬਰ ਲੈਣਾ ਸੀਗਾ ਜੀ।
1: ਹਾਂਜੀ ਦੱਸੋ, ਕਿੱਦਾਂ ਦਾ ਚਾਹੀਦਾ? ਸੋਫਾ ਮਾਰਟ ਦਾ ਵੀ ਕੀਤਾ।
2: ਹਾਂਜੀ,
1: ਚਾਹੇ ਦੂਸਰੇ ਨੰਬਰ ਤੇ ਕਾਲ ਕਰੋਗੇ ਤਾਂ ਫਿਰ 9057918056, ਲਾਸਟ ਵਾਲੇ 4 ਡਿਜਿਟ ਸੇਮ ਹੀ ਨੇ, ਬਸ ਜਿਹੜੇ ਮਿਡ ਵਾਲੇ 3 ਨੰਬਰਸ ਨੇ 803 ਦੀ ਜਗ੍ਹਾ 791 ਲਗਾ ਲਓ ਜਿੱਥੇ ਮਰਜ਼ੀ। ਹਾਂਜੀ, ਨੋ ਪ੍ਰੋਬਲਮ, ਪਰਮਜੀਤ ਕੌਰ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਤੇ ਮੈਂ ਤੁਹਾਨੂੰ ਵੀ ਦੱਸ ਦਿਆਂ ਕਿ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਇਹ ਪਿਛਲੇ 28 ਸਾਲ ਤੋਂ ਤੁਹਾਨੂੰ ਸਰਵਿਸ ਦੇ ਰਹੇ ਨੇ, ਕੈਨੇਡੀਅਨ ਮੇਡ ਬੈਡਰੂਮ ਸੈਟਸ, ਮੈਟਰਸਿਸ ਐਂਡ ਸੋਫਾ ਸੈਟਸ, ਤੁਹਾਨੂੰ ਸੁਪਰ ਐਕਸਾਈਟਡ ਡੀਲਸ ਦੇ ਨਾਲ ਤੇ ਬਹੁਤ ਹੀ ਟੌਪ ਦੀ ਕੁਆਲਿਟੀ ਦੇ ਵਿੱਚ ਤੁਹਾਨੂੰ ਇਹ ਬਣਾ ਕੇ ਦੇ ਰਹੇ ਨੇ, ਕੈਨੇਡੀਅਨ ਮੇਡ ਸਾਰਾ ਫਰਨੀਚਰ। ਤੇ ਤੁਸੀਂ ਇਹਨਾਂ ਦੇ ਕੋਲ ਪਹੁੰਚੋ, ਜੇ ਤੁਸੀਂ ਫੈਬਰਿਕ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਕਸਟਮਾਈਜ਼ਡ, ਤਾਂ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਦੇ ਵਿੱਚ ਮਿਲਣਗੇ, ਤੁਸੀਂ ਆਪਣੀ ਪਸੰਦ ਦਾ ਕੋਈ ਵੀ ਤਰ੍ਹਾਂ ਦਾ ਫੈਬਰਿਕ ਐਂਡ ਕੋਈ ਵੀ ਕਲਰ ਦੇ ਵਿੱਚ ਤੁਸੀਂ ਬਣਵਾ ਸਕਦੇ ਹੋ, ਜਿੰਨੇ ਮਰਜ਼ੀ ਵੱਡੇ ਤੋਂ ਵੱਡਾ ਸੋਫਾ ਸੈਟਸ ਤਿਆਰ ਕਰਵਾਓ। ਤੇ ਜੇ ਤੁਸੀਂ ਲੈਦਰ ਦੇ ਸੋਫੇ ਬਣਵਾਉਣਾ ਚਾਹੁੰਦੇ ਹੋ ਉਹਦੇ ਵਿੱਚ ਵੀ ਤੁਹਾਨੂੰ 50+ ਕਲਰ ਚੋਇਸਿਸ ਮਿਲਦੀਆਂ ਨੇ ਲੈਦਰ ਦੇ ਸੋਫਿਆਂ ਵਿੱਚ, ਤੇ ਜੈਨੂਇਨ ਲੈਦਰ ਹੁੰਦੀ ਹੈ, ਕੋਈ ਇੱਦਾਂ ਨਹੀਂ ਕਿ ਲੈਦਰ ਖਰਾਬ ਹੋ ਜੂ ਕਦੇ।

0: 0456 ਇਹਨਾਂ ਦਾ ਨੰਬਰ ਹੈ 0490 ਹਾਂਜੀ ਸਤਿ ਸ਼੍ਰੀ ਅਕਾਲ 0490 ਸਤਿ ਸ਼੍ਰੀ ਅਕਾਲ ਜੀ ਹੈਲੋ 0490 ਤੁਸੀਂ ਆਉਂਦੇ ਹੋ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਨੂੰ ਆਵਾਜ਼ ਆ ਰਹੀ ਹੈ ਤੁਹਾਡੀ
1: ਹਾਂਜੀ ਹਾਂਜੀ ਇੱਕ ਮੰਮਾ ਰਫੀ ਦਾ ਗਾਣਾ ਸੁਣਾ ਦਿਓ ਜੀ
0: ਹਾਂਜੀ ਦੱਸੋ
1: ਮੰਮਾ ਰਫੀ ਦਾ ਤੁਝੇ ਕਿਆ ਸੁਣਾਉ ਮੈਂ ਦਿਲ ਰੁਬਾ
0: ਤੁਝੇ ਕਿਆ ਸੁਣਾਉ ਮੈਂ ਦਿਲ ਰੁਬਾ ਠੀਕ ਹੈ ਜੀ ਮੈਂ ਸੁਣਾਉਂਦੀ ਹਾਂ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਦਿਓ ਅਤੇ ਮੈਂ ਗਾਣਾ ਤੁਹਾਡਾ ਲੱਭਦੀ ਹਾਂ ਫਿਰ ਸੁਣਾਉਂਦੀ ਹਾਂ ਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਅਤੇ ਲਓ ਫਿਰ ਫਿਲਹਾਲ ਆਪਾਂ ਸੁਣੀਏ ਬੜਾ ਪਿਆਰਾ ਗਾਣਾ ਕੋਕ ਸਟੂਡੀਓ ਪਾਕਿਸਤਾਨ ਦੇ ਵਿੱਚ ਇਹ ਰਿਕਾਰਡ ਕੀਤਾ ਗਿਆ ਆ ਅੱਛਾ ਕੋਕ ਸਟੂਡੀਓ ਦੇ ਵਿੱਚ ਕੋਈ ਵੀ ਗਾਣਾ ਜਿਵੇਂ ਹੁਣ ਗੁਰਦਾਸ ਮਾਨ ਜੀ ਨੇ ਵੀ ਹੈ ਨਾ ਬੜਾ ਪਿਆਰਾ ਉਹਨਾਂ ਦਾ ਜੁਗਨੀ ਜਿਹੜਾ ਦਿਲਜੀਤ ਦੋਸਾਂਝ ਜੀ ਨੇ ਨਾਲ ਗਾਇਆ ਬੜਾ ਜੇ ਤੁਸੀਂ ਨੋਰਮਲੀ ਜਿਹੜਾ ਪਹਿਲਾਂ ਗਾਇਆ ਹੋਇਆ ਗੁਰਦਾਸ ਮਾਨ ਜੀ ਨੇ ਉਹ ਤੁਸੀਂ ਗਾਣਾ ਸੁਣੋ ਅਤੇ ਜਿਹੜਾ ਕੋਕ ਸਟੂਡੀਓ ਦੇ ਵਿੱਚ ਰਿਕਾਰਡਿੰਗ ਹੋਈ ਹੋਈ ਹੈ ਉਹ ਗਾਣੇ ਦੀ ਵਾਈਬ ਡਿਫਰੈਂਟ ਹੋ ਗਈ ਹੈ ਨਾ ਕਿਉਂਕਿ ਜਦੋਂ ਲਾਈਵ ਇੰਸਟਰੂਮੈਂਟਸ ਪਲੇ ਹੁੰਦੇ ਨੇ ਲਾਈਵ ਮਿਊਜ਼ਿਕ ਹੁੰਦਾ ਆ ਤਾਂ ਗਾਣਾ ਤੁਸੀਂ ਜਿਹੜਾ ਮਰਜ਼ੀ ਹੋਵੇ ਉਹਦੇ ਇੱਕ ਵਾਈਬ ਡਿਫਰੈਂਟ ਹੋ ਜਾਂਦੀ ਕਿਉਂਕਿ ਮਿਊਜ਼ਿਕ ਜਦੋਂ ਡਿਫਰੈਂਟ ਡਿਫਰੈਂਟ ਐਡ ਹੋ ਗਿਆ ਹੈ ਨਾ ਤਾਂ ਬੜਾ ਪਿਆਰਾ ਗਾਣਾ ਹੁਣ ਇਹ ਵੀ ਜਿਹੜਾ ਮੈਂ ਥੋੜ੍ਹਾ ਜਿਹਾ ਸੁਣਿਆ ਅਤੇ ਆਪਾਂ ਬਾਕੀ ਦਾ ਹੁਣ ਸੁਣਦੇ ਹਾਂ ਅਤੇ ਤੁਸੀਂ ਵੀ ਇੰਜੋਏ ਕਰੋ ਅਤੇ ਮੈਂ ਵੀ ਇੰਜੋਏ ਕਰਦੀ ਹਾਂ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਹਾਏ ਰੱਬਾ ਹੁਣ ਕੀ ਬਣੂ।
1: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
2: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
1: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ

0: ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
0: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।

0: ਧੰਨਵਾਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਅੱਧਾ ਘੰਟਾ ਸਾਡੇ ਕੋਲ ਹੋਰ ਹੈ ਤੇ ਤੁਸੀਂ ਉਮੀਦ ਹੈ ਕਿ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ। 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਤੇ ਜਦੋਂ ਵੀ ਪ੍ਰੋਗਰਾਮ ਚੱਲਦੇ ਨੇ ਤੇ ਤੁਸੀਂ ਇਸ ਨੰਬਰ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜੈਂਟ ਕਰਦੇ ਨੇ ਯੂਨਿਟੀ ਟੂਰ, ਜਿਹੜਾ ਕਿ ਸਰਗੁਣ ਮਹਿਤਾ ਐਂਡ ਐਮੀ ਵਰਕ ਤੁਹਾਡੇ ਲਈ ਲੈ ਕੇ ਆ ਰਹੇ ਨੇ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਇਹ ਬਹੁਤ ਹੀ ਕਮਾਲ ਦਾ ਲਾਈਵ ਇਨ ਕੌਂਸਰਟ ਹੋਣ ਜਾ ਰਿਹਾ ਹੈ ਤੇ ਤੁਸੀਂ ਇਹਦੇ ਲਈ ਟਿਕਟਸ ਬੁੱਕ ਕਰੋ ticketmaster.ca ਦੇ ਉੱਪਰ ਜਾ ਕੇ। ਆਪਣੀ ਪਸੰਦ ਦੀਆਂ ਸੀਟਸ ਦੇਖੋ, ਪੂਰਾ ਮੈਪ ਤੁਹਾਨੂੰ ਨਜ਼ਰ ਆ ਜਾਣਾ, ਮੈਪ 'ਤੇ ਸੀਟਸ ਦੇਖੋ ਅਤੇ ਆਪਣੀ ਪਸੰਦ ਦੀਆਂ ਟਿਕਟਸ ਨੂੰ ਬੁੱਕ ਕਰ ਲਓ ਫਟਾਫਟ ਬੁੱਕ ਕਰ ਲਓ, ਇਸ ਤੋਂ ਪਹਿਲਾਂ ਕਿ ਪੂਰਾ ਹਾਲ ਭਰ ਜੇ, ਪੂਰਾ ਸਟੇਡੀਅਮ ਆਈ ਥਿੰਕ ਭਰ ਜੇ। ਅਤੇ ਜ਼ਰੂਰ ਤੁਸੀਂ ਇਹ ਇਵੈਂਟ ਨੂੰ ਇੰਜੋਏ ਕਰਨਾ। ਐਮੀ ਵਿਰਕ ਐਂਡ ਸਰਗੁਣ ਮਹਿਤਾ ਲਾਈਵ ਤੁਹਾਡੇ ਲਈ ਪਰਫੋਰਮ ਕਰਨਗੇ। ਬਹੁਤ ਹੀ ਕਮਾਲ ਦਾ ਸ਼ੋਅ ਹੋਏਗਾ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਇਹ ਪ੍ਰੈਜੈਂਟ ਕਰ ਰਹੇ ਨੇ ਯੂਨਿਟੀ ਟੂਰ ਐਮੀ ਵਿਰਕ ਐਂਡ ਸਰਗੁਣ ਮਹਿਤਾ ਦਾ। ਫਿਰ ਦੱਸਦਿਆਂ ਮੈਂ ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੇ ਟਿਕਟਸ ਨੂੰ ਬੁੱਕ ਕਰਵਾ ਸਕਦੇ ਹੋ। ਆਈਕੇਅਰ ਜ਼ਰੂਰ ਪਹੁੰਚੋ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ ਇਹ ਦੋਵੇਂ ਆਪ ਹੀ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਇਹ ਕਲੀਨਿਕ ਹੈ ਕਲੀਅਰ ਵਿਊ ਆਈਕੇਅਰ, ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ 'ਤੇ ਤੁਹਾਡੇ ਲਈ ਲੋਕੇਟਡ ਹੈ। ਅਤੇ ਇਹਨਾਂ ਦੇ ਕੋਲ ਤੁਹਾਨੂੰ ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ ਅਤੇ ਤੁਸੀਂ ਇਹਨਾਂ ਦੇ ਨਾਲ ਮਿਲੋ। ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ ਐਕਸੈਪਟ ਮੰਡੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੁਹਾਨੂੰ ਕੁਛ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਅਤੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਤੁਸੀਂ ਕਰਵਾ ਸਕਦੇ ਹੋ। ਬਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਅਤੇ ਤੁਹਾਡੇ ਲਈ ਇਹ ਲੋਕੇਟਡ ਨੇ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ, ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ 'ਤੇ। ਅਤੇ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ, ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਡਾਕਟਰਸ ਅਵੇਲੇਬਲ ਹੁੰਦੇ ਨੇ। ਅੱਜ ਜਾਣਾ ਚਾਹੁੰਦੇ ਹੋ ਸੈਟਰਡੇ ਨੂੰ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਓਪਨ ਨੇ। ਅਤੇ ਕੱਲ੍ਹ ਨੂੰ ਜਾਣਾ ਹੋਵੇ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ 5 ਘੰਟੇ ਤੁਹਾਡੇ ਲਈ ਡਾਕਟਰਸ ਅਵੇਲੇਬਲ ਰਹਿਣਗੇ। ਅਤੇ ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ। ਪਹੁੰਚੋ ਤੁਸੀਂ ਕਲੀਅਰ ਵਿਊ ਆਈ ਕੇਅਰ, ਨੰਬਰ ਇਹਨਾਂ ਦਾ 905-913-4545, 905-913-4545, ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਅਗਲੇ ਕਾਲਰ 2865, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਚੜ੍ਹਦੀ ਕਲਾ ਜੀ, ਕਾਫੀ ਸਾਰਾ ਬਹੁਤ ਸੁਣਿਆ ਸੀ ਯੂਐਸਏ ਤੇ ਅੱਜ ਵੀ।
0: ਅੱਛਾ, ਇੰਜੋਏ ਕਰ ਰਹੇ ਹੋ ਆਪਣਾ ਵੀਕਐਂਡ ਤੁਸੀਂ? ਅੱਛਾ, ਮੈਂ ਕਿਹਾ ਵੀਕਐਂਡ ਇੰਜੋਏ ਕਰ ਰਹੇ ਹੋ ਪੂਰਾ?
1: ਹਾਂਜੀ, ਅਸੀਂ ਆਏ ਨੇ ਵੀ ਥਰਸਡੇ ਦੇ ਆਏ ਹਾਂ ਇਹ ਬਾਰ।
0: ਹਾਂਜੀ ਹਾਂਜੀ, ਤੁਸੀਂ ਦੱਸਿਆ ਸੀ ਲਾਸਟ ਵੀਕ।
1: ਸੁਣਦੇ ਹਾਂਜੀ,
0: ਠੀਕ ਹੈ, ਥੈਂਕ ਯੂ।
1: ਹਾਂਜੀ ਯੂਐਸਏ ਦੇ ਅਸੀਂ ਜੀ, ਅੱਜ ਅਸੀਂ ਇਹ ਕਹਿ ਗਰੀ ਸੁਣਦੇ ਬਾਅਦ।
0: ਅੱਛਾ ਅੱਛਾ, ਚਲੋ ਵਧੀਆ,
1: ਟਾਈਮ ਲੱਗ ਜਾਣਾ। ਹਾਂਜੀ
0: ਹਾਂਜੀ ਹਾਂਜੀ,
1: ਤੇ ਸੁਣਿਆ ਕਰਾਂਗੇ ਤੁਹਾਡਾ ਫੋਨ। ਹਾਂਜੀ ਠੀਕ ਹੈ ਜੀ।
0: ਹਾਂਜੀ ਹਾਂਜੀ, ਥੈਂਕ ਯੂ,
1: ਸਤਿ ਸ੍ਰੀ ਅਕਾਲ ਜੀ,
0: ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ। ਐਂਡ ਤੁਸੀਂ ਆਪਣੇ ਟੂਰ ਦੇ ਉੱਪਰ ਵੀ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ, ਮੈਨੂੰ ਬੜੀ ਖੁਸ਼ੀ ਹੋਈ, ਥੈਂਕ ਯੂ ਸੋ ਮਚ। ਚਲੋ ਫਿਰ ਆਪਾਂ ਸੁਣੀਏ ਹੁਣ ਨੈਕਸਟ ਫਰਮਾਇਸ਼ੀ ਗਾਣਾ, ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ, ਨਾਲ ਨੇ ਅਨੁਰਾਧਾ ਪੌਦਵਾਲ, ਇਹਨਾਂ ਦੀ ਆਵਾਜ਼ 'ਚ ਤੁਸੀਂ ਗਾਣਾ ਇੰਜੋਏ ਕਰੋ। ਤੇ ਜਲਦ ਵਾਪਸ ਆਉਂਦੇ ਹਾਂ, ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਕਾਲਸ ਕਰ ਰਹੇ ਹੋ। 8661 ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਥੈਂਕ ਯੂ, ਯੂ ਪਲੇਡ ਅ ਨਾਈਸ ਸੌਂਗ ਐਂਡ ਆਈ ਲਾਈਕਡ ਇਟ।
0: ਓਕੇ ਨੋ ਪ੍ਰੋਬਲਮ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਐਂਡ ਉਮੀਦ ਹੈ ਕਿ ਤੁਸੀਂ ਬਾਕੀ ਵੀ ਸਾਰੇ ਆਪਣੇ ਪ੍ਰੋਗਰਾਮ ਨੂੰ ਵੀ ਆਪਣੇ ਗਾਣਿਆਂ ਨੂੰ ਵੀ ਆਪਣੀ ਪਸੰਦਿਆਂ ਨੂੰ ਇੰਜੋਏ ਕਰ ਰਹੇ ਹੋ। 905-564-6444 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਅਤੇ ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਹੈ। ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚੋ ਅਤੇ ਲਾਜਵਾਬ ਖਾਣਾ ਖਾਓ। ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਇਵੈਂਟ ਆ ਰਿਹਾ, ਤੁਸੀਂ ਭਾਜੀ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲੋਂ ਤਿਆਰ ਕਰਵਾਓ। ਪੰਜਾਬੀ ਬਾਈ ਨੇਚਰ ਦੀ ਬਹੁਤ ਹੀ ਕਮਾਲ ਦੀ ਨੰਬਰ 1 ਕੇਟਰਿੰਗ ਆਪਣੀਆਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਵਿੱਚ ਕਰਾ ਸਕਦੇ ਹੋ। ਚਾਹੇ ਤੁਸੀਂ ਆਪਣੇ ਕਹਿ ਲਓ ਕਿ ਘਰਾਂ ਦੇ ਵਿੱਚ ਛੋਟੀ ਮੋਟੀ ਗੈਦ ਟੂਗੈਦਰ ਕਰ ਰਹੇ ਹੋ ਜਾਂ ਬਹੁਤ ਵੱਡੀ ਪਾਰਟੀ ਕਰਨੀ ਹੋਵੇ, ਪੰਜਾਬੀ ਬਾਈ ਨੇਚਰ ਦਾ ਖਾਣਾ ਬਹੁਤ ਹੀ ਲੰਬੇ ਟਾਈਮ ਤੋਂ ਹਰ ਪਾਰਟੀ ਦੀ ਕਹਿ ਲਓ ਕਿ ਸ਼ਾਨ ਬਣਿਆ ਹੋਇਆ। ਅਤੇ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ। ਸ਼ੁੱਧ ਖੋਏ ਦੀਆਂ ਮਿਠਾਈਆਂ ਨੇ ਇਹਨਾਂ ਦੇ ਕੋਲ ਅਤੇ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀ ਡੇ ਕੱਢੀਆਂ ਜਾਂਦੀਆਂ ਸ਼ਾਮ ਦੇ ਟਾਈਮ ਸਪੈਸ਼ਲੀ। ਅਤੇ ਤੁਸੀਂ ਜਲੇਬੀਆਂ ਦੇ ਨਾਲ ਰਬੜੀ ਐਡ ਕਰਾ ਸਕਦੇ ਹੋ, ਬੜੇ ਸਵਾਦ ਬਹੁਤ ਟੇਸਟੀ ਇਹ ਖਾਣਾ ਬਣਾਉਂਦੇ ਨੇ। ਸਾਰੀਆਂ ਲੋਕੇਸ਼ਨਸ ਤੁਹਾਡੇ ਲਈ ਐਵਰੀ ਡੇ ਓਪਨ ਨੇ। ਪਹਿਲੀ ਲੋਕੇਸ਼ਨ 888-7 ਦਾ ਗੋਰ ਰੋਡ, ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ, ਗੋਰ ਐਂਡ ਐਬਨੇਜ਼ਰ ਦੇ ਉੱਪਰ ਨੇ। ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ, ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ, ਬੁਬੇਡ ਐਂਡ ਏਅਰਪੋਰਟ ਰੋਡ ਦੇ ਇੰਟਰਸੈਕਸ਼ਨ 'ਤੇ ਨੇ। ਤੀਸਰੀ ਲੋਕੇਸ਼ਨ ਜਿਹੜੀ ਕਿ ਬਿਲਕੁਲ ਲੇਟੈਸਟ ਨਵੀਂ ਲੋਕੇਸ਼ਨ ਹੈ, 58 ਕੁਐਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ, ਬੁਬੇਡ ਐਂਡ ਹਰਨਟਾਰੀਓ ਦੇ ਉੱਪਰ ਨੇ। ਅਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11 ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸੈਂਡਲਵੁੱਡ ਦੇ ਉੱਪਰ ਨੇ, ਡੋਲਰਾਮਾ ਦੇ ਬਿਲਕੁਲ ਨਾਲ। ਇਹ ਸਾਰੀਆਂ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਨੇ। ਪੰਜਾਬੀ ਬਾਈ ਨੇਚਰ ਦਾ ਖਾਣਾ ਤੁਸੀਂ ਐਵਰੀ ਡੇ ਇੰਜੋਏ ਕਰਦੇ ਹੋ। ਅਤੇ 341 ਹੋ ਗਏ ਨੇ ਅਤੇ ਮੇਰੇ ਕੋਲ ਤੁਹਾਡੇ ਗਾਣੇ ਹਜੇ ਪੈਂਡਿੰਗ ਨੇ। ਅਤੇ ਲਓ ਫਿਰ ਆਪਾਂ ਨੈਕਸਟ ਗਾਣਾ ਸੁਣੀਏ ਫਟਾਫਟ, ਨੂਰ ਜਹਾਂ ਦੀ ਆਵਾਜ਼ ਦੇ ਵਿੱਚ, ਬੜਾ ਪਿਆਰਾ ਗਾਣਾ। ਅਤੇ ਸੁਣੋ, ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਸਾਡਾ ਸਾਥ ਕੁਝ ਕੁ ਮਿੰਟ ਦਾ ਹੋ ਰਿਹਾ ਤੇ ਉਮੀਦ ਹੈ ਕਿ ਸਾਰੇ ਆਪਣੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ ਤੇ ਆਪਣੀ ਪਸੰਦ ਦੇ ਗਾਣੇ ਵੀ ਤੁਸੀਂ ਇੰਜੋਏ ਕਰ ਰਹੇ ਹੋਵੋਗੇ। 2825 87। ਹਾਂਜੀ ਸਤਿ ਸ੍ਰੀ ਅਕਾਲ
1: ਮਨਪ੍ਰੀਤ, ਮੈਂ ਤੁਹਾਨੂੰ ਗੱਲ ਦੱਸਾਂ।
0: ਹਾਂਜੀ,
1: ਮੈਂ ਦੂਜਾ ਜਿਹੜਾ ਸਿੱਖਿਆ ਮੰਤਰੀ ਨੀ ਦਿੱਲੀ ਸੀ,
0: ਹਾਂਜੀ,
1: ਉਹ ਪਹਿਲਾਂ ਜਾ ਕੇ ਬਹਿ ਗਿਆ ਮਜ਼ਾਰੇ ਚ। ਉਹਨੇ ਆਖਿਆ ਕਿਹਦੇ ਬਾਰੇ ਮਜ਼ਾਰਾ ਚੱਲਦਾ, ਕਿਹਦੇ ਵਿਰੁੱਧ ਹੈ? ਰਾਹੁਲ ਗਾਂਧੀ ਕਹਿੰਦਾ ਤੇਰੇ ਵਿਰੁੱਧ ਦਾ ਮਜ਼ਾਰਾ ਕਰ ਰਿਹਾ, ਉਹ ਜੋ ਭੱਜਿਆ ਉੱਥੋਂ ਚਲਾ ਗਿਆ। ਫਿਰ ਦੂਜਾ ਇੱਕ ਨਵਾਂ ਨਵਾਂ ਭਾਲਦਾ ਜੇ ਸ਼ਾਮਲ ਹੋਇਆ ਬੰਦਾ,
0: ਹਾਂਜੀ,
1: ਉਹ ਜਾ ਗਿਆ ਉੱਥੇ, ਮੈਂ ਬਦਮਾਸ਼ੀ ਦਿਖਾ ਕੇ ਆਉਣਾ। ਉਹਨਾਂ ਨੇ ਉਹਦੀ ਕਾਰ ਤੋੜ ਦੀ, ਨਾਲੇ ਜਿੱਦਰ ਕੁੱਟ ਦਿੱਤੀ।
0: ਦੇਖੋ ਹਨਾ, ਇੰਡੀਆ ਦੇ ਵਿੱਚ ਪਤਾ ਨੀ ਕੀ ਕੀ ਚੱਲ ਰਿਹਾ ਹਨਾ,
1: ਕਿੰਨਾ ਜਵਾਕਾਂ ਨੂੰ ਕਿੰਨਾ ਕੁੱਟਿਆ ਹਨਾ,
0: ਗਵਰਨਮੈਂਟ ਦੇ ਅਗੇਂਸਟ ਜਾਣ ਦੇ ਲਈ ਵੀ ਬਹੁਤ ਹਿੰਮਤ ਚਾਹੀਦੀ ਹੈ ਨਾ। ਤੇ ਜਿਹੜੇ ਉੱਥੇ
1: ਗਵਰਨਮੈਂਟ ਹਿੱਲੀ ਫਿਰਦੀ ਆ, ਕੀ ਬਣਨਾ ਸਰ, ਮੋਦੀ ਨੂੰ ਅਸਤੀਫਾ ਦੇਣਾ ਪਏ। ਧੰਨਵਾਦ ਭਾਈ
0: ਜੀ, ਬਹੁਤ ਸ਼ੁਕਰੀਆ। ਮੈਂ ਵੈਸੇ ਪੋਲਿਟਿਕਸ ਦੀ ਨਾ ਮੈਂ ਬਹੁਤ ਘੱਟ ਗੱਲ ਕਰਦੀ ਹੁੰਦੀ ਹਾਂ। ਮੈਨੂੰ ਇੱਦਾਂ ਹੁੰਦਾ ਕਿ ਚਲੋ ਸਾਰਾ ਦਿਨ ਆਲ ਦਾ ਟਾਈਮ ਤੁਸੀਂ ਨਿਊਜ਼ ਸੁਣਦੇ ਰਹਿੰਦੇ ਹੋ, ਆਲ ਦਾ ਟਾਈਮ ਇਹੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕਿ ਥੋੜ੍ਹਾ ਰਿਲੈਕਸਿੰਗ ਜਿਹਾ ਹੋਵੇ ਪ੍ਰੋਗਰਾਮ। ਬਟ ਜੋ ਹਨਾ ਇੰਡੀਆ ਦੇ ਵਿੱਚ ਹੁਣ ਅੱਜ ਕੱਲ੍ਹ ਵਾਪਰ ਰਿਹਾ, ਜੋ ਵੀ ਹੋ ਰਿਹਾ, ਬੜਾ ਦੁੱਖ ਹੁੰਦਾ ਦੇਖ ਕੇ ਨਾ, ਕਿ ਜੇ ਆਪਾਂ ਆਪਣੀ ਸਰਕਾਰ ਤੋਂ ਆਪਣੀ ਗਵਰਨਮੈਂਟ ਤੋਂ ਜੇ ਹੈਲਪ ਨਹੀਂ ਲੈ ਸਕਦੇ ਹਨਾ, ਫਿਰ ਆਪਾਂ ਕਿਹਨੂੰ ਕਵਾਂਗੇ ਜਿਹੜੇ ਇੰਨੇ ਇੰਨੀਆਂ ਵੋਟਸ ਪਾ ਕੇ ਉਹਨਾਂ ਨੂੰ ਇੰਨੀ ਵੱਡੀ ਵੱਡੀਆਂ ਨਾ ਲੀਡਰਸ਼ਿਪਸ ਦਿੱਤੀਆਂ ਨੇ। ਅਤੇ ਓਬਵੀਅਸ ਗੱਲ ਹੈ ਕਿ ਗਵਰਨਮੈਂਟ ਜਿਹੜੀ ਬਣਦੀ ਆ ਉਹ ਲੋਕਾਂ ਦੇ ਨਾਲ ਹੀ ਬਣਦੀ ਆ, ਲੋਕਾਂ ਦੇ ਵੱਲੋਂ ਹੀ ਬਣਦੀ ਆ। ਅਤੇ ਜੇ ਲੋਕਾਂ ਦੇ ਲਈ ਤੁਸੀਂ ਉਹ ਉਹਨਾਂ ਨੂੰ ਹੈਲਪ ਆਊਟ ਕਰਨਾ ਹੀ ਨਹੀਂ, ਉਹਨਾਂ ਦੇ ਲਈ ਤੁਸੀਂ ਇੱਦਾਂ ਦੇ ਕੰਢੇ ਵਿਛਾ ਦੇਣੇ ਆ, ਫਿਰ ਉਹ ਵਿਚਾਰੇ ਕਿੱਥੇ ਜਾਣਗੇ ਹਨਾ। ਤਾਂ ਬੜਾ ਦੁੱਖ ਹੁੰਦਾ ਦੇਖ ਕੇ, ਕਿਉਂਕਿ ਇੰਨੀਆਂ ਵੀਡੀਓਜ਼ ਆਉਂਦੀਆਂ ਨੇ ਸਾਹਮਣੇ ਸੋਸ਼ਲ ਮੀਡੀਆ ਸਾਰਾ, ਹੁਣ ਦਿੱਲੀ ਦੀਆਂ ਜਿਹੜੀਆਂ ਘਟਨਾਵਾਂ ਨੇ ਇਹ ਸਾਰਾ ਭਰਿਆ ਪਿਆ। ਬਟ ਹੋਪਫੁਲੀ ਚਲੋ ਰੱਬ ਅੱਗੇ ਅਰਦਾਸ ਕਰਦੇ ਕਿ ਛੇਤੀ ਇਹਨਾਂ ਚੀਜ਼ਾਂ ਨੂੰ ਠੱਲ ਪਵੇ। ਅਤੇ ਜਿਹੜੇ ਸਟੂਡੈਂਟ ਵਗੈਰੇ, ਕਿਉਂਕਿ ਬਹੁਤ ਸਾਰੇ ਸੁਸਾਈਡਸ ਵੀ ਹੋਏ ਨੇ ਕਾਫੀ ਸਟੂਡੈਂਟਸ ਦੇ ਹਨਾ, ਜਿਨ੍ਹਾਂ ਨੂੰ ਕਹਿ ਲਓ ਕਿ ਇਹ ਐਗਜ਼ਾਮ ਦੇ ਕਰਕੇ ਹਨਾ ਕਿੰਨੀਆਂ ਹੋਪਸ ਹੁੰਦੀਆਂ ਨੇ, ਕਈਆਂ ਨੇ ਕਿੰਨੇ ਕਿੰਨੇ ਲੋਨ ਚੁੱਕੇ ਹੁੰਦੇ ਨੇ, ਕਿਉਂਕਿ ਜਿਹੜੀਆਂ ਇਹ ਕੋਚਿੰਗ ਕਲਾਸਿਸ ਵੀ ਹੁੰਦੀਆਂ, ਇਹ ਵੀ ਕਿਹੜਾ ਸੌਖੀਆਂ ਹੁੰਦੀਆਂ ਲੈਣੀਆਂ, ਇਹਨਾਂ ਦੇ ਵੀ ਕਾਫੀ ਹਾਈ ਹੁੰਦੀਆਂ ਨੇ ਫੀਸ ਵਗੈਰਾ, ਕਾਫੀ ਜ਼ਿਆਦਾ ਹਾਈ ਪ੍ਰਾਈਸਿਸ ਹੁੰਦੇ ਨੇ। ਤਾਂ ਬੜਾ ਦੁੱਖ ਹੁੰਦਾ ਜਾਣ ਕੇ। ਬਟ ਚਲੋ ਹੋਪਫੁਲੀ ਵਧੀਆ ਹੁਣ ਅੱਗੇ ਦਿਨ ਆਉਣ ਅਤੇ ਸਾਰਿਆਂ ਦੇ ਲਈ ਅੱਗੇ ਨਵੀਂ ਇੱਕ ਵਧੀਆ ਸਵੇਰ ਹੋਵੇ। ਅਤੇ ਮੱਲੀ ਟੈਂਟ ਸਰਵਿਸਿਸ ਦੀ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ, ਇਹਨਾਂ ਦੇ ਕੋਲ ਟੈਂਟ ਸਾਈਜ਼ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ ਨੇ, ਵਾਈਟ ਟੈਂਟ ਵੀ ਹੈਗੇ ਨੇ, ਅਤੇ ਇਹ ਸਾਰੇ ਵਾਟਰਪਰੂਫ ਟੈਂਟ ਤੁਹਾਡੇ ਲਈ ਲੈ ਕੇ ਆਉਂਦੇ ਨੇ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਹੁੰਦਾ ਆ। ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ। ਅਤੇ ਤੁਸੀਂ ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਵੀ ਲਗਵਾ ਸਕਦੇ ਹੋ ਟੈਂਟ ਦੇ ਵਿੱਚ। ਅਤੇ ਇਹਨਾਂ ਦੇ ਕੋਲ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਨੇ, ਦੋ ਸੈਪਰੇਟ ਯੂਨਿਟ ਲੈ ਕੇ ਆਉਂਦੇ ਨੇ ਮੈਨ ਐਂਡ ਵੈਮਨ ਦੇ ਲਈ। ਅਤੇ ਤੁਸੀਂ ਬਹੁਤ ਲੰਬੀ ਲੰਬੀਆਂ, ਜਿਵੇਂ ਇੰਡੀਆ ਦੇ ਦੇਖਦੇ ਨਾ ਆਪਾਂ, ਇੰਡੀਆ 'ਚ ਲੰਬੀ ਲੰਬੀ ਲੜੀਆਂ ਲਗਾ ਕੇ ਤੁਹਾਡੇ ਘਰਾਂ ਨੂੰ ਪੂਰਾ ਪ੍ਰੋਪਰਲੀ ਲਾਈਟਨਿੰਗ ਕੀਤੀ ਹੁੰਦੀ ਹੈ, ਉਹ ਬਿਲਕੁਲ ਸੇਮ ਤੁਹਾਡੇ ਲਈ ਮੱਲੀ ਟੈਂਟ ਸਰਵਿਸਿਸ ਕਰ ਸਕਦੇ ਨੇ। ਨੰਬਰ ਤੁਸੀਂ ਨੋਟ ਕਰ ਲਓ, 6479259696 47 999 2529 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੱਲੀ ਟੈਂਟ ਸਰਵਿਸਿਜ਼ ਦੇ ਨਾਲ। SS ਲੋਨ ਕੇਅਰ ਤੋਂ ਤੁਸੀਂ ਆਪਣੇ ਲੋਨ ਦੀ ਪੂਰੀ ਕਹਿ ਲਓ ਕਿ ਮੇਨਟੇਨੈਂਸ ਕਰਵਾ ਕੇ ਰੱਖ ਸਕਦੇ ਹੋ। ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ, ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਬੁੱਕ ਕਰੋ। ਔਨ ਟਾਈਮ ਘਾਹ ਵਗੈਰਾ ਕੱਟ ਕੇ ਜਾਣਗੇ, ਬਹੁਤ ਸੋਹਣੇ ਫੁੱਲ ਬੂਟੇ ਲਗਾ ਦੇਣਗੇ, ਪੂਰਾ ਪ੍ਰੋਪਰ ਤੁਸੀਂ ਇਹਨਾਂ ਦੇ ਕੋਲੋਂ ਨਵੀਂ ਸੋਡਿੰਗ ਕਰਾ ਸਕਦੇ ਹੋ। SS ਲੋਨ ਕੇਅਰ ਦੇ ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ। ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਬਹੁਤ ਸਾਫ਼ ਸੁਥਰਾ ਕੰਮ ਕਰਦੇ ਨੇ। ਅਤੇ ਨੰਬਰ 4376551984 4376551984 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। 10 ਮਿੰਟ ਦਾ ਟਾਈਮ ਰਹਿ ਗਿਆ ਅਤੇ ਗਾਣੇ ਆਪਾਂ ਦੋ ਸੁਣਾਉਣੇ ਆ। ਨੈਕਸਟ ਫਰਮਾਇਸ਼ੀ ਗਾਣਾ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ, ਇੰਜੋਏ ਕਰੋ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7711 ਕੋਮਲ ਟ੍ਰੈਵਲ ਐਂਡ
1: ਟੂਰਸ। ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ। ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
2: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟ੍ਰੈਵਲ ਇੰਸ਼ੋਰੈਂਸ, ਆਰ ਈ ਐਸ

ਕਰਦੇ ਹੋ? ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮਾ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇਨਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇਨਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਕੁਝ ਸਮਾਂ ਹੀ ਸਾਡੇ ਕੋਲ ਬਚਿਆ ਆ ਅਤੇ ਉਮੀਦ ਹੈ ਕਿ ਸਾਰਿਆਂ ਨੇ ਅੱਜ ਦਾ ਰੇਡੀਓ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਦਿਨ ਵੀ ਇੰਜੋਏ ਕਰ ਰਹੇ ਹੋ। ਲਾਸਟ ਵਿੱਚ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਟੱਟ ਟਰਾਂਸਫਰਾਈਟ ਦੀ, ਜਿਹਨਾਂ ਨੂੰ ਏਜ਼ ਏ ਡਰਾਈਵਰਸ ਦੀ ਲੋੜ ਹੈ, ਸੇਮ ਡੇ ਤੁਸੀਂ ਵਾਪਸੀ ਕਰ ਸਕਦੇ ਹੋ। US ਦੇ ਲਈ ਸ਼ਾਰਟ ਹਾਲ ਦਾ ਕੰਮ ਹੈ। ਜੇ ਤੁਹਾਡੇ ਕੋਲ 2 ਸਾਲ ਦਾ ਵੈਰੀਫਾਈਡ ਲਾਇਸੈਂਸ ਹੈ, 23 ਸਾਲ ਦੀ ਤੁਹਾਡੀ ਏਜ ਹੈ ਅਤੇ ਤੁਹਾਡਾ ਕਲੀਨ ਰੈਕਡ ਹੈਗਾ, ਤਾਂ ਜ਼ਰੂਰ ਕਾਲ ਕਰੋ ਸੁੱਖੀ ਢੱਟ ਜੀ ਨੂੰ। ਡਰਾਈਵਰ ਜਿੰਨੇ ਵੀ ਨੇ $1600 ਤੋਂ ਲੈ ਕੇ $2200 ਵੀਕਲੀ ਕਮਾ ਸਕਦੇ ਨੇ। ਟੱਟ ਟਰਾਂਸਫਰਾਈਟ ਦੇ ਸੁੱਖੀ ਢੱਟ ਜੀ ਨੂੰ ਕਾਲ ਕਰੋ 416-666-9520, 416-666-9520। ਟੱਟ ਟਰਾਂਸਫਰਾਈਟ ਦਾ ਨੰਬਰ ਹੈ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕੀਤਾ। ਮੇਰੀ ਮੁਲਾਕਾਤ ਦਾ ਤੁਹਾਡੇ ਨਾਲ ਮੰਡੇ ਨੂੰ ਹੋਏਗੀ 3 ਵਜੇ ਅਤੇ ਉਦੋਂ ਤੱਕ ਮੈਨੂੰ ਮਨਪ੍ਰੀਤ ਕੌਰ ਤੂਰ ਨੂੰ ਇਜਾਜ਼ਤ ਦਿਓ। ਆਪਣਾ ਵੀਕਐਂਡ ਇੰਜੋਏ ਕਰੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਡਰਾਈਵਿੰਗ ਬਹੁਤ ਧਿਆਨ ਦੇ ਨਾਲ ਕਰੋ ਅਤੇ ਮਿਲਦੇ ਹਾਂ ਫਿਰ ਆਪਾਂ ਛੋਟੀ ਜਿਹੀ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ, ਇੱਕ ਦਿਨ ਦੇ ਬਾਅਦ, ਯਾਨੀ ਕਿ ਮੰਡੇ ਨੂੰ। ਉਦੋਂ ਤੱਕ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਅਤੇ ਲਾਸਟ ਵਿੱਚ ਗੈਰੀ ਗਿਲ ਜੀ ਹੈਮਿਲਟਨ ਤੋਂ, ਉਹਨਾਂ ਦੀ ਫਰਮਾਇਸ਼ ਦਾ ਇੱਕ ਗਾਣਾ ਆ ਮੁਹੰਮਦ ਸਦੀਕ ਐਂਡ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ, ਤੁਸੀਂ ਉਹ ਇੰਜੋਏ ਕਰੋ ਅਤੇ ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।

ਕੈਨੇਡਾ ਸਰਕਾਰ ਜ਼ਮਾਨਤ ਅਤੇ ਸਜ਼ਾ ਦੇ ਕਾਨੂੰਨਾਂ ਵਿੱਚ ਸਖਤੀ ਲਿਆ ਰਹੀ ਹੈ। ਹਿੰਸਕ ਅਤੇ ਬਾਰ ਬਾਰ ਅਪਰਾਧ ਕਰਨ ਵਾਲਿਆਂ ਨੂੰ ਭਾਈਚਾਰੇ ਤੋਂ ਦੂਰ ਰੱਖਣ ਲਈ ਸਿਸਟਮ ਵਿੱਚ ਸੁਧਾਰ, ਤਾਂ ਜੋ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।

0: ਲਓ ਜੀ ਢੀਂਡਸਾ ਸਾਹਿਬ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਦ ਮੈਪਲ ਕਲੀਨਿਕ ਤੋਂ। ਮੈਂ ਲਾਸਟ ਆਵਰ ਦੇ ਵਿੱਚ ਜਿਹੜਾ ਗੱਲਬਾਤ ਕਰ ਰਿਹਾ ਸੀ ਕਿ ਪਰਿਵਾਰਾਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇੱਕ ਤਾਂ ਅਫੋਰਡੇਬਲ ਪ੍ਰਾਈਸ ਤੇ ਘਰ ਦੀ ਕਲੀਨਿੰਗ, ਉਹ ਤੁਸੀਂ ਇਹਨਾਂ ਨੂੰ ਰੈਗੂਲਰ ਕਲੀਨਿੰਗ ਲਈ ਵੀ ਹਾਇਰ ਕਰ ਸਕਦੇ ਹੋ, ਵਨ ਟਾਈਮ ਡੀਪ ਕਲੀਨਿੰਗ ਲਈ ਵੀ ਹਾਇਰ ਕਰ ਸਕਦੇ ਹੋ, ਤੇ ਕਲੀਨਿੰਗ ਕਰਨ ਤੋਂ ਉਪਰੰਤ ਤੁਹਾਨੂੰ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਦਿੱਤਾ ਜਾ ਰਿਹਾ। ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ। ਨਵਨੀਤ ਕੌਰ ਨੇ ਸਪੈਸ਼ਲ ਮੈਨੂੰ ਕਾਲ ਕਰਕੇ ਕਿਹਾ, ਕਹਿੰਦੇ ਜੀ ਜਿਹੜਾ ਤੁਸੀਂ ਰੈਕਮੈਂਡ ਕੀਤੀ ਸੀ ਕਲੀਨਿੰਗ ਸਰਵਿਸ, ਅਸੀਂ ਉਹਨਾਂ ਨੂੰ ਕਾਲ ਕੀਤਾ, ਕੰਮ ਕਹਿੰਦੇ ਸਾਨੂੰ ਬਹੁਤ ਵਧੀਆ ਕੰਮ ਲੱਗਿਆ, ਤੇ ਜਦੋਂ ਕਹਿੰਦੇ ਸਾਨੂੰ ਅਖੀਰ ਦੇ ਵਿੱਚ ਇੱਕ ਵੈਕਿਊਮ ਕਲੀਨਰ ਫ੍ਰੀ ਦਿੱਤਾ ਤਾਂ ਕਹਿੰਦੇ ਮੈਂ ਤਾਂ ਘਰੇ ਵੀ ਅੱਜ ਆਪਣੇ ਫੋਟੋਆਂ ਖਿੱਚ ਕੇ ਪਾਏ, ਕਹਿੰਦੇ ਮੈਨੂੰ ਤਾਂ ਪਹਿਲੀ ਵਾਰ ਕੈਨੇਡਾ ਦੇ ਵਿੱਚ ਕੋਈ ਫ੍ਰੀ ਚੀਜ਼ ਮਿਲੀ ਹੈ, ਕਹਿੰਦੇ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ।
1: ਬਿਲਕੁਲ ਸਰ, ਬਹੁਤ ਬਹੁਤ ਸ਼ੁਕਰੀਆ ਭੈਣ ਦਾ। ਪਹਿਲਾਂ ਤਾਂ ਇਹ ਬਹੁਤ ਜ਼ਿਆਦਾ ਮਤਲਬ ਕਿ ਵੀ ਵਧੀਆ ਰਿਸਪੋਂਸ ਸਾਨੂੰ ਮਿਲ ਰਿਹਾ, ਰਿਸਪੋਂਸ ਤਾਂ ਮਿਲ ਰਿਹਾ ਜੀ ਕਿਉਂਕਿ ਜਿਹੜੀ ਕਲੀਨਿੰਗ ਦੀ ਕੁਆਲਿਟੀ ਹੈ ਆਪਣੀ ਉਹਨੂੰ ਕੋਈ ਬੇਟ ਨਹੀਂ ਕਰ ਸਕਦਾ ਸੀ। ਇਹਦੇ ਲਈ ਚੈਲੰਜ ਵੀ ਕਰ ਸਕਦੇ ਹਾਂ ਕਿਸੇ ਨੂੰ ਵੀ, ਜੇ ਸਾਡੀ ਕਲੀਨਿੰਗ ਕੰਪਨੀ ਦੀ ਜਿਹੜੀ ਕੁਆਲਿਟੀ ਆ ਉਹਨੂੰ ਕੋਈ ਬੀਟ ਕਰ ਦੇਵੇ ਤਾਂ ਆਪਾਂ ਉਹਨਾਂ ਨੂੰ ਵੀ ਵੈਕਿਊਮ ਫ੍ਰੀ ਚ ਦੇ ਦੇਵਾਂਗੇ।
0: ਠੀਕ ਹੈ ਜੀ, ਤੇ ਇੱਕ ਡੈਸਨ ਦਾ ਤੁਸੀਂ ਕਹਿ ਰਹੇ ਸੀਗੇ, ਉਹਦੇ ਬਾਰੇ ਵੀ ਡਿਟੇਲ ਦੇ ਵਿੱਚ ਸਮਝਾ ਦਿਓ।
1: ਹਾਂਜੀ ਸਰ, ਮੰਥ ਐਂਡ ਤੇ ਆਪਾਂ ਨੇ ਇੱਕ ਲੱਕੀ ਡਰਾਅ ਕੱਢਣਾ ਹੈ। ਉਸ ਲੱਕੀ ਡਰਾਅ ਦੇ ਵਿੱਚ ਜਿਹੜੇ ਵੀ ਵਿਨਰ ਹੋਣਗੇ ਕਲਾਇੰਟ ਸਾਡੇ, ਉਹਨਾਂ ਨੂੰ ਡਾਇਸਨ ਦਾ ਵੈਕਿਊਮ ਜਿਹੜਾ ਉਹ ਗਿਫਟ ਕੀਤਾ ਜਾਵੇਗਾ ਜਦੋਂ ਉਹਨਾਂ ਦਾ ਲੱਕੀ ਡਰਾਅ ਦੇ ਵਿੱਚ ਨਾਮ ਆਵੇਗਾ। ਤੇ ਬਾਕੀ ਹਰ ਇੱਕ ਨੂੰ ਜੋ ਵੀ ਕੋਈ ਪਰਿਵਾਰ ਭੈਣ ਭਰਾ ਸਾਡੇ ਤੋਂ ਡੀਪ ਕਲੀਨਿੰਗ ਬੁੱਕ ਕਰਵਾਉਣਗੇ, ਉਹਨਾਂ ਨੂੰ ਹਰ ਇੱਕ ਨੂੰ ਡੀਪ ਕਲੀਨ ਦੀ ਬੁਕਿੰਗ ਤੇ ਜਦੋਂ ਜੋਬ ਡਨ ਹੋ ਜੂਗੀ ਨਾਲ ਵੈਕਿਊਮ ਕਲੀਨਰ ਆਪਾਂ ਫ੍ਰੀ ਆਫ ਕੋਸਟ ਜਿਹੜਾ ਗਿਫਟ ਦੇ ਰਹੇ ਹਾਂ ਜੀ।
0: ਸੋ ਇੱਕ ਵੱਡੇ ਸਾਈਜ਼ ਦਾ ਜਿਹੜਾ ਵੈਕਿਊਮ ਕਲੀਨਰ ਆ ਉਹ ਤਾਂ ਫੁੱਲ ਹਾਊਸ ਡੀਪ ਕਲੀਨਿੰਗ ਦੇ ਨਾਲ ਹਰ ਇੱਕ ਨੂੰ ਹੀ ਫ੍ਰੀ ਮਿਲ ਰਿਹਾ, ਹਰ ਇੱਕ ਨੂੰ ਹੀ ਫ੍ਰੀ ਮਿਲ ਰਿਹਾ। ਤੇ ਮੰਥ ਐਂਡ ਤੇ ਲੱਕੀ ਡਰਾ ਦੇ ਵਿੱਚ ਹੋ ਸਕਦਾ ਇੱਕ ਹੋਰ ਵੈਕਿਊਮ ਕਲੀਨਰ, ਡਾਇਸਨ ਦਾ ਵੈਕਿਊਮ ਕਲੀਨਰ ਜਿਹੜਾ ਉਹ ਵੀ ਫ੍ਰੀ ਮਿਲ ਜੇ।
1: ਉਹ ਸਰ ਸਾਡਾ ਇੱਦਾਂ ਹੈ ਜੀ ਉਪਰਾਲਾ, ਜਿੱਦਾਂ ਹਰ ਕੋਈ ਡੀਪ ਕਲੀਨ ਵੀ ਨਹੀਂ ਕਰਵਾਉਣਾ ਚਾਹੁੰਦੇ ਹੁੰਦੇ, ਕਿਸੇ ਨੇ ਵਿੰਡੋਜ਼ ਕਲੀਨ ਕਰਵਾਉਣੀ ਹੈ, ਕਿਸੇ ਨੇ ਰੈਗੂਲਰ ਕਲੀਨ ਕਰਵਾਉਣਾ।
0: ਅੱਛਾ, ਤੁਹਾਡੀ ਕੋਈ ਵੀ ਸਰਵਿਸ ਯੂਜ਼ ਕਰਦੇ ਹੋ ਲੱਕੀ ਡਰਾ ਚ ਸ਼ਾਮਲ ਹੋ ਸਕਦਾ?
1: ਹਾਂਜੀ ਹਾਂਜੀ।
0: ਕਿਹੜੀ ਕਿਹੜੀ ਸਰਵਿਸ ਨੇ ਤੁਹਾਡੀ?
1: ਸਾਡੀਆਂ ਜੀ ਰੈਜੀਡੈਂਸ਼ੀਅਲ, ਕਮਰਸ਼ੀਅਲ, ਸਾਫਟ ਵਾਸ, ਪਾਵਰ ਵਾਸ ਤੇ ਡਰਾਈਵੇ ਸੀਲਰ, ਜਾਂਕਰ ਮੂਵ ਕਰਾਉਣਾ ਕਿਸੇ ਨੇ, ਵਿੰਡੋਜ਼ ਕਲੀਨ ਕਰਾਉਣੀਆਂ ਨੇ। ਵਿੰਡੋਜ਼ ਕਲੀਨ ਆਪਾਂ 3-stage ਵਾਟਰ ਫਿਲਟਰੇਸ਼ਨ ਸਿਸਟਮ ਹੈ ਉਹਦੇ ਨਾਲ ਵਿੰਡੋਜ਼ ਆਪਾਂ ਕਲੀਨ ਕਰਦੇ ਹਾਂ ਜੀ।
0: ਬਾਹਰਲੀ ਸਾਈਡ ਤੋਂ ਕਰਦੇ ਆ ਵਿੰਡੋ ਕਲੀਨ?
1: ਹਾਂਜੀ ਸਰ, ਬਾਹਰਲੀ
0: ਸਾਈਡ। ਸੋ ਵਿੰਡੋ ਕਲੀਨ
1: ਦੇ ਵਿੱਚ ਇਨਸਾਈਡ ਵਿੰਡੋਜ਼ ਇਨਕਲੂਡਡ ਹੁੰਦੀਆਂ ਜੀ।
0: ਸੋ ਵਿੰਡੋ ਕਲੀਨਿੰਗ ਹੋ ਗਿਆ, ਬੈਕਯਾਰਡ, ਸਾਈਡ ਵਾਕ, ਡਰਾਈਵ, ਇਹਨੂੰ ਪ੍ਰੈਸ਼ਰ ਵਾਸ਼ ਕਲੀਨ ਕਰਾਉਣਾ ਹੋਵੇ, ਪੋਸਟ ਕੰਸਟਰਕਸ਼ਨ ਕਲੀਨਿੰਗ ਵੀ ਕਰਦੇ ਹੋ ਤੁਸੀਂ?
1: ਹਾਂਜੀ ਸਰ, ਪੋਸਟ ਕੰਸਟਰਕਸ਼ਨ ਦਾ ਤਾਂ ਸਰ ਪੂਰਾ ਪ੍ਰੋਪਰ ਆਪਣੇ ਕੋਲੇ ਮਤਲਬ ਕਿ ਵੀ ਟੂਲ ਨੇ ਸਾਰਾ ਕੁਛ, ਇੱਕ ਵਾਰ ਮੂਵ ਇਨ ਰੈਡੀ ਕਰਕੇ ਘਰ ਦਿੰਨੇ ਆ ਆਪਾਂ। ਕੋਈ ਵੀ ਨਵਾਂ ਬਣਿਆ ਘਰ ਹੈ ਜਾਂ ਕੋਈ ਪੁਰਾਣੇ ਬਣੇ ਘਰ ਦੇ ਵਿੱਚ ਕੰਸਟਰਕਸ਼ਨ ਹੋਈ ਹੈ ਜੀ।
0: ਜੀ। ਸੋ ਦੋਸਤੋ, ਕਹਿਣ ਦਾ ਭਾਵ ਚਾਹੇ ਤੁਸੀਂ ਇਹਨਾਂ ਦੀ $100 ਦੀ ਸਰਵਿਸ ਯੂਜ਼ ਕਰਦੇ ਹੋ, ਚਾਹੇ $500 ਦੀ, ਡਿਪੈਂਡ ਕਿਹੜੀ ਸਰਵਿਸ ਯੂਜ਼ ਕਰਦੇ ਹੋ, ਜੰਕਰ ਰਿਮੂਵ ਕਰਵਾਉਣਾ ਚਾਹੁੰਦੇ ਹੋ, ਤੁਸੀਂ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਦੀ ਕੋਈ ਵੀ ਸਰਵਿਸ ਯੂਜ਼ ਕਰੋਗੇ ਤੁਸੀਂ ਲੱਕੀ ਡਰਾਅ ਦੇ ਵਿੱਚ ਸ਼ਾਮਲ ਹੋ ਜਾਓਗੇ ਤੇ ਤੁਹਾਨੂੰ ਜਿੱਤਣ ਦਾ ਮੌਕਾ ਮਿਲੇਗਾ, ਡਾਇਸਨ ਦਾ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ। ਬਾਕੀ ਜੇ ਤੁਸੀਂ ਇਹਨਾਂ ਨੂੰ ਅੱਜ ਕਾਲ ਕਰਦੇ ਹੋ ਤਾਂ ਕੋਈ ਵੀ ਸਰਵਿਸ ਬੁੱਕ ਕਰ ਲਓ, ਜ਼ਰੂਰੀ ਨਹੀਂ ਅੱਜ, ਚਾਹੇ ਤੁਸੀਂ ਹਫ਼ਤੇ ਨੂੰ ਕਲੀਨਿੰਗ ਕਰਵਾਉਣੀ ਆ, 10 ਦਿਨਾਂ ਨੂੰ ਕਰਾਉਣੀ ਆ, ਪਰ ਜੇ ਅੱਜ ਤੁਸੀਂ ਕਾਲ ਕਰੋਗੇ ਫੁੱਲ ਹਾਊਸ ਡੀਪ ਕਲੀਨਿੰਗ ਕਰਨ ਤੋਂ ਉਪਰੰਤ ਤੁਹਾਨੂੰ ਇੱਕ ਵੈਕਿਊਮ ਕਲੀਨਰ ਇਹਨਾਂ ਨੇ ਫ੍ਰੀ ਦੇਣਾ ਹੀ ਦੇਣਾ ਗਾ। ਸੋ ਨੰਬਰ ਟੂ ਕਾਲ ਤੁਸੀਂ ਕਾਲ ਕਰ ਸਕਦੇ ਹੋ 647-286-0077, 647-286-0077, 647-286-0077, 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਆ। 647-286-0077 ਤੇ ਕਾਲ ਕੀਤੀ ਜਾ ਸਕਦੇ ਆ। ਤੇ ਢੀਂਡਸਾ ਸਾਹਿਬ, ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀ ਕਲੀਨਿੰਗ ਆ ਉਹ ਜਿਵੇਂ ਜ਼ਿੰਮੇਵਾਰੀ ਸਾਡੀ ਭਾਬੀ ਜੀ ਦੀ ਆ, ਜਾਂ ਉੱਥੇ ਵੀ ਤੁਸੀਂ ਆਪਣੀ ਸਰਵਿਸ ਹੀ ਯੂਜ਼ ਕਰਦੇ ਆ?
1: ਨਹੀਂ ਸਰ, ਉੱਥੇ ਤਾਂ ਚਲੋ ਮਤਲਬ ਜਾਂਦਾ ਹੈ ਜੀ, ਹੁਕਮ ਤਾਂ ਬੜੀ ਵਾਰੀ ਲੱਗਿਆ ਪਰ ਸਾਡੇ ਤੋਂ ਟਾਈਮ ਨਹੀਂ
0: ਕੱਢਿਆ। ਸੋ ਕਾਲ ਕਰ ਸਕਦੇ ਜੀ 647-286-0077 ਤੇ ਕਾਲ ਕੀਤੀ ਜਾ ਸਕਦੀ। ਇੱਕ ਵਾਰੀ ਡੀਪ ਕਲੀਨਿੰਗ ਦੇ ਵਿੱਚ ਦੱਸ ਦਿਓ ਜੀ ਕਿਹੜੀ ਕਿਹੜੀ ਚੀਜ਼ ਇਨਕਲੂਡ ਹੁੰਦੀ ਹੈ?
1: ਡੀਪ ਕਲੀਨਿੰਗ ਦੇ ਵਿੱਚ ਸਰ ਟੌਪ ਟੂ ਬੋਟਮ ਘਰ ਦਾ ਪੂਰਾ ਰੀਸੈਟ ਕੀਤਾ ਜਾਂਦਾ ਜੀ। ਉਹਦੇ ਵਿੱਚ ਅਸੀਂ ਵਾਸ਼ਰੂਮ ਦੇ ਜਿਹੜੇ ਫੈਨ ਦੇ ਕਵਰ ਹੈ ਉਹਨਾਂ ਨੂੰ ਉਤਾਰ ਕੇ ਕਵਰ ਧੋਤੇ ਜਾਂਦੇ ਆ ਤੇ ਫੈਨ ਦਾ ਜਿਹੜੇ ਕਲੀਨਿੰਗ ਕੀਤੀ ਜਾਂਦੀ ਹੈ ਅੰਦਰੋਂ ਤਾਂ ਕਿ ਉਹ ਦੁਬਾਰਾ ਤੋਂ ਐਫੀਸ਼ੀਐਂਸੀ ਵੱਧ ਸਕੇ। ਜਿਵੇਂ ਆਪਣੇ ਵਾਸ਼ਰੂਮ ਦੇ ਵਿੱਚ ਡੀਸਕੇਲਿੰਗ ਕੀਤੀ ਜਾਂਦੀ ਹੈ ਜੀ, ਮਿਰਰ ਦੀ ਜਿਹੜੇ ਗਲਾਸ ਲੱਗੇ ਹੁੰਦੇ ਆ ਤੇ ਪ੍ਰੋਪਰ ਜਿਹੜੀ ਮੋਲਡ ਹੈ ਮੋਲਡ ਦਾ ਟ੍ਰੀਟਮੈਂਟ ਕੀਤਾ ਜਾਂਦਾ ਤੇ ਕਿਚਨ ਦੇ ਵਿੱਚ ਸਰ ਪ੍ਰੋਪਰ ਡੀਗਰੀਸਿੰਗ ਕਰਕੇ ਜਿਹੜਾ ਆਪਣਾ ਸਟੋਵ ਹੈ ਫਰਿੱਜ ਹੈ ਉਹਨੂੰ ਮੂਵ ਕਰਕੇ ਉਹਦੇ ਪਿੱਛੇ ਜਿਹੜੇ ਆਪਣੇ ਕਿਚਨ ਦੇ ਕੈਬਨਿਟਸ ਦਾ ਟੌਪ ਹੁੰਦਾ ਉਹਨੂੰ ਕਲੀਨ ਕਰਕੇ ਇਹ ਤੋਂ ਬਾਅਦ ਜਿਹੜੀ ਆਪਣੀ ਸਮੈਲ ਦੀ ਪ੍ਰੋਬਲਮ ਹੈ ਉਹ ਵੀ ਬਿਲਕੁਲ ਚਲੀ ਜਾਂਦੀ ਹੈ ਜੀ।
0: ਸੋ ਜਿਵੇਂ ਚੁੱਲ੍ਹਾ ਉਹਦੇ ਉਹ ਚਿਮਨੀ ਥੱਲੋਂ ਕਈ ਵਾਰ ਖਰਾਬ ਹੁੰਦੀ ਹੈ ਜਾਂ ਫਰਿੱਜ ਜਾਂ ਜਿਹੜੇ ਕੁੱਕ ਟੌਪ ਆ ਉਹਨਾਂ ਨੂੰ ਬਾਹਰ ਕਰਕੇ ਉਹ ਸਾਰੀ ਤੁਸੀਂ ਡੀਪ ਕਲੀਨਿੰਗ ਕਰਦੇ ਹੋ?
1: ਹਾਂਜੀ ਸਰ ਪ੍ਰੋਪਰ ਜੀ, ਚਿਮਨੀ ਨੂੰ ਆਪਣੇ ਬਹੁਤ ਜ਼ਿਆਦਾ ਗਰੀਸ ਲੱਗਿਆ ਹੁੰਦਾ, ਚਿਮਨੀ ਇੱਕ ਵਾਰ ਫਿਰ ਤੋਂ ਦੁਬਾਰਾ ਨਵੇਂ ਅਰਗੀ ਬਣ ਜਾਂਦੀ ਹੈ ਜੀ।
0: ਸੋ ਦੋਸਤੋ ਤੁਸੀਂ
1: ਸਾਰਾ ਕੁਝ ਬੈਕ ਟੂ ਬੇਸਿਕ ਦੁਬਾਰਾ ਹੁੰਦਾ ਜੀ।
0: ਬਹੁਤ ਸ਼ੁਕਰੀਆ ਟਿੰਸਰ ਸਾਹਿਬ, ਧੰਨਵਾਦ ਜੀ। ਸੋ ਤੁਸੀਂ ਦੋਸਤੋ ਇੱਕ ਵਾਰ ਫਿਰ ਦੱਸ ਦਈਏ, ਜੇ ਇਹਨਾਂ ਦੀ ਫੁੱਲ ਹਾਊਸ ਡੀਪ ਕਲੀਨਰ ਸਰਵਿਸ ਬੁੱਕ ਕਰਦੇ ਹੋ ਤਾਂ ਤੁਹਾਨੂੰ ਇੱਕ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਦੇਣਗੇ। ਇਹਦੇ ਲਈ ਕਾਲ ਕਰ ਲਓ 647-286-0077 647-286-0077। ਬਾਕੀ ਇਹਨਾਂ ਦੀ ਕੋਈ ਵੀ ਸਰਵਿਸ ਯੂਜ ਕਰਦੇ ਹੋ ਜਿਹਦੇ ਵਿੱਚ ਚਾਹੇ ਰੈਜੀਡੈਂਸ਼ੀਅਲ ਆ ਚਾਹੇ ਕਮਰਸ਼ੀਅਲ ਆ, ਰੈਗੂਲਰ ਕਲੀਨਿੰਗ ਆ ਡੀਪ ਕਲੀਨਿੰਗ ਆ, ਚਾਹੇ ਜੰਕ ਰਿਮੂਵਲ ਆ, ਚਾਹੇ ਇਹਨਾਂ ਦੀ ਪ੍ਰੈਸ਼ਰ ਵਾਸ ਨਾਲ ਤੁਸੀਂ ਸਾਈਡ ਵਾਕਾਂ ਬੈਕ ਯਾਰਡ ਆਪਣਾ ਡਰਾਈਵੇ ਗਰਾਜ ਡੈਕ ਵਿੰਡੋ ਕਲੀਨਿੰਗ, ਇਹਨਾਂ ਦੀਆਂ ਬਹੁਤ ਸਾਰੀਆਂ ਨੰਬਰ ਆਫ ਸਰਵਿਸ ਨੇ। ਕੋਈ ਵੀ ਸਰਵਿਸ ਯੂਜ ਕਰਦੇ ਤੁਸੀਂ ਲੱਕੀ ਡਰਾ ਚ ਸ਼ਾਮਿਲ ਹੋ ਜਾਓਗੇ ਤੇ 31 ਜੁਲਾਈ ਨੂੰ ਅਨਾਊਂਸ ਕੀਤਾ ਜਾਊਗਾ ਡਾਇਸਨ ਦੇ ਵੈਕਿਊਮ ਕਲੀਨਰ ਦਾ ਵਿਨਰ। ਸੋ ਸਾਰੀ ਗੱਲਬਾਤ ਲਈ ਇੱਕੋ ਇੱਕ ਨੰਬਰ 647-286-0077। ਸਾਡੀਆਂ ਭੈਣਾਂ ਨੂੰ ਦਿਓ ਕੰਮ ਤੋਂ ਛੁੱਟੀ, ਕਲੀਨਿੰਗ ਦਾ ਕੰਮ ਕਰਨਗੇ ਦਾ ਮੈਪਲ ਕਲੀਨਿੰਗ। 647-286-0077 647-286-0077 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ,
1: ਸਤਿ ਸ਼੍ਰੀ ਅਕਾਲ ਜੀ,
0: ਥੈਂਕ ਯੂ ਵੈਰੀ ਮਚ ਜੀ।

ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 2-65-22 2-65-22 ਜੁਲਾਈ 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1-3 ਵਜੇ ਤੱਕ।

0: वेलकम टू डेव टॉलर शो। आज के प्रोग्राम में बहनों और भाइयों आप सबका स्वागत है। आशा आदि उम्मीद करते हैं तो दिन अच्छा गुजरिया होगा। साड़ी कोशिश रहेगी अगले एक घंटे च बहुत सारे तो डालर बचा के रखे। ग्रैंड फर्नीचर तो जानकारी दी जाएगी और साढ़े नाल स्टूडियो चो ब्रैम्पटन टीवी एंड अपलायंस तो सुल्तान जी भी आ चुके हैं। सर वेलकम टू द शो।
1: थैंक यू वेरी मच जी, बहुत बहुत शुक्रिया।
0: सुल्तान जी जी ब्लैक फ्राइडे की सेल आ जुलाई च लगती है, आप लाती है जानकारी दो रोशनी पाओ।
1: ब्लैक फ्राइडे प्राइसिस इन जुलाई, ए बहुत सारिया कंपनीज पार्टीसपेट कर रही जी। ए लोएस्ट प्राइस गारंटी है तो यदा प्रूफ यह है कि जे कोई भी तुसी या तुहाडे फ्रेंड्स फैमिली फ्रेंड्स रिलेटिव ने अगर ब्लैक फ्राइडे ते कोई परचेज कीती है साडे कोल तुसी शोरूम ते आओगे चेक करोगे असी उस वेले ही जड़ी है अपना POS ते तुहानू इनवाइस कढ के दिखावांगे जो प्राइस पे कीती हुई है।
0: हाँ जी।
1: या जो प्राइस दी तुहाडे कोल ऑलरेडी इनवाइस है या ब्लैक फ्राइडे दी,
0: ठीक है
1: सेम प्राइस मैच करके दिती जाऊगी पर मिलेगा 2026 दा लेटेस्ट मॉडल। सो ए जड़ी ब्लैक फ्राइडे प्राइस इन जुलाई है एदे च GE फ्रिजडेयर फ्रिजडेयर गैलरी एंड प्रोफेशनल बॉश जर्मन ब्रांड है, एलिका इटालियन ब्रांड है, सोनी एंड सैमसंग अर्गियां कंपनीज पार्टिसिपेट कर रही हैं। अगर तुसी ब्लैक फ्राइडे प्राइसेस साल दियां सब तो घट प्राइसेस इन जुलाई लेना चाहते हो तो आज शाम 7 बजे तक तुसी पहुंचना है बोवेड एंड चंकूजी ते ब्रैम्पटन टीवी एंड अपलायंसेस जिथे ब्लैक फ्राइडे प्राइस ते PS5
0: हाँ जी
1: ओनली 699।
0: अच्छा
1: PS5 कोई लेना चाहते $1000 वाला 699
0: ਦਾ ਇਹਦੇ ਨਾਲ ਫ੍ਰੀ ਕੀ ਦਿੰਦੇ ਹੋ?
1: ਇਹਦੇ ਨਾਲ ਜਿਹੜੇ ਜੀ ਕੰਟਰੋਲਰ ਆਲਰੇਡੀ ਇਨਕਲੂਡ ਹੈ।
0: ਅੱਛਾ।
1: ਤੇ ਇੱਕ ਸੈਕਿੰਡ ਕੰਟਰੋਲਰ ਤੁਹਾਨੂੰ ਫ੍ਰੀ ਐਡ ਕਰਕੇ ਵੀ ਦੇਣਾ।
0: ਠੀਕ ਹੈ ਠੀਕ ਹੈ।
1: ਸੋ ਤੁਸੀਂ ਅਗਰ ਲੈਣਾ ਹੈ ਦੋ ਕੰਟਰੋਲਰ ਦੇ ਨਾਲ PS5 ਤੁਹਾਨੂੰ ਮਿਲਣਾ 699 ਬਲੈਕ ਫ੍ਰਾਈਡੇ ਪ੍ਰਾਈਸ ਇਨ ਜੁਲਾਈ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ। ਸੈਕਿੰਡਲੀ 699 ਦਾ ਫ੍ਰਿਜ, ਇਹ 30 ਇੰਚ ਵਾਈਡ 68 ਇੰਚ ਹਾਈਟ ਹੈ। ਤੁਹਾਨੂੰ ਬੇਸਮੈਂਟ ਅਪਾਰਟਮੈਂਟ ਲਈ ਚਾਹੀਦਾ, ਕੋਂਡੋਮੀਨੀਅਮ ਲਈ ਚਾਹੀਦਾ ਜਾਂ ਤੁਸੀਂ ਸੈਕਿੰਡ ਫ੍ਰਿਜ ਇਨ ਗਰਾਜ ਰੱਖਣਾ 699 ਦਾ ਬਲੈਕ ਫ੍ਰਾਈਡੇ ਪ੍ਰਾਈਸ ਇਨ ਜੁਲਾਈ ਫ੍ਰਿਜ ਮਿਲੇਗਾ ਤੁਹਾਨੂੰ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੋਂ ਤੇ 699 ਵੀ ਤੁਸੀਂ 6 ਮਹੀਨੇ ਚ ਪੇ ਕਰਨਾ।
0: ਕੋਈ ਵਿਆਜ ਨਹੀਂ,
1: ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਕੱਲਾ ਵਾਸ਼ਰ ਲੈਣਾ ਸਿਰਫ 599।
0: ਵੈਰੀ ਗੁੱਡ।
1: 599 ਚ ਕੱਲਾ ਵਾਸ਼ਰ ਮਿਲ ਜਾਣਾ ਤੁਹਾਨੂੰ। ਸਿੰਗਲ ਡਰਾਇਰ ਚਾਹੀਦਾ 499 ਚ, ਸਿੰਗਲ ਡਰਾਇਰ 499 ਚ ਕਿੱਥੋਂ ਮਿਲਣਾ? ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਹੈ ਜੀ, 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 55 ਇੰਚ ਟੀਵੀ ਲੈਣਾ ਜੀ,
0: ਹਾਂਜੀ
1: ਸਿਰਫ 399 ਚ।
0: 65 ਇੰਚ,
1: 65 ਇੰਚ $1000 ਵਾਲਾ 699।
0: 75 ਇੰਚ,
1: 75 ਇੰਚ $1300 ਵਾਲਾ 899 ਚ।
0: ਤੇ ਉਦੋਂ ਬਾਅਦ ਕੀ ਹੁੰਦਾ? 85 ਇੰਚ,
1: 85 ਇੰਚ $2300 ਵਾਲਾ 1599 ਦਾ।
0: ਤੇ ਬਾਬਾ ਬੋਲ 98 ਇੰਚ ਵਾਲਾ?
1: 98 ਇੰਚ ਤਾਂ ਫਿਰ ਤੁਹਾਨੂੰ ਪਤਾ ਹੀ ਹੈ 1999 ਵੀ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ।
0: ਔਰ ਇੱਕ ਰਿਕੁਐਸਟ ਹੈ ਜਿਨ੍ਹਾਂ ਨੇ 98 ਇੰਚ ਲੈਣਾ, ਜੇ ਤੁਸੀਂ ਕਹਿੰਦੇ ਹੋ ਬੇਸਮੈਂਟ ਚ ਅਸੀਂ ਰੱਖਣਾ, ਨੋ ਪ੍ਰੋਬਲਮ, ਪਰ ਦੇਖ ਲਓ ਬੇਸਮੈਂਟ ਚ ਬਣ ਵੀ ਜਾਏਗਾ, ਪੂਰੀ ਸਕਿੱਡ ਹੈ ਇੱਕ, ਨਾਪ ਨੂਪ ਲਿਓ ਪਹਿਲਾਂ ਸਾਰਾ ਚੈੱਕ ਕਰ ਲਿਓ, ਵੀਡੀਓ ਬਣਾ ਕੇ ਸੁਲਤਾਨ ਜੀ ਨੂੰ ਸਟਾਫ ਨੂੰ ਦਿਖਾ ਦਿਓ ਵੀ ਆਹ ਸਾਡੇ ਰਾਸਤੇ ਆ ਬੇਸਮੈਂਟ ਚ ਜਾਣ ਲਈ, ਇੱਥੇ ਚਲਿਆ ਜਾਏਗਾ। ਹਾਂ ਜੇ ਵਾਕਆਊਟ ਬੇਸਮੈਂਟ ਹੈ ਫਿਰ ਤਾਂ ਸਿੱਧੇ ਬਣ ਜਾਏਗਾ।
1: ਯੂ ਟਰਨ ਹੋਵੇ ਜਾਂ ਐਲ ਸ਼ੇਪ ਚ ਹੋਵੇ ਨਾ ਜੀ ਬੇਸਮੈਂਟ ਦੀਆਂ ਸੀੜੀਆਂ ਉਤਰਦੀਆਂ ਫਿਰ ਥੋੜਾ ਮੁਸ਼ਕਲ ਹੈ, ਪਰ ਜੇ ਸਟ੍ਰੇਟ ਸਟੇਅਰਸ ਜਾਂਦੀਆਂ ਥੱਲੇ ਜਾਂ ਵਾਕਆਊਟ ਬੇਸਮੈਂਟ ਹੈ ਫਿਰ ਡੈਫੀਨੇਟਲੀ ਤੁਸੀਂ ਲੈ ਸਕਦੇ
0: ਹੋ। 98 ਇੰਚ ਲੈ ਸਕਦੇ ਹੋ, 32 ਇੰਚ ਤੁਸੀਂ ਕਹਿੰਦੇ ਸੋਲਡ ਆਊਟ ਹੋ ਗਏ,
1: 32 ਇੰਚ ਸੋਲਡ ਆਊਟ,
0: 40 ਇੰਚ,
1: 40 ਇੰਚ ਚਲੋ ਮੇਰੇ ਕੋਲ 3 ਜਾਂ 4 ਪੀਸ ਹੋਣਗੇ। 199 199 199 199
0: ਚ 40 ਇੰਚ ਬ੍ਰੈਮਟਨ ਟੀਵੀ ਅਪਲਾਈਸਿਸ ਸਮਾਨ ਤੁਸੀਂ 100 ਦਾ ਲਓ, ਨਹੀਂ 100 ਦਾ ਤਾਂ ਸਸਤਾ ਲੱਗਦਾ ਮੈਨੂੰ,
1: ਨਹੀਂ 100 ਦਾ ਲੈਣ
0: 6 ਮਹੀਨਿਆਂ ਜੋ 100 ਦਾ,
1: ਹਾਂਜੀ 6 ਮਹੀਨੇ ਵੀ ਬਿਸ਼ੱਕ $100 ਵੀ 6 ਮਹੀਨੇ ਚ ਪੇ ਕਰਨ। ਯੈਸ
0: 100 ਦਾ ਲਓ ਜਾਂ 10,000 ਦਾ ਲਓ ਜਾਂ 20,000 ਦਾ, 6 ਮਹੀਨਿਆਂ ਚ ਪੈਸੇ ਦੇਣੇ, ਥੋੜੇ ਥੋੜੇ ਕਰਕੇ ਦੇ ਦਿਓ ਚਾਹੇ ਇਕੱਠੇ ਦੇ ਦਿਓ, ਕੋਈ ਉਹਦੇ ਉੱਤੇ ਇੰਟਰਸਟ ਨਹੀਂ, ਵਿਆਜ 0% ਹੈ, ਠੀਕ ਹੈ। ਬ੍ਰੈਮਟਨ ਟੀਵੀ ਅਪਲਾਈਸਿਸ 905-450-2828।
1: ਤੇ ਜੇ $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। ਫਿਰ ਆ ਜਾਂਦੇ ਜੀ ਆਪਾਂ 85 ਇੰਚ ਜਿਹੜਾ ਲਗਾਇਆ ਇਹਦੇ ਚ ਦੋਨੋ ਹੀ ਬ੍ਰਾਂਡ 85 ਇੰਚ ਤੁਸੀਂ ਲੈ ਸਕਦੇ ਹੋ। ਜਿਹੜੇ ਕਸਟਮਰ ਸੋਨੀ ਬਰੇਵੀਆ ਮਾਡਲ ਲੈਣਾ ਚਾਹੁੰਦੇ ਐਕਸ 1

0: ਗੱਡੀ ਚੱਕ ਲਓ, ਟਰੱਕ ਚ ਲੈ ਆਓ, ਚੈੱਕ ਕਰਾ ਕੇ ਆਪਦਾ ਟੀਵੀ 50 ਇੰਚ 299 ਦਾ।
1: ਤੇ ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਬਲਕਿ ਰਿਕਮੈਂਡ ਕਰੋ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵਸ ਨੂੰ ਰਿਕਮੈਂਡ ਕਰੋ ਕਿ ਤੁਸੀਂ ਬ੍ਰੈਮਟਨ ਅਪਲਾਈਸਿਸ .com ਇੱਕ ਵਾਰੀ ਵੈਬਸਾਈਟ ਸਰਚ ਕਰ ਲਓ। ਪ੍ਰੋਡਕਟ ਦੀ ਨੌਲੇਜ ਵੀ ਮਿਲ ਜਾਏਗੀ, ਪ੍ਰੋਡਕਟ ਦੇ ਬਾਰੇ ਤੁਸੀਂ ਪ੍ਰਾਈਸ ਕੰਪੇਅਰ ਕਰਨੀ ਉਹ ਵੀ ਹੋ ਜਾਏਗੀ, ਡਾਇਰੈਕਸ਼ਨ ਆਫ ਦਾ ਸਟੋਰ ਵੀ ਮਿਲੇਗੀ, ਔਰ ਉਸ ਤੋਂ ਬਾਅਦ ਵਾਕ ਇਨ ਕਸਟਮਰ ਨੂੰ ਜਿਹੜੀਆਂ ਐਕਸਕਲੂਸਿਵ ਡੀਲ ਮਿਲ ਰਹੀਆਂ, ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ, ਉਹਦਾ ਵੀ ਫਾਇਦਾ ਚੁੱਕ ਲਓਗੇ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ ਹੈ ਤੁਸੀਂ। ਬ੍ਰੈਮਟਨ ਅਪਲਾਈਸਿਸ, ਇਹ ਵਨ ਵਰਡ ਹੈ, ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 905-450-2828।

0: ਬਿਲਕੁਲ ਸੌਂਗ ਬਹੁਤ ਅੱਛਾ, ਲਿਖਣ ਵਾਲੇ ਨੇ ਵੀ ਲਿਖਿਆ ਤੇ ਗਾਉਣ ਵਾਲੇ ਨੇ ਵੀ ਕਮਾਲ ਹੀ ਗਾਇਆ।
1: ਅੱਛਾ ਆਪਾਂ ਚੱਲਦੇ ਹਾਂ ਬ੍ਰਹਮਟਨ ਟੀਵੀ ਅਪਲਾਇੰਸਿਸ ਤੇ, ਤੁਸੀਂ ਟੈਲੀਵਿਜ਼ਨ ਦੀ ਗੱਲ, ਜਿਹੜੇ ਫਰੇਮ ਟੈਲੀਵਿਜ਼ਨ ਹੁੰਦੇ ਉਹ ਹੈਗੇ?
0: ਹਾਂਜੀ ਫਰੇਮ ਟੀਵੀ ਵੀ ਸਟਾਕ 'ਚ ਹੈ, ਬਲਕਿ ਫਰੇਮ ਟੀਵੀ ਦਾ ਮੈਂ ਭਾਜੀ ਕਹੂੰਗਾ, ਮੇਰੇ ਕੋਲ ਨਾ ਜੀ 3 ਟੀਵੀ ਇਨ ਸਟਾਕ ਹੈ। ਫਰੇਮ ਸੈਮਸੰਗ ਦਾ ਟੀਵੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ, ਇਹ ਬੈਸਟ ਟੈਕਨੋਲੋਜੀ ਹੈ ਕਿਉਂਕਿ ਕਿਊ ਐਲ ਈ ਡੀ ਹੈ, ਕੁਆਂਟਮ ਡੋਟ ਪ੍ਰੋਸੈਸਰ ਦੇ ਨਾਲ ਹੈ, ਕੁਆਂਟਮ ਡੋਟ ਕਿਊ ਐਲ ਈ ਡੀ ਫਰੇਮ ਟੀਵੀ ਤੁਹਾਨੂੰ ਅੱਜ ਗਰੰਟਿਡ। ਤੁਸੀਂ 75 ਇੰਚ ਲਿਖ ਕੇ ਨਾ ਸਿਰਫ 75 ਇੰਚ ਫਰੇਮ ਟੀਵੀ ਗੂਗਲ ਸਰਚ ਕਰ ਲਓ, ਤੁਹਾਨੂੰ ਕਿਤੇ ਵੀ 26.99 25.99 ਤੋਂ ਘੱਟ ਨਹੀਂ ਮਿਲਣਾ। ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ 1999, 700 ਡਾਲਰ ਤੁਸੀਂ 75 ਇੰਚ ਦੇ ਫਰੇਮ ਟੀਵੀ ਤੇ ਸੇਵ ਕਰ ਸਕਦੇ ਹੋ। ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, ਬ੍ਰੈਂਪਟਨ ਅਪਲਾਈਸਿਸ ਡੋਟ ਕਾਮ ਸਾਡੀ ਵੈਬਸਾਈਟ। ਜਦੋਂ ਵਿਜ਼ਿਟ ਕਰੋਗੇ ਤੁਹਾਨੂੰ ਇੱਕ ਆਈਕੋਨ ਮਿਲੇਗਾ ਜਿਹਦੇ 'ਚ ਵੇਅਰ ਹਾਊਸ ਕਲੀਅਰੈਂਸ ਸੇਲ ਹੈ। ਜਦੋਂ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰੋਗੇ ਤੁਹਾਨੂੰ ਬਹੁਤ ਸਾਰੀਆਂ ਆਈਟਮਸ ਜਿਹੜੀਆਂ ਉਹ 40% ਤੇ ਕੁਛ ਇੱਕ ਆਈਟਮ 50% ਡਿਸਕਾਊਂਟ ਮਿਲਣਗੀਆਂ। ਫੋਰ ਐਗਜ਼ਾਮਪਲ ਤੁਸੀਂ ਡਿਸ਼ਵਾਸ਼ਰ ਦੇਖ ਰਹੇ ਹੋ ਤੇ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ $1000 ਵਾਲੀ 50% ਡਿਸਕਾਊਂਟ ਸਿਰਫ 499 ਦੀ ਮਿਲੇਗੀ, ਜਦਕਿ $300-$400 ਰਿਪੇਅਰ ਤੇ ਲੱਗ ਜਾਂਦੇ ਪਰ 499 ਚ ਬ੍ਰੈਂਡ ਨਿਊ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਡਿਲੀਵਰ ਕਰਾਓ। ਫਰੀ ਹੋਮ ਡਿਲੀਵਰੀ ਹੈ, 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ। ਪਹੁੰਚਣਾ ਕਿੱਥੇ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸੈਕਿੰਡ ਫਰਿੱਜ ਲੈਣਾ ਗਰਾਜ ਚ ਰੱਖਣ ਲਈ, ਬੇਸਮੈਂਟ ਅਪਾਰਟਮੈਂਟ ਲਈ, ਜਾਂ ਤੁਸੀਂ ਕੋਂਡੋਮੀਨੀਅਮ ਲਈ, 30 ਇੰਚ ਵਾਈਡ ਤੇ 68 ਇੰਚ ਹਾਈਟ ਇਹਦੀ ਡਾਇਮੈਂਸ਼ਨ ਹੈ, ਸਿਰਫ 699 ਚ ਮਿਲੇਗਾ ਅੱਜ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828।

0: Black Friday prices in July, Black Friday prices in July, Black Friday lowest price of the year ਹੁੰਦੀਆਂ ਜਿਹੜੀਆਂ ਜੁਲਾਈ ਮਹੀਨੇ ਚ ਦਿੱਤੀਆਂ ਜਾ ਰਹੀਆਂ ਤੁਹਾਨੂੰ, ਤੇ ਜਦੋਂ ਲੋਐਸਟ ਪ੍ਰਾਈਸ ਜੁਲਾਈ ਮਹੀਨੇ ਦੀਆਂ ਪ੍ਰਾਈਸਿਸ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲਣਗੀਆਂ, ਉਹ ਵੀ ਕੋਈ ਇੱਕ ਕੰਪਨੀ ਨਹੀਂ ਹੈ, ਉਹਦੇ ਚ GE ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ ਸੀਰੀਜ਼, ਬੋਸ਼ ਜਰਮਨ ਬ੍ਰਾਂਡ ਹੈ, ਐਲੀਕਾ ਇਟਾਲੀਅਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੇ ਬ੍ਰਾਂਡ ਪਾਰਟਿਸਪੇਟ ਕਰ ਰਹੇ ਆ। ਮਿਸ ਨਾ ਕਰ ਜਾਣਾ, ਕਿਉਂਕਿ ਅੱਜ ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ $2500-2600 ਵਾਲਾ ਸਿਰਫ $1799 ਦਾ ਮਿਲਣਾ, $700-800 ਇਕੱਲੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਤੁਸੀਂ ਸੇਵ ਕਰ ਲੈਣਾ। ਔਰ ਇਹ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ ਹੈ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਲੇਟੈਸਟ ਅਪਡੇਟਡ ਟੈਕਨੋਲੋਜੀ ਹੈ। 905-450-2828 ਨੰਬਰ ਹੈ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਬਲੈਕ ਫਰਾਈਡੇ ਦੀ ਪ੍ਰਾਈਸਿਸ ਦੀ, ਯਾਨੀ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ ਤੁਹਾਨੂੰ ਕਿੱਥੋਂ ਮਿਲਣੀਆਂ, ਫਰਨੀਚਰ ਫਰਨੀਚਰ ਫਰਨੀਚਰ ਵਾਸਤੇ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ। ਤੇ ਗ੍ਰੈਂਡ ਫਰਨੀਚਰ ਹੈ ਕਿੱਥੇ ਹੈ ਜੀ? 6685 ਟੋਮਕਨ ਰੋਡ, 6685 ਟੋਮਕਨ ਰੋਡ ਤੇ ਤੁਸੀਂ ਅੱਜ ਪਹੁੰਚਣਾ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਚੁੱਕਣਾ, ਕਿਉਂਕਿ ਇਹ ਕੋਈ 1-2-400 ਦਾ ਸੇਵਿੰਗ ਨਹੀਂ ਹੈ, $800-800 ਦੀ ਸੇਵਿੰਗ ਹੈ ਜੇ ਪੂਰਾ ਬੈਡਰੂਮ ਸੈੱਟ ਲੈਣਾ। ਜੇ ਇਕੱਲਾ ਤੁਸੀਂ ਸੋਫਾ ਲੈਣਾ ਤਦ ਵੀ ਤੁਹਾਨੂੰ $700-800 ਦੀ ਸੇਵਿੰਗ ਹੈ। ਪਹੁੰਚਣਾ ਕਿੱਥੇ ਹੈ? 6685 ਟੋਮਕਨ ਰੋਡ। ਸੁਖਵੀਰ ਜੀ ਸਾਡੇ ਨਾਲ ਲਾਈਨ ਤੇ ਪਹੁੰਚ ਗਏ ਨੇ। ਆਓ ਸੁਖਵੀਰ ਜੀ, ਲੰਘ ਆਓ ਤੇ ਦੱਸੋ ਅੱਜ ਕਿਹੜੀ ਕਿਹੜੀ ਲੋਐਸਟ ਪ੍ਰਾਈਸ ਆਫ ਦਾ ਈਅਰ ਜਿਹੜੀਆਂ ਦਿੱਤੀਆਂ ਜਾ ਰਹੀਆਂ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਈ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ, ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਪਸਡ ਸੋਫਾ ਐਂਡ ਲਪਸਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, $799 ਦਾ ਰਿਕਲਾਈਨਰ ਸੋਫਾ ਐਂਡ ਲਪਸਡ, $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1500-1600 ਸੀ, $599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪਰ।
0: ਬਿਲਕੁਲ ਜੀ, ਜਿਹਦਾ ਜੇ ਤੁਸੀਂ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਦਾ ਫਾਇਦਾ ਚੁੱਕਣਾ, ਜੇ ਤੁਸੀਂ $600-800 $800 ਸੇਵ ਕਰਨਾ, ਜੇ ਤੁਸੀਂ ਵਧੀਆ 100% ਫਰਨੀਚਰ ਲੈਣਾ ਤੇ ਲੇਟੈਸਟ ਸਟਾਈਲ ਐਂਡ ਡਿਜ਼ਾਈਨ ਚ ਲੈਣਾ, ਜੇ ਤੁਸੀਂ ਡਿਫਰੈਂਟ ਡਿਫਰੈਂਟ ਕਲਰ ਚੋਇਸ ਦੇ ਨਾਲ ਆਪਣੇ ਸੋਫੇ ਦੀ ਸਿਲੈਕਸ਼ਨ ਕਰਨੀ ਹੈ, ਤੇ ਉਹ ਵੀ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ, ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਚ ਤੁਸੀਂ ਲੈ ਕੇ ਸਪੈਸ਼ਲ ਪ੍ਰਮੋਸ਼ਨ ਦਾ ਫਾਇਦਾ ਚੁੱਕਣਾ, ਤੇ ਫਿਰ ਤੁਸੀਂ ਪਹੁੰਚ ਜਾਓ 6685 ਟੋਮਕਨ ਰੋਡ, ਜਾਂ ਕਾਲ ਕਰਕੇ ਪਿਕਚਰ ਮੰਗਾਉਣੀਆਂ ਤੇ ਪਿਕਚਰ ਵੀ ਮੰਗਾ ਸਕਦੇ ਹੋ, 6472-6200000, 647-262-0000।

0: ਕੋਕਾਂਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ। ਇੱਕ ਤੋਂ ਸੁਲਤਾਨ ਜੀ ਕੁਝ ਚੀਜ਼ਾਂ ਐਸੀਆਂ ਨੇ
1: ਜੀ
0: ਜਿਹੜੀਆਂ ਜ਼ਿੰਦਗੀ ਚ ਕਰਨੀਆਂ ਹੀ ਪੈਣੀਆਂ
1: ਜੀ।
0: ਇੱਕ ਤਾਂ ਰੋਟੀ ਖਾਣੀ ਪੈਣੀ ਆ
1: ਜੀ,
0: ਉਹ ਤੋਂ ਬਿਨਾਂ ਸਰਦਾ ਨਹੀਂ। ਪਾਣੀ ਪੀਣਾ ਉਹ ਤੋਂ ਬਿਨਾਂ ਨਹੀਂ ਸਰਦਾ, ਤੇ ਕੱਪੜੇ ਧੋਣੇ ਉਹ ਤੋਂ ਬਿਨਾਂ ਵੀ ਨਹੀਂ ਸਰਦਾ।
1: ਕਿੰਨੇ
0: ਕੁ ਗੰਦੇ ਪਾਈ ਚੱਲੋਗੇ, ਕੱਪੜੇ ਤਾਂ ਧੋਣੇ ਹੀ ਪੈਣੇ ਆ। ਤੇ ਲਾਂਡਰੀ ਵਾਲੇ ਪਾਸੇ ਦੱਸੋ।
1: ਵੈਸੇ ਤਾਂ ਹੋਮ ਅਪਲਾਈਸਿਸ ਚ ਜੀ ਸਾਰੇ ਹੀ ਐਸੈਂਸ਼ੀਅਲ ਹੈ, ਕਿਉਂਕਿ ਫਰਿੱਜ ਸਟੋਵ ਤੋਂ ਬਗੈਰ ਵੀ ਤੁਸੀਂ ਕੁਕਿੰਗ ਨਹੀਂ ਕਰ ਸਕਦੇ। ਫਰਿੱਜ ਚ ਗਰੋਸਰੀ ਰੱਖਣੀ ਹੈ, ਤੇ ਲਾਂਡਰੀ ਦੀ ਗੱਲ ਕੀਤੀ, ਬਿਲਕੁਲ ਇਹ ਵੀ ਐਸੈਂਸ਼ੀਅਲ ਹੀ ਹੈ ਜੀ, ਕਿਉਂ ਅੱਜ ਕੱਲ ਤਾਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਹੋਈਆਂ, ਬਲਕਿ ਅੱਜ ਕੱਲ ਤਾਂ ਲਾਂਡਰੀ ਜਿਹੜੀ ਹੈ ਥੋੜੀ ਐਕਸਟਰਾ ਹੀ ਹੋ ਜਾਂਦੀ ਹੈ। ਇਸ ਕਰਕੇ ਜਿਹੜੇ ਅਸੀਂ ਸਾਡੇ ਕੋਲ 32 ਪੇਅਰ ਆਫ ਵਾਸ਼ਰ ਡਰਾਇਰ ਹੈ ਜੀ ਡਿਸਪਲੇ ਤੇ, ਜਿਹਦੇ ਚ ਟੋਪ ਲੋਡ ਵਾਸ਼ਰ ਐਂਡ ਡਰਾਇਰ ਵੀ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਵੀ ਹੈ, ਸਟੈਕੇਬਲ ਵਾਸ਼ਰ ਐਂਡ ਡਰਾਇਰ ਵੀ ਹੈ, ਕੰਪੈਕਟ ਵਾਸ਼ਰ ਐਂਡ ਡਰਾਇਰ ਵੀ ਹੈ।
0: ਕੰਪੈਕਟ ਕੀ ਹੁੰਦਾ ਜੀ?
1: ਕੰਪੈਕਟ 24 ਇੰਚ ਦਾ ਹੁੰਦਾ ਜਿਹੜਾ ਕੋਂਡੋਮੀਨੀਅਮ ਚ ਜਾਂਦਾ, ਸਟੈਂਡਰਡ ਸਾਈਜ਼ 27 ਇੰਚ ਹੁੰਦਾ ਜੀ। ਸੋ ਜਿਹੜੇ ਵੀ ਕਸਟਮਰ ਕੋਈ ਵੀ, ਅਗਰ ਤੁਹਾਨੂੰ ਸਪੇਸ ਇਸ਼ੂ ਹੈ, ਈਵਨ ਤੁਹਾਡੇ ਕੋਲ ਡਰਾਇਰ ਰੱਖਣ ਨੂੰ ਹੀ ਜਗ੍ਹਾ ਨਹੀਂ ਹੈ, ਤੁਸੀਂ ਕੱਲਾ ਵਾਸ਼ਰ ਲੈ ਸਕਦੇ ਹੋ। ਲੇਟੈਸਟ AI ਟੈਕਨੋਲੋਜੀ ਦੇ ਨਾਲ ਜਿਹੜਾ ਨਵਾਂ ਕੱਲਾ ਵਾਸ਼ਰ ਲਾਂਚ ਕੀਤਾ ਗਿਆ, ਇਹਦੇ ਚ ਬਿਲਟ ਇਨ ਡਰਾਇਰ ਆ। ਸੋ ਤੁਸੀਂ ਨਾ ਸੈਪਰੇਟ ਕੋਈ 220 ਵੋਲਟ ਦਾ ਕਨੈਕਸ਼ਨ ਲੈਣਾ, ਨਾ ਸੈਪਰੇਟ ਤੁਸੀਂ ਕੋਈ ਵੈਂਟ ਆਊਟ ਕੱਢਣਾ, ਕਿਉਂਕਿ ਇਹਦੇ ਚ ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਹੈ, ਤੇ ਵਾਸ਼ ਸਾਈਕਲ ਕੰਪਲੀਟ ਹੋਣ ਤੋਂ ਬਾਅਦ ਇਹਨੇ ਆਟੋਮੈਟਿਕਲੀ ਕਨਵਰਟ ਇਨ ਟੂ ਡਰਾਈ ਸਾਈਕਲ ਹੋਣਾ, ਤੇ ਇਹਨੇ ਤੁਹਾਡਾ ਡਰਾਈ ਸਾਈਕਲ ਕੰਪਲੀਟ ਕਰਨਾ।
0: ਇੱਕੋ ਹੀ ਯੂਨਿਟ ਹੈ,
1: ਇੱਕੋ
0: ਹੀ ਕੱਪੜੇ ਧੋਂਦਾ
1: ਜੀ,
0: ਫਿਰ ਕੱਪੜੇ ਸੁਕਾਉਂਦਾ।
1: ਬਿਲਕੁਲ ਇਸ ਤਰ੍ਹਾਂ,
0: ਇਹਦਾ ਵੈਂਟ ਸਿਸਟਮ ਵੀ ਦਿੱਤਾ,
1: ਕੋਈ ਵੈਂਟ ਆਊਟ ਨਹੀਂ ਹੈ, ਵੈਂਟਲੈਸ ਹੈ।
0: ਜਿਹੜੀ ਬਿਜਲੀ ਆ ਉਹ ਵੀ ਰੈਗੂਲਰ 110 ਚੱਲਣੀ
1: ਹੈ, 110 ਰੈਗੂਲਰ ਪਲੱਗ ਚ ਤੁਸੀਂ ਲਗਾਉਣਾ ਹੈ, ਸਿਰਫ ਪਿੱਛੋਂ ਹੌਟ ਐਂਡ ਕੋਲਡ ਵਾਟਰ ਕਨੈਕਟ ਕਰਨਾ ਹੈ ਜੀ,
0: ਉਹ ਤਾਂ ਕਰਨਾ ਹੀ ਹੁੰਦਾ।
1: ਬਿਲਕੁਲ, ਔਰ ਇਹਦੇ ਚ ਇਹ ਵੀ ਐਡਵਾਂਟੇਜ ਹੈ, AI ਟੈਕਨੋਲੋਜੀ ਹੋਣ ਕਰਕੇ ਸਮਾਰਟ ਡਿਸਪੈਂਸਰ ਹੈ ਜੀ, ਉਹਨੂੰ ਤੁਸੀਂ ਇੱਕ ਵਾਰੀ ਫਿਲਅਪ ਕਰ ਦੇਣਾ ਡਿਟਰਜੈਂਟ ਨਾਲ, ਫਿਰ 40 ਲੋਡਸ ਵਾਸਤੇ ਤੁਸੀਂ ਡਿਟਰਜੈਂਟ ਨਹੀਂ ਪਾਉਣਾ, ਤੁਸੀਂ ਸਿਰਫ ਸਿਲੈਕਟ ਕਰਨਾ ਜਿਹੜਾ ਵੀ ਵਾਸ਼ਿੰਗ ਲੋਡ ਹੋਏਗਾ। AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ, AI ਟੈਕਨੋਲੋਜੀ ਸਿਲੈਕਟ ਕਰੇਗੀ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ, AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੀ ਇਹ ਜਿਹੜਾ ਲੋਡ ਤੁਸੀਂ ਪਾਇਆ ਇਹਨੂੰ ਪਹਿਲੇ ਆਲਰੇਡੀ ਵਾਸ਼ ਕੀਤਾ ਜਾਂ ਕੁਇਕ ਵਾਸ਼ ਹੈ ਜਾਂ ਤੁਸੀਂ ਕੱਲਾ ਡਰਾਇਰ ਕਰਨਾ। ਉਹਨੇ ਕੱਲੇ ਡਰਾਇਰ ਤੇ ਤੁਸੀਂ ਬਟਨ ਦਬਾਓਗੇ ਤੇ ਪਹਿਲੇ ਡਰਾਇਰ ਹੀ ਕੱਲਾ ਹੋ ਜਾਏਗਾ। ਹੋ ਸਕਦਾ ਤੁਸੀਂ ਗਿੱਲੇ ਕੱਪੜੇ ਜਾਂ ਵੈਸੇ ਪ੍ਰੀ ਵਾਸ਼ ਕਰਕੇ ਰੱਖੇ ਹੋਣ ਤੇ ਤੁਸੀਂ ਸਿਰਫ ਡਰਾਇਰ ਹੀ ਯੂਜ਼ ਕਰਨਾ, ਤੇ ਫਿਰ ਵਾਸ਼ ਸਾਈਕਲ ਤੇ ਉਹਨੇ ਜਾਣਾ ਹੀ ਨਹੀਂ ਹੈ, ਸਿੱਧਾ ਡਰਾਈ ਹੀ ਕਰੇਗਾ ਉਹ।
0: ਠੀਕ ਹੈ।
1: ਸੋ ਇਹ ਲੇਟੈਸਟ AI ਟੈਕਨੋਲੋਜੀ ਹੈ, ਇਹਦੇ ਚ ਐਨਰਜੀ ਸੇਵਿੰਗ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ। ਸੋ ਸੇਵਿੰਗ ਸੇਵਿੰਗ ਸੇਵਿੰਗ ਦਾ ਦੂਸਰਾ ਨਾਮ ਬ੍ਰੈਂਪਟਨ TV ਐਂਡ ਅਪਲਾਈਸਿਸ ਹੈ, ਚਾਹੇ ਹੋਮ ਅਪਲਾਈਸਿਸ ਹੈ, ਚਾਹੇ ਇਲੈਕਟ੍ਰੋਨਿਕਸ ਹੈ ਜਾਂ ਲਾਂਡਰੀ ਤੇ ਤੁਸੀਂ ਪਹੁੰਚਣਾ ਹੈ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ TV ਐਂਡ ਅਪਲਾਈਸਿਸ, 905-450-2828। ਤੇ ਜਿਹੜਾ 1 ਯੂਨਿਟ 1 ਮਸ਼ੀਨ ਵਾਸ਼ਰ ਵਿਦ ਬਿਲਟ ਇਨ ਡਰਾਇਰ ਹੈ, ਇਹਦੇ ਚ ਤੁਸੀਂ $800 ਸੇਵ ਕਰਨਾ, ਕਿਉਂਕਿ ਅਜੇ $3,000 ਤੋਂ $21.99 ਦਾ ਦਿੱਤਾ ਜਾ ਰਿਹਾ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ। ਤੇ ਜੇ ਆਪਾਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $1,700 ਵਾਲਾ $10.99 ਦਾ ਪੇਅਰ ਮਿਲੇਗਾ, ਵਾਸ਼ਰ ਡਰਾਇਰ ਦੋਨੋਂ $10.99 ਚ। ਜੇ ਆਪਾਂ ਗੱਲ ਕਰੀਏ ਜੀ ਇਸ ਟਾਈਮ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ, ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਜਿਹ ਚ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2,200 ਵਾਲਾ $14.99, $700 ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਤੇ ਵੀ ਤੁਸੀਂ ਸੇਵ ਕਰੋਗੇ। ਤੇ ਚਾਹੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਕੰਪੈਕਟ ਵਾਸ਼ਰ ਐਂਡ ਡਰਾਇਰ ਲੈਣਾ, 1 ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈਣਾ, ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਨਾ, ਕਿਉਂਕਿ ਬਲੈਕ ਫਰਾਈਡੇ ਪ੍ਰਾਈਸਿਸ ਅੱਜ ਤੁਹਾਨੂੰ ਮਿਲ ਰਹੀਆਂ ਸ਼ਾਮ 7 ਵਜੇ ਤੱਕ ਇਨ ਜੁਲਾਈ। 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਸਾਡੀ ਵੈਬਸਾਈਟ ਨੂੰ ਰਿਕਮੈਂਡ ਕਰਨਾ ਤਾਂ ਕਿ ਤੁਹਾਡੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਇੱਕ ਵਾਰੀ ਜ਼ਰੂਰ ਵੈਬਸਾਈਟ 'ਤੇ ਜਾਣ ਪ੍ਰਾਈਸ ਕੰਪੇਅਰ ਕਰਨ ਪ੍ਰੋਡਕਟ ਦੀ ਨੌਲੇਜ ਲੈਣ ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਡਿਸਕਾਊਂਟ ਹੈ ਉਹਦਾ ਤੁਸੀਂ ਫਾਇਦਾ ਚੁੱਕਣਾ ਸੋ ਬਰੈਂਪਟਨ ਅਪਲਾਈਸਿਸ ਡੋਟ ਕੋਮ 905-450-2828 905-450-2828 ਜੀ

0: ਕੋਕਾ ਅੰਦਰ ਡੇਢ ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2 ਐਂਡ ਹਾਫ ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 to 3 PM ਤੱਕ। ਲੋਕਾਂ ਨੂੰ ਲੱਗਦਾ ਕਿ ਅਮੀਰ ਹੋਣਾ ਚਾਹੀਦਾ, ਔਰ ਮੈਂ ਸਮਝਦਾ ਇਨਸਾਨ ਦਾ ਜ਼ਮੀਰ ਹੋਣਾ ਚਾਹੀਦਾ। ਸੁਲਤਾਨ ਜੀ ਹਾਜ਼ਰ ਨੇ ਬਰੈਂਪਟਨ ਟੀਵੀ ਅਪਲਾਇੰਸਿਸ ਤੋਂ। ਵਧੀਆ ਵਧੀਆ ਤੁਹਾਡੇ ਲਈ ਡੀਲਸ ਮਿਲ ਰਹੀਆਂ ਨੇ, ਚਾਹੇ ਉਹ ਅਪਲਾਇੰਸਿਸ ਹੋਣ, ਚਾਹੇ ਲਾਂਡਰੀ ਸੈੱਟ ਹੋਵੇ, ਚਾਹੇ ਟੈਲੀਵਿਜ਼ਨ ਹੋਵੇ। ਉਹ ਜਿਹੜੀ ਚੇਅਰ ਪਈ ਆ ਜੀ ਮਸਾਜ ਵਾਲੀ
1: ਜੀ,
0: ਉਹਦਾ ਵੀ ਦੱਸ ਦਿਓ।
1: ਮਸਾਜ ਚੇਅਰ ਜਿਹੜੀ ਹੈ ਜੀ, ਇਹ $5,000 ਦੀ ਪ੍ਰਾਈਸ ਹੈ, ਲੇਕਿਨ ਇਹ 50% ਡਿਸਕਾਊਂਟ, ਅੱਧੀ ਪ੍ਰਾਈਸ ਤੇ ਮਿਲੇਗੀ, $24.99। ਇਹਦੇ ਚ ਅਪਰ ਬਾਡੀ ਮਸਾਜ ਹੈ, ਅਪਰ ਸ਼ੋਲਡਰ ਮਸਾਜ ਹੈ, ਲੋਅਰ ਬਾਡੀ ਮਸਾਜ ਹੈ, ਲੋਅਰ ਸ਼ੋਲਡਰ ਮਸਾਜ ਹੈ, ਪਲੱਸ ਇਹਦੇ ਚ ਜੀ ਤੁਹਾਡੀ ਆਰਮਸ ਦੀ ਮਸਾਜ ਹੈ, ਥਾਈਜ਼ ਦੀ ਮਸਾਜ ਹੈ, ਲੈਗਸ ਦੀ ਮਸਾਜ ਹੈ। ਸੋ ਬਹੁਤ ਹੀ ਸ਼ਾਨਦਾਰ 2 ਕਿਸਮ ਦੀਆਂ ਇਹਦੀਆਂ ਸੈਟਿੰਗਸ ਹੈਗੀਆਂ, ਸੋਫਟ ਜਾਂ ਹਾਰਡ। ਕਿਹੜਾ ਮਸਾਜ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਡੀ ਬਾਡੀ ਐਕਸੈਪਟ ਕਰੇਗੀ। ਮੋਸਟਲੀ ਤੁਸੀਂ ਇਹ ਮਸਾਜ ਚੇਅਰ ਏਅਰਪੋਰਟਸ ਤੇ ਪਈਆਂ ਦੇਖੀਆਂ ਹੋਣਗੀਆਂ, ਕਿਉਂਕਿ ਏਅਰਪੋਰਟਸ ਤੇ ਇਹ ਮਸਾਜ ਚੇਅਰਸ ਰੱਖੀਆਂ ਜਾਂਦੀਆਂ, ਜਾਂ ਫਿਰ ਤੁਸੀਂ ਆਪਣੇ ਆਫਿਸ 'ਚ ਰੱਖ ਸਕਦੇ ਹੋ, ਜਾਂ ਤੁਸੀਂ ਆਪਣੇ ਘਰ 'ਚ ਰੱਖ ਸਕਦੇ ਹੋ। ਜੇ ਤੁਸੀਂ ਕਿਸੇ ਵੀ ਟਰੱਕਿੰਗ ਇੰਡਸਟਰੀ ਨਾਲ ਰਿਲੇਟਿਡ ਹੋ, ਜਾਂ ਕਿਸੇ ਵੀ ਐਸੀ ਜੋਬ 'ਤੇ ਹੋ ਜਿੱਥੇ ਜ਼ਿਆਦਾਤਰ ਸਾਰਾ ਦਿਨ ਬੈਠੇ ਰਹਿੰਦੇ ਹੋ, ਜਾਂ ਆਪਣੇ ਪੇਰੈਂਟਸ ਵਾਸਤੇ ਤੁਸੀਂ ਮਸਾਜ ਚੇਅਰ ਲੈਣੀ ਹੈ, ਅਤੇ 50% ਡਿਸਕਾਊਂਟ $5,000 ਵਾਲੀ $24.99 'ਚ ਅੱਧੀ ਪ੍ਰਾਈਸ 'ਤੇ ਮਿਲ ਜਾਏਗੀ ਬਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ। ਫ੍ਰੀ ਡਿਲੀਵਰ ਹੋਣਾ ਅਤੇ 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੁਸੀਂ ਸੋਨੀ ਦਾ PS5 ਪਲੇ ਸਟੇਸ਼ਨ 5 ਲੈਣਾ, $699 ਦਾ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦਿੱਤਾ ਜਾ ਰਿਹਾ। ਤੁਸੀਂ ਫਰਿੱਜ ਲੈਣਾ ਜਿਹੜਾ ਕਿ ਐਕਸਟਰਾ ਫਰਿੱਜ ਰੱਖਣਾ ਹੋਵੇ ਗਰਾਜ 'ਚ, ਜਾਂ ਬੇਸਮੈਂਟ ਅਪਾਰਟਮੈਂਟ 'ਚ ਰੱਖਣਾ, ਜਾਂ ਕੋਂਡੋਮੀਨੀਅਮ 'ਚ ਰੱਖਣਾ, $699 ਦਾ $1,200 ਵਾਲਾ ਫਰਿੱਜ ਵੀ $699 'ਚ ਅੱਜ ਮਿਲ ਰਿਹਾ ਸ਼ਾਮ 7 PM ਤੱਕ। ਬਰੈਂਪਟਨ ਟੀਵੀ ਐਂਡ ਅਪਲਾਇੰਸਿਸ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ 'ਤੇ। ਅਤੇ ਜਦੋਂ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਤੁਹਾਨੂੰ ਲੈ ਕੇ ਦੇ ਰਹੇ ਹਾਂ, ਅਤੇ ਗ੍ਰੈਂਡ ਫਰਨੀਚਰ ਨੇ ਵੀ ਪ੍ਰੋਮਿਸ ਕੀਤਾ ਕਿ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਤੁਹਾਨੂੰ ਦਿੱਤੀਆਂ ਜਾਣਗੀਆਂ, ਲੋਐਸਟ ਪ੍ਰਾਈਸ ਗਰੰਟੀ ਹੋਣਗੀਆਂ। ਜਿੱਥੇ ਵੀ ਤੁਸੀਂ ਚੱਕਰ ਲਾਓ, ਨੋ ਪ੍ਰੋਬਲਮ। ਜਦੋਂ ਗ੍ਰੈਂਡ ਫਰਨੀਚਰ ਤੇ ਜਾਓਗੇ, ਫਿਰ ਬਹੁਤ ਸਾਰੀ ਵਰਾਇਟੀ ਮਿਲੇਗੀ, ਬਹੁਤ ਸਾਰੀਆਂ ਚੋਇਸਿਸ ਮਿਲਣਗੀਆਂ। ਉਹਨਾਂ ਚੋਇਸ ਦੇ ਵਿੱਚੋਂ ਫਿਰ ਤੁਸੀਂ ਲੋਐਸਟ ਪ੍ਰਾਈਸ ਨੂੰ ਲੌਕ ਕਰੋਗੇ। ਸੁਖਵੀਰ ਆ ਗਏ ਨੇ ਜੀ ਲਾਈਨ ਤੇ, ਤੇ ਤੁਹਾਨੂੰ ਦੱਸ ਰਹੇ ਨੇ ਲੋਐਸਟ ਪ੍ਰਾਈਸ ਦਾ ਕਿੱਦਾਂ ਤੁਸੀਂ ਫਾਇਦਾ ਚੁੱਕ ਸਕਦੇ ਹੋ। 6685 ਟੋਮਕਨ ਰੋਡ ਤੇ ਪਹੁੰਚਣ ਤੇ ਸੁਖਵੀਰ ਜੀ ਆ ਜਾਓ ਤੇ ਦੱਸੋ ਸਾਡੇ ਲਿਸਨਰ ਨੂੰ ਕਿਹੜੀਆਂ ਬੈਸਟ ਡੀਲਸ ਹੈਗੀਆਂ ਅੱਜ ਦੀਆਂ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ, ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ ਜੀ, ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $7,800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵਿੰਗ ਸਟੋਰ ਪਹੁੰਚ ਜਾਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਹੈ ਜੀ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣੇ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ $399 ਦਾ, $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ, ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵਿੱਚ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 6472620000 ਜਾਂ ਪਰਿਵਾਰ ਪਹੁੰਚ ਸਕਦੇ ਨੇ ਐਡਰੈਸ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੇਅਰੀ ਟੋਮਕਨ ਡੇਅਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ 6685 ਟੋਮਕਨ ਟੋਮਕਨ ਟੋਮਕਨ ਰੋਡ ਸੁਲਤਾਨ ਭਾਜੀ
1: ਔਰ ਦੇਖੋ ਤੁਸੀਂ ਇਹ ਯਾਦ ਰੱਖਣਾ ਕਿ ਇਹ 6085 ਟੋਮਕਨ ਰੋਡ ਤੇ ਪਹੁੰਚਣਾ 299 ਚ ਕੁਈਨ ਸਾਈਜ਼ ਬੈੱਡ ਮਿਲਣਾ ਨਾਲ ਮੈਟਰਸ ਕੁਈਨ ਸਾਈਜ਼ ਦਾ ਫ੍ਰੀ ਵੀ ਚੱਕਣਾ ਨਾ ਭੁੱਲਣਾ ਕਿਉਂਕਿ ਇਹ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦਿੱਤੀ ਜਾ ਰਹੀ ਹੈ 299 ਚ ਕੁਈਨ ਸਾਈਜ਼ ਬੈੱਡ ਨਾਲ ਮੈਟਰਸ ਫ੍ਰੀ 6472620000 6472620000 6472620000

0: ਸਹੀ ਆ, ਉਹਦੇ ਰੰਗਾਂ ਨਾਲ ਰਹਿਣਾ ਪੈਣਾ। ਜੇ ਨਹੀਂ ਰਹੋਗੇ ਨਾ, ਉਹਦਾ ਕੱਖ ਨੀ ਜਾਣਾ
1: ਜੀ,
0: ਜਾਣਾ ਤਾਂ ਨੁਕਸਾਨ ਤਾਂ ਆਪਣਾ ਹੀ ਹੋਣਾ ਇਨਸਾਨ ਦਾ।
1: ਬਿਲਕੁਲ,
0: ਉਹਦੇ ਰੰਗਾਂ ਚ ਰਹਿਣਾ ਬਹੁਤ ਜ਼ਰੂਰੀ ਹੈ, ਉਸਦੇ ਗੋਗੇ ਗਾਓ, ਪਰਮਾਤਮਾ ਦੇ ਮੌਜਾਂ ਕਰੋ। ਲੇਕਿਨ ਜਦੋਂ ਪੈਸੇ ਬਚਾਉਣੇ ਆ, ਕੋਈ ਨਵੀਂ ਟੈਕਨੋਲੋਜੀ ਲੈਣੀ ਆ, ਤਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੁਹਾਡੇ ਲਈ ਹਾਜ਼ਰ ਨੇ 801 ਬਵੇ ਡਰਾਈਵ ਨੀਅਰ ਟੀਯੂਸੀ ਇਨ ਬ੍ਰੈਂਪਟਨ। ਸੁਲਤਾਨ ਜੀ,
1: ਤੇ ਖਾਸ ਤੌਰ ਤੇ ਜਿਨ੍ਹਾਂ ਨੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਚੁੱਕਣਾ, PS5 699 ਚ ਲੈਣਾ, ਫਰਿੱਜ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ 699 ਦਾ ਲੈਣਾ, ਜਾਂ ਵਾਸ਼ਰ ਐਂਡ ਡਰਾਇਰ 1099 ਦਾ ਪੇਅਰ ਲੈਣਾ, ਫਿਰ ਤੁਸੀਂ ਪਹੁੰਚਣਾ ਕਿੱਥੇ ਹੈ ਜੀ? 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। ਤੇ ਜਿਹੜੇ ਭੈਣ ਭਰਾ ਕਸਟਮ ਕਿਚਨ ਬਣਾ ਰਹੇ, ਜਾਂ ਤੁਸੀਂ ਡਿਕੋਰ ਸੈਂਟਰ ਗਏ ਹੋ, ਬਿਲਡਰ ਦੇ ਕੋਲ ਤੁਸੀਂ ਕਸਟਮ ਕਿਚਨ ਸਿਲੈਕਟ ਕੀਤਾ ਸ਼ੌਕ ਨਾਲ, ਕਹਿੰਦੇ ਹੁੰਦੇ ਸ਼ੌਕ ਦਾ ਕੋਈ ਮੁੱਲ ਨਹੀਂ, ਪਰ ਇਹ ਅਸੀਂ ਲਿਮਿਟਿਡ ਮੁੱਲ ਦੇ ਵਿੱਚ ਤੁਹਾਡਾ ਸ਼ੌਕ ਪੂਰਾ ਕਰਾ ਕੇ ਦੇ ਸਕਦੇ ਹਾਂ, ਕਿਉਂਕਿ ਸਾਡੇ ਕੋਲ ਇਸ ਟਾਈਮ ਸਪੈਸ਼ਲ ਔਫਰਸ ਹੈਗੀਆਂ। ਪੈਨਲ ਰੈਡੀ ਫਰਿੱਜ, ਪੈਨਲ ਰੈਡੀ ਫਰੀਜ਼ਰ, ਪੈਨਲ ਰੈਡੀ ਡਿਸ਼ ਵਾਸ਼ਰ, ਪੂਰਾ ਦਾ ਪੂਰਾ ਪੈਨਲ ਰੈਡੀ ਕਿਚਨ ਅਗਰ ਤੁਸੀਂ ਬਣਾਉਣਾ ਤੇ ਬਿਲਟ ਇਨ ਕਿਚਨ ਲੈਣਾ, ਤੇ ਛੋਟੀ ਜਿਹੀ ਪ੍ਰਾਈਸ ਦੀ ਸੇਵਿੰਗ ਨਹੀਂ ਹੈ ਤੁਹਾਡੀ, ਘੱਟ ਤੋਂ ਘੱਟ $6,000-$7,000 ਦੀ ਸੇਵਿੰਗ ਹੈ, ਕਿਉਂਕਿ ਇਹਦੇ ਚ ਬਿਲਟ ਇਨ ਕੁੱਕਟੋਪ ਵੀ ਹੈ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਤੇ ਬਿਲਟ ਇਨ 48 ਇੰਚ ਦਾ ਫਰਿੱਜ ਹੈ, ਫਰਿੱਜ ਵੀ ਪੈਨਲ ਰੈਡੀ ਫਰਿੱਜ ਹੈ। ਜਿਹੜੇ ਪੈਨਲਸ ਤੁਹਾਡੇ ਕਿਚਨ ਦੇ ਬਣਨਗੇ ਉਹੀ ਪੈਨਲ ਇਸ ਫਰਿੱਜ ਤੇ ਰੱਖਣਗੇ। ਪੈਨਲ ਰੈਡੀ ਹੀ ਡਿਸ਼ ਵਾਸ਼ਰ ਹੈ ਇਹਦੇ ਵਿੱਚ, ਤੇ $28,000 ਦਾ ਬੰਡਲ ਪੈਕੇਜ ਸਿਰਫ 18,900 ਚ,
0: ਸਿਰਫ
1: 18,900 ਚ ਪੂਰੇ ਦਾ ਪੂਰਾ 48 ਇੰਚ ਫਰਿੱਜ ਦੇ ਨਾਲ, ਕੱਲਾ ਫਰਿੱਜ ਹੀ ਇਹਦੇ ਚ $16,000-$17,000 ਦਾ ਜੀ।
0: ਲਓ ਜੀ, ਗੱਲ ਏਦਾਂ ਹੈ, ਇਹਨੂੰ ਦੇਖਣ ਲਈ, ਹੱਥ ਲਾ ਕੇ ਦੇਖਣ ਲਈ, ਇਹਦੇ ਫੀਚਰ ਕੀ ਨੇ, ਕੀ ਕਿਵੇਂ ਬਣਨਾ, ਕੀ ਹੋਣਾ, ਜਿਹੜੀਆਂ ਡਰਾਇੰਗਾਂ ਨੇ ਉਹ, ਜਿਹੜਾ ਤੁਹਾਡਾ ਕਿਚਨ ਕੈਬਨਿਟ ਹੋਏਗਾ ਉਹਨੂੰ ਡਾਇਰੈਕਟ ਦਿੱਤੀਆਂ ਜਾਣਗੀਆਂ। ਨੰਬਰ ਨੋਟ ਕਰੋ,
1: 905-450-2888। 30 ਇੰਚ ਫਰਿੱਜ ਸਾਈਜ਼ ਹੁੰਦਾ ਜੀ, 18 ਇੰਚ ਫਰੀਜ਼ਰ ਸਾਈਜ਼ ਹੁੰਦਾ,
0: ਠੀਕ ਹੈ।
1: ਸੋ 48 ਇੰਚ ਟੋਟਲ ਬਣ ਜਾਂਦਾ ਇਹ, ਤੇ ਪੈਨਲ ਰੈਡੀ ਫਰਿੱਜ ਹੈ। ਔਰ ਜੇ ਕੋਈ ਕਸਟਮਰ ਸਿੰਗਲ ਪੀਸ ਲੈਣਾ ਚਾਹੁੰਦਾ, ਜਿੱਦਾਂ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਲੈਣਾ, ਉਹ ਵੀ $2,500-2600 ਵਾਲਾ, ਅੱਜ $1,799 ਚ, ਸਿਰਫ $1,799 ਦਾ ਮਤਲਬ ਇਹ ਹੋਇਆ $800 ਤੁਸੀਂ ਇੱਕ ਫਰਿੱਜ ਲੈਣ ਤੇ ਸੇਵ ਕਰ ਲਿਆ।
0: ਬਲੈਕ ਫਰਾਈਡੇ ਦੀ ਜਿਹੜੀ ਸੇਲ ਆ ਉਹਦਾ ਫਾਇਦਾ ਚੱਕ ਲਓ, ਬਲੈਕ ਫਰਾਈਡੇ ਇਨ ਜੁਲਾਈ, 905-450-2888।
1: ਫਿਰ ਜੇ ਤੁਸੀਂ ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ, ਤੁਹਾਨੂੰ ਕੋਈ ਲੋੜ ਨਹੀਂ ਹੈ ਕਿ ਤੁਸੀਂ $500-400 ਰਿਪੇਅਰ ਤੇ ਲਾਓ, ਹਾਂ $100-150-$200 ਲੱਗੇ ਜ਼ਰੂਰ ਲਾਓ, ਪਰ ਜੇ $300-400 ਤੋਂ ਵੱਧ ਤੇ ਫਿਰ $799 ਦਾ ਬ੍ਰਾਂਡ ਨਿਊ ਲੈ ਜਾਓ।
0: ਜੇ 200 ਲਾ ਵੀ ਦਿੱਤਾ ਫਰਕ ਕਰੋ, ਉਹਦੀ ਕਿਹੜਾ ਗਰੰਟੀ ਹੈ ਵੀ ਕੱਲ ਨੂੰ ਉਹਦੀ ਬੱਤੀ ਬੁਝਣੀ ਹੈ ਕਿ ਨਹੀਂ ਬੁਝਣੀ?
1: ਐਗਜੈਕਟਲੀ, ਇਹ ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਹੈ, 1 ਸਾਲ ਦੀ ਵਾਰੰਟੀ ਹੈ,
0: ਹਾਂ
1: 1 ਸਾਲ ਦੀ।
0: 905-450-2888, ਨਾਲੇ 6 ਮਹੀਨਿਆਂ ਚ ਪੈਸੇ ਦੇਣੇ ਆ, ਰਿਪੇਅਰ ਵਾਲਾ ਆਇਆ ਤਾਂ ਉਹਨੇ ਕੱਢ ਮਿੱਤਰਾ ਕਿੱਧਰ ਮੂੰਹ ਚੁੱਕਿਆ, ਉਹਨੇ ਤਾਂ ਰਾਈਟ ਵੇ ਪੈਸੇ ਲੈ ਲੈਣੇ ਆ, ਇੱਥੇ 6 ਮਹੀਨੇ ਦੇਣੇ ਆ, ਕੋਈ ਵਿਆਜ ਨਹੀਂ ਆਇਆ। ਤੇ ਬ੍ਰੈਂਪਟਨ ਟੀਵੀ ਅਪਲਾਈਸਿਸ 905-450-2888।
1: ਰਿਪੇਅਰ ਜ਼ਰੂਰ ਕਰਾਉਣੀ ਚਾਹੀਦੀ, ਜੇ ਰੀਜ਼ਨੇਬਲ ਕੋਸਟ ਹੈ ਫਿਰ ਜ਼ਰੂਰ 100% ਮੈਂ ਰਿਕਮੈਂਡ ਕਰੂੰ ਰਿਪੇਅਰ ਕਰਾਓ। ਜੇ ਤੁਹਾਡੀ ਕੋਸਟ ਹਾਈ ਪੈਂਦੀ ਹੈ ਫਿਰ ਤੁਸੀਂ ਰਿਪੇਅਰ ਨਾ ਲਓ, ਰਿਪਲੇਸ ਕਰ ਲਓ।
0: ਜੇ ਫਰਜ ਕਰ ਲਓ 700 ਦਾ ਤੁਸੀਂ ਦੱਸ ਰਹੇ ਹੋ,
1: 799 ਚ ਜੇ ਬ੍ਰਾਂਡ ਨਿਊ ਮਿਲ ਰਿਹਾ,
0: 350-400
1: ਤੇ ਫਿਰ ਤੁਸੀਂ ਕੰਪੇਅਰ ਕਰ ਲੈਣਾ ਕਿ ਰਿਪੇਅਰ ਲੈਣਾ ਕਿ ਨਹੀਂ। ਸੋ ਜੇ ਤੁਹਾਨੂੰ ਹਾਈ ਕੋਸਟ ਰਿਪੇਅਰ ਤੇ ਪੈਂਦੀ ਹੈ ਫਿਰ ਡੈਫੀਨੇਟਲੀ ਤੁਸੀਂ ਬ੍ਰਾਂਡ ਨਿਊ ਪ੍ਰੋਡਕਟ ਲੈ ਸਕਦੇ ਹੋ। ਡਿਸ਼ ਵਾਸ਼ਰ ਸਿਰਫ 499 ਦੀ ਸਟੇਨਲੈਸ ਸਟੀਲ ਦੀ ਮਿਲ ਜਾਣੀ ਹੈ, ਵਾਸ਼ਰ ਐਂਡ ਡਰਾਇਰ ਸਿਰਫ 1099 ਦਾ ਪੇਅਰ ਮਿਲ ਜਾਣਾ, 55 ਇੰਚ ਟੀਵੀ ਸਿਰਫ 399 ਦਾ ਮਿਲ ਜਾਣਾ, 65 ਇੰਚ ਟੀਵੀ ਸਿਰਫ 699 ਦਾ ਮਿਲ ਜਾਣਾ, ਤੇ 85 ਇੰਚ ਤਾਂ ਬਿਲਕੁਲ ਮਿਸ ਨਾ ਕਰਨਾ, ਕਿਉਂਕਿ 85 ਇੰਚ ਚ ਤੁਹਾਨੂੰ ਸੋਨੀ ਬਰੇਵੀਆ ਮਾਡਲ ਵੀ ਮਿਲ ਰਿਹਾ
0: ਜੀ,
1: ਔਰ ਸੋਨੀ ਬਰੇਵੀਆ 3 ਹੈ ਲੇਟੈਸਟ, PS5 ਜਿਹੜਾ ਉਹ ਵੀ ਤੁਹਾਨੂੰ 699 ਦਾ ਮਿਲ ਰਿਹਾ, ਤੇ ਸੋਨੀ ਬਰੇਵੀਆ 3 ਜਿਹੜਾ ਇਸ ਟਾਈਮ 85 ਇੰਚ 1599 ਦਾ ਮਿਲ ਰਿਹਾ। ਇਹ ਲੇਟੈਸਟ ਅਪਡੇਟਡ ਟੈਕਨੋਲੋਜੀ ਹੈ। ਮਿੰਨੀ LED ਸੈਮਸੰਗ ਲੈਣਾ 85 ਇੰਚ, ਉਹ ਵੀ 1599 ਦਾ ਮਿਲ ਰਿਹਾ, ਤੇ 1599 ਤੁਸੀਂ ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਫਰੀ ਹੋਮ ਡਿਲੀਵਰੀ ਹੈ। ਪਰ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਅੱਜ ਸ਼ਾਮ 7 ਵਜੇ ਤੱਕ ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। 905-450-2828 905-450-2828 ਜੀ,
0: ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਪਛਤਾਏਗਾ।

0: ਘਰੇ ਕੱਢਣਾ ਹੋਵੇ, ਏਅਰ ਫਰਾਇਰ ਚਾਹੀਦਾ, ਉਹ ਜਿਹੜੇ ਇਸ ਤਰ੍ਹਾਂ ਦੇ ਆਈਟਮਾਂ ਤੁਹਾਡੀਆਂ ਸਾਈਟ ਤੇ ਚਿਣ ਕੇ ਰੱਖੀਆਂ ਹੋਈਆਂ ਤਾਂ ਕਿ ਸਾਡੇ ਲਿਸਨਰ ਜਾ ਕੇ ਉੱਥੇ ਦੇਖ ਸਕਣ, ਉਹ ਜਿਹੜਾ ਨਿੰਜਾ ਹੈ ਜੂਸਰ ਹੈ
1: ਜੀ,
0: ਉਹਦੇ ਚ ਵੀ ਦੋ ਅਟੈਚਮੈਂਟ ਹੈ, ਇੱਕ ਪਲਪ ਵਾਲਾ ਤੇ ਇੱਕ ਬਿਨਾਂ ਪਲਪ ਵਾਲਾ
1: ਜੀ। ਬਿਲਕੁਲ, ਨਿੰਜਾ ਐਸਾ ਬ੍ਰਾਂਡ ਹੈ ਜੀ ਜਿਹੜਾ ਕਿ ਤੁਹਾਨੂੰ ਕਿਚਨ ਅਪਲਾਈਸਿਸ ਦਿੰਦਾ ਹੈ, ਜਿਹਨੂੰ ਕਾਊਂਟਰ ਟੋਪ ਅਪਲਾਈਸਿਸ ਅਸੀਂ ਕਹਿੰਦੇ ਹਾਂ। ਇਹ ਕਾਊਂਟਰ ਟੋਪ ਕਾਊਂਟਰ ਦੇ ਉੱਪਰ ਮਾਈਕਰੋਵੇਵ ਦੀ ਤਰ੍ਹਾਂ ਰੱਖੇ ਜਾਂਦੇ ਆ। ਨਿੰਜਾ ਦਾ ਜਿਹੜਾ ਏਅਰ ਫਰਾਇਰ ਹੈ ਕ੍ਰਿਸਪੀ, ਨਿੰਜਾ ਦਾ ਕ੍ਰਿਸਪੀ ਏਅਰ ਫਰਾਇਰ $400 ਵਾਲਾ, $199 ਦਾ ਅੱਜ ਦੇ ਰਹੇ ਹਾਂ ਸਿਰਫ।
0: ਅੱਛਾ ਜੀ,
1: ਇਹਦੇ ਚ ਗਲਾਸ ਪੋਟ ਹੈਗੇ ਆ ਜੀ, ਤੇ ਜੇ ਕੋਈ ਲੈਣਾ ਚਾਹੁੰਦੇ ਨਿੰਜਾ ਦਾ ਜੂਸਰ, ਤੇ ਇਹਦੇ ਚ ਦੋ ਅਟੈਚਮੈਂਟਸ ਹੈਗੀਆਂ, ਵਨ ਵਿਦ ਪਲਪ ਵਨ ਵਿਦਆਊਟ ਪਲਪ। ਇਹ ਵੀ ਤੁਹਾਨੂੰ 50% ਡਿਸਕਾਊਂਟ $400 ਤੋਂ $199 ਦਾ ਮਿਲ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਫਿਰ ਸਾਡੇ ਕੋਲ ਹੈ ਜੀ ਸਟੋਨ ਬੇਕਡ ਪੀਜ਼ਾ, ਜੇ ਤੁਸੀਂ ਪੀਜ਼ਾ ਦੇ ਸ਼ੌਕੀਨ ਹੋ, ਪੀਜ਼ਾ ਲਵਰ ਹੋ, ਤੇ ਸਟੋਨ ਬੇਕਡ ਪੀਜ਼ਾ ਕਾਊਂਟਰ ਟੋਪ ਰੱਖ ਕੇ ਬਣਾਉਣਾ ਮਾਈਕਰੋਵੇਵ ਦੀ ਤਰ੍ਹਾਂ, ਤੇ ਇਹਦੀ ਜਿਹੜੀ ਸਟੋਨ ਪਲੇਟ ਹੈ ਇੱਕ ਵਾਰੀ ਤੁਸੀਂ ਉਹਨੂੰ ਵਾਰਮ ਕਰਨਾ ਜੀ, ਪ੍ਰੀ ਹੀਟ ਜਿਹਨੂੰ ਅਸੀਂ ਕਹਿੰਦੇ ਹਾਂ,
0: ਠੀਕ ਹੈ।
1: ਉਸ ਤੋਂ ਬਾਅਦ ਇਹਨੇ ਹਰ 3 ਮਿੰਟ ਚ ਪੀਜ਼ਾ ਬਣਾਉਣਾ। ਸੋ ਤੁਸੀਂ ਜਸਟ ਪੀਜ਼ਾ ਲਾਉਣਾ, 3 ਮਿੰਟ ਚ ਪੀਜ਼ਾ ਤਿਆਰ। ਤੁਸੀਂ ਬ੍ਰੈਡ ਬਣਾਉਣੀ ਹੈ, 3 ਮਿੰਟ ਚ ਬ੍ਰੈਡ ਤਿਆਰ। ਤੁਸੀਂ ਨਾਨ ਲਗਾਉਣਾ, 3 ਮਿੰਟ ਚ ਨਾਨ ਤਿਆਰ। ਔਰ ਇਹ ਏਅਰ ਫਰਾਇਰ ਬਿਲਟ ਇਨ ਹੈ ਇਹਦੇ ਚ। ਸੋ ਸਟੋਨ ਬੇਕਡ ਪੀਜ਼ਾ, ਸਟੋਨ ਬੇਕਡ ਕੁਕਿੰਗ ਵਿਦ ਏਅਰ ਫਰਾਇਰ, ਇਹ ਵੀ ਤੁਹਾਨੂੰ $500 ਵਾਲਾ, $249 ਅੱਧੀ ਪ੍ਰਾਈਸ ਤੇ, $249 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਅਲਟਰਾ।
2: ਕੈਨੇਡਾ ਸਰਕਾਰ ਸਰਹੱਦੀ ਸੁਰੱਖਿਆ ਲਈ ਸਖਤ ਕਦਮ ਚੁੱਕ ਰਹੀ ਹੈ। ਡਰੱਗਸ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਰਿਹਾ ਹੈ, ਜਿਸ ਨਾਲ ਤੁਸੀਂ ਭਾਈਚਾਰੇ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca.

0: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ। ਸੈਟਰਡੇ ਨੂੰ 5 ਤੋਂ 7 ਤੁਸੀਂ 7 ਵਜੇ ਤੱਕ ਇਸ ਸ਼ੋਅ ਨੂੰ ਇੰਜੋਏ ਕਰੋਗੇ। ਸੰਡੇ 2 ਤੋਂ 4 ਇਸ ਸ਼ੋਅ ਦਾ ਆਨੰਦ ਮਾਣਦੇ ਹੋ। ਸਮਾਂ ਹੋ ਚੁੱਕਿਆ 5:03। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸਟੂਡੀਓ 'ਚ ਗੱਲਬਾਤ ਕਰਨੀ ਹੋਵੇ ਤਾਂ ਨੰਬਰ ਆ 416-233-7368, 416-233-7368। ਸਟੂਡੀਓ ਦੇ ਵਿੱਚ ਮੇਰਾ ਸਾਥ ਦੇਣਗੇ ਮੂਜ਼ ਬਲਾਈਂਡ ਤੋਂ ਮਾਨ ਸਾਹਿਬ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਐਨ ਵੈਲਕਮ।
1: ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਅਤੇ ਭੈਣਾਂ ਦੇ ਭਰਾਵਾਂ ਨੂੰ ਬਹੁਤ ਬਹੁਤ ਪਿਆਰ।
0: ਕਿੱਦਾਂ ਦਾ ਰਿਹਾ ਇਹ ਵੀਕ ਜੀ?
1: ਵੀਕ ਜੀ ਵਧੀਆ ਚੱਲ ਰਿਹਾ, ਮੌਸਮ ਵੀ ਚਲੋ ਥੋੜ੍ਹਾ ਜਿਹਾ ਜਿਵੇਂ ਬਦਲਿਆ ਗਰਮੀ ਤੋਂ ਥੋੜ੍ਹੀ ਥੋੜ੍ਹੀ, ਜਿਵੇਂ ਆਪਾਂ ਠੰਡ ਦੇ ਵੱਲ ਜਾ ਰਹੇ ਹਾਂ ਤਾਂ ਮੌਸਮ ਮੈਨੂੰ ਲੱਗਦਾ ਇੱਕਦਮ ਥੋੜ੍ਹਾ ਜਿਹਾ ਚੇਂਜ ਹੋ ਗਿਆ। ਆਪਾਂ ਜੇ ਸਵੇਰੇ ਸ਼ਾਮ ਦਾ ਤੁਸੀਂ ਮੌਸਮ ਦੇਖੋਗੇ ਤਾਂ ਠੰਡਾ ਹੁੰਦਾ ਅਤੇ ਤੁਹਾਨੂੰ ਕਿਤੇ ਨਾ ਕਿਤੇ ਕੋਟੀ ਪਾਉਣ ਦੀ ਲੋੜ ਪੈ ਜਾਂਦੀ ਹੈ ਤੁਸੀਂ ਸਵੇਰੇ ਅਰਲੀ ਮਾਰਨਿੰਗ ਉੱਠਦੇ ਹੋ।
0: ਢੀਂਡਸਾ ਸਾਹਿਬ ਜੁੜੇ ਨੇ ਦਮ ਐਪਲ ਕਲੀਨਿਕ ਤੋਂ। ਬਾਈ ਜੀ ਤੁਹਾਡਾ ਵੀਕਐਂਡ, ਤੁਸੀਂ ਕਿਹਾ ਸੀ ਕਿ ਆਹ ਵੀਕਐਂਡ ਮੈਂ ਆ ਜਾਂਦਾ ਜੀ, ਅਗਲਾ ਵੀਕਐਂਡ ਕਿਉਂਕਿ ਸੁਪਰੀਮ ਬਿਜੀ ਹੁੰਦਾ 30-31 ਤਰੀਕ ਕਰਕੇ, ਉਹਦਾ ਕੀ ਰੀਜ਼ਨ ਹੈ?
2: ਸਾਰੇ ਸਰੋਤਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
0: ਜੀ।
2: ਤੇ ਉਹਦਾ ਰੀਜ਼ਨ ਹੈ ਬਾਈ ਜੀ, ਕਿਉਂਕਿ ਜਦੋਂ ਮੰਥ ਐਂਡ ਆ ਜਾਂਦਾ ਹੈ, ਮੰਥ ਐਂਡ ਤੇ ਸਾਡਾ ਕੰਮ ਆਲਮੋਸਟ ਡਬਲ ਹੋ ਜਾਂਦਾ, ਡਬਲ ਹੁੰਦਾ ਹੈ ਜੀ, ਕਿਉਂਕਿ ਮੂਵ ਇਨ ਮੂਵ ਆਊਟ ਦੀ ਕਲੀਨਿੰਗ ਹੈ ਜਿਹੜੀ, ਉਹਦੀਆਂ ਜੋਬਸ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਜੀ। ਜੇ ਕਈ ਸਰੋਤੇ ਵੀਰ ਭੈਣ ਭਰਾ ਕਿਸੇ ਨੇ ਘਰ ਦੇ ਵਿੱਚ ਮੂਵ ਕਰਨਾ ਹੁੰਦਾ, ਕਿਸੇ ਨੇ ਘਰ ਨੂੰ ਛੱਡਣਾ ਹੁੰਦਾ, ਤਾਂ ਉਹ ਕਲੀਨਿੰਗ ਕਰਵਾਉਂਦੇ ਆ ਜੀ। ਇਸ ਕਰਕੇ ਸਾਡਾ ਉਹ ਮੰਥ ਐਂਡ ਤਾਂ ਆਲਵੇਜ਼ ਬਹੁਤ ਜ਼ਿਆਦਾ ਬਿਜ਼ੀ ਹੁੰਦਾ।
0: ਸੋ ਦੋਸਤੋ, ਤੁਸੀਂ ਵੀ ਅੱਜ ਸੈਟਰਡੇ ਨੂੰ ਇੰਜੋਏ ਕਰ ਰਹੇ ਹੋ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਇਹ 2 ਘੰਟਿਆਂ ਦੇ ਵਿੱਚ ਜਿੱਥੇ ਕਿ ਗੀਤ ਸੰਗੀਤ ਤੁਹਾਡੀ ਫਰਮਾਇਸ਼ ਤਾਂ ਹੋਵੇ, ਉੱਥੇ ਕਿਸੇ ਨਾ ਕਿਸੇ ਟੋਪਿਕ ਦੇ ਉੱਤੇ ਜ਼ਰੂਰ ਗੱਲਬਾਤ ਕਰਦੇ ਹਾਂ। ਅਤੇ ਅੱਜ ਜਦੋਂ ਮੈਂ ਘਰ ਬੈਠ ਕੇ ਟੋਪਿਕ ਤਿਆਰ ਕਰ ਰਿਹਾ ਸੀ ਅਤੇ ਮੈਂ ਆਪਣੀ ਵਾਈਫ ਨੂੰ ਪੁੱਛਿਆ, ਮੈਂ ਕਿਹਾ ਤੂੰ ਮੈਨੂੰ ਅੱਜ ਕੋਈ ਟੋਪਿਕ ਦਾ ਆਈਡੀਆ ਦੇ ਕਿ ਮੈਂ ਅੱਜ ਕਿਹੜੇ ਟੋਪਿਕ 'ਤੇ ਗੱਲਬਾਤ ਕਰਾਂ, ਕਿਉਂਕਿ ਮੇਰਾ ਬੱਚਾ ਹੁਣ 1 ਸਾਲ ਦਾ ਟਰਨ ਹੋ ਰਿਹਾ ਐਂਡ ਉਹ ਕਹਿੰਦੀ ਬੱਚਿਆਂ ਤੇ ਟੋਪਿਕ ਕਰੋ। ਕਹਿੰਦੀ ਹੁਣ ਘਰੇ ਇੱਕ ਜਵਾਕ ਆ, ਵੀ ਮੈਨੂੰ ਜਮਾਂ ਵਿਹਲ ਨਹੀਂ ਮਿਲਦੀ, ਜਵਾਕ ਨੇ ਗਾਹ ਪਾਇਆ ਹੋਇਆ, ਧਿਆਨ ਰੱਖਣਾ ਪੈਂਦਾ ਕਿਤੇ ਕੋਈ ਸੱਟ ਨਾ ਮਰਾ ਲਏ, ਕਿਤੇ ਕੋਈ ਚੀਜ਼ ਇੱਦਾਂ ਦੀ, ਕਿਉਂਕਿ ਕਹਿੰਦੀ ਇੱਕ ਜਵਾਕ ਨੂੰ ਸਾਂਭਣਾ, ਮੇਰੇ ਮਾਤਾ ਜੀ ਵੀ ਨਾਲ ਨੇ, ਕਹਿੰਦੀ ਅਸੀਂ 2 ਜਣੀਆਂ ਬੁੜੀਆਂ ਹੁੰਦੀਆਂ, ਸਾਥੋਂ ਇੱਕ ਜਵਾਕ ਸਾਂਭਿਆ ਨਹੀਂ ਆਉਂਦਾ,
2: ਡਿਫੀਕਲਟ ਹੈ ਜੀ।
0: ਤੇ ਕਹਿੰਦੀ ਡੇ ਕੇਅਰ ਦੇ ਵਿੱਚ ਇੱਕ ਜਵਾਕ, ਇੱਕ ਟੀਚਰ ਜਾਂ ਇੱਕ ਜਣਾ 20-20 ਜਵਾਕਾਂ ਨੂੰ ਦੇਖਦਾ, ਕਹਿੰਦੀ ਉਹ ਚੀਜ਼ 'ਤੇ ਕਰੋ ਵੀ ਉਹ ਕਿਵੇਂ ਪੋਸੀਬਲ ਆ। ਤੇ ਫਿਰ ਮੈਨੂੰ ਵੀ ਆਈਡੀਆ ਮਿਲ ਗਿਆ, ਮੈਂ ਕਿਹਾ ਗੱਲ ਪੁੱਛੀ ਜਾ ਸਕਦੀ ਹੈ ਸਰੋਤੇ ਨੂੰ, ਡੇ ਕੇਅਰ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਆ ਤੇ ਬਹੁਤ ਲੋਕ ਨਹੀਂ ਪਾਉਣਾ ਚਾਹੁੰਦੇ, ਸੋ ਇਹਦੇ ਤੇ ਆਪਾਂ ਗੱਲਬਾਤ ਕਰਾਂਗੇ। ਦੋਸਤੋ ਤੁਸੀਂ ਵੀ ਆਪਣੇ ਸੁਝਾਅ ਜ਼ਰੂਰ ਦੇਣੇ ਆ 416-233-7368। ਤਿੰਨ ਸਾਲ ਪਹਿਲਾਂ ਤੁਸੀਂ ਦੱਸੋ, ਅਲੱਗ ਅਲੱਗ ਲੋਕਾਂ ਦੇ ਮਤ ਨੇ, ਕੋਈ ਕਹਿੰਦੇ ਜਦੋਂ ਬੱਚਾ ਛੋਟਾ ਹੁੰਦਾ ਉਹਨੂੰ 1-2 ਸਾਲ 4 ਸਾਲ ਕਹਿੰਦੇ ਇੰਡੀਆ ਦੇ ਵਿੱਚ ਲਵਾਉਣੇ ਚਾਹੀਦੇ ਨੇ, ਉੱਥੇ ਜਵਾਕ ਪੱਕ ਜਾਂਦਾ, ਉੱਥੇ ਜਵਾਕ ਬਹੁਤ ਚੀਜ਼ਾਂ ਸਿੱਖਦਾ, ਕੌਨਫੀਡੈਂਸ ਵੱਧ ਜਾਂਦਾ, ਤੇ ਇਹ ਚੀਜ਼ ਦੇ ਹੱਕ ਦੇ ਵਿੱਚ ਹੈਗੀ ਤੁਸੀਂ?
2: ਮੈਂ ਤਾਂ ਨਹੀਂ ਜੀ ਹੈਗਾ। ਦੇਖੋ ਪਰਸਨਲੀ ਜੇ ਮੈਂ ਆਪਣੀ ਗੱਲ ਕਰਾਂ, ਮੇਰੀ ਡਾਟਰ ਦੀ ਗੱਲ ਕਰਾਂ, ਤਾਂ ਮੈਂ ਉਹਦੇ ਬਿਨਾਂ ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਹੈ ਨਾ, ਤੇ ਮੈਂ ਤਾਂ ਨਹੀਂ ਛੱਡ ਸਕਦਾ ਆਪਣੀ ਡਾਟਰ ਨੂੰ ਇੰਡੀਆ। ਹਾਂ ਉਹ ਗੱਲ ਸਿਚੁਏਸ਼ਨ ਵੱਖਰੀ ਹੈ ਵੀ ਜੇ ਮੈਂ ਨਾਲ ਜਾਣਾ ਹੋਵੇ ਫਿਰ ਵਧੀਆ ਚੰਗੀ ਗੱਲ ਹੈ।
0: ਇੱਕ ਜਾਣਾ, ਇੱਕ ਪੇਰੈਂਟ ਨਾਲ ਆ, ਦੂਜਾ ਕਮਾ ਰਿਹਾ, ਇੱਦਾਂ
2: ਨਹੀਂ ਸਰ, ਕਿਉਂਕਿ ਬੱਚੇ ਦੀ ਵੀ ਜਿਹੜੀ ਬੌਂਡਿੰਗ ਪੇਰੈਂਟਸ ਨਾਲ ਬਣਦੀ ਹੈ ਨਾ, ਉਹ ਇਨੀਸ਼ੀਅਲ ਈਅਰਸ ਦੇ ਵਿੱਚ ਹੀ ਬਣਦੀ ਹੈਗੀ, ਕਿਉਂਕਿ ਜਦੋਂ ਤੁਸੀਂ ਉਹਨੂੰ ਨਿੱਕੇ ਹੁੰਦੇ ਤੋਂ ਉਹ ਗਰੋ ਹੁੰਦਾ, ਬੱਚਾ ਦੇਖਦਾ ਹੈ ਤੁਹਾਨੂੰ ਤੁਹਾਡਾ ਆਲੇ ਦੁਆਲੇ ਆਪਣੇ, ਤਾਂ ਉਹਨੂੰ ਇੱਕ ਬੌਂਡ ਫੀਲ ਹੁੰਦਾ, ਇੱਕ ਸੈਂਸ ਆਫ ਸਕਿਉਰਿਟੀ ਫੀਲ ਹੁੰਦੀ ਹੈ। ਬਟ ਜਦੋਂ ਪੇਰੈਂਟਸ ਨਾਲ ਨਹੀਂ ਹੁੰਦੇ ਤਾਂ ਫਿਰ ਉਹ ਉਹਦੇ ਅਕੋਰਡਿੰਗ ਰਹਿਣਾ ਗਿੱਝ ਜਾਂਦਾ ਹੈਗਾ। ਮੇਰੇ ਅਕੋਰਡਿੰਗ ਤਾਂ ਫਿਰ ਬੱਚਿਆਂ ਦੀ ਬੌਂਡਿੰਗ ਘੱਟਦੀ ਹੈ ਜਦੋਂ ਮਾਂ ਪਿਓ ਨਾਲ ਨਹੀਂ ਹੁੰਦੇ।
0: ਬੰਨ ਸਾਹਿਬ ਤੁਸੀਂ ਵੀ ਆਪਣੀ ਟਿੱਪਣੀ ਕਰੋ, ਛੋਟਾ ਬੱਚਾ ਆਪਾਂ ਕਹਿੰਦੇ ਸਕੂਲ 4-5 ਸਾਲ ਦਾ ਜਦੋਂ ਸਕੂਲ ਜਾਣ ਲੱਗਦਾ ਉਮਰ ਹੁੰਦੀ, ਇਦੋਂ ਪਹਿਲਾਂ ਇੱਕ ਪਾਸੇ ਤਾਂ ਖੁੱਲ੍ਹੇ ਵਿਹੜੇ ਨੇ, ਮਿੱਟੀ ਆ ਜਿਹਦੇ ਵਿੱਚ ਬੰਦਾ ਉਹਨਾਂ ਨਾਲ ਖੇਡਦਾ ਅਤੇ ਐਕਸਪੋਜ਼ਰ ਉਹਨੂੰ ਵੱਖਰਾ ਮਿਲਦਾ, ਅਤੇ ਬਹੁਤ ਲੋਕ ਇਹ ਕਹਿੰਦੇ ਨੇ, ਕਹਿੰਦੇ ਵੀ ਜਦੋਂ ਬੰਦਾ 4 ਸਾਲ ਇੰਡੀਆ ਜਵਾਕ ਛੋਟਾ ਲਾ ਲੈਂਦਾ, ਉਹਦੀ ਪੰਜਾਬੀ, ਉਹਦਾ ਆਪਦੇ ਧਰਤੀ ਨਾਲ ਪਿਆਰ, ਉਹਦਾ ਆਪਦੇ ਦਾਦਾ ਦਾਦੀ ਨਾਲ ਪਿਆਰ, ਉਹ ਬਹੁਤ ਵੱਧ ਜਾਂਦਾ, ਕਹਿੰਦੇ ਉਹ ਬਹੁਤ ਜ਼ਰੂਰੀ ਆ। ਤੁਹਾਡੀ ਕੀ ਟਿੱਪਣੀ ਆ?
3: ਦੇਖੋ ਜੀ, ਮੇਰੇ ਹਿਸਾਬ ਨਾਲ ਤਾਂ ਇਹ ਹੁੰਦਾ ਕਿ ਵੀ ਆਪਾਂ ਕਮਾਉਣੇ ਕਾਹਦੇ ਵਾਸਤੇ, ਆਪਾਂ ਕੰਮ ਕਿਉਂ ਕਰਦੇ ਹਾਂ, ਆਪਾਂ ਪਰਿਵਾਰ ਵਾਸਤੇ ਕੰਮ ਕਰਦੇ ਹਾਂ, ਆਪਾਂ ਆਪਣੇ ਪਰਿਵਾਰ ਦੀਆਂ ਲੋੜਾਂ, ਪਰਿਵਾਰ ਦੀਆਂ ਚਲੋ ਜੋ ਵੀ ਚੀਜ਼ਾਂ ਨੇ, ਆਪਾਂ ਅੱਗੇ ਪਰਿਵਾਰ ਦੇ ਨਾਲ ਇਕੱਠੇ ਰਹੀਏ, ਖੁਸ਼ ਰਹੀਏ। ਅਤੇ ਜੇ ਆਪਾਂ ਕਹੀਏ ਕਿ ਵੀ ਮੈਂ ਇੱਥੇ ਰਹਿਣਾ, ਕੰਮ ਕਰਦਾ, ਕਮਾਉਣਾ, ਪਰਿਵਾਰ ਨੂੰ ਆਪਾਂ ਕਹੀਏ ਤੁਸੀਂ ਬੈਕ ਹੋਮ ਚਲੇ ਜਾਓ, ਉੱਥੇ ਰਹੋ, ਤਾਂ ਮੈਂ ਇਹਦੇ ਕਹਿ ਲਓ ਮੈਂ ਐਗਰੀ ਨਹੀਂ ਕਰਦਾ ਜੀ ਇਹ ਸੋਚ ਨਾਲ।
1: ਜਦੋਂ ਆਪਾਂ ਕੰਮ ਕਰਦੇ ਹਾਂ ਥੱਕ ਹਾਰ ਕੇ ਘਰੇ ਆਉਂਦੇ ਹਾਂ, ਪਰਿਵਾਰ 'ਚ ਆ ਕੇ ਆਪਣਾ ਪਰਿਵਾਰ ਨੂੰ ਦੇਖ ਕੇ ਹੀ ਥਕੇਵਾਂ ਉਤਰ ਜਾਂਦਾ, ਬੱਚੇ ਜਦੋਂ ਬੱਚਾ ਆ ਕੇ ਆਪਾਂ ਨੂੰ ਮਿਲਦਾ ਆਪਣਾ ਥਕਾਵਾਂ ਜਿਹੜਾ ਥਕੇਵਾਂ ਹੁੰਦਾ ਝੱਟ ਲੈ ਜਾਂਦਾ।
2: ਮਾਨ ਸਾਹਿਬ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ, ਇਹ ਘਰੇ ਜਾ ਕੇ ਨਾ ਮਤਲਬ ਕਿ ਵੀ ਬੰਦੇ ਦਾ ਟੋਟਲੀ ਮੂਡ ਹੀ ਚੇਂਜ ਹੋ ਜਾਂਦਾ।
0: ਡੇ ਕੇਅਰ ਨੂੰ ਚਲੋ ਇੰਡੀਆ ਲਈ ਆਪਾਂ ਜ਼ਿਆਦਾ ਲੰਮੀ ਨਹੀਂ ਗੱਲਬਾਤ ਕਰਾਂਗੇ, ਫਿਰ ਡੇ ਕੇਅਰ ਇੱਕ ਮਜਬੂਰੀ ਆ ਜਾਂ ਫਿਰ ਡੇ ਕੇਅਰ ਇੱਕ ਫਾਇਦੇਮੰਦ ਚੀਜ਼ ਆ? ਤਾਂ ਮਾਪੇ ਚਾਹੁੰਦੇ ਨੇ ਕਿ ਬੱਚਾ ਯਾਰ ਜਦੋਂ ਛੋਟੇ ਹੋਰ ਜਵਾਕਾਂ ਨਾਲ ਦੇਖਦਾ ਤਾਂ, ਕਿਉਂਕਿ ਅੱਜ ਕੱਲ੍ਹ ਤਾਂ ਇੱਕ ਬੱਚਾ ਹੀ ਬਹੁਤ ਲੋਕ ਪੇਰੈਂਟ ਲੈ ਰਹੇ ਨੇ, ਤੇ ਉਹ ਜਦੋਂ ਦੋ ਜਵਾਕਾਂ ਨੂੰ ਹਾਨੀ ਨਾ ਹਾਨੀ ਮਿਲਦੇ ਨੇ, ਕਹਿੰਦੇ ਜਵਾਕ ਬਹੁਤ ਚੀਜ਼ਾਂ ਸਿੱਖਦਾ, ਡਿਸਿਪਲਿਨ 'ਚ ਆ ਜਾਂਦਾ, ਤੇ ਇਹ ਚੀਜ਼ ਡੇ ਕੇਅਰ ਮਜਬੂਰੀ ਆ ਜਾਂ ਇੱਕ ਫਾਇਦੇ ਵਾਲੀ ਚੀਜ਼ ਆ?
2: ਸਰ ਇਹਦੇ ਦੋਨੋਂ ਵੱਖਰੀਆਂ ਸਾਈਡਸ ਨੇ। ਜੇ ਤਾਂ ਆਪਾਂ ਸਿੱਖਣ ਦੀ ਗੱਲ ਕਰੀਏ ਤਾਂ ਇਹ ਚੀਜ਼ 100% ਸੱਚ ਆ ਕਿ ਵੀ ਬੱਚਾ ਜਦੋਂ ਉੱਥੇ ਹੋਰ ਬੱਚਿਆਂ ਦੇ ਨਾਲ ਖੇਡਦਾ ਆ ਉਹ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖਦਾ, ਅਤੇ ਬਾਕੀ ਬੱਚਿਆਂ ਦਾ ਆਟੋਮੈਟਿਕਲੀ ਕੁਦਰਤ ਵੱਲੋਂ ਹੀ ਸਿਸਟਮ ਇੱਦਾਂ ਦਾ ਬਣਿਆ ਹੁੰਦਾ ਕਿ ਵੀ ਉਹ ਆਪਣੇ ਹਾਣ ਪ੍ਰਮਾਣ ਨੂੰ ਦੇਖ ਕੇ ਜ਼ਿਆਦਾ ਸਿੱਖਦੇ ਆ। ਉੱਥੇ ਇਹ ਤਾਂ 100% ਸੱਚੀ ਆ ਗੱਲ ਕਿ ਵੀ ਬੱਚਾ ਜਿਹੜਾ ਡਿਸਿਪਲਿਨ 'ਚ ਰਹਿਣਾ ਬਹੁਤ ਸਿੱਖ ਜਾਂਦਾ, ਅਤੇ ਉੱਥੇ ਇਹ ਚੀਜ਼ ਸਿਖਾਈ ਜਾਂਦੀ ਹੈ ਜਿਹੜੀ ਮੈਨੂੰ ਬੜੀ ਵਧੀਆ ਲੱਗਦੀ ਹੈ ਕਿ ਵੀ ਬੱਚੇ ਨੂੰ ਇੰਡੀਪੈਂਡੈਂਟ ਬਣਾਉਣਾ ਉਹ ਛੋਟੀ ਉਮਰ ਤੋਂ ਹੀ ਸਟਾਰਟ ਕਰ ਦਿੰਦੇ ਆ। ਬੱਚਾ ਆਪਣੇ ਸੂਲੇਸ ਬੰਨਣਾ ਹੋਰ ਸਾਰਾ ਕੁਝ ਬਹੁਤ ਚੀਜ਼ਾਂ ਨਵੀਆਂ ਸਿੱਖਦਾ ਉੱਥੇ। ਚਲੋ ਆਪਾਂ ਇਹ ਘਰੇ ਵੀ ਸਿਖਾ ਸਕਦੇ ਹਾਂ ਪਰ ਘਰੇ ਓਨਾ ਟਾਈਮ ਕਿਸੇ ਵੀ ਪੇਰੈਂਟ ਕੋਲੇ ਨਹੀਂ ਹੁੰਦਾ ਜੀ ਮੇਰੇ ਅਕੋਰਡਿੰਗ ਤੋਂ।
0: ਮਾਨ ਸਾਹਿਬ ਤੁਸੀਂ ਦੱਸੋ, ਕਿਉਂਕਿ ਬਹੁਤ ਲੋਕ ਜਦੋਂ ਨਾ ਛੋਟਾ ਜਵਾਕ ਆ ਸਾਲ ਦਾ 2 ਸਾਲ ਦਾ ਉਹਨੂੰ ਡੇ ਕੇਅਰ ਦੇ ਵਿੱਚ ਜਾਂ ਅਰਲੀ ਦੇ ਅਰਲੀ ਚਾਈਲਡ ਵਿੱਚ ਛੱਡਦੇ ਆ ਤਾਂ ਉਹ ਜਵਾਕ ਇੱਕ ਵਾਰ ਰੋਂਦਾ ਬਹੁਤ ਆ, ਉਹ ਬਹੁਤੇ ਲੋਕਾਂ ਨੂੰ ਦੇਖਣਾ ਔਖਾ ਲੱਗਦਾ ਯਾਰ ਵੀ ਬੱਚਾ ਰੋਊਗਾ ਘਰੇ, ਤਾਂ ਜਦੋਂ ਰੋਂਦਾ ਮਾਵਾਂ ਭੱਜੀਆਂ ਫਿਰਦੀਆਂ ਨੇ ਜਵਾਕ ਨੂੰ ਚੁੱਪ ਕਿਵੇਂ ਕਰਾਈਏ ਐਂਡ ਡੈਪਰ ਪ੍ਰੋਪਰ ਟਾਈਮ 'ਤੇ ਚੇਂਜ ਹੋਵੇ ਜਾਂ ਜੋ ਵੀ ਚੀਜ਼ਾਂ ਨੇ, ਅਤੇ ਡੇ ਕੇਅਰ ਦੇ ਵਿੱਚ ਇੱਕ ਵਾਰੀ ਛੱਡਣਾ ਉਹ ਜਵਾਕ ਦੇ ਲਈ ਮਾਨਸਿਕ ਤੌਰ 'ਤੇ ਲਈ ਉਹ ਜ਼ਰੂਰੀ ਆ ਜਾਂ ਫਿਰ ਇਹਦਾ ਕੋਈ ਬਾਹਲਾ ਵੱਡਾ ਫਰਕ ਨਹੀਂ, ਇਹਦੇ ਪੋਜ਼ਿਟਿਵ ਸਾਈਡ ਜ਼ਿਆਦਾ ਨੇ?
1: ਨਹੀਂ ਦੇਖੋ ਮੇਰੇ ਹਿਸਾਬ ਨਾਲ ਜਿਹੜਾ ਡੇ ਕੇਅਰ ਆ ਇਹ ਇੱਕ ਪ੍ਰੋਬਲਮ ਦਾ ਸਲਿਊਸ਼ਨ ਆ, ਇੱਕ ਲੋੜ ਆ ਇੱਥੇ ਦੇ ਵਰਕ ਇੱਥੇ ਸੋਰੀ ਇੱਥੇ ਲਾਈਫ ਕਲਚਰ ਦਾ ਇੱਕ ਲੋੜ ਆ ਜਾਂ ਇੱਕ ਸਲਿਊਸ਼ਨ ਆ। ਜਿਹਨੂੰ ਜੇ ਆਪਾਂ ਕੰਪੇਅਰ ਕਰਦੇ ਆਪਣੇ ਵਾਸਤੇ ਡੇ ਕੇਅਰ ਇੱਕ ਨਵੀਂ ਚੀਜ਼ ਆ, ਇੱਕ ਅਲੱਗ ਚੀਜ਼ ਆ, ਕਹਿ ਲਓ ਵੀ ਟੋਪਿਕ ਆਫ ਡਿਸਕਸ਼ਨ ਕਿਉਂ ਬਣਿਆ ਕਿਉਂਕਿ ਆਪਣੇ ਉੱਧਰ ਪਿੰਡਾਂ ਦੇ ਵਿੱਚ ਐਵੇਂ ਦਾ ਕੁਛ ਨਹੀਂ ਹੈਗਾ। ਆਪਣੇ ਤਾਂ ਇਹ ਹੁੰਦਾ ਜਿਵੇਂ ਚਲੋ ਦੋ ਕਪਲ ਆ ਮਾਂ ਪਿਓ ਦੋਨੇ ਜੋਬ 'ਤੇ ਜਾਂਦੇ ਆ ਕਮਾਉਂਦੇ ਆ, ਤਾਂ ਬੱਚੇ ਨੂੰ ਸਾਂਭਣ ਵਾਸਤੇ 5-6 ਮੈਂਬਰ ਘਰੇ ਹੁੰਦੇ ਹੀ ਆ, ਦਾਦਾ ਦਾਦੀ ਚਾਚਾ ਚਾਚੀ ਨਾਨਾ ਸਾਰੇ ਹੁੰਦੇ ਹੀ ਆ, ਉਹਨਾਂ ਦਾ ਆਪਦਾ ਪਰਿਵਾਰ ਛੋਟਾ ਹੋਊਗਾ ਤਾਂ ਬੱਚਾ ਤਾਂ ਇਹ ਨਹੀਂ ਪਤਾ ਜੀ ਗੁਆਂਢੀਆਂ ਦੇ ਬੱਚਿਆਂ ਨਾਲ ਦਾ ਗੁਆਂਢੀਆਂ ਦੇ ਚਲਾ ਗਿਆ, ਉੱਥੇ ਦਾ ਬੱਚੇ ਦਾ ਜਿਹੜਾ ਪਾਲਣਾ ਹੁੰਦਾ ਜਾਂ ਡਿਵੈਲਪਮੈਂਟ ਹੁੰਦੀ ਆ ਨੈਚੁਰਲੀ ਬਹੁਤ ਵਧੀਆ ਹੁੰਦੀ, ਇਹਦੇ ਬੱਚਾ ਬਹੁਤ ਗਰੋ ਕਰਦਾ ਉੱਥੇ, ਉਹਨੂੰ ਕੰਪਨੀ ਮਿਲਦੀ ਆ, ਉਹਨੂੰ ਪਿਆਰ ਮਿਲਦਾ, ਉਹਨੂੰ ਕੇਅਰ ਮਿਲਦੀ ਆ, ਸਾਰਾ ਕੁਛ ਮਿਲਦਾ। ਸੋ ਆਪਣੇ ਵਾਸਤੇ ਇਹ ਨਵੀਂ ਚੀਜ਼ ਇੱਥੇ ਤਾਂ ਆਈ ਕਿਉਂਕਿ ਉਰੇ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ।
0: ਮੈਂ ਤਾਂ ਉਹ ਸਲਿਊਸ਼ਨ ਇਹ ਕਰਦਾ ਬਾਈ ਜੀ, ਜਿਹੜੇ ਮੈਂ ਕਈ ਇੱਦਾਂ ਦੇ ਕਪਲ ਦੇਖੇ ਨੇ ਜਿਹੜੇ ਮੋਰਨਿੰਗ ਇੱਕ ਜਾਣੇ ਨੇ ਕੰਮ 'ਤੇ ਗਿਆ, ਦੂਸਰਾ ਜਾਣਾ ਦੂਜਾ ਪਾਰਟਨਰ ਨਾਈਟ ਨੂੰ ਕੰਮ ਕਰਕੇ ਆ ਰਿਹਾ। ਸੋ ਇੱਕ ਤਾਂ ਮੋਰਨਿੰਗ ਕੰਮ ਕੀਤੇ ਰਾਤ ਨੂੰ ਬੱਚਾ ਸਾਂਭਿਆ, ਦੂਜਾ ਰਾਤ ਨੂੰ ਕੰਮ ਕਰ ਰਿਹਾ ਦਿਨੇ ਬੱਚਾ ਸਾਂਭ ਰਿਹਾ, ਉਹਨਾਂ ਦੀ ਲਾਈਫ ਤਾਂ ਮੈਨੂੰ ਮੈਂ ਤਾਂ ਸਲੂਟ ਕਰਦਾ ਜਿਹੜੇ ਮੈਨੇਜ ਕਰਦੇ ਨੇ।
1: ਹਾਂਜੀ ਉਹੀ ਗੱਲ ਆ ਨਾ, ਇਹ ਮੈਨੂੰ ਇੰਗਲਿਸ਼ ਦੇ ਵਿੱਚ ਸ਼ਾਇਦ ਕਹਿੰਦੇ ਨੇ ਮੇਕ ਸ਼ਿਫਟ, ਵੀ ਕਿਵੇਂ ਆਪਾਂ ਇਹਨੂੰ ਮੈਨੇਜ ਕਰੀਏ, ਕਿਵੇਂ ਆਪਾਂ ਇਹਨੂੰ ਵਰਕ ਕਰੀਏ ਇਹਦੇ 'ਤੇ ਕਿ ਵੀ ਬੱਚੇ ਨੂੰ ਟਾਈਮ ਵੀ ਮਿਲੇ ਅਤੇ ਆਪਣਾ ਕੰਮ ਵੀ ਇਫੈਕਟ ਨਾ ਹੋਵੇ। ਸੋ ਕੀ ਕਰਦਾ ਕਪਲ, ਇੱਕ ਜਣਾ ਦਿਨੇ ਕੰਮ ਕਰ ਰਿਹਾ, ਇੱਕ ਦਿਨ ਸ਼ਾਮ ਨੂੰ ਕੰਮ ਕਰਦਾ, ਇੱਕ ਬੱਚੇ ਨੂੰ ਦਿਨੇ ਸਾਂਭਦਾ, ਇੱਕ ਸ਼ਾਮ ਨੂੰ ਸਾਂਭਦਾ। ਅਤੇ ਕਈ ਵਾਰੀ ਹੁੰਦਾ ਕਿ ਚਲੋ ਬੈਕ ਹੋਮ ਤੋਂ ਆਪਾਂ ਆਪਣੇ ਪੇਰੈਂਟਸ ਨੂੰ ਬੁਲਾ ਲੈਂਦੇ ਹਾਂ ਕਿ ਤੁਸੀਂ ਥੋੜ੍ਹੇ ਟਾਈਮ ਲਈ ਆ ਜਾਓ, ਸਾਨੂੰ ਥੋੜ੍ਹਾ ਸੌਖਾ ਹੋ ਜਾਂਦਾ, ਬਟ ਉਹਨਾਂ ਦਾ ਵੀ ਇਹ ਹੁੰਦਾ ਕਿ ਉਹ ਥੋੜ੍ਹੇ ਟਾਈਮ ਲਈ ਆ ਜਾਂਦੇ ਆ।
0: ਬਟ ਬਹੁਤ ਜਾਣੇ ਦੇ ਪੇਰੈਂਟਸ ਰੁੱਸੇ ਜਾਂਦੇ ਨੇ, ਪਹਿਲਾਂ ਇਹ ਹੁੰਦਾ ਉਹਨਾਂ ਨੂੰ ਕਿ ਅਸੀਂ ਚਲੋ ਬੱਚਾ ਸਾਂਭਣ ਚੱਲੇ ਹਾਂ,
1: ਹਾਂਜੀ,
0: ਤੇ ਚਲੋ ਬੱਚਾ ਸਾਂਭਦੇ ਵੀ ਨੇ, ਪਾਲਦੇ ਪੋਸਦੇ ਨੇ, ਵੱਡਾ ਕਰਦੇ ਨੇ, ਪਰ ਜਦੋਂ ਉਹ ਇੱਥੇ ਸੋਸ਼ਲਾਈਜ਼ ਹੋਣਾ ਸ਼ੁਰੂ ਕਰਦੇ ਨੇ, ਉਹ ਆਪਦੇ ਟਾਈਮ ਦੇ ਵਿੱਚ ਪਾਰਕਾਂ ਦੇ ਵਿੱਚ ਇਕੱਠੇ ਹੁੰਦੇ ਨੇ, ਗੁਰੂ ਘਰ ਦੇ ਵਿੱਚ ਇਕੱਠੇ ਹੁੰਦੇ ਨੇ, ਤਾਂ ਉਹਨਾਂ ਨੂੰ ਇੱਦਾਂ ਦੇ ਦਿਮਾਗ ਦੇ ਵਿੱਚ ਗੱਲਾਂ ਆਉਂਦੇ, ਅੱਛਾ ਤੁਸੀਂ ਤਾਂ ਬੱਚਾ ਹੀ ਸਾਂਭਣ ਆਏ ਹੋ, ਤੁਹਾਨੂੰ ਤਾਂ ਫਿਰ ਘਰ ਦਾ ਕੰਮ ਵੀ ਕਰਵਾਉਂਦੇ ਨੇ ਤੁਹਾਡੇ ਮੁੰਡੇ, ਅਤੇ ਤੁਹਾਨੂੰ ਬੱਚਾ ਵੀ ਸਾਂਭਦੇ ਨੇ, ਭਾਈ ਤੁਸੀਂ ਤਾਂ ਨੌਕਰ ਦੀ ਤਰ੍ਹਾਂ ਉਹਨਾਂ ਨੂੰ ਕਹਿ ਦਿੰਦੇ, ਫਿਰ ਉਹਨਾਂ ਨੂੰ ਦਿਮਾਗ 'ਚ ਇੱਦਾਂ ਲੱਗਦਾ ਕਿ ਯਾਰ ਸਾਡੇ ਨਾਲ ਧੱਕਾ ਹੋ ਰਿਹਾ, ਹੈਨਾ,
1: ਇਹ ਥੋਟ ਪਾਏ ਜਾਂਦੇ ਨੇ। ਨੋ ਡਾਊਟ ਚਲੋ ਗੱਲਾਂ ਸੱਚੀਆਂ ਨੇ ਜੋ ਤੁਸੀਂ ਕਹਿ ਰਹੇ ਹੋ, ਇੱਦਾਂ ਦੀਆਂ ਗੱਲਾਂ ਪਾਰਕਾਂ ਦੇ ਵਿੱਚ ਹੁੰਦੀਆਂ ਨੇ, ਮਾਂ ਪਿਓ ਨੂੰ ਇਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਗੱਲਾਂ ਪਾਈ ਜਾਂਦੀਆਂ, ਤੇ ਉਹਦੇ ਨਾਲ ਕੀ ਹੁੰਦਾ ਘਰੇ ਆ ਕੇ ਕਲੇਸ਼
0: ਹਾਂ ਪੈਂਦਾ ਪੈਂਦਾ। ਸਟੂਡੀਓ ਦਾ ਨੰਬਰ ਹੈ ਦੋਸਤੋ, ਤੁਸੀਂ ਕੀ ਟਿੱਪਣੀ ਕਰਨਾ ਚਾਹੁੰਦੇ ਹੋ ਜ਼ਰੂਰ ਦੱਸਿਓ, 416-233-7368 ਸਟੂਡੀਓ ਦਾ ਨੰਬਰ ਹੈ। ਪਹਿਲਾਂ ਤਾਂ ਡੇ ਕੇਅਰ ਬਾਰੇ ਦੱਸਿਓ, ਡੇ ਕੇਅਰ ਮਜਬੂਰੀ ਆ ਜਾਂ ਵਧੀਆ ਚੀਜ਼ ਆ ਸ਼ੌਂਕ ਨਾਲ ਵੀ ਪਾਓ ਅਤੇ ਬੱਚੇ ਵਧੀਆ ਗਰੋ ਹੁੰਦਾ ਨੰਬਰ ਇੱਕ, ਅਤੇ ਨੰਬਰ ਟੂ ਜਦੋਂ ਕੋਈ ਨਾਨਾ ਨਾਨੀ ਜਾਂ ਦਾਦਾ ਦਾਦੀ ਇਸ ਬੱਚਾ ਸਾਂਭਣ ਦੇ ਲਈ ਇੱਥੇ ਆਉਂਦੇ ਨੇ ਤਾਂ ਉਹਨਾਂ ਨੂੰ ਕਈ ਵਾਰ ਇਹ ਫੀਲ ਹੋਣ ਲੱਗ ਜਾਂਦਾ ਕਿ ਅਸੀਂ ਤਾਂ ਯਾਰ ਸ਼ਾਇਦ ਜਵਾਕ ਸਾਹਮਣੇ ਇਹਨਾਂ ਦਾ ਕੰਮ ਕਰਨ ਹੀ ਆਇਆ, ਰੋਟੀ ਪਾਣੀ ਕਰੋ, ਘਰ ਦਾ ਕਰੋ, ਬੱਚਾ ਸਾਂਭੋ, ਇਹ ਆਪ ਕੰਮਾਂ ਕਾਰਾਂ 'ਤੇ ਕਰਦੇ ਨੇ, ਕਿ ਇੱਦਾਂ ਵੀ ਹੁੰਦਾ? ਦੱਸਿਓ 416-233-7368 416-233-7368 ਸਾਡੇ ਨਾਲ ਕਾਲਰ ਨੇ 6433 ਨੰਬਰ ਆ। ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ, ਇਹ ਬਹੁਤ ਸੋਹਣਾ ਤੁਸੀਂ ਟੋਪਿਕ, ਇਹਨਾਂ ਨਾਲ ਪਹਿਲੀ ਵਾਰੀ ਸਾਡਾ ਪ੍ਰੋਗਰਾਮ ਸੁਣ ਰਿਹਾ
0: ਜੀ, ਧੰਨਵਾਦ। ਉੱਚੀ ਬੋਲੋ, ਥੋੜਾ ਜਿਹਾ ਤੁਹਾਡਾ ਮਾਈਕ ਅਵੇ ਜਾ ਰਿਹਾ ਜੀ।
4: ਮੈਂ ਤੁਹਾਨੂੰ ਦੱਸਦਾ ਕਿ ਮੇਰੇ ਆਪਣੇ ਟਵਿੰਸ ਬੱਚੇ ਸੀ, ਹੁਣ ਤਾਂ ਬੱਚੇ 28-29 ਸਾਲ ਦੇ ਆ, ਉਹ ਜਦੋਂ 1 ਸਾਲ ਦੇ ਹੋ ਗਏ ਸੀ ਉਹ 3 ਸਾਲ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ ਇੰਡੀਆ ਜਾਂਦੇ ਰਹੇ ਆ। ਹਰ ਸਾਲ ਗ੍ਰੈਂਡ ਪੇਰੈਂਟਸ ਕਹਿੰਦੇ ਅਸੀਂ ਇੰਡੀਆ ਜਾਣਾ ਤਾਂ ਅਸੀਂ ਨਾਲ ਹੀ ਲੈ ਜਾਣੇ ਆ। ਉਹ ਜਾਂਦੇ ਰਹੇ 5-5-6 ਮਹੀਨੇ ਉਹਨਾਂ ਨੇ ਉੱਥੇ ਰਹਿਣਾ, 5-6 ਕਿਉਂਕਿ ਉਹਨਾਂ ਦੀ ਸਾਡੀ ਸਿਸਟਰ ਤੇ ਉਹਨਾਂ ਦੀ ਭੂਆ ਜਿਹੜੀ ਅੱਜ ਕੱਲ੍ਹ ਤਾਂ ਅਮੈਰੀਕਾ ਜਾ ਤੇ ਉਦੋਂ ਇੰਡੀਆ ਸੀ, ਉਦੋਂ ਉਹਦੇ ਬੱਚੇ ਹੁੰਦੇ ਸੀ ਤੇ ਬੜਾ ਉਹਨੂੰ ਇੰਜੋਏ ਕਰਦੇ ਸੀਗੇ, ਤੇ ਆ ਕੇ ਜਦੋਂ ਫਿਰ ਪਹਿਲੇ ਸਾਲ ਸਕੂਲੇ ਜਾਣ ਲੱਗ ਪਏ ਫਿਰ ਨੀ ਉਹ ਗਏ, ਜੇ ਪੇਰੈਂਟਸ ਜਾਂਦੇ ਵੀ ਸੀ ਤਾਂ ਅਸੀਂ ਬੇਬੀ ਸਿਟਰ ਤੇ ਵੀ ਪਾਉਂਦੇ ਸੀ, ਉਦੋਂ ਤੁਸੀਂ ਹੁਣ ਸਾਡੀ ਇਹ ਮਜਬੂਰੀ ਸਮਝ ਲਓ, ਪਰ ਅਸੀਂ ਇਹ ਨੀ ਸੋਚ ਕੇ ਕਦੀ ਪਾਇਆ ਕਿ ਉੱਥੇ ਕੁਛ ਸਿੱਖਣ ਨੂੰ ਮਿਲੂਗਾ, ਜੇ ਸਭ ਤੋਂ ਵੱਧ ਜੇ ਤੁਸੀਂ ਸਿਖਾ ਸਕਦੇ ਹੋ ਤਾਂ ਘਰੇ ਹੀ ਸਿਖਾ ਸਕਦੇ ਹੋ। ਮੇਰੇ ਆਪਣੇ ਵਿਚਾਰ ਆ, ਤੇ ਜਿੱਦਾਂ ਹੁਣ ਕਹਿੰਦਾ ਜੀ ਕਿ ਮੈਂ ਆਪਣੇ ਬੇਬੀ ਨੂੰ ਮਤਲਬ ਕਿ ਸੁਣਨਾ ਨੀ ਛੱਡ ਸਕਦਾ, ਜਦੋਂ ਅਸੀਂ ਬਾਹਰ ਦੇ ਮੁਲਕਾਂ ਨੂੰ ਨਿਕਲੇ ਸੀ ਅਸੀਂ ਵੀ ਤਾਂ ਆਪਣੇ ਮਾਂ ਪਿਓ ਸੁਣਨੇ ਹੀ ਛੱਡ ਕੇ ਨਿਕਲੇ ਸੀਗੇ, ਕਿਉਂਕਿ ਉਦੋਂ ਅਸੀਂ ਮਾਂ ਪਿਓ ਦਾ ਨੀ ਸੋਚਿਆ ਕਿ ਸਾਡੀ ਵੀ ਜਿੱਦ ਹੁੰਦੀ ਨਹੀਂ ਅਸੀਂ ਬਾਹਰ ਹੀ ਜਾਣਾ, ਅਸੀਂ ਬਾਹਰ ਹੀ ਜਾਣਾ, ਤੇ ਉਦੋਂ ਸਾਡੇ ਮਾਂ ਪਿਓ ਦੇ ਕੀ ਬੀਤੀ ਹੋਊਗੀ ਜਿਹੜੀ ਸਾਡੇ ਤੇ ਅੱਜ ਬੀਤਦੀ ਆ, ਮੇਰਾ ਤਾਂ ਇੰਨਾ ਹੀ ਭਾਜੀ ਕਹਿਣਾ।
0: ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ ਤੁਹਾਡਾ। ਸਟੂਡੀਓ ਦਾ ਨੰਬਰ ਆ ਦੋਸਤੋ 416-233-7368 416-233-7368 ਤੁਸੀਂ ਵੀ ਆਪਣੀ ਵਿਚਾਰ ਆਪਣਾ ਮਤ ਜ਼ਰੂਰ ਰੱਖ ਸਕਦੇ। ਢਿੰਡ ਸਾਹਿਬ, ਜਦੋਂ ਦਾਦਾ ਦਾਦੀ ਨਾਨਾ ਨਾਨੀ ਸਾਂਭਣ ਆਉਂਦੇ ਨੇ ਬੱਚੇ ਨੂੰ,
2: ਹਾਂਜੀ,
0: ਸਾਂਭਦੇ ਤਾਂ ਇੰਡੀਆ ਦੇ ਵਿੱਚ ਵੀ ਨੇ,
2: ਬਿਲਕੁਲ,
0: ਫਿਰ ਇੱਥੇ ਆ ਕੇ ਫਰਕ ਕੀ ਹੋ ਜਾਂਦਾ? ਹੁਣ ਜੇ ਸਾਡੀਆਂ ਮਾਤਾ ਮਾਂ ਸਾਡੇ ਦਾਦੀ ਕਹਿ ਲਓ, ਹੁਣ ਉਹਨਾਂ ਨੇ ਇੰਡੀਆ ਦੇ ਵਿੱਚ ਵੀ ਉਹ ਘਰ ਦਾ ਕੰਮ ਵੀ ਕਰਨਾ, ਜੇ ਬੱਚਾ ਉੱਥੇ ਤਾਂ ਬੱਚੇ ਨੂੰ ਵੀ ਸਾਂਭਣਾ, ਤੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਸਾਡਾ ਫਰਜ਼ ਹੈ, ਇਹ ਸਾਡੀ ਡਿਊਟੀ ਆ। ਇੱਥੇ ਆ ਕਿ ਕਈ ਵਾਰ ਉਹਨਾਂ ਨੂੰ ਲੱਗਦਾ ਕਿ ਯਾਰ ਮੁੰਡੇ ਨੇ ਕੁੜੀ ਨੇ ਬੁਲਾ ਲਿਆ ਸਾਨੂੰ ਤੇ ਸਾਥੋਂ ਕੰਮ ਕਰਵਾਈਏ।
2: ਸਰ, ਮੈਂ ਇਹਦਾ ਰੀਜ਼ਨ ਮੰਨਦਾ ਜੀ, ਇੱਕ ਤਾਂ ਤੁਸੀਂ ਆਲਰੇਡੀ ਦੱਸਤਾ ਕਿ ਵੀ ਪਾਰਕਾਂ ਦੇ ਵਿੱਚ ਉਹਨਾਂ ਦੇ ਗੱਲ ਭਰੀ ਜਾਂਦੀ ਹੈ ਤੇ ਇਹ 'ਚ ਸੱਚਾਈ ਹੈ, 100% ਸੱਚਾਈ ਹੈ, ਤੇ ਦੂਜਾ ਮੈਂ ਇਹਨੂੰ ਮੰਨਦਾ ਕਮਿਊਨੀਕੇਸ਼ਨ ਗੈਪ। ਕਮਿਊਨੀਕੇਸ਼ਨ ਗੈਪ ਕਿੱਦਾਂ ਬਣਦਾ? ਹੁਣ ਹਸਬੈਂਡ ਵਾਈਫ ਆ, ਉਹ ਵਰਕਿੰਗ ਨੇ ਜੀ, ਉਹ ਰਾਤ ਨੂੰ ਘਰ ਆਉਂਦੇ ਆ, ਸਵੇਰੇ ਫਿਰ ਜੋਬ 'ਤੇ ਨਿਕਲ ਜਾਂਦੇ ਆ, ਉਹਨਾਂ ਟਾਈਮ ਨਹੀਂ ਮਿਲਦਾ, ਅਤੇ ਪੇਰੈਂਟਸ ਨੂੰ ਇਹ ਲੱਗਦਾ ਹੈ ਕਿ ਵੀ ਅਸੀਂ ਯਾਰ ਇਕੱਲੇ ਜਿਹੇ ਹੀ ਹਾਂ ਇੱਥੇ, ਵੀ ਕੋਈ ਸਾਡੀ ਸੱਦ ਪੁੱਛ ਨਹੀਂ ਹੈਗੀ। ਉਹਦਾ ਰੀਜ਼ਨ ਇਹੀ ਹੈ ਕਿਉਂਕਿ ਵੀ ਜਦੋਂ ਹੁਣ ਆਪਾਂ ਕੰਮਾਂ 'ਚ ਬਿਜ਼ੀ ਹੁੰਦੇ ਹਾਂਗੇ ਵੀ ਨਹੀਂ ਉਨੀ ਬੈਠ ਕੇ ਗੱਲਬਾਤ ਕੀਤੀ ਜਾਂਦੀ, ਅਤੇ ਉਹ ਐਕਸਪੈਕਟ ਕਰਦੇ ਆ ਵੀ ਸਾਡੇ ਨਾਲ ਜਿੱਦਾਂ ਆਪਾਂ ਇੰਡੀਆ ਇੱਕ ਫੈਮਿਲੀ ਦੇ ਵਿੱਚ ਬਹੁਤ ਖੁੱਲ੍ਹਾ ਟਾਈਮ ਹੁੰਦਾ, ਇੱਥੇ ਉਹ ਸਮੇਂ ਦੀ ਘਾਟ ਕਰਕੇ ਪ੍ਰੋਬਲਮ ਮੇਰੇ ਹਿਸਾਬ ਨਾਲ ਤਾਂ ਆਉਂਦੀ ਹੈ।
0: ਸਾਡੇ ਕੁਝ ਕਾਲਾਂ ਗਲਤੀ ਨਾਲ ਡਰੋਪ ਹੋ ਗਿਆ, ਸੁਮਿਤ ਜੀ ਸੀਗੇ ਅਤੇ ਇੱਕ 68 ਨੰਬਰ ਸੀ, ਤੁਸੀਂ ਦੁਬਾਰਾ ਕਾਲ ਦੋਸਤੋ ਕਰ ਸਕਦੇ ਹੋ 416-233-7368 416-233-7368। ਮੈਂ ਜੀ, ਬਜ਼ੁਰਗਾਂ ਨੂੰ ਫਿਰ ਇਹ ਲੱਗਣ ਲੱਗ ਜਾਂਦਾ ਮਨ ਸਾਹਿਬ ਕਿ ਇਹ ਸਾਡੇ ਨਾਲ ਧੱਕਾ ਹੋ ਰਿਹਾ, ਉਹਨਾਂ ਨੂੰ ਇੱਦਾਂ ਲੱਗਦਾ ਹੁੰਦਾ?
1: ਬਿਲਕੁਲ ਜੀ, ਜਿਵੇਂ ਢਿੰਡਸਾ ਸਾਹਿਬ ਨੇ ਵੀ ਦੱਸਿਆ ਕਿ ਜੋ ਸੋਸ਼ਲੀ ਗੱਲਾਂ ਹੁੰਦੀਆਂ ਨੇ, ਉਹਨਾਂ ਦੇ ਦਿਮਾਗ ਦੇ ਵਿੱਚ ਪਾਈਆਂ ਜਾਂਦੀਆਂ ਨੇ, ਜਾਂ ਕਈ ਵਾਰੀ ਗੱਲ ਕਹਿਣ ਦਾ ਤਰੀਕਾ ਇਹ ਹੁੰਦਾ ਕਿ ਗੱਲ ਵੈਸੀ ਚੋਵੀਂ ਸਾਊਂਡ ਕਰੀ ਜਾਂਦੀ ਆ। ਸੋ ਜਿਹੜੀ ਗੱਲ ਦੇਖਿਓ, ਨੋਰਮਲ ਜੇ ਦੇਖਿਆ ਜਾਵੇ ਤਾਂ ਜਦੋਂ ਆਪਾਂ ਆਪਣੇ ਪੇਰੈਂਟਸ ਨੂੰ ਬੁਲਾਉਂਦੇ ਹਾਂ ਕਿ ਚਲੋ ਇੱਧਰ ਆ ਜਾਓ ਜੀ, ਬੱਚੇ ਛੋਟੇ ਨੇ, ਅਸੀਂ ਕੰਮਾਂ ਕਰਕੇ ਚਲੋ ਉਹਨਾਂ ਸਾਡੀ ਹੈਲਪ ਹੋ ਜੂਗੀ, ਇੱਕ ਤਰ੍ਹਾਂ ਉਹ ਆਏ ਤਾਂ ਹੈਲਪ ਕਰਨੀ ਨੇ, ਅਤੇ ਪਰ ਇਹਦੇ ਵਿੱਚ ਜੇ ਆਪਾਂ ਕਹੀਏ ਕਿ ਉਹ ਆਪਣੇ ਬੱਚੇ ਨੂੰ ਸਾਂਭਦੇ ਆ, ਤਾਂ ਮੇਰੇ ਹਿਸਾਬ ਨਾਲ ਇਹੀ ਕੰਮ ਬੈਕ ਹੋਮ ਵੀ ਜਦੋਂ ਆਪਾਂ ਛੋਟੇ ਸੀਗੇ ਆਪਾਂ ਨੂੰ ਵੀ ਆਪਣੇ ਦਾਦਾ ਦਾਦੀ ਨੇ ਸਾਂਭਿਆ ਸੀਗਾ, ਚਾਹੇ ਆਪਣੇ ਮਾਂ ਪਿਓ ਕੰਮ ਕਰਦੇ ਸੀ ਜਾਂ ਨਹੀਂ ਕਰਦੇ ਸੀ, ਉਹ ਤਾਂ ਉਹਨਾਂ ਦੀ ਇੱਕ ਆਪਾਂ ਫੈਮਿਲੀ ਆ, ਰਾਈਟ? ਸੋ ਉਹ ਤਾਂ ਮੇਰੇ ਨਾਲ ਗੱਲ ਤਾਂ ਸੇਮ ਜਿਹੀ ਆ, ਬਟ ਉਹਨੂੰ ਕਹਿਣ ਦਾ ਤਰੀਕਾ ਜਾਂ ਉਹਨੂੰ ਦਰਸਾਉਣ ਦਾ ਤਰੀਕਾ ਥੋੜਾ ਜਿਹਾ ਡਿਫਰੈਂਟ।
0: ਸਾਡੇ ਸਰੋਤੇ ਕੀ ਸੋਚਦੇ ਨੇ, ਸਾਡੇ ਬਜ਼ੁਰਗ ਕੀ ਸੋਚਦੇ ਨੇ ਟੋਪਿਕ ਤੇ? 416-233-7368 ਸੁਮਿਤ ਜੀ ਨੇ ਜੀ ਆਏ ਨੇ। ਬਹੁਤ ਵਧੀਆ ਜੀ, ਠੀਕ ਠਾਕ।
5: ਭਾਜੀ, ਜਿਹੜਾ ਇੰਡੀਆ ਵਾਲੀ ਤੁਸੀਂ ਗੱਲ ਕੀਤੀ ਨਾ ਕਿ ਇੰਡੀਆ ਤੋਂ ਆਉਂਦੇ ਬੱਚੇ ਉਹ ਆਪਣਾ ਪੇਰੈਂਟਸ ਸੋਚ ਮਤਲਬ ਸੋਚਦੇ ਨੇ ਕਿ ਹਾਂ ਵੀ ਸਾਨੂੰ ਇਸੇ ਚੀਜ਼। ਇੰਡੀਆ ਦੇ ਵਿੱਚ ਵੀ ਮੈਂ ਗਿਆ ਆ, ਹੁਣੇ ਥੋੜੀ ਦੇਰ ਵੀ ਪਹਿਲੇ ਮੈਂ ਚੱਕਰ ਲਾ ਕੇ ਆਇਆ ਇੰਡੀਆ, ਇੰਡੀਆ ਵੀ ਭਾਜੀ ਹੁਣ ਸੇਮ ਹੀ ਹੋ ਗਿਆ ਹੋਇਆ, ਉੱਥੇ ਵੀ ਪੇਰੈਂਟਸ ਅਲਟੀਮੇਟਲੀ ਪੇਰੈਂਟਸ ਹੀ ਨੇ ਇਕੱਲੇ ਘਰ, ਬਾਕੀ ਜੇ ਬਾਕੀ ਸਾਰੇ ਬੰਦੇ ਉੱਥੇ ਵੀ ਸਵੇਰੇ ਜਾਂਦੇ ਸ਼ਾਮੀ ਹੀ ਆਉਂਦੇ ਆ, ਬਟ ਉੱਥੇ ਇਹ ਹੁੰਦਾ ਕਿ ਉੱਥੇ ਫੀਲ ਨੀ ਹੁੰਦਾ, ਉੱਥੇ ਜਸਟ ਫੋਰ ਗ੍ਰਾਂਟਿਡ ਹੈ ਨਾ, ਉੱਥੇ ਪਤਾ ਹੀ ਹੈ ਉਹਨਾਂ ਨੇ ਇੱਥੇ ਰਹਿਣਾ ਹੀ ਆ, ਇਹ ਉਹਨਾਂ ਦਾ ਫਰਜ਼ ਹੀ ਆ ਉਹਨਾਂ ਨੇ ਇੱਥੇ ਕਰਨਾ. ਆਹੀ ਇੱਥੇ ਜਦੋਂ ਆਉਂਦੇ ਨੇ ਉਹਨਾਂ ਨੂੰ ਐਂ ਲੱਗਦਾ ਕਿ ਵੀ ਹਾਂ ਵੀ ਉਹ ਸਪੈਸ਼ਲ ਬੁਲਾਇਆ ਇਸ ਕਰਕੇ, ਇੱਥੇ ਵੀ
0: ਉਹ ਕੰਮ ਲੱਗਣ ਲੱਗੇ ਹੁੰਦਾ ਕਿ ਸ਼ਾਇਦ ਭਾਈ ਜਿਵੇਂ ਕੰਮ ਲਈ ਬੁਲਾਏ ਹੁੰਦੇ ਆ ਇੱਦਾਂ ਲੱਗ ਲੱਗਦਾ. ਪਰ ਹੈਗੇ ਇਹ ਫਰਜ਼ ਆ ਮਾਪਿਆਂ ਦਾ, ਇੱਕ ਦਾਦੇ ਦਾ, ਇੱਕ ਦਾਦੀ ਦਾ ਜਾਂ ਨਾਨਾ ਨਾਨੀ ਦਾ ਆਪਦੇ ਪੜਪੋਤਿਆਂ ਨੂੰ ਆਪਦੇ ਦੋਹਤਿਆਂ ਨੂੰ ਸਾਂਭਣਾ, ਇਹ ਫਰਜ਼ ਆ ਉਹਨਾਂ ਦਾ, ਡਿਊਟੀ ਆ.
5: ਭਾਜੀ ਫਰਜ਼ ਤੇ ਆਪਾਂ ਫਰਜ਼ ਤੇ ਕਹਿ ਹੀ ਸਕਦੇ ਹਾਂ, ਨਾਲ ਦੀ ਨਾਲ ਜੇ ਉਹਨਾਂ ਦੇ ਨਾਲ ਵੀ ਰਹਿੰਦੇ ਉਹਨਾਂ ਦਾ ਵੀ ਦਿਲ ਲੱਗਦਾ ਨਾ, ਉਹਨਾਂ ਦਾ ਵੀ ਦਿਲ ਲੱਗਦਾ ਆ, ਨਾਲੇ ਉਹਨਾਂ ਦਾ ਇੰਡੀਆ ਦੇ ਵਿੱਚ ਵੀ ਜਿਸ ਤਰ੍ਹਾਂ ਹੁਣ ਫੋਰ ਐਗਜ਼ਾਮਪਲ ਮੈਂ ਆ ਤੇ ਮੇਰਾ ਭਰਾ ਆ, ਮੇਰਾ ਭਰਾ ਇੰਡੀਆ ਆ, ਮੈਂ ਇੱਥੇ ਆ, ਹੈਨਾ. ਹੁਣ ਮੇਰਾ ਭਰਾ ਹੈ ਜਿੱਦਾਂ ਆ, ਉਹਨਾਂ ਦੇ ਉਹਦੇ ਵੀ ਬੱਚੇ ਨੇ, ਹੁਣ ਜਿਸ ਤਰ੍ਹਾਂ ਉਹ ਨੇ ਉਹ ਵੀ ਹਸਬੈਂਡ ਵਾਈਫ ਸਵੇਰੇ ਜਾਂਦੇ ਨੇ ਸ਼ਾਮ ਨੂੰ ਆਉਂਦੇ ਨੇ, ਡੈਡੀ ਮੰਮੀ ਘਰ ਨੇ, ਬੱਚੇ ਘਰ ਨੇ, ਠੀਕ ਆ. ਪਰ ਵੈਸੇ ਮੇਰੇ ਮੰਮੀ ਡੈਡੀ ਖੈਰ ਆਏ ਨੀ ਅੱਜ ਤੱਕ ਇੱਥੇ, ਕੋਈ ਵੱਖਰੇ ਰੀਜ਼ਨ ਨੇ ਉਹ ਮਤਲਬ ਹੈਲਥ ਇਸ਼ੂ. ਬਟ ਨੋਰਮਲੀ ਜੇ ਇੱਥੇ ਵੀ ਆਉਣ ਤੇ ਉਹਨਾਂ ਨੂੰ ਮੈਨੂੰ ਲੱਗਦਾ ਨੀ ਕਿ ਵੀ ਇਸ ਤਰ੍ਹਾਂ ਦੀ ਕੋਈ ਗੱਲ, ਇੱਥੇ ਵੀ ਉਹ ਘਰ ਹੀ ਆ, ਬੱਚੇ ਨੇ, ਠੀਕ ਹੈ ਉਹਨਾਂ. ਪਰ ਮੈਨੂੰ ਐਂ ਲੱਗਦਾ ਕਿ ਜਿਸ ਤਰ੍ਹਾਂ ਉਹ ਡੇ ਕੇਅਰ ਵਾਲੀ ਗੱਲ ਕੀਤੀ ਆ, ਉਹ ਡੇ ਕੇਅਰ ਚ ਬੱਚੇ ਸਿੱਖਦੇ ਹੀ ਆ ਕੁਛ ਨਾ ਕੁਛ. ਦੂਜੀ ਗੱਲ ਮੈਨੂੰ ਲੱਗਦਾ ਕਿ ਇੰਡੀਆ ਦੇ ਇੰਡੀਆ ਨਾਲੋਂ ਇੱਧਰ ਦੇ ਜਿਹੜੇ ਹਸਬੈਂਡ ਵਾਈਫ ਨੇ ਉਹਨਾਂ ਦਾ ਬੱਚਿਆਂ ਦੇ ਨਾਲ ਬਾਉਂਡਿੰਗ ਜ਼ਿਆਦਾ ਹੋ ਜਾਂਦੀ ਆ, ਕਿਉਂਕਿ ਇੰਡੀਆ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਜਿਸ ਤਰ੍ਹਾਂ ਬੱਚੇ ਨੇ ਉਹ ਓਨਾ ਟਾਈਮ ਆਪਣੇ ਬੱਚਿਆਂ ਨਾਲ ਸਪੈਂਡ ਹੀ ਨੀ ਕਰਦੇ ਸਰ. ਆਪਾਂ ਤਾਂ ਜ਼ਿਆਦਾ ਕਰਦੇ ਹਾਂ ਸਗੋਂ ਇੱਥੇ ਜ਼ਿਆਦਾਤਰ ਇੱਥੇ ਸਗੋਂ ਬਾਉਂਡਿੰਗ ਪੇਰੈਂਟਸ ਤੇ ਪੇਰੈਂਟਸ ਦੀ ਜ਼ਿਆਦਾ ਹੋ ਜਾਂਦੀ ਆ ਆਪਣੇ ਬੱਚਿਆਂ ਦੇ ਨਾਲ, ਟਾਈਮ ਹੀ ਜ਼ਿਆਦਾ ਹੁੰਦਾ ਆ, ਹੈਨਾ.
0: ਸੋ ਤੁਸੀਂ ਕਹਿ ਰਹੇ ਨਥਿੰਗ ਰੋਂਗ ਇਨ ਇਟ, ਪਰ ਫਿਰ ਵੀ ਇਹ ਗੱਲਾਂ ਸਮਾਜ ਦੇ ਵਿੱਚ ਉੱਭਰਦੀਆਂ ਨੇ. ਸ਼ੁਕਰੀਆ ਸੁਮਿਤ ਬਾਈ, ਥੈਂਕ ਯੂ ਜੀ. ਮੈਂ ਕੁਝ ਹੋਰ ਕਾਲ ਲਵਾਂਗਾ, ਬਹੁਤ ਚੰਗੇ ਸੁਝਾਅ ਨੇ ਤੁਹਾਡੇ, ਥੈਂਕ ਯੂ. ਸਟੂਡੀਓ ਦਾ ਨੰਬਰ ਹੈ 416-233-73-68, 416-233-73-68. ਸਾਨੂੰ ਕਾਲ ਕਰ ਸਕਦੇ ਹੋ ਅਤੇ ਕੁਝ ਕਾਲਾਂ ਨੇ ਤੁਸੀਂ ਲਾਈਨ ਨੂੰ ਹੋਲਡ ਰੱਖਿਓ. ਅਸੀਂ ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਲੈ ਲਈਏ, ਇਸ ਤੋਂ ਬਾਅਦ ਟੋਪਿਕ ਨੂੰ ਕੰਟੀਨਿਊ ਰੱਖਾਂਗੇ. ਸੁਖਬਾਈ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ.
6: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲਣ ਸਾਹਿਬ. ਬਿਲਕੁਲ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਚੱਲ ਰਹੀ ਹੈ ਤੇ ਬਹੁਤ ਸਾਰੀ ਇਨਵੈਂਟ ਜਿਹੜੀ ਅਸੀਂ ਕਲੀਅਰ ਆਊਟ ਕਰ ਰਹੇ ਹਾਂ. ਸੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਪਰਿਵਾਰਾਂ ਨੇ ਫਰਨੀਚਰ ਦੀ ਬਾਈ ਕਰਨੀ ਹੈ ਤੇ ਗੱਡੀਆਂ ਘੁਮਾ ਲਓ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ 294 ਵਾਕਰ ਡਰਾਈਵ, 294 ਵਾਕਰ ਡਰਾਈਵ ਵੱਲੋਂ ਗੱਡੀਆਂ ਘੁਮਾ ਲਓ. ਜੇ ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਕੁਈਨ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਰਸਟਿਕ ਲੁੱਕ ਦਾ ਸੋਲਿਡ ਵੁੱਡ ਦਾ ਵਾਈਟ ਵਾਸ਼, ਕੁਈਨ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਇੱਕੋ ਹੀ ਸੈੱਟ ਹੈ ਜਿਹੜਾ ਪਰਿਵਾਰ ਰਾਈਟ ਵੇ ਆ ਕੇ ਲੈ ਜਾਊਗਾ. ਲੈ ਜਾਓ ਮੇਲਾ ਲੁੱਟ ਕੇ, 799 ਦਾ, ਜੀ ਹਾਂ, 799 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ. ਸੋਲਿਡ ਵੁੱਡ ਦਾ ਟੇਬਲ ਤੇ ਛੇਜਰਾ, ਟੇਬਲ ਤੇ ਛੇਜਰਾ ਲੈ ਜਾਓ ਸਿਰਫ 299 ਦਾ, ਟੇਬਲ ਤੇ ਛੇਜਰਾ ਸੋਲਿਡ ਵੁੱਡ ਦਾ 299 ਦਾ ਤੰਬੂ ਟੈਂਟ ਸੇਲ ਦੇ ਵਿੱਚੋਂ. ਸੋ ਘੁਮਾ ਲਓ ਗੱਡੀਆਂ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ

0: ਨੈਕਸਟ ਕਾਲ 6567 ਨੰਬਰ। ਸਤਿ ਸ਼੍ਰੀ ਅਕਾਲ ਭਾਈ ਜੀ।
1: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ
0: ਭਾਜੀ ਜੀ, ਕੀ ਕਹਿਣਾ ਚਾਹੁੰਦੇ
1: ਭਾਜੀ? ਸਾਡਾ ਜਿਹੜਾ ਥੋੜਾ ਬਟ ਨੈਗੇਟਿਵ ਅੱਜ ਕੱਲ੍ਹ ਮੰਮੀ ਆ ਗਈ।
0: ਤੁਹਾਡੀ ਆਵਾਜ਼ ਬ੍ਰੇਕ ਹੋ ਕੇ ਆ ਰਹੀ ਹੈ, ਕੀ ਕਹਿ ਰਹੇ ਹੋ?
1: ਮੈਂ ਤਾਂ ਜੀ ਕਹਿ ਰਹੀ ਕਿ ਅੱਜ ਕੱਲ੍ਹ ਜਿਹੜੇ ਸਾਡੇ ਪੇਰੈਂਟਸ ਆ ਨਾ, ਉਹ ਵੀ ਹੈਡੇਕ ਲੈ ਕੇ ਖੁਸ਼ ਨੀ ਹੈਗੇ।
0: ਕੌਣ ਨੀ ਹੈਡੇਕ ਲੈ ਕੇ ਖੁਸ਼?
1: ਉਹ ਵੀ ਮੈਂ ਕਿਹਾ ਹੈਡੇਕ ਲੈ ਕੇ ਖੁਸ਼ ਨੀ ਹੈਗੇ, ਮਤਲਬ ਜੇ ਆਪਾਂ ਜਿੱਦਾਂ ਆਪਾਂ ਕਹਿ ਨਹੀਂ ਕਿ ਪਿਛਲੇ ਟਾਈਮ 'ਚ ਆਪਾਂ ਉਹ ਹੋ ਜਾਂਦੇ ਸੀਗੇ ਬੇਫਿਕਰ ਕਿ ਸਾਡੇ ਮਾਂ ਪਿਓ ਹੈਗੇ ਸਾਨੂੰ ਸਾਂਭ ਲੈਣਾ। ਜਿਹੜੀ ਅੱਜ ਦੀ ਜਨਰੇਸ਼ਨ ਹੈ ਇੱਧਰ ਆ ਕੇ ਬੱਚੇ ਕਰਦੇ ਆ, ਉਹ ਕਹਿੰਦੇ ਆ ਕਿ ਚਲੋ ਕੋਈ ਨੀ ਕਰ ਲੈਣੇ ਆ ਫਿਰ ਮਾਂ ਪਿਓ ਨੂੰ ਖੱਜ ਲਾਂਗੇ। ਬਟ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਅੱਜ ਕੱਲ ਦੇ ਜਿਹੜੇ ਪੇਰੈਂਟਸ ਆ ਨਾ ਜਿਹੜੇ, ਉਹ ਵੀ ਫੋਨਾਂ ਤੇ ਲੱਗ ਚੁੱਕੇ ਨੇ।
0: ਅੱਛਾ,
1: ਮੈਂ ਦੂਰ ਕੀ ਆ ਨਾ, ਮੈਂ ਆਪ ਦੇ ਘਰਦੇ ਦੀ ਗੱਲ ਕਰਦਾ ਕਿ ਉਹ ਫੋਨ ਤੇ ਇੰਨੇ ਅਡਿਕਟ ਹੋ ਗਏ ਆ ਕਿ ਅੱਗੇ ਤਾਂ ਚਲੋ ਫੋਨ ਆ ਜਾਂਦਾ ਹੁੰਦਾ ਸੀ ਹਨਾ, ਹੁਣ ਤਾਂ ਫੋਨ ਜੇ ਚਲੋ ਆ ਜਾਂਦਾ ਉਦਾਂ ਆਉਂਦਾ ਨਾ, ਉਦਾਂ ਦੀ ਗੱਲ ਨੀ। ਬਟ ਦਾ ਥਿੰਗ ਇਜ਼ ਦੈਟ ਉਹ ਵੀ ਸਾਨੂੰ ਕਹਿੰਦੇ ਹੁਣ ਤੁਸੀਂ ਵੀ ਸਾਨੂੰ ਡਿਸਟਰਬ ਨਾ ਕਰੋ, ਸਾਨੂੰ ਵੀ ਚੀਜ਼ਾਂ ਮਿਲ ਗਈਆਂ।
0: ਠੀਕ ਆ ਜੀ, ਠੀਕ ਆ। ਇੰਸਟਾਗ੍ਰਾਮ ਫੇਸਬੁੱਕ ਅੱਜ ਕੱਲ੍ਹ ਉਹ ਵੀ ਚਲਾਉਂਦੇ ਨੇ। ਪਹਿਲਾਂ ਬੰਦੇ ਕਹਿੰਦੇ ਜਦੋਂ ਸਾਰੇ ਅੰਕਲ ਆਂਟੀ ਫੇਸਬੁੱਕ ਤੇ ਆ ਗਏ, ਬੰਦੇ ਇੰਸਟਾ ਤੇ ਆ ਗਏ, ਹੁਣ ਉਹ ਵੀ ਕਹਿੰਦੇ ਇੰਸਟਾ ਤੇ ਆ ਗਏ।

0: ਸ਼ੌਂਕ ਨਾਲ ਦਾਦਾ ਦਾਦੀ ਆਉਂਦੇ ਨੇ, ਨਾਨਾ ਨਾਨੀ ਆਉਂਦੇ ਨੇ, ਉਹਨਾਂ ਨੂੰ ਹੁੰਦਾ ਕਿ ਚਲੋ ਅਸੀਂ ਆਪਦੀ ਧੀ ਪੁੱਤ ਦੀ ਜਵਾਕ ਸਾਂਭਣ ਚੱਲੇ ਆ। ਉਰੇ ਆ ਕੇ ਮਹੀਨੇ ਦੋ ਮਹੀਨਿਆਂ ਬਾਅਦ ਉਹਨਾਂ ਨੂੰ ਇਹ ਫੀਲ ਹੋਣ ਲੱਗ ਜਾਂਦਾ ਕਿ ਅਸੀਂ ਤਾਂ ਸ਼ਾਇਦ ਨੌਕਰ ਇਹਨਾਂ ਦੇ। ਬਹੁਤ ਪਰਿਵਾਰਾਂ ਦੇ ਵਿੱਚ ਇਹ ਲੜਾਈ ਹੋਈ ਆ।
1: ਉਹ ਚੀਜ਼ ਇਹ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਉਹ ਕੀ ਹੁੰਦਾ ਵਾ ਜਿਹੜੀ ਵੀ ਸੁਣਨ ਚ ਆਉਣਾ, ਮੰਨ ਲਓ ਮੈਂ ਪਾਰਕ ਚ ਬੈਠਾ, ਅੱਛਾ ਹਾਂ ਬੱਚੇ ਸਾਹਮਣੇ ਆਏ ਜੀ, ਉਹ ਗੱਲ ਜਿਵੇਂ ਕਹਿ ਦੇਣੀ ਨੋਰਮਲ ਜੀ, ਪਰ ਉਹ ਕਹਿਣ ਦੇ ਚੱਕਰ ਜੀ ਕੀ ਦਿਮਾਗ ਚ ਹੀ ਟਕਰ ਜੀ, ਮੰਨ ਲਓ ਇੱਕ ਨੇ ਕਹੀ, ਦੋ ਨੇ ਕਹੀ, ਦਸ ਨੇ ਕਹੀ, ਵੀਹ ਨੇ ਕਹੀ, ਉਹ ਸਰ ਉਹਦੇ ਚੀਜ਼ੇ ਮੰਨ ਲਓ ਇੰਡੀਆ ਵੀ ਕਹਿ ਦਿੰਦੇ ਆ, ਅੱਛਾ ਬੱਚੇ ਬੱਚੇ ਸਾਹਮਣੇ ਚੱਲੇ ਸੀਗੇ, ਦੱਸੋ ਬੱਚਿਆਂ ਦੇ ਬੱਚੇ ਨੀ ਸਾਹਮਣੇ ਤੇ ਕੀ ਤੇ ਸਾਹਮਣੇ ਆ ਜੀ।
0: ਹਾਂ ਉਹੀ ਤਾਂ ਗੱਲ ਆ,
1: ਉਹ ਚੀਜ਼ ਨੂੰ ਪੋਜ਼ਿਟਿਵ ਨੈਗੇਟਿਵ ਨੀ ਲੈ ਕੇ ਜਾਣਾ ਚਾਹੀਦਾ। ਮੈਂ ਵੈਸੇ ਆਪਣਾ ਮੇਰੀ ਰਾਏ ਇੱਕ
0: ਠੀਕ ਹੈ ਜੀ, ਨਹੀਂ ਵਧੀਆ ਇਹੀ ਰਾਏ ਆ, ਪਰ ਜੋ ਇੱਥੇ ਗੱਲਾਂ ਹੋਈਆਂ ਨੇ ਆਪਾਂ ਉਹਦੇ ਤੇ ਜ਼ਰੂਰ ਚਰਚਾ ਕਰਾਂਗੇ।
1: ਬਿਲਕੁਲ ਹੁੰਦਾ ਜੀ, ਬਿਲਕੁਲ ਹੁੰਦਾ, ਮੈਂ ਇਹਦੇ ਨਾਲ ਸਹਿਮਤ ਹਾਂ ਤੁਹਾਡੀ ਗੱਲ ਨਾਲ ਵੀ, ਕਿਉਂਕਿ ਆਮ ਇਹ ਚੀਜ਼ ਹੁੰਦੀ ਹੈ ਜੀ।
0: ਸ਼ੁਕਰੀਆ ਜੀ, ਧੰਨਵਾਦ। ਸਟੂਡੀਓ ਦਾ ਨੰਬਰ ਆ 416-233-7368, 416-233-7368 ਤੇ ਕਾਲ ਕਰ ਸਕਦੇ ਹੋ, ਤੇ ਇਹ ਟੌਪਿਕ ਤੇ ਡੇ ਕੇਅਰ ਜੋ ਅੱਜ ਦਾ ਟੌਪਿਕ ਹੈ ਇਹਦੇ ਨਾਲ ਨਾਲ ਜਦੋਂ ਡੇ ਕੇਅਰ ਨੂੰ ਅਵੋਇਡ ਕਰ ਲਏ, ਕਿਉਂਕਿ ਡੇ ਕੇਅਰ 'ਤੇ ਖਰਚਾ ਵੀ ਆ, ਅਤੇ ਕਈ ਵਾਰ ਬੱਚੇ ਨੂੰ ਡੇ ਕੇਅਰ 'ਤੇ ਛੱਡਣਾ ਕਈ ਪੇਰੈਂਟਸ ਨੂੰ ਔਖਾ ਲੱਗਦਾ, ਉਹਨਾਂ ਨੂੰ ਲੱਗਦਾ ਕਿ ਫਿਰ ਅਸੀਂ ਆਪਦੇ ਦਾਦਾ ਦਾਦੀ ਨੂੰ ਬੁਲਾ ਲੈਂਦੇ, ਨਾਨਾ ਨਾਨੀ ਨੂੰ ਬੁਲਾ ਲੈਂਦੇ ਹਾਂ, ਪਰ ਉਹ ਜਦੋਂ ਘਰ ਆਉਂਦੇ ਆ ਤਾਂ ਇਦੋਂ ਬਾਅਦ ਦੇ ਵਿੱਚ ਘਰ ਦੇ ਵਿੱਚ ਕਲੇਸ਼ ਵੀ ਪਿਆ, ਬਹੁਤਿਆਂ ਦੇ ਪਿਆ ਗਾ। ਸੋ ਇਹਦੇ ਬਾਰੇ ਵੀ ਜ਼ਰੂਰ ਤੁਸੀਂ ਦੱਸਿਓ, ਪੈਣਾ ਚਾਹੀਦਾ, ਇੱਦਾਂ ਕਿਉਂ ਉਹ ਸੋਚਣ ਲੱਗ ਜਾਂਦੇ ਨੇ। ਸਟੂਡੈਂਟ ਨੰਬਰ ਆ 416-233-7368, ਅਗਲੀ ਕਾਲ 2792 ਨੰਬਰ। ਸਤਿ ਸ਼੍ਰੀ ਅਕਾਲ ਜੀ।
2: ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਵੀਰ ਜੀ, ਤੁਸੀਂ ਕਹਿੰਦੇ ਡੇ ਕੇਅਰ ਬੈਸਟ, ਮੈਂ ਵੀ ਕਹਿੰਦੀ ਹਾਂ ਡੇ ਕੇਅਰ ਬਹੁਤ ਵਧੀਆ ਆ, ਨਾ ਤਾਂ ਕਿਸੇ ਨੂੰ ਕਿਸੇ ਤੋਂ ਗੱਲ ਕਹਾਈ ਜਾਂਦੀ ਹੈ ਨਾ ਸੁਣੀ ਜਾਂਦੀ ਆ। ਆਪਣੇ ਬੱਚੇ ਆ, ਆਪਣੀ ਰਿਸਪੋਂਸਿਬਿਲਟੀ ਆ, ਮੈਂ ਨੀ ਚਾਹੁੰਦੀ ਕਿਸੇ ਨੂੰ ਹੋਰ ਦਿਓ। ਬਟ ਪੇਰੈਂਟਸ ਜਿਹੜੇ ਡੇ ਕੇਅਰ ਚ ਵੀ ਛੱਡ ਕੇ ਜਾਂਦੇ ਆ ਨਾ, ਟੂ ਮਚ, ਸ਼ਾਮ ਨੂੰ ਲੈਣ ਹੀ ਨੀ ਆਉਂਦੇ।
0: ਅੱਛਾ,
2: ਕੰਮ ਕਰਦੀ ਆ ਡੇ ਕੇਅਰ,
0: ਓਕੇ,
2: ਪੁੱਛੋ ਨਾ ਤੁਸੀਂ, ਸਵੇਰੇ ਛੱਡ ਕੇ ਜਾਂਦੇ, ਨਾ ਤਾਂ ਡਾਈਪਰ ਚੇਂਜ ਕਰਦੇ ਆ, ਜੇ ਕੀਤਾ ਤਾਂ ਦੇਖਦੇ ਨੀ, ਜੇ ਪੁੱਪੂ ਕੀਤੀ ਆ ਉਵੇਂ ਛੱਡ ਜਾਂਦੇ ਆ।
0: ਕਈ ਵਾਰ ਇੱਕ ਤੁਸੀਂ ਚਲੋ ਵਧੀਆ ਸਾਨੂੰ ਕਾਲ ਕੀਤਾ, ਕਈ ਵਾਰ ਮਾਪੇ ਇਹ ਕਹਿੰਦੇ ਨੇ ਕਿ ਜਿਹੜਾ ਅਸੀਂ ਡਾਇਪਰ ਕੇਰਾ ਲਾ ਕੇ ਭੇਜਤਾ, ਕਹਿੰਦੇ ਬੱਚਿਆਂ ਦੇ ਡਾਇਪਰ ਹੀ ਨਹੀਂ ਡੇ ਕੇਅਰ ਦੇ ਵਿੱਚ ਚੇਂਜ ਹੁੰਦੇ, ਇਹਦੇ ਵਿੱਚ ਸੱਚਾਈ ਹੈ ਜੀ?
2: ਨਾ ਨਾ, ਏਦਾਂ ਨੀ ਹੈਗਾ, ਅਸੀਂ 4-5 ਵਾਰ ਡਾਇਪਰ ਚੇਂਜ ਕਰਦੇ ਆ, ਜੇ ਬੱਚੇ ਨੇ ਪੁੱਪੂ ਕੀਤਾ ਵੀ ਅਸੀਂ ਰਾਈਟ ਵੇ ਚੇਂਜ ਕਰਦੇ ਆ। ਬੱਚਾ ਛੱਡਣਾ ਬਹੁਤ ਔਖਾ ਕਿਸੇ ਕੋਲੇ, ਰਿਸਪੋਂਸੀਬਿਲਟੀ ਕਿਸੇ ਨੂੰ ਦਿੱਤੀ ਆ, ਤਾਂ ਅਸੀਂ ਵੀ ਉਹਨਾਂ ਨੂੰ ਮਾਵਾਂ ਵਾਂਗੂ ਹੀ ਸਾਂਭਦੇ ਆ, ਤਾਂ ਹੀ
0: ਬੱਚੇ ਮਾਮਾ ਕਹਿੰਦੀਆਂ ਨੇ, ਕਹਿੰਦੀਆਂ ਸਾਨੂੰ ਘਰੇ ਇੱਕ ਜਵਾਕ ਸਾਂਭਣਾ ਔਖਾ ਹੋ ਜਾਂਦਾ, ਤੇ ਤੁਸੀਂ ਫਿਰ 20-20 ਜਵਾਕ ਕਿਵੇਂ ਸਾਂਭਦੇ ਹੋ?
2: ਸਾਂਭਦੇ ਆ ਤੁਸੀਂ, ਦੇਖੋ ਨਾ। ਪਰ ਕਰਦੇ ਇੰਨਾ ਕਿ ਸਾਨੂੰ ਉਸ ਚੀਜ਼ ਬੁਰੀ ਲੱਗਦੀ ਆ ਕਿ ਜਦੋਂ ਉਹ ਸਾਫ਼ ਨੀ ਕਰਦੇ, ਉਹਨਾਂ ਨੂੰ ਏਦਾਂ ਹੀ ਛੱਡ ਜਾਂਦੇ ਆ। ਫੂਡ ਵੀ ਕਈ ਵਾਰ, ਚਲੋ ਫੂਡ ਤਾਂ ਅਸੀਂ ਦਿੰਦੇ ਹੀ ਆ ਕਿਉਂਕਿ ਪੋਲਿਸੀ ਆ, ਬਟ ਪੇਰੈਂਟਸ ਵੀ ਸ਼ਾਮ ਨੂੰ ਲੈਣ ਨੀ ਆਉਂਦੇ, 6 o'clock ਤੋਂ ਬਾਅਦ ਆਉਂਦੇ ਆ। ਦੇਖੋ ਸਵੇਰ ਦਾ ਸਟਾਫ ਘਰੋਂ ਤੁਰਿਆ, ਬੱਚੇ ਸਾਰਾ ਦਿਨ ਸਾਂਭ ਕੇ, ਸਾਡੀ ਵੀ ਬਸ ਹੋ ਜਾਂਦੀ।
0: ਕਈ ਪੇਰੈਂਟ ਆਪਦੀਆਂ ਪੇਰੈਂਟਿੰਗ ਜਾਂ ਉਹ ਜ਼ਿੰਮੇਵਾਰੀਆਂ ਤੋਂ ਭੱਜਦੇ ਵੀ ਆ।
2: ਬਸ ਬਿਲਕੁਲ ਭੱਜੇ ਹੋਏ ਆ, ਮੈਨੂੰ ਨੀ ਪਤਾ ਕਿਹੜੀ ਰੇਸ ਚ ਬੜੇ ਆ, ਬਟ
0: ਅਸਾਨਾ ਢੀਂਡਸਾ ਸਾਹਿਬ ਨੇ ਇਹ ਵੀ ਕੁਛ ਗੱਲ ਕਰਨਾ ਚਾਹੁੰਦੇ ਨੇ ਤੁਹਾਡੇ ਨਾਲ। ਹਾਂਜੀ
3: ਹਾਂਜੀ, ਮੈਂ ਪੁੱਛਣਾ ਚਾਹੁੰਦਾ ਸੀਗਾ ਜੀ, ਕਈ ਵਾਰ ਨਹੀਂ ਵੀ ਬਹੁਤ ਵਾਰ ਹੋਇਆ ਇੱਦਾਂ ਵੀ ਮੇਰੀ ਡਾਕਟਰ ਆ ਸੀ, ਉਹਨੂੰ ਡੇ ਕੇਅਰ ਛੱਡਣਾ ਪੈਂਦਾ ਵੀਕ ਦੇ ਵਿੱਚ 3-4 ਦਿਨ, ਪਰ ਸਾਨੂੰ ਬਹੁਤ ਵਾਰ ਇਹ ਪ੍ਰੋਬਲਮ ਆਈ ਹੈ ਵੀ ਬੱਚੇ ਦੇ ਰੈਸ਼ ਹੋਣੇ ਸਟਾਰਟ ਹੋ ਜਾਂਦੇ, ਉਹ ਉਦੋਂ ਹੀ ਹੁੰਦੇ ਆ ਜਿੰਨਾ ਟਾਈਮ ਅਸੀਂ ਡੇ ਕੇਅਰ ਛੱਡਦੇ ਹਾਂ। ਵੀ ਇਹ ਕੋਈ ਉਹਨਾਂ ਦਾ ਡਾਇਪਰ ਚੇਂਜ ਕਰਨ ਦਾ ਵੇ ਵੱਖਰਾ ਜਿਹਾ ਕੀ ਹੈ ਜੀ?
0: ਹਰੇਕ ਡੇ ਕੇਅਰ ਦੀ ਕੁਆਲਿਟੀ ਤੇ ਵੀ ਆ ਕੇ ਕਿੱਥੇ ਕੌਣ ਕੰਮ ਕਰ ਰਿਹਾ, ਇਹਦਾ ਵੀ ਫਰਕ ਆ।
2: ਉਹ ਡਿਪੈਂਡ ਕਰਦਾ ਕਿੱਦਾਂ ਦਾ ਡੇ ਕੇਅਰ ਆ, ਹਨਾ, ਕਿੱਦਾਂ ਦੀ ਰੇਟਿੰਗ ਉਹਦੀ, ਆਪਾਂ ਬਾਅਦ ਦੇਖ ਹੀ ਲੈਂਦੇ ਆ ਆਨਲਾਈਨ ਸਭ ਕੁਛ।
0: ਤੇ ਟੀਵੀ ਨੂੰ ਦੇਖ ਕੇ ਕੀ ਆ, ਕਈ ਵਾਰ ਮਾਪੇ ਕਹਿੰਦੇ ਅਸੀਂ ਤਾਂ ਘਰੇ 0 screen ਦੀ ਪਾਲਿਸੀ ਬਣਾਈ ਆ, ਪਰ ਡੇ ਕੇਅਰ 'ਚ ਜਾ ਕੇ ਬੱਚਿਆਂ ਨੂੰ ਟੀਵੀ ਦੇਖਣ ਦਾ ਵੀ ਆਦਤ ਪੈ ਜਾਂਦੀ ਆ।
2: ਨੋ ਨੋ ਨੋ, ਟੀਵੀ ਫੋਨ ਤਾਂ ਉੱਥੇ ਅਲਾਊਡ ਹੀ ਨਹੀਂ ਹੈਗਾ।
0: ਅੱਛਾ,
2: ਬਿਲਕੁਲ ਹੀ ਨਹੀਂ ਅਲਾਊਡ। ਉੱਥੇ ਤਾਂ ਅਸੀਂ ਐਕਟੀਵਿਟੀਜ਼ ਕਰਾਉਂਦੇ ਆ, ਉਹਨਾਂ ਨੂੰ ਬਾਹਰ ਖਿਲਾਉਂਦੇ ਆ, ਆਪ ਖੇਡਦੇ ਆ ਉਹਨਾਂ ਨਾਲ, ਫੂਡ ਟਾਈਮ ਹੁੰਦਾ ਉਹਨਾਂ ਦਾ, ਲੰਚ ਟਾਈਮ, ਫਿਰ ਸਲੀਪ ਟਾਈਮ ਹੁੰਦਾ ਆ 2 ਘੰਟੇ, ਉਸ ਤੋਂ ਬਾਅਦ ਫਿਰ ਉਹਨਾਂ ਦੇ ਡਾਇਪਰ ਪਹਿਲਾਂ ਚੇਂਜ ਕਰਨੇ ਆ, ਸੌਣ ਤੋਂ ਬਾਅਦ ਚੇਂਜ ਕਰਦੇ ਆ, ਪਹਿਲਾਂ ਘਰ ਦੇ ਛੱਡ ਕੇ ਜਾਂਦੇ ਉਦੋਂ ਚੇਂਜ ਕਰਦੇ ਆ, ਅਸੀਂ 4-5 ਵਾਰ ਡਾਇਪਰ ਚੇਂਜ ਕਰਦੇ ਆ ਬੱਚਿਆਂ ਨੂੰ।
3: ਨਹੀਂ ਮੈਮ, ਲਾਸਟ ਵੀਕ ਦੀ ਉਹ ਗੱਲ ਆ, ਸੋਰੀ ਟੂ ਇੰਟਰਪਟ ਯੂ, ਮੇਰੀ ਵਾਈਫ ਗਈ ਬੇਟੀ ਨੂੰ ਪਿਕ ਕਰਨ ਦੇ ਲਈ, ਤੇ ਉਹ ਆਈਪੈਡ ਤੇ ਕੁਛ ਦੇਖ ਰਹੀ ਸੀ, ਜਦੋਂ ਉਹਨੇ ਪੁੱਛਿਆ ਕਿ ਵੀ ਅਸੀਂ ਤਾਂ ਘਰੇ ਅੱਜ ਤੱਕ ਕਦੇ ਬੱਚੇ ਨੂੰ ਟੀਵੀ ਦਾ ਮੂੰਹ ਤੱਕ ਨਹੀਂ ਦਿਖਾਇਆ ਹੈਗਾ, ਕਹਿੰਦੇ ਜੀ ਉਹ ਬੇਬੀ ਨੇ ਚੱਕ ਲਿਆ ਸੀ ਤੁਹਾਡੇ ਨੇ ਆਈਪੈਡ, ਅਸੀਂ ਤਾਂ ਵੈਸੇ ਸੌਂਗ ਲਗਾਏ ਹੋਏ ਸੀ। ਇਹ ਕੋਈ ਐਕਸਪਲੇਨੇਸ਼ਨ ਤਾਂ ਹੈ ਨਹੀਂ ਜੀ, ਕਿਉਂਕਿ ਕੋਈ ਨਾ ਕੋਈ ਤਾਂ ਫਲੋ ਹੈਗਾ ਹੀ ਹੈ ਕਿਤੇ ਨਾ ਕਿਤੇ। ਫਿਰ ਅਸੀਂ ਉਹਦੀ ਕੰਪਲੇਂਟ ਵੀ ਕੀਤੀ ਕਿ ਵੀ ਸਾਡਾ ਤਾਂ ਗੋਲ ਇਹ ਹੈ ਵੀ ਬੱਚਾ ਜਿੰਨਾ ਲੌਂਗ ਟਰਮ ਹੋ ਸਕੇ ਟੀ ਵੀ ਤੋਂ ਅਵੋਇਡ ਕਰੀਏ, ਅਤੇ ਤੁਸੀਂ ਉਹਨੂੰ ਆਈਪੈਡ ਹੱਥ

0: ਫੜਾਈ ਹੋਈ ਆ?
1: ਨਹੀਂ ਵੀਰ ਜੀ, ਜਿੱਥੇ ਮੈਂ ਕੰਮ ਕਰਦੀ ਹਾਂ ਉੱਥੇ ਨਾ ਟੀਵੀ ਅਲਾਊਡ ਆ, ਨਾ ਕੋਈ ਹੋਰ ਸਕਰੀਨ ਅਲਾਊਡ ਆ. ਉਹ ਬੱਚੇ ਤੁਹਾਡੇ ਨਾਲ ਸੌਂਗ ਤੇ ਡਾਂਸ ਕਰਦੇ, ਫੋਨ ਸਾਡੇ ਕੋਲ ਹੁੰਦਾ ਹੱਥ, ਤੁਸੀਂ ਉਹਨਾਂ ਨੂੰ ਦੇ ਨਹੀਂ ਸਕਦੇ.
0: ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਜੀ, ਧੰਨਵਾਦ. ਤੁਹਾਡੇ ਵਰਗੇ ਜੇ ਸਾਰੇ ਡੇ ਕੇਅਰਾਂ ਦੇ ਵਿੱਚ ਤੁਹਾਡੇ ਵਰਗੇ ਜ਼ਿੰਮੇਵਾਰ ਪਰਸਨ ਹੋਣ ਤਾਂ ਸਾਨੂੰ ਵੀ ਕੋਈ ਫਿਕਰ ਨਹੀਂ ਹੋਣਾ. ਸ਼ੁਕਰੀਆ ਜੀ. ਕੀ ਨਾਮ ਹੈ ਜੀ ਤੁਹਾਡਾ?
1: ਰਣਜੀਤ.
0: ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ. ਕੋਈ ਹੋਰ ਮਾਪਿਆਂ ਨੂੰ ਸੁਝਾਅ ਦੇਣਾ ਚਾਹੁੰਦੇ ਹੋ ਤੁਸੀਂ?
1: ਬਸ ਮੈਂ ਇਹੀ ਕਹਿੰਦੀ ਵੀ ਜੇ ਰਿਸਪੋਂਸੀਬਿਲਟੀ ਮਾਂ ਬਾਪ ਦੀ ਹੈਗੀ, ਜਿੱਦਾਂ ਅਸੀਂ ਸਾਂਭਦੇ ਆ ਨਾ, ਉਹ ਵੀ ਓਦਾਂ ਹੀ ਰੱਖਣ. ਜੇ ਉਹਨਾਂ ਨੂੰ ਲੱਗਦਾ ਥੋੜਾ ਬਹੁਤ ਚੇਂਜ ਕਰਨਾ ਪੈਂਦਾ, ਇਟਸ ਓਕੇ. ਉਹਨਾਂ ਦੇ ਬੱਚੇ ਆ, ਜੇ ਅਸੀਂ ਕਰ ਰਹੇ ਹਾਂ ਤਾਂ ਉਹਨਾਂ ਨੇ ਵੀ ਤਾਂ ਕਰਨਾ ਹੀ ਆ. ਬੱਚੇ ਨੂੰ ਦੇਖ ਕੇ ਸੋਹਣਾ ਤਿਆਰ ਕਰਕੇ ਕੰਫਰਟੇਬਲ ਕੱਪੜੇ ਬੱਚਿਆਂ ਨੂੰ ਪਾ ਕੇ ਭੇਜਣ, ਤਾਂ ਜੋ ਬੱਚੇ ਇੰਜੋਏ ਕਰਨ.
0: ਬਹੁਤ ਸ਼ੁਕਰੀਆ ਜੀ, ਥੈਂਕ ਯੂ. ਬਹੁਤ ਚੰਗਾ ਲੱਗੇਗਾ. ਤੇ ਦੋਸਤੋ, ਤੁਸੀਂ ਭੈਣ ਜੀ ਦੇ ਖਿਆਲਾਂ ਨਾਲ, ਇਹਨਾਂ ਦੇ ਸੁਝਾਅ ਦੇ ਨਾਲ ਐਗਰੀ ਹੋ, ਤੇ ਜਾਂ ਤੁਹਾਡਾ ਕੋਈ ਵੱਖਰਾ ਮਤ ਤਾਂ ਜ਼ਰੂਰ ਕਾਲ ਕਰਿਓ. ਸਟੂਡੀਓ ਨੰਬਰ ਆ 416-233-7368, 416-233-7368, 416-233-7368.

0: ਅਗਲੇ ਕਾਲਰ ਨੇ ਸ਼ੁਭਮ ਸ਼ੁਭਾਸ਼ ਜੀ ਸਤਿ ਸ਼੍ਰੀ ਅਕਾਲ
1: ਹਾਂਜੀ ਸਤਿ ਸ਼੍ਰੀ ਅਕਾਲ
0: ਜੀ
1: ਤੁਹਾਡਾ ਪ੍ਰੋਗਰਾਮ ਬੜਾ ਇੰਟਰਸਟਿਡ ਹੈਗਾ ਔਰ ਨੌਲੇਜੇਬਲ ਆ ਬੜਾ ਅੱਛਾ ਲੱਗ ਰਿਹਾ ਹੈਗਾ ਮੇਰੀ ਜਿੱਥੇ ਕਿਰਾਏ ਹੈਗੀ ਜੀ ਕਿ ਬੱਚਿਆਂ ਨੂੰ ਅਗਰ ਪਰਿਵਾਰ ਦੇ ਮੈਂਬਰ ਚਾਹੇ ਉਹ ਦਾਦਾ ਦਾਦੀ ਹੈ ਚਾਹੇ ਉਹ ਪੇਰੈਂਟਸ ਹੈ ਚਾਹੇ ਉਹਨਾਂ ਦੀ ਮਦਰ ਹੈ ਅਗਰ ਉਹ ਆਪਣੀ ਸੁਪਰਵਿਜ਼ਨ ਚ ਬੱਚਿਆਂ ਨੂੰ ਸੰਭਾਲਣ ਤੇ ਉਹ ਮਹਿਸੂਸ ਜ਼ਿਆਦਾ ਅੱਛਾ ਹੈਗਾ ਬੱਚਿਆਂ ਦੇ ਅੰਦਰ ਇੱਕ ਤਾਂ ਆਪਣਾਪਨ ਪਤਾ ਲੱਗਦਾ ਹੈਗਾ ਔਰ ਜਿਸ ਦੇਸ਼ ਦੇ ਨਾਲ ਤੁਸੀਂ ਉਹਨਾਂ ਨੂੰ ਜੋ ਸਿੱਖਿਆ ਘਰ ਚ ਦੇ ਸਕਦੇ ਆ ਕਈ ਵਾਰੀ ਡੇ ਕੇਅਰ ਦੇ ਵਿੱਚ ਚਾਹੇ ਜਿੰਨੇ ਮਰਜ਼ੀ ਅੱਛੇ ਡੇ ਕੇਅਰ ਹੈਗੇ ਆ ਪਰ ਉਹ ਵੀ ਬੱਚਿਆਂ ਨੂੰ ਸੰਭਾਲਣਾ ਔਰ ਉਹਨਾਂ ਤੇ ਕੰਟਰੋਲ ਕਰਨਾ ਕਈ ਵਾਰੀ ਉਹ ਪ੍ਰੋਪਰ ਉਹ ਚੀਜ਼ ਨਹੀਂ ਕਰ ਸਕਦੇ ਜੋ ਪੇਰੈਂਟਸ ਕਰ
0: ਸ਼ੁਕਰੀਆ ਤੁਸੀਂ ਕਹਿ ਰਹੇ ਹੋ ਗ੍ਰੈਂਡ ਪੇਰੈਂਟਸ ਹੀ ਸਭ ਨੂੰ ਜ਼ਿਆਦਾ ਬੈਟਰ ਆ ਸ਼ੁਕਰੀਆ ਥੈਂਕ ਯੂ ਸ਼ਰਮਾ ਸਾਹਿਬ ਅਗਲੀ ਕਾਲ 6545 ਨੰਬਰ ਸਤਿ ਸ਼੍ਰੀ ਅਕਾਲ ਜੀ
2: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
2: ਆਪਣੇ ਪਲੀਜ਼ ਤੁਸੀਂ ਜੇ ਹੈਲਪ ਕਰ ਸਕਦੇ ਤਾਂ ਮੈਨੂੰ ਚਾਹੀਦਾ ਸੀਗਾ ਕੋਈ ਇੰਟਰਨੈਟ ਦਾ ਨੰਬਰ
0: ਕਿੰਨਾ ਦਾ
2: ਹੋਮ ਇੰਟਰਨੈਟ ਜੇ ਕੋਈ
0: ਨੰਬਰ ਹੋਮ ਇੰਟਰਨੈਟ ਹਾਂਜੀ ਤੁਸੀਂ ਨੰਬਰ ਨੋਟ ਕਰੋ ਲਿਖੋ ਜੀ 647 502 0493 ਜੀ ਗਗਨ ਨੇ ਸੈਲੂਲਰ ਪੁਆਇੰਟ ਤੋਂ ਥੈਂਕ ਯੂ
2: ਥੈਂਕ ਯੂ ਸੋ ਮਚ ਭਾਜੀ
0: ਧੰਨਵਾਦ ਜੀ ਸ਼ੁਕਰੀਆ ਸਟੂਡੈਂਟ ਨੰਬਰ 416-233-7368 ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਮੂਜ਼ ਬਲਾਇੰਡ ਵੱਲੋਂ ਮਾਨ ਸਾਹਿਬ ਬਲਾਇੰਡਸ ਤੇ ਕੀ ਡੀਲ ਹੈ ਜੀ
3: ਹਾਂਜੀ ਆਪਣੇ ਜ਼ੇਬਰਾ ਬਲਾਇੰਡਸ ਅਤੇ ਰੋਲਰ ਸ਼ੇਡਸ ਜੋ ਕਿ ਕੈਨੇਡੀਅਨ ਮੇਡ ਬਲਾਇੰਡਸ ਨੇ ਕਸਟਮ ਮੇਡ ਬਲਾਇੰਡਸ ਨੇ 5 ਸਾਲ ਦੀ ਵਾਰੰਟੀ ਦੇ ਨਾਲ ਆਪਾਂ ਔਫਰ ਕਰਦੇ ਹਾਂ ਅਤੇ 50 ਤਰ੍ਹਾਂ ਦੇ ਆਪਣੇ ਕੋਲ ਕਲਰ ਆਪਸ਼ਨ ਹੈ ਜੀ ਅਤੇ ਪ੍ਰੀਮੀਅਮ ਕੁਆਲਿਟੀ ਆ ਕੋਈ ਇਹਦੇ 'ਚ ਉਹ ਨਹੀਂ ਹੈਗਾ
0: ਤੁਸੀਂ ਵਾਰੰਟੀ 5 ਸਾਲ
3: ਦੀ ਵਾਰੰਟੀ
0: ਹਰ ਇੱਕ ਨੂੰ 5 ਸਾਲ ਦੀ ਵਾਰੰਟੀ
3: ਹਾਂਜੀ ਹਾਂਜੀ ਕੋਈ ਵੀ ਆਪਾਂ ਪ੍ਰੋਡਕਟ ਇੰਸਟਾਲ ਕਰਦੇ ਹਾਂ ਤਾਂ ਜੇ 5 ਸਾਲ ਦੀ ਆਪਾਂ ਵਾਰੰਟੀ ਔਫਰ ਕਰਦੇ ਹਾਂ
0: ਜੀ
3: ਅਤੇ ਉਸ ਦੇ ਨਾਲ ਨਾਲ ਜਿਹੜੇ ਇਹ ਆਪਣੀ ਬਲਾਇੰਡਸ ਹੈ ਕਸਟਮ ਮੇਡ ਹੁੰਦੇ ਆ ਕੈਨੇਡੀਅਨ ਮੇਡ ਹੁੰਦੇ ਆ ਜੀ ਕੋਈ ਇਹ ਨਹੀਂ ਹੈਗਾ ਸਟੈਂਡਰਡ ਸਾਈਜ਼ ਨੇ ਜਾਂ ਇਹ ਨਹੀਂ ਹੈਗਾ ਆਪਾਂ ਕਿਤੋਂ ਬਾਹਰ ਮੰਗਵਾਉਂਦੇ ਸੀ ਆਪ ਆਪਣੇ ਮੈਨੂਫੈਕਚਰਿੰਗ ਯੂਨਿਟ ਦੇ ਵਿੱਚ
0: ਕੈਨੇਡੀਅਨ ਮੇਡ ਬਲਾਇੰਡ ਨੇ ਕਸਟਮਾਈਜ਼ ਬਲਾਇੰਡ ਨੇ 5 ਸਾਲ ਦੀ ਵਾਰੰਟੀ ਆ
3: ਤੇ
0: ਪ੍ਰਾਈਸ ਤੁਸੀਂ ਕਹਿੰਦੇ 50% ਆਫ ਹੀ ਆ
3: ਪ੍ਰਾਈਸ 50% ਆਫ ਆਫਰ ਕਰ ਰਹੀ ਸਾਰੇ ਭੈਣਾਂ ਦੇ ਭਰਾਵਾਂ ਨੂੰ
0: ਬਹੁਤ ਵਧੀਆ ਨੰਬਰ ਬੋਲੋ
3: 647-399-4646 647-389-4646
0: ਜੇ ਪੂਰੇ ਘਰ ਦੇ ਬਲਾਇੰਡ ਲਵਾਉਂਦਾ ਰਾਈਟ ਨੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਰੈਫਰੈਂਸ ਦੇ ਕੇ ਕਾਲ ਕਰਦਾ ਕੀ ਖਾਸ ਹੋ ਸਕਦਾ
3: ਠੀਕ ਹੈ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਬਲਾਇੰਡਸ ਲਗਵਾਉਂਦੇ ਹੋ ਤੇ ਰੇਡੀਓ ਦਾ ਰੈਫਰੈਂਸ ਦਿੰਦੇ ਹੋ 50% ਡਿਸਕਾਊਂਟ ਦੇ ਨਾਲ ਨਾਲ ਤੁਹਾਨੂੰ ਇੱਕ ਸਮਾਰਟ ਟੀਵੀ ਬਿਲਕੁਲ ਫ੍ਰੀ
0: ਟੈਲੀਵਿਜ਼ਨ ਫ੍ਰੀ ਦਿਓਗੇ ਤੁਸੀਂ
3: ਬਿਲਕੁਲ ਜੀ
0: ਹਰ ਇੱਕ ਨੂੰ ਫ੍ਰੀ ਦਿਓਗੇ
3: ਹਾਂਜੀ ਹਾਂ ਬਿਲਕੁਲ
0: ਹਰ ਮਰਜ਼ੀ ਕਾਲ ਆ ਜਾਣ
3: ਕਿੰਨੀਆਂ ਮਰਜ਼ੀ ਕਾਲ ਆ ਜਾਣ ਸਾਰੇ ਘਰ ਦੇ
0: ਲਵਾਉਣੀ ਆ ਸਾਰੇ ਨੇ
3: ਹਾਂਜੀ
0: ਤੁਹਾਡੇ ਕੋਲੋਂ 50% ਆਫ ਵੀ ਮਿਲੂਗਾ 5000 ਵਾਲਾ ਕੰਮ 2500 ਚ ਵੀ ਹੋਊਗਾ 5 ਸਾਲ ਦੀ ਵਾਰੰਟੀ ਵੀ ਹੋਊਗੀ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਰੈਫਰੈਂਸ ਤੇ ਟੈਲੀਵਿਜ਼ਨ ਵੀ ਫ੍ਰੀ ਮਿਲੂਗਾ
3: ਸਮਾਰਟ ਟੀਵੀ ਬਿਲਕੁਲ ਫ੍ਰੀ ਦਵਾਂਗੇ
0: ਆਹ ਲਓ ਜੀ ਨੰਬਰ ਕਾਲ ਕਰੋ ਰਾਈਟ ਨਾਓ 647-399-4646 647-399-4646 647-389-4646 647-399-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਸੋ ਦੋਸਤੋ ਸਾਡੀ ਲਾਈਨ ਜੁੜ ਚੁੱਕੀ ਹੈ ਨਾਗਪਾਲ ਜੀ ਨਾਲ। ਨਾਗਪਾਲ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ। ਬਾਕੀ ਜਿਹੜਾ ਸੁਨੇਹਾ ਜਦੋਂ ਜਿਹੜੇ ਪਰਿਵਾਰਾਂ ਤੱਕ ਪਹੁੰਚਦਾ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਹੋ ਜਾਂਦੇ ਨੇ, ਤੇ ਦਿਓ ਸੁਨੇਹਾ ਜੀ।
1: ਬਿਲਕੁਲ ਜੀ, ਸੁਨੇਹਾ ਇਹੀ ਹੈ ਕਿ ਲਾਈਕ ਬਸ ਮੰਡੇ ਤੱਕ ਦਿਨ ਰਹਿ ਗਿਆ ਹੈ, ਉਸਕੇ ਬਾਅਦ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ। अभी भी ऑफिस में ही है हम, इतने सारे फैमिलीज आए हुए हैं, छोटे छोटे बच्चे आए हुए हैं साथ में उनके। तो अगर आप फैमिली ऑफ फाइव है तो आपको 100,000 की फंडिंग बनती है, फैमिली ऑफ
0: नहीं ये है। गवर्नमेंट जी ग्रांट दे रही है, लोन दे रही है, ये पहले तो ये दोस्तों कितना कितना लिया जी ये ग्रांट?
1: हाँ जी, PR है, सिटीजन है, प्रोटेक्टेड पर्सन है, आपकी इनकम 2024 के नोटिस ऑफ असेसमेंट पे लेस देन $70,000 है, आप एलिजिबल है। आप ओंटारियो में कहीं भी रहते हैं, नो एज लिमिट, आप पेंशन पे आप तब भी अप्लाई करते हैं और हासिल करते हैं, और नो क्रेडिट चेक।
0: ਦੋਸਤੋ ਕਹਿਣ ਦਾ ਭਾਵ ਜੇ ਤੁਸੀਂ PR ਤੇ ਸਿਟੀਜਨ ਹੋ, ਤੁਹਾਡੀ ਇਨਕਮ ਘੱਟ ਹੈ, ਇੰਗਲਿਸ਼ ਘੱਟ ਤੁਹਾਨੂੰ ਵਧੀਆ ਆਉਂਦੀ ਆ, ਤਾਂ ਗੌਰਮੈਂਟ ਹੁਣ ਬਹੁਤ ਲੋਕ ਬਿਲਡਿੰਗ ਸਿੱਖਣਾ ਚਾਹੁੰਦੇ ਨੇ, ਪਰ ਨਾਗਪਾਲ ਜੀ ਨੂੰ ਕੰਟੈਕਟ ਕਰੋ, ਇਹਦੇ ਵਿੱਚ ਗੌਰਮੈਂਟ ਨੇ ਪੈਸੇ ਦੇਣੇ ਆ, ਲੋਨ ਦੇਣਾ, ਗ੍ਰਾਂਟ ਦੇਣੀ ਆ, ਤੁਸੀਂ PSW ਦਾ ਕੋਰਸ ਕਰਨਾ, ਗੌਰਮੈਂਟ ਤੁਹਾਨੂੰ ਪੜ੍ਹਾਊਗੀ, ਗ੍ਰਾਂਟ ਦੇਊਗੀ, ਲੋਨ ਕਰੂਗੀ, ਤੁਸੀਂ ਬਿਜ਼ਨਸ ਦਾ ਕੋਰਸ ਕਰਨਾ, ਤੁਸੀਂ ਅਕਾਊਂਟਿੰਗ ਦਾ ਕੋਰਸ ਕਰਨਾ, ਇਹਨਾਂ ਕੋਲ ਸਕਿੱਲ ਤੋਂ ਲੈ ਕੇ ਬਹੁਤ ਸਾਰੇ ਕੋਰਸ ਨੇ, ਤੇ ਇੰਨੇ ਕੁ ਸੌਖੇ ਕੋਰਸ ਵੀ ਇਹਨਾਂ ਕੋਲ ਅਵੇਲੇਬਲ ਨੇ। ਇਹ ਕਹਿੰਦੇ ਕਈ ਵਾਰ ਰੀਲਾਂ ਦੇਖਣ ਦੇ ਵਿੱਚ ਜ਼ਿਆਦਾ ਦਿਮਾਗ ਲੱਗਦਾ, ਕੋਰਸ ਇੰਨੇ ਸੌਖੇ ਨੇ, ਕਈ ਬਜ਼ੁਰਗ ਜਿਹੜੇ ਤਾਸ਼ ਖੇਡਦੇ ਸੀ, ਜਿਹੜੇ ਪਾਰਕਾਂ ਚ ਬਹਿ ਕੇ ਗੱਲਾਂ ਕਰਦੇ ਸੀ, ਜਿਹੜੇ ਮੋਬਾਈਲ ਤੇ ਫੇਸਬੁੱਕ ਦੇ ਉੱਤੇ ਭਗਵੰਤ ਮਾਨ ਨੇ ਪੈਸੇ ਦੇ ਤੇ ਕੀ ਬਣੂਗਾ, ਕੌਣ ਜਿੱਤੂ ਹਾਰੂ, ਉਹਨਾਂ ਦੇ ਖਾਤਿਆਂ ਚ $50,000 ਆ ਗਏ ਨੇ, ਤੇ ਉਹ ਆਪਦੇ ਆਪ ਨੂੰ ਉਹਨਾਂ ਨੇ ਐਜੂਕੇਟ ਵੀ ਕੀਤਾ ਤੇ ਪੈਸੇ ਵੀ ਆਏ ਨੇ। ਇੰਨੇ ਸੌਖੇ ਕੋਰਸ ਵੀ ਹੈਗੇ ਨੇ ਜਿਹਦੇ ਵਿੱਚ ਕੋਈ ਟੈਸਟ ਹੀ ਨਹੀਂ ਹੋਊਗਾ, ਸਿਰਫ ਅਟੈਂਡੈਂਸ ਤੇ ਅਸਾਈਨਮੈਂਟ ਆ, ਉਹ ਵੀ ਬਹੁਤ ਸਿੰਪਲ ਜਿਹੀਆਂ ਨੇ। 5 ਦਿਨ ਮੰਡੇ ਟੂ ਫਰਾਈਡੇ 'ਚ 3-3 ਘੰਟੇ ਕਲਾਸ ਆ, ਤੁਸੀਂ ਇਹਦੇ 'ਚ ਇਨਰੋਲ ਕਰਨਾ ਗਾ ਤੇ ਗੌਰਮੈਂਟ ਨੇ ਤੁਹਾਨੂੰ ਪੂਰੀ ਸਪੋਰਟ ਕਰਨੀ ਆ। ਪਰ ਇਹ ਜਿਹੜੀ ਗ੍ਰਾਂਟ ਆ ਇਹ ਮੰਡੇ ਬੰਦ ਹੋ ਰਹੀ ਹੈ ਜੀ?
1: ਬਿਲਕੁਲ ਜੀ, ਮੰਡੇ ਰਜਿਸਟ੍ਰੇਸ਼ਨ ਕਲੋਜ਼ ਹੈ, ਲਾਈਕ ਇਹ ਡੈਡਲਾਈਨ ਪਈ ਹੈ, ਔਰ ਆਨਲਾਈਨ ਕੋਰਸਿਸ ਹੈ, ਘਰ ਕੇ ਕੰਫਰਟ ਸੇ ਅਟੈਂਡ ਕਰੇ।
0: ਸੋ ਜੇ ਕਿਸੇ ਦੀ ਇਨਕਮ ਘੱਟ ਆ ਬਾਈ ਜੀ, ਹਸਬੈਂਡ ਵਾਈਫ ਨੇ ਤੇ ਫੈਮਿਲੀ ਆਫ 4 ਆ, 2 ਬੱਚੇ ਨੇ, ਤਾਂ ਕਿੰਨੀ ਗ੍ਰਾਂਟ ਮਿਲ ਜੂ ਅਪਰੋਕਸੀਮੇਟਲੀ?
1: ਗ੍ਰਾਂਟ ਇਸਮੇ 40,000, ਹਸਬੈਂਡ ਵਾਈਫ ਦੋਨੋਂ ਪੜ੍ਹਤੇ, ਤਾਂ ਗ੍ਰਾਂਟ ਕਾ ਪੋਰਸ਼ਨ
0: 40,000 ਤੇ 40,000 ਹੀ ਲੋਨ।
1: ਬਿਲਕੁਲ ਜੀ,
0: ਤੇ ਇਹ ਜਿਹੜਾ ਲੋਨ ਆ ਇਹ ਕਿੰਨੇ ਟਾਈਮ ਚ ਅਸੀਂ ਮੋੜ ਸਕਦੇ ਹਾਂ?
1: ਲੋਨ ਜੋ ਹੈ ਉਹ ਆਪਸ਼ਨਲ ਹੈ, ਲੋਗੇ ਤੋ ਦੋਗੇ, ਟੋਟਲ 80,000 ਦੀ ਫੰਡਿੰਗ ਹੈ। ਅਬ ਬਿਜ਼ਨਸ ਹੈ, ਅਗਰ ਆਪ ਲੋਨ ਗ੍ਰਾਂਟ ਤੋ 40,000 ਹੈ, ਜੋ ਆਪਨੇ ਵਾਪਸ ਹੀ ਨਹੀਂ ਕਰਨੀ ਹੈ, ਆਪਕਾ ਹੀ ਪੈਸਾ
0: 40,000 ਤਾਂ ਚਲੋ ਜੇਬ ਚ ਪੈ ਗਿਆ, ਬਾਕੀ ਦਾ 40 ਲੋਨ ਵਾਲਾ
1: ਉਹ 0% ਤੇ 1 ਸਾਲ ਤੱਕ, ਔਰ 1.5 ਸਾਲ ਬਾਅਦ ਜਬ ਆਪ ਉਸੇ ਦੇਣਾ ਸਟਾਰਟ ਕਰਤੇ ਤਬ ਵੀ ਉਸਕਾ 2.5% ਸਾਲ ਕਾ ਵਿਆਜ ਹੈ, 15 ਸਾਲ ਮੇ ਮੋੜ ਸਕਤਾ ਹੈ ਉਸ ਪੈਸੇ ਕੋ, ਬਿਨਾਂ ਕ੍ਰੈਡਿਟ ਚੈੱਕ ਕੇ, ਬਿਨਾਂ ਗਰੰਟਰ, ਬਿਨਾਂ ਕੋਲੈਟਰਲ ਕੇ, ਉਹ ਫੰਡਿੰਗ ਆਪਕੋ ਗਵਰਨਮੈਂਟ ਦੇ ਰਹੀ ਹੈ, ਮਿਸ ਨਾ ਕਰੇ।
0: ਤੁਹਾਡੀ ਫੀਸ ਕਿੰਨੀ ਹੈ ਜੀ ਫਿਰ?
1: ਹਮਾਰੀ ਫੀਸ ਦੀ ਕਾਮ ਹੋਣੇ ਕੇ ਬਾਅਦ $199 or $499, ਹਮ ਹੋਲਸੇਲ ਮੇ ਕਾਮ ਕਰਤੇ ਹੈ, ਲੋਗੋ ਕੋ ਛੀਲਨੇ ਮੇ ਵਿਸ਼ਵਾਸ
0: ਨਹੀਂ ਕਰਤੇ। ਖਾਤੇ ਦੇ ਵਿੱਚ $40,000-$80,000 ਵੀ ਆ ਸਕਦਾ, ਤੁਹਾਡੀ ਫੀਸ $199 or $499 ਆ, ਉਹ ਵੀ ਉਦੋਂ ਜਦੋਂ ਪੈਸੇ ਆ ਗਏ, ਕੇਸ ਅਪਰੂਵ ਹੋ ਗਿਆ, ਖਾਤੇ 'ਚ ਪੈਸੇ ਆ ਗਏ ਹੈ ਜੀ।
1: ਬਿਲਕੁਲ ਜੀ, ਹਮੇ ਪਤਾ ਅਪਰੂਵ ਹੋਗਾ ਕੇਸ, ਤਭੀ ਹਮ ਬਾਅਦ ਮੇ ਪੈਸੇ ਲੇਤੇ ਹੈ ਛੋਟੇ।
0: ਓਵਰ ਦਾ ਕਾਲ ਹੀ ਤੁਸੀਂ ਸਾਨੂੰ ਦੱਸ ਦੋਗੇ ਕਿਹਦਾ ਕੇਸ ਐਲੀਜੀਬਲ ਆ ਤੇ ਕਿਹੜਾ ਕਿੰਨੇ ਪੈਸੇ ਲਈ ਐਲੀਜੀਬਲ ਆ?
1: ਬਿਲਕੁਲ ਜੀ, ਰਾਈਟ ਅਵੇ ਕਾਲ ਕਰੋ, ਐਸਟੀਮੇਟ ਲੋ, ਔਰ ਹਮਾਰੇ ਆਫਿਸ ਆਪ ਮੰਡੇ ਆਓ, ਐਨਰੋਲ ਕਰਾਓ। ਇੱਕ ਗ੍ਰਾਂਟ ਗਵਰਨਮੈਂਟ ਬੰਦ ਕਰ ਰਹੀ ਹੈ, ਹਮਾਰੇ ਘਰ ਕੀ ਖੇਤੀ ਨਹੀਂ ਹੈ ਸਰ, ਗਵਰਨਮੈਂਟ ਫੰਡਿੰਗ ਆਜ ਦੇ ਰਹੀ ਹੈ, ਗਵਰਨਮੈਂਟ ਅਗਲੇ ਹਫਤੇ ਸੇ ਫੰਡਿੰਗ ਬੰਦ ਕਰ ਰਹੀ ਹੈ, ਤਾਂ ਬਸ ਮੰਡੇ ਤੱਕ ਦਾ ਟਾਈਮ ਹੈ, ਜੋ ਆਪ ਸੁਣ ਰਹੇ ਸਿਰਫ ਮੈਸੇਜ ਸਿਰਫ ਮੰਡੇ ਤੱਕ ਵੈਲਿਡ ਹੈ, ਪੁਸ਼ ਨਹੀਂ ਕਰ ਰਹੇ ਆਪਕੋ, ਕਿਉਂਕਿ ਗਵਰਨਮੈਂਟ ਕੀ ਪਾਲਿਸੀ ਹੈ, ਹਮਾਰੀ ਪਾਲਿਸੀ ਨਹੀਂ ਹੈ।
0: ਸੋ ਦੋਸਤੋ ਕਹਿਣ ਦਾ ਭਾਵ ਤੁਸੀਂ ਮੈਸੇਜ ਸੁਣ ਰਹੇ ਸੀ ਤਾਂ ਇਹ ਗ੍ਰਾਂਟ ਬੰਦ ਹੋਣ ਲੱਗੀ ਆ, ਤੁਸੀਂ ਇੱਕ ਵਾਰੀ ਇਹਨਾਂ ਨੂੰ ਡਾਇਰੈਕਟ ਕਾਲ ਕਰੋ, ਓਵਰ ਦਾ ਕਾਲ ਹੀ ਤੁਹਾਨੂੰ ਦੱਸ ਦੇਣ ਇਹਨਾਂ ਨੇ ਕਿ ਤੁਸੀਂ ਐਲੀਜੀਬਲ ਹੋ, ਕਿੰਨੇ ਪੈਸੇ ਲਈ ਐਲੀਜੀਬਲ ਹੋ, ਤਾਂ ਇਹਦੇ ਵਿੱਚ ਕੋਈ ਥੱਬਾ ਡਾਕੂਮੈਂਟਾਂ ਦਾ ਨਹੀਂ ਲੱਗੂਗਾ, ਸਿਰਫ ਨੋਟਸ ਆਫ ਅਸੈਸਮੈਂਟ ਤੇ ਸਿੰਪਲ ਜਿਹੇ ਡਾਕੂਮੈਂਟ ਲੰਘਣਗੇ, ਕੋਈ ਕ੍ਰੈਡਿਟ ਚੈੱਕ ਵੀ ਨਹੀਂ ਹੋਣਾ। ਜੇ ਇਹਨਾਂ ਨੇ ਹਾਂ ਕਹਿਤੀ ਤਾਂ ਤੁਹਾਡਾ ਜਿਹੜਾ ਇਹ ਕੇਸ ਅਪਰੂਵ ਹੋਊਗਾ, ਅਪਰੂਵ ਹੋਊਗਾ ਤੁਹਾਡੇ ਖਾਤੇ 'ਚ ਜਦੋਂ ਪੈਸੇ ਆ ਗਏ, $1,000 ਆ ਗਏ, ਇਦੂ ਬਾਅਦ 199 or $499 ਨਾਗਪਾਲ ਜੀ ਨੂੰ ਈ ਟ੍ਰਾਂਸਫਰ ਕਰ ਦੇਣੇ ਆ। ਜੇ ਤੁਹਾਡਾ ਜੀ ਕਰੇ ਤਾਂ ਲੱਡੂਆਂ ਦਾ ਡੱਬਾ ਵੀ ਖੁਸ਼ ਹੋ ਕੇ ਖਾਂਦੇ ਨਾਗਪਾਲ ਸਾਹਿਬ, ਹੈ ਜੀ। ਕਿਹੜੀ ਮਿਠਾਈ ਖਾਂਦੇ ਹੋ?
1: अब काजू बर्फी मेन होती है, बट आज आप मानेंगे ऑफिस में पिज्जे के 2 बॉक्स और 2 मिठाई के बॉक्स आए हुए पहले।
0: वेरी गुड, सो नंबर साझा कर दो जी।
1: नंबर है जी 437-234-3175, 437-234-3175। 317-5 ਹੁਣੇ ਕਾਲ ਕਰੋ ਐਸਟੀਮੇਟ ਲੋ ਜਬ ਕਾਫੀ ਗਵਰਨਮੈਂਟ ਰਿਫਿਊਜੀਸ ਕੇ ਹੋਟਲ ਬਿਲ ਪੇ $1 billion ਲਗਾ ਦਿੱਤੀ ਹੈ ਗਵਰਨਮੈਂਟ ਅੱਜ ਆਪ ਪੇ ਇਨਵੈਸਟ ਕਰੀਏ ਮਿਸ ਨਾ ਕਰੇ ਇਸ ਓਪਰਚੁਨਿਟੀ ਕੋ 437-234-3175 ਤੋਂ ਲੈ ਕੇ $1,00,000 ਦੀ ਫੰਡਿੰਗ ਤੇ ਗ੍ਰਾਂਟ ਹਾਸਿਲ ਕਰੋ 437-234-3175
0: ਕਾਲ ਤੇ ਸਾਰੀ ਇਨਫੋਰਮੇਸ਼ਨ ਲੈ ਲਓ ਤੁਹਾਡਾ ਕੋਈ ਟਾਈਮ ਵੇਸਟ ਨਹੀਂ ਹੋਊਗਾ ਜਿਹਨਾਂ ਨੇ ਕਾਲ ਤੇ ਕਹਿ ਤਾ ਕਿ ਜੀ ਤੁਸੀਂ ਤੁਹਾਡਾ ਕੇਸ ਅਪਰੂਵ ਹੋ ਰਿਹਾ ਤੇ $1,000,000 ਲਈ ਇਸ ਤੋਂ ਬਾਅਦ ਤੁਸੀਂ ਆਪਦਾ ਡਿਸੀਜਨ ਜਾਂ ਹੋਰ ਕੋਈ ਵੀ ਕੁਐਸਚਨ ਆ ਤਾਂ ਇਹਨਾਂ ਨੂੰ ਕਾਲ ਤੇ ਜਾਂ ਮਿਲ ਸਕਦੇ ਹੋ ਕਿਹੜੇ ਨੰਬਰ ਤੇ ਕਾਲ ਕਰਨੀ ਆ 437-234-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175 437-264-3175

0: ਅਸੀਂ ਜ਼ਿਆਦਾਤਰ ਨਾ ਹੁਣ ਹਸਤਿੰਦਰ ਦੇ ਗੀਤ ਸਾਨੂੰ ਫਰਮਾਇਸ਼ਾਂ ਅਕਸਰ ਆਉਂਦੀਆਂ ਰਹਿੰਦੀਆਂ ਨੇ ਅਤੇ ਹਸਤਿੰਦਰ ਦੇ ਗੀਤ ਪਲੇ ਕਰਨ ਦਾ ਰੀਜ਼ਨ ਵੀ ਇਹੀ ਆ, ਅਗਸਤ 22 ਨੂੰ CAA ਸੈਂਟਰ ਦੇ ਵਿੱਚ ਹਸਤਿੰਦਰ ਦਾ ਲਾਈਵ ਸ਼ੋਅ ਹੋਣਾ ਐਂਡ ਸਭ ਤੋਂ ਵੱਡਾ ਸ਼ੋਅ ਹੋਣਾ, ਇਹਨਾਂ ਦੀ ਐਲਬਮ ਵੀ ਆ ਰਹੀ ਆ, ਅਤੇ CAA ਸੈਂਟਰ 'ਚ ਸ਼ਾਮ ਨੂੰ 7 ਵਜੇ ਹਸਤਿੰਦਰ ਲਾਈਵ ਬਰੈਂਪਟਨ ਦੇ ਵਿੱਚ। ਟਿਕਟਾਂ ਜਿਹੜੀਆਂ ਨੇ ਤਕਰੀਬਨ ਸੋਲਡ ਆਊਟ ਦੇ ਨੇੜੇ ਨੇ, 1000 ਕੁ ਟਿਕਟ ਰਹਿ ਗਈ ਹੋਊਗੀ। ਤੁਸੀਂ ਇਹ ਸ਼ੋਅ ਨੂੰ ਦੇਖਣਾ ਚਾਹੁੰਦੇ ਹੋ ਆਪਣੇ ਦੋਸਤਾਂ ਨਾਲ, ਆਪਣੇ ਪਰਿਵਾਰ ਦੇ ਨਾਲ, ਕਿਉਂਕਿ ਇਹਦੇ ਬਹੁਤ ਸੋਹਣੇ ਪਰਿਵਾਰਕ ਗਾਇਕ ਆ, ਸਾਫ਼ ਸੁਥਰੀ ਗਾਇਕੀ ਆ। ਟੂਰ ਦਾ ਨਾਮ ਆ ਭਦੌੜ ਟੂ ਅਬਰੋਡ, ਸੋ ਭਦੌੜ ਵਾਲਾ ਗਾਇਕ ਹੁਣ ਪਿੰਡ ਬਰੈਂਪਟਨ ਦੇ ਵਿੱਚ ਆ ਕੇ ਪਰਫੋਰਮ ਕਰੂਗਾ। ਸੋ ਇਹਦੀਆਂ ਟਿਕਟਾਂ ਦੇ ਲਈ ਤੁਸੀਂ ticketmaster.ca 'ਤੇ ਜਾ ਕੇ ਟਿਕਟਾਂ ਲੈ ਸਕਦੇ ਹੋ, ਜਾਂ ਤੁਸੀਂ ਓਵਰ ਦਾ ਕਾਲ, ਜਾਂ ਫਿਰ ਤੁਸੀਂ ਇਸ ਦੇ ਵਿੱਚ ਆਪਣੇ ਸਪੋਂਸਰਸ਼ਿਪ ਇਨਕੁਆਇਰੀਜ਼ ਕਰਨੀਆਂ ਨੇ ਤਾਂ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ। ਮੇਰਾ ਨੰਬਰ ਆ 647-921-2032 647-921-2032। ਅਤੇ 25 ਹੋ ਗਈ ਜੀ, ਜਿਵੇਂ ਢੀਂਡਸਾ ਸਾਹਿਬ ਨੇ ਪ੍ਰੋਗਰਾਮ ਦੇ ਸਟਾਰਟ 'ਚ ਦੱਸਿਆ ਸੀ ਕਿ ਜਦੋਂ ਮੰਥ ਐਂਡ ਹੁੰਦਾ ਤਾਂ ਬਹੁਤ ਜ਼ਿਆਦਾ ਇਹਨਾਂ ਦੀ ਕੰਪਨੀ ਬਿਜ਼ੀ ਹੈ। ਇਹਨਾਂ ਦੀ ਕੰਪਨੀ ਦਾ ਨਾਮ ਹੈ ਜੀ ਦਾ ਮੈਪਲ ਕਲੀਨਿੰਗ। ਇਹ ਰੈਜੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੀਨਿੰਗ ਦਾ ਕੰਮ ਕਰਦੇ ਨੇ। ਇਹਦੇ ਵਿੱਚ ਜਿੱਥੇ ਕਿ ਘਰਾਂ ਦੇ ਵਿੱਚ ਰੈਗੂਲਰ ਕਲੀਨਿੰਗ, ਉੱਥੇ ਹੀ ਡੀਪ ਕਲੀਨਿੰਗ, ਮੂਵ ਇਨ ਮੂਵ ਆਊਟ, ਘਰ ਨੂੰ ਮੂਵ ਇਨ ਮੂਵ ਆਊਟ ਰੈਡੀ ਕਰਨਾ, ਕੋਈ ਘਰ ਦੇ ਵਿੱਚ ਫੰਕਸ਼ਨ ਆ, ਬਿਫੋਰ ਜਾਂ ਆਫਟਰ ਕਲੀਨਿੰਗ ਕਰਵਾਉਣੀ ਆ, ਜੰਕ ਨੂੰ ਰਿਮੂਵ ਕਰਾਉਣਾ ਗਾ, ਸਾਰੀ ਜਿਹੜੀ ਸਰਵਿਸ ਨੇ ਇਹਨਾਂ ਵੱਲੋਂ ਕੀਤੀ ਜਾਂਦੀਆਂ ਨੇ। ਅਤੇ ਇੱਕ ਤਾਂ ਇਹ 31 ਜੁਲਾਈ ਨੂੰ ਡੈਸਨ ਦਾ ਵੈਕਿਊਮ ਕਲੀਨਰ ਫ੍ਰੀ ਕੱਢ ਰਹੇ ਨੇ, ਉਹ ਤਾਂ ਲੱਕੀ ਡਰਾਅ ਦੇ ਵਿੱਚ ਇਹਨਾਂ ਨੇ, ਕਹਿੰਦੇ ਕੋਈ ਵੀ ਸਰਵਿਸ ਇਹਨਾਂ ਦੀ ਯੂਜ਼ ਕਰਦੇ ਹੋ ਤਾਂ ਉਹ ਲੱਕੀ ਡਰਾਅ ਦੇ ਵਿੱਚ ਜਿਹੜਾ ਤੁਸੀਂ ਅਨਾਊਂਸ ਹੋ ਜਾਓਗੇ। ਅਤੇ ਇਸ ਤੋਂ ਬਾਅਦ 31 ਜੁਲਾਈ ਨੂੰ ਇਹਨਾਂ ਨੇ ਅਨਾਊਂਸ ਕਰਨਾ 1 ਲੱਕੀ ਕਸਟਮਰ ਨੂੰ ਫ੍ਰੀ ਡੈਸਨ ਦਾ ਵੈਕਿਊਮ ਕਲੀਨਰ। ਅਤੇ ਦੂਜਾ ਇਹ ਡੀਪ ਕਲੀਨਿੰਗ ਦੇ ਨਾਲ ਹਰ ਇੱਕ ਨੂੰ ਹੀ ਵੈਕਿਊਮ ਕਲੀਨਰ ਫ੍ਰੀ ਦੇ ਰਹੇ ਨੇ, ਇਹਦੇ ਬਾਰੇ ਦੱਸੋ ਜੀ।
1: ਹਾਂਜੀ ਸਰ, ਜਿਹੜੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਤੋਂ ਘਰ ਦੀ ਫੁੱਲ ਹਾਊਸ ਡੀਪ ਕਲੀਨ ਕਰਵਾਉਣਗੇ, ਉਹਨਾਂ ਨੂੰ ਆਪਾਂ ਇੱਕ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਹੈ ਜਿਹੜਾ ਉਹ ਬਿਲਕੁਲ ਫ੍ਰੀ ਦੇਵਾਂਗੇ ਜੀ।
0: ਹਰ ਇੱਕ ਨੂੰ
1: ਜੀ, ਜਿਹੜੇ ਵੀ ਫੁੱਲ ਹਾਊਸ ਡੀਪ ਕਲੀਨ ਕਰਾਉਣਗੇ ਜੀ, ਉਹ ਵੈਕਿਊਮ ਦੇ ਨਾਲ, ਚਾਹੇ ਤੁਸੀਂ ਹਾਰਡਵੁੱਡ ਫਲੋਰ ਹੈ ਵੈਕਿਊਮ ਕਰੋ, ਚਾਹੇ ਕਾਰਪੇਟ ਵੈਕਿਊਮ ਕਰ ਲਓ, ਮਤਲਬ ਮਲਟੀ ਯੂਜ਼ ਦਾ ਵੈਕਿਊਮ ਹੈ ਉਹ। ਅਤੇ ਇਹਦੇ ਨਾਲ ਹੀ ਮੈਂ ਡੀਪ ਕਲੀਨ ਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਦਾ ਜੀ। ਡੀਪ ਕਲੀਨ ਦੇ ਵਿੱਚ ਟੋਪ ਟੂ ਬੋਟਮ ਫੁੱਲ ਹਾਊਸ ਰੀਸੈਟ ਹੁੰਦਾ। ਫੁੱਲ ਹਾਊਸ ਰੀਸੈਟ ਇਕੱਲਾ ਮਤਲਬ ਘਰ ਨੂੰ ਸੋਹਣਾ ਬਣਾਉਣਾ ਹੀ ਨਹੀਂ ਹੁੰਦਾ ਜੀ, ਘਰ ਦੇ ਵਿੱਚ ਜਿਹੜੀ ਇੰਪਿਊਰਿਟੀਜ਼ ਆ ਉਹਨੂੰ ਵੀ ਦੂਰ ਕਰਨਾ ਹੁੰਦਾ ਹੈ। ਉਹ ਦੂਰ ਹੁੰਦੀਆਂ ਨੇਗੀਆਂ ਕਿ ਵੀ ਆਪਣੇ ਨੋਰਮਲ ਆਪਣੇ ਸਾਊਥ ਏਸ਼ੀਅਨ ਫੈਮਿਲੀਜ਼ ਦੇ ਵਿੱਚ ਜਿਹੜੀ ਮਸਾਲਿਆਂ ਦੀ ਸਮੈਲ ਦੀ ਪ੍ਰੋਬਲਮ ਆਉਂਦੀ ਹੈ ਜੀ, ਉਹ ਕਿਚਨ ਦੇ ਵਿੱਚ ਪ੍ਰੋਪਰ ਡੀਗਰੀਸਿੰਗ ਕੀਤੀ ਜਾਂਦੀ ਹੈ ਕੈਬਨਿਟਸ ਦੀ, ਕੈਬਨਿਟਸ ਦੇ ਟੋਪ ਦੀ, ਬਾਕੀ ਫਰਿੱਜ ਨੂੰ ਸਟੋਵ ਨੂੰ ਮੂਵ ਕਰਕੇ ਉਹਨਾਂ ਨੂੰ ਅੰਦਰੋਂ ਵੀ ਕਲੀਨ ਕੀਤਾ ਜਾਂਦਾ, ਅਤੇ ਪਿੱਛੇ ਬਹੁਤ ਜ਼ਿਆਦਾ ਕਲਟਰ ਜਮ੍ਹਾਂ ਹੋਇਆ ਹੁੰਦਾ ਉਹਨੂੰ ਕਲੀਨ ਕਰਦੇ ਹਾਂ। ਵਾਸ਼ਰੂਮ ਦੇ ਵਿੱਚ ਜਿਹੜੇ ਫੈਨ ਕਵਰ ਹੈ, ਫੈਨ ਕਵਰ ਉਤਾਰ ਕੇ ਉਹਨਾਂ ਨੂੰ ਵਾਸ਼ ਕਰਦੀ ਹੈ ਸਾਡੀ ਟੀਮ ਪ੍ਰੋਪਰ। ਅਤੇ ਜਿਹੜੇ ਗਲਾਸ ਨੇ, ਗਲਾਸਾਂ ਦੀ ਡੀਸਕੇਲ ਕੀਤੀ ਜਾਂਦੀ ਹੈ। ਡੀਸਕੇਲਿੰਗ ਤੋਂ ਬਾਅਦ ਜਿਹੜੀ ਮੋਲਡ ਦੀ ਪ੍ਰੋਬਲਮ ਵੀ ਆਪਣੇ ਫਲੋਰ 'ਤੇ ਆਉਂਦੀ ਹੈ, ਉਹ ਮੋਲਡ ਨੂੰ ਰਿਮੂਵ ਕਰਕੇ ਉਹਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਜੀ। ਮਤਲਬ ਟੋਟਲ ਰੀਸੈਟ ਹੈ ਉਹ ਫੁੱਲ ਹਾਊਸ ਡੀਪ ਕਲੀਨ ਦੇ ਨਾਲ, ਟੋਟਲੀ ਫ੍ਰੀ ਵੈਕਿਊਮ ਹੈ ਜੀ।
0: ਸੋ ਦੋਸਤੋ, ਡੀਪ ਕਲੀਨਿੰਗ ਦੇ ਵਿੱਚ ਇਹਨਾਂ ਦੀ ਸਰਵਿਸ ਬਹੁਤ ਪਸੰਦ ਕਰ ਰਹੇ ਨੇ। ਇਹਦੇ ਵਿੱਚ ਕਈ ਵਾਰ ਨਾ ਘਰ ਪਹਿਲਾਂ ਹੁੰਦਾ ਸੀ ਕਿ 20 ਸਾਲ ਪੁਰਾਣਾ ਜੀ, ਬੱਗ ਪੈ ਗਏ, ਬੰਦਾ ਕਹਿੰਦਾ ਸੀ ਮੇਕ ਸੈਂਸ, ਪਰ ਅੱਜ ਕੱਲ੍ਹ 5-7-8 ਸਾਲ ਜਦੋਂ ਆਪਾਂ ਪ੍ਰੋਪਰਟੀ ਲੈ ਕੇ ਰੈਂਟਲ ਚੜ੍ਹਾਈ ਹੋਈ ਆ ਤਾਂ ਉਹ ਘਰਾਂ ਦੇ ਵਿੱਚ ਵੀ ਬੱਗ ਪੈ ਜਾਂਦੇ ਨੇ। ਇਹ ਜਿਹੜੀ ਬੱਗ ਦੀ ਪ੍ਰੋਬਲਮ ਆ ਇਹਦਾ ਸਿੱਧਾ ਸਿੱਧਾ ਸੰਬੰਧ ਸਫਾਈ ਨਾਲ ਆ। ਬਹੁਤ ਵਾਰ ਘਰ ਦੇਖਦੇ ਹਾਂ ਚਿਪਚਿਪ ਆ ਜਿਹਾ ਹੋਇਆ ਹੋਇਆ, ਕਈ ਵਾਰ ਬਾਥਰੂਮਾਂ ਦੇ ਵਿੱਚ ਐਗਜ਼ੌਸਟ ਫੈਨ ਖਰਾਬ ਹੁੰਦਾ ਅਤੇ ਉਹਨੂੰ ਇੱਦਾਂ ਹੀ ਉਹ ਸਲਾਬ ਆ ਜਿਹੜਾ ਸ਼ੁਰੂ ਹੋ ਜਾਂਦਾ ਗਾ, ਉਹ ਵੀ ਬੜਾ ਜ਼ਰੂਰੀ ਆ ਉਹਨੂੰ ਸਾਫ਼ ਰੱਖਣਾ। ਐਗਜ਼ੌਸਟ ਫੈਨ ਕਈਆਂ ਦੇ ਕੰਮ ਹੀ ਨਹੀਂ ਕਰਦੇ ਜਾਂ ਗੰਦੇ ਇੰਨੇ ਹੋ ਜਾਂਦੇ ਨੇ। ਸੋ ਰੈਂਟਲ ਪ੍ਰੋਪਰਟੀਆਂ ਨੇ ਤਾਂ ਵੀ ਤੁਸੀਂ ਡੀਪ ਕਲੀਨ ਜ਼ਰੂਰ ਕਰਾਓ, ਆਪਦੇ ਘਰ ਦੇ ਵਿੱਚ ਤੁਸੀਂ ਰਹਿ ਰਹੇ ਹੋ, ਕੈਮੀਕਲ ਵਿਦਆਊਟ ਕੈਮੀਕਲ ਦੋਨੇ ਆਪਸ਼ਨ ਅਵੇਲੇਬਲ ਨੇ। ਫੁੱਲ ਹਾਊਸ ਡੀਪ ਕਲੀਨਿੰਗ ਤੁਸੀਂ ਕਰਵਾਓਗੇ ਜਿੱਥੇ ਬਿਮਾਰੀਆਂ ਤੋਂ ਬਚਤ ਆ, ਘਰ ਸਾਫ਼ ਸੁਥਰਾ, ਉੱਥੇ ਹੀ ਇਸ ਮੰਥ ਦੇ ਵਿੱਚ ਅੱਜ ਜਿੰਨੀਆਂ ਕਾਲਸ ਆਉਣਗੀਆਂ ਹਰ ਇੱਕ ਨੂੰ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ। ਨੰਬਰ ਟੂ ਕਾਲ 647-286-0077 647-286-0077 647-286-0077 ਵੈਕਿਊਮ ਕਲੀਨਰ ਵੱਡੇ ਸਾਈਜ਼ ਦਾ ਹਰ ਇੱਕ ਨੂੰ ਫ੍ਰੀ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਤੁਸੀਂ ਦੇਣੀ ਹੈ, ਆਪਣਾ ਘਰ ਕਲੀਨ ਵੀ ਕਰਨਗੇ, ਅਫੋਰਡੇਬਲ ਰੇਟ 'ਤੇ ਕਰਨਗੇ, ਅਤੇ ਕੰਮ ਇਹਨਾਂ ਨੇ ਇਹ ਨਹੀਂ ਕਰਨਾ ਕਿ ਬਿਲਕੁਲ ਜੀ ਅਸੀਂ $50 ਚ ਹੀ ਕਰ ਦਿੰਦੇ ਹਾਂ, 100 ਚ ਨਹੀਂ। ਪੈਸੇ ਜਿੰਨੀ ਬੱਚਿਆਂ ਦੀ ਮਿਹਨਤ ਆ ਉਨੇ ਲੱਗਣਗੇ, ਪਰ ਕੰਮ ਤੁਹਾਡਾ ਇੱਕ ਨੰਬਰ ਹੋਊਗਾ, ਘਰ ਦਾ ਖੂੰਜਾ ਖੂੰਜਾ ਕਲੀਨ ਹੋਊਗਾ। 647-286-0077 647-286-0077 647-286-0077

0: ਦੱਸੋ ਦੋਸਤੋ ਇਸ ਵੀਕਐਂਡ ਦੇ ਉੱਤੇ ਅਪਲਾਇੰਸਿਸ ਦੇ ਉੱਤੇ ਟੈਲੀਵਿਜ਼ਨ ਦੇ ਉੱਤੇ ਕੀ ਖਾਸ ਨੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਤੁਹਾਨੂੰ ਲੈ ਕੇ ਚੱਲਦੇ ਸੁਲਤਾਨ ਜੀ ਸਾਨਾ ਜੁੜ ਚੁੱਕੇ ਨੇ ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ ਐਨ ਵੈਲਕਮ
1: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ
0: ਟੈਲੀਵਿਜ਼ਨ ਟੈਲੀਵਿਜ਼ਨ ਪਹਿਲੀ ਪਸੰਦ ਆ ਜੀ ਇਹ ਜ਼ਰੂਰਤ ਵੀ ਆ ਪਸੰਦ ਵੀ ਆ ਘਰ ਦੇ ਵਿੱਚ ਪਹਿਲਾਂ ਕਦੇ ਇੱਕ ਟੀਵੀ ਨਹੀਂ ਜੁੜਦਾ ਸੀ ਅੱਜ ਕੱਲ੍ਹ ਟੀਵੀ ਜਿਵੇਂ ਕਹਿੰਦੇ ਹਰੇਕ ਬੰਦੇ ਨੂੰ ਆਪਦਾ ਪ੍ਰਾਈਵੇਟ ਟੀਵੀ ਚਾਹੀਦਾ ਤੇ ਟੀਵੀ ਅਪਡੇਟ ਵੀ ਕਰਨਾ ਸੋ ਟੈਲੀਵਿਜ਼ਨ ਸੈਕਸ਼ਨ ਤੋਂ ਸਟਾਰਟ ਕਰੋ ਜੀ ਕੀ ਡੀਲਾਂ ਨੇ
1: ਭੁੱਲਰ ਸਾਹਿਬ ਸਾਡੇ ਕੋਲ ਨਾ ਜੀ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਮੈਂ ਤਾਂ ਵੈਸੇ 100 ਪੀਸ ਆਰਡਰ ਪਾਇਆ ਸੀ ਪਰ ਸਾਡੇ ਕੋਲ ਜਿਹੜੇ ਆ ਸਿਰਫ ਇਸ ਟਾਈਮ 24 ਪੀਸ ਪਹੁੰਚੇ ਆ ਜਿਹਦੇ ਚ 50 ਇੰਚ ਦੇ 6 ਟੀਵੀ ਹੈ ਜੀ 55 ਇੰਚ ਦੇ 6 ਟੀਵੀ ਹੈ 65 ਇੰਚ ਦੇ 6 ਟੀਵੀ ਹੈ ਤੇ 75 ਇੰਚ ਦੇ 6 ਟੀਵੀ ਹੈ ਸੋ 6 ਲੱਕੀ ਕਸਟਮਰ ਗੈਟ ਇਟ ਤੁਸੀਂ ਜ਼ਰਾ ਪ੍ਰਾਈਸ ਹੁਣ ਜ਼ਰਾ ਧਿਆਨ ਨਾਲ ਸੁਣਨਾ 50 ਇੰਚ ਜਿਹੜਾ ਜੀ 299 ਸਿਰਫ 299 ਚ 50 ਇੰਚ
0: 299 ਡਾਲਰ ਚ 50 ਇੰਚ ਦਾ ਬ੍ਰੈਂਡ ਨਿਊ ਟੀਵੀ
1: ਬ੍ਰੈਂਡ ਨਿਊ ਫੈਕਟਰੀ ਸੀਲਡ ਡੱਬੇ ਚ ਬੰਦ 50 ਇੰਚ 299 ਤੇ 55 ਇੰਚ 399 ਤੇ 65 ਇੰਚ 599 ਤੇ 75 ਇੰਚ 699 699 ਚ 75 ਇੰਚ ਟੀਵੀ ਤੁਹਾਨੂੰ ਮਿਲੇਗਾ ਇਹ ਸਾਰੇ ਜਿਹੜੇ ਆ ਜੀ 6-6 ਪੀਸ ਈਚ ਸਾਈਜ਼ ਦੇ ਵਿੱਚ ਤੇ 6 ਮਹੀਨੇ ਚ ਤੁਸੀਂ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਤੇ ਤੁਸੀਂ ਬੇਸ਼ੱਕ ਸਰਚ ਕਰਕੇ ਲੱਭ ਕੇ ਦੇਖ ਲੈਣਾ ਕਿਤੇ ਵੀ ਤੁਹਾਨੂੰ ਇਹ ਪ੍ਰਾਈਸ ਨਹੀਂ ਮਿਲਣਗੀਆਂ ਤੇ ਸਾਡੀਆਂ ਵੀ ਜਦੋਂ ਇਹ 24 ਪੀਸ ਖਤਮ ਹੋ ਗਏ ਤੇ ਦੁਬਾਰਾ ਇਹ ਰਿਪੀਟ ਨਹੀਂ ਹੋਣੀ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਦਿੱਤੀ ਜਾ ਰਹੀ ਹੈ ਜੀ ਇਹਦੇ ਵਿੱਚ 299 ਦਾ 50 ਇੰਚ ਲੈਣਾ ਉਹ ਵੀ 6 ਮਹੀਨੇ ਚ ਪੇ ਕਰ ਸਕਦੇ ਹੋ 399 ਦਾ 55 ਇੰਚ ਲੈਣਾ ਉਹ ਵੀ 6 ਮਹੀਨੇ ਚ ਪੇ ਕਰ ਸਕਦੇ ਹੋ 599 ਦਾ 65 ਇੰਚ ਲੈਣਾ ਇਹ ਵੀ 6 ਮਹੀਨੇ ਚ ਪੇ ਕਰ ਸਕਦੇ ਹੋ ਤੇ 75 ਇੰਚ 699 ਦਾ ਲੈਣਾ ਇਹ ਵੀ 6 ਮਹੀਨੇ ਚ ਪੇ ਕਰ ਸਕਦੇ ਹੋ ਕੋਈ ਇੰਟਰਸਟ ਨਹੀਂ ਹੈ ਤੇ ਨਾਲ ਦੀ ਨਾਲ ਇਹ ਵੀ ਯਾਦ ਰੱਖਣਾ ਕਿ ਇਹ ਸਾਰੇ ਟੀਵੀ 4K ਸਮਾਰਟ ਟੀਵੀ ਹੈ ਜੀ UHD ਅਲਟਰਾ ਹਾਈ ਡੈਫੀਨੇਸ਼ਨ ਗੂਗਲ ਫੀਚਰ ਦੇ ਨਾਲ ਕ੍ਰੋਮਕਾਸਟ ਬਿਲਟ ਇਨ ਫੈਕਟਰੀ ਸੀਲਡ ਬ੍ਰੈਂਡ ਨਿਊ ਡੱਬੇ ਚ ਬੰਦ ਮਿਲਣਗੇ 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਦੇ ਨਾਲ ਪਹੁੰਚਣਾ ਤੁਸੀਂ ਬੋਵੇਡ ਐਂਡ ਚੰਕੂਜ਼ੀ ਤੇ ਜੀ ਬ੍ਰੈਂਪਟਨ ਅਪਲਾਇੰਸਿਸ ਇਹ 1 ਵਰਡ ਹੈ ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਹੋ ਪ੍ਰੋਡਕਟ ਦੀ ਨੌਲੇਜ ਵੀ ਲੈ ਸਕਦੇ ਜੀ ਤੇ ਨਾਲ ਦੀ ਨਾਲ ਕੰਪੇਅਰ ਕਰਕੇ ਪ੍ਰਾਈਸ ਚੈੱਕ ਕੀਤੀ ਜਾ ਸਕਦੀ ਹੈ ਫਿਰ ਜਦੋਂ ਵਾਕ ਇਨ ਕਰੋਗੇ ਤੁਸੀਂ ਤੇ ਤੁਹਾਨੂੰ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਅਡੀਸ਼ਨਲ ਡਿਸਕਾਊਂਟ ਜਿਹੜਾ ਵਾਕ ਇਨ ਕਸਟਮਰ ਨੂੰ ਦਿੱਤਾ ਜਾਏਗਾ ਜਿਹਦੇ ਵਿੱਚ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਵੀ ਜਿਹੜਾ $5,000 ਵਾਲਾ 29.99 ਦਾ ਤੇ 29.99 ਵੀ 6 ਮਹੀਨੇ ਚ ਪੇ ਕਰ ਸਕਦੇ ਤੁਸੀਂ ਕੋਈ ਇੰਟਰਸਟ ਨਹੀਂ ਹੈ $2,000 ਸਟੇਨਲੈਸ ਸਟੀਲ ਦੇ ਕਿਚਨ ਬੰਡਲ ਤੇ ਜੇ ਸੇਵ ਕਰਨਾ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਇਹ ਵੀਕਐਂਡ ਮਿਸ ਨਾ ਕਰ ਜਾਣਾ 905-450-2828 ਜੀ
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਦੋਸਤੋ ਬਲੈਕ ਫਰਾਈਡੇ ਜੁਲਾਈ ਦੇ ਵਿੱਚ ਉਹ ਪ੍ਰਾਈਸ ਸੁਲਤਾਨ ਜੀ ਲੈ ਕੇ ਆਏ ਨੇ ਤੇ ਅਪਲਾਇੰਸ ਦੇ ਬਾਰੇ ਵੀ ਦੱਸੋ ਅਪਲਾਇੰਸ ਚ ਕਿੰਨਾ ਕੁ ਵੱਡੀ ਸੇਵਿੰਗ ਕਿੰਨਾ ਕੁ ਜ਼ਿਆਦਾ ਫਾਇਦਾ ਹੋ ਸਕਦਾ
1: ਇਹਦੇ ਚ ਭੁੱਲਰ ਸਾਹਿਬ ਸਾਡੇ ਕੋਲ ਜੇ ਤਾਂ ਬਿਲਟ ਇਨ ਕਿਚਨ ਕਿਸੇ ਨੇ ਲੈਣਾ ਕਸਟਮਰ ਉਹਨਾਂ ਨੂੰ $5,000 ਦੀ ਸੇਵਿੰਗ ਹੈ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ ਅਸੀਂ $12,000 $11,000 ਈਵਨ $10,000 ਦਾ ਵੀ ਵੇਚਿਆ ਪਰ 6,900 ਸੋ ਐਟਲੀਸਟ $5,100 ਤੁਸੀਂ ਇਹਦੇ ਚ ਸੇਵ ਕਰਨੇ ਆ $6,900 ਚ ਪੂਰਾ ਬਿਲਟ ਇਨ ਕਿਚਨ ਤੁਹਾਨੂੰ ਮਿਲ ਰਿਹਾ ਜਿਹਨਾਂ ਨੇ ਪੈਨਲ ਰੈਡੀ ਫਰਿੱਜ ਲੈਣਾ 48 ਇੰਚ ਪੈਨਲ ਰੈਡੀ ਫਰਿੱਜ ਦੇ ਨਾਲ ਜਿਹੜਾ ਬੰਡਲ ਪੈਕੇਜ ਹੈ ਉਹਦੇ ਚ ਵੀ ਤੁਹਾਨੂੰ $6,000 ਦੀ ਸੇਵਿੰਗ ਹੈ ਕਿਉਂਕਿ ਉਹ ਵੀ ਤੁਹਾਨੂੰ ਅੱਜ ਅਸੀਂ ਦੇ ਰਹੇ ਹਾਂ ਜੀ $25,000 ਵਾਲਾ ਸਿਰਫ $18,900 ਚ ਇਹਦੇ ਚ ਪੈਨਲ ਰੈਡੀ ਫਰਿੱਜ ਹੈ 48 ਇੰਚ ਦਾ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲਵਨ ਬਿਲਟ ਇਨ ਮਾਈਕ੍ਰੋਵੇਵ ਤੇ ਪੈਨਲ ਰੈਡੀ ਹੀ ਡਿਸ਼ਵਾਸ਼ਰ ਹੈ ਇਹਦੇ ਚ ਸੋ ਪੈਨਲ ਰੈਡੀ ਜਿਹੜਾ ਪੈਨਲ ਤੁਹਾਡੇ ਕਿਚਨ ਚ ਹੋਏਗਾ ਉਹੀ ਪੈਨਲ ਇਹਨਾਂ ਫਰਿੱਜ ਦੇ ਉੱਪਰ ਲੱਗੇਗਾ ਜਿਹੜਾ ਪੈਨਲ ਤੁਹਾਡੇ ਕਿਚਨ ਦੇ ਉੱਤੇ ਹੋਏਗਾ ਉਹੀ ਪੈਨਲ ਤੁਹਾਡੀ ਡਿਸ਼ਵਾਸ਼ਰ ਨੂੰ ਲੱਗੇਗਾ। ਅਗਰ ਤੁਸੀਂ ਆਪਣਾ ਕਿਚਨ ਰੈਨੋਵੇਟ ਕਰ ਰਹੇ ਹੋ ਜਾਂ ਤੁਸੀਂ ਨਿਊ ਬਿਲਟ ਕਰ ਰਹੇ ਹੋ ਜਾਂ ਤੁਸੀਂ ਬਿਲਡਰ ਕੋ ਗਏ ਹੋ ਡਿਕੋਰ ਸੈਂਟਰ ਤੇ ਸਿਲੈਕਟ ਕਰ ਰਹੇ ਹੋ 48 ਇੰਚ ਬਿਲਟ ਇਨ ਪੈਨਲ ਰੈਡੀ ਫਰਿੱਜ ਦੇ ਨਾਲ, ਤੇ ਤੁਸੀਂ ਇਸ ਟਾਈਮ $6,000 ਸੇਵ ਕਰ ਸਕਦੇ ਹੋ ਜੀ। $25,000 ਵਾਲਾ ਇਹ ਪੈਕੇਜ $18,900 ਚ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ $2,500 ਵਾਲਾ, $1,799 ਚ ਲੈ ਕੇ $800 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣਾ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। ਤੇ ਜਿਹੜੇ ਕਸਟਮਰ ਕੱਲਾ ਵਾਸ਼ਰ ਲੈਣਾ ਚਾਹੁੰਦੇ $599 ਚ, ਕੱਲਾ ਡਰਾਇਰ ਲੈਣਾ ਚਾਹੁੰਦੇ $499 ਦਾ, ਜਾਂ ਤੁਸੀਂ ਫਰੀਜ਼ਰ ਦੇਖ ਰਹੇ ਹੋ ਸਟੈਂਡਿੰਗ ਫਰੀਜ਼ਰ ਲੈਣਾ ਜੀ $1,200 ਵਾਲਾ $799 ਚ, ਤੇ ਜਾਂ ਤੁਸੀਂ ਕੱਲੀ ਡਿਸ਼ਵਾਸ਼ਰ ਲੈਣੀ ਹੈ $1,000 ਵਾਲੀ 50% ਡਿਸਕਾਊਂਟ ਅੱਧੀ ਪ੍ਰਾਈਸ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਸਿਰਫ $499 ਚ। ਤਦ ਵੀ ਤੁਸੀਂ ਆਉਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਮਟਨ ਅਪਲਾਈਸਿਸ ਵਨ ਵਰਲਡ ਹੈ, bramptonappliances.com ਇਹ ਸਾਡੀ ਵੈਬਸਾਈਟ ਹੈ। 905-450-2828 905-450-2828 ਜੀ,
0: 905-450-2828। ਸੁਲਤਾਨ ਜੀ ਕੁਇਕਲੀ ਕਾਊਂਟਰ ਟੌਪ ਅਪਲਾਈਸ ਦੇ ਬਾਰੇ ਵੀ ਦੱਸ ਦਿਓ ਜੀ, ਕਿਹੜੇ ਕਿਹੜੇ ਤੁਹਾਡੇ ਕੋਲ ਹੈਗੇ ਨੇ ਤੇ ਕੀ ਪ੍ਰਾਈਸ ਹੈ ਉਹਨਾਂ ਦੇ?
1: ਕਾਊਂਟਰ ਟੌਪ ਚ ਸਾਡੇ ਕੋਲ ਮਾਈਕਰੋਵੇਵ ਹੈ ਪੈਨਾਸੋਨਿਕ ਦਾ, ਸਟੇਨਲੈਸ ਸਟੀਲ ਦਾ, ਜਿਹੜਾ ਕਿ $300 ਵਾਲਾ ਅੱਧੀ ਪ੍ਰਾਈਸ ਤੇ $149 ਦਾ ਮਿਲ ਜਾਏਗਾ। ਕਾਊਂਟਰ ਟੌਪ ਚ ਸਾਡੇ ਕੋਲ ਏਅਰ ਫਰਾਇਰ ਹੈ ਨਿੰਜਾ ਕੰਪਨੀ ਦਾ, $400 ਵਾਲਾ $199 ਚ ਮਿਲੇਗਾ। ਸਾਡੇ ਕੋਲ ਨਿੰਜਾ ਬ੍ਰੈਂਡ ਦਾ ਜਿਹੜਾ ਇਸ ਟਾਈਮ ਜੂਸਰ ਅਵੇਲੇਬਲ ਹੈ, ਜਿਹਦੇ ਚ ਦੋਨੋਂ ਅਟੈਚਮੈਂਟ ਆਉਂਦੀਆਂ, ਵਨ ਵਿਦ ਪਲਪ ਵਨ ਵਿਦਆਊਟ ਪਲਪ। ਜਿਹੜੇ ਵੀ ਤੁਸੀਂ ਵਿਦਆਊਟ ਪਲਪ ਜੂਸ ਲੈਣਾ ਚਾਹੁੰਦੇ ਹੋ ਤੇ ਤੁਸੀਂ ਵਿਦਆਊਟ ਪਲਪ ਵਾਲੀ ਅਟੈਚਮੈਂਟ ਲਗਾ ਸਕਦੇ ਹੋ, ਵਿਦ ਪਲਪ ਲੈਣਾ ਚਾਹੁੰਦੇ ਹੋ ਤੇ ਵਿਦ ਪਲਪ ਵਾਲੀ ਅਟੈਚਮੈਂਟ ਲਗਾ ਸਕਦੇ ਹੋ। ਨਿੰਜਾ ਕੰਪਨੀ ਦਾ ਜੂਸਰ $400 ਵਾਲਾ ਅੱਧੀ ਪ੍ਰਾਈਸ ਤੇ $199 ਦਾ ਅਸੀਂ ਦੇ ਰਹੇ ਹਾਂ ਜੀ। ਤੇ ਜਿਹੜੇ ਕਸਟਮਰ ਲੈਣਾ ਚਾਹੁੰਦੇ ਸਟੋਨ ਬੇਕਡ ਪੀਜ਼ਾ, ਇਹ ਵੀ ਕਾਊਂਟਰ ਟੌਪ ਮਾਈਕਰੋਵੇਵ ਦੀ ਤਰ੍ਹਾਂ ਹੀ ਤੁਸੀਂ ਰੱਖਣਾ ਤੇ 3 ਮਿੰਟ ਚ ਤੁਹਾਡਾ ਪੀਜ਼ਾ ਤਿਆਰ ਹੋ ਜਾਣਾ। ਇਹਦੇ ਚ ਸਟੋਨ ਬੇਕਡ ਪਲੇਟ ਇੰਕਲੂਡਿਡ ਹੈ, ਏਅਰ ਫਰਾਇਰ ਬਿਲਟ ਇਨ ਹੈ। ਸਟੋਨ ਬੇਕਡ ਪੀਜ਼ਾ 3 ਮਿੰਟ ਚ ਰੈਡੀ ਹੋਏਗਾ ਗਰੰਟਿਡ, ਔਰ ਇਹ ਲੇਟੈਸਟ ਏਅਰ ਫਰਾਇਰ ਤੇ AI ਟੈਕਨੋਲੋਜੀ ਦੇ ਨਾਲ।
2: ਹਾਂਜੀ,
1: ਸਟੋਨ ਬੇਕਡ ਪੀਜ਼ਾ $500 ਵਾਲਾ ਸਿਰਫ ਔਰ ਸਿਰਫ ਅੱਧੀ ਪ੍ਰਾਈਸ ਤੇ $249 ਚ ਇਹ ਤੁਸੀਂ ਸਟੋਨ ਬੇਕਡ ਪੀਜ਼ਾ ਮਸ਼ੀਨ ਲੈ ਸਕਦੇ ਜੀ। ਬਵੇਡ ਐਂਡ ਚੰਕੂਜ਼ੀ ਤੇ 905-450-2828 ਨੰਬਰ ਹੈ, 905-450-2828 ਜੀ।
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ,
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।

0: κοίτησε. ਐਕਟਵਾ ਹੋਂਡਾ ਉੱਤੇ ਆਉਂਦੀ ਕੋਈ ਦਿਸੇ ਉਹਨੂੰ ਪਾਉਣ ਦੀ ਸਕੀਮ ਜਦ ਘੜਦਾ ਫੇਰ ਦਿਲ ਕਬਰੂ ਦਾ ਉੱਡ ਜੋ ਉੱਡ ਜੋ ਉੱਡ ਜੋ ਉੱਡ ਜੋ। ਇਹ ਹੈ ਮਨਮੋਹਨ ਵਾਰਸੀ ਜਦੋਂ ਸ਼ੋਅ ਅਨਾਊਂਸ ਹੁੰਦਾ ਨਾ ਪੰਜਾਬੀ ਵਿਰਸਾ ਤੋਂ ਬਾਕੀ ਦਿਲ ਉੱਡ ਜੋ ਕਰਨ ਲੱਗ ਜਾਂਦਾ ਅਤੇ 25 ਜੁਲਾਈ ਨੂੰ ਕੱਲ੍ਹ ਦੇ ਦਿਨ ਮਨਮੋਹਨ ਵਾਰਸ ਕਮਲ ਹੀਰ ਸੰਗਤਾਰ ਤਿੰਨੇ ਭਰਾਵਾਂ ਦਾ ਪੰਜਾਬੀ ਵਿਰਸਾ 2026 ਸ਼ੋਅ ਇਹਦੀ ਵਧੇਰੇ ਜਾਣਕਾਰੀ ਇਹਦੀ ਇੱਕ ਅਪਡੇਟ ਆ ਉਹ ਹਰਜਿੰਦਰ ਗਿੱਲ ਜੀ ਆਪਣੀ ਜਵਾਨੀ ਦੱਸਣਗੇ। ਗਿੱਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਹਰੀ ਬਾਈ, ਬਹੁਤ ਮਿਹਰਬਾਨੀ ਬ੍ਰਦਰ, ਥੈਂਕ ਯੂ। ਸੋ ਤੁਸੀਂ ਵੀ ਜਿਵੇਂ ਕਿਹਾ ਨਾ, ਸੱਚੀ ਉਹ ਦਿਲ ਉੱਡ ਜੋ ਕਰਦਾ। ਮੈਨੂੰ ਵੈਸੇ ਅੱਜ ਯਕੀਨ ਨਹੀਂ ਹੋ ਰਿਹਾ ਵੀ ਅਸੀਂ ਜਿੱਥੇ ਅੱਜ ਅਨਾਊਂਸਮੈਂਟ ਇਹ ਕਰਨੀ ਸੀ ਕਿ ਲਓ ਜੀ ਸ਼ਾਮ ਨੂੰ ਇੰਨੇ ਵਜੇ ਡੋਰਸ ਓਪਨ ਹੋਣੀਆਂ, ਖੁੱਲ ਜਾਣੀਆਂ, ਪਰ ਥੋੜਾ ਜਿਹਾ ਉਹਦੇ 'ਚ ਤਬਦੀਲੀ ਆਈ ਹੈ। ਵੈਸੇ ਸਾਰਾ ਕੁਛ ਠੀਕ ਠਾਕ ਹੈ, ਸਿਰਫ ਸਾਨੂੰ ਇੱਕ ਅਸੁਵਿਧਾ ਹੋਣੀ ਹੈ ਥੋੜਾ ਜਿਹਾ, ਸਾਨੂੰ ਵੀ ਸਾਰੇ ਗਰੁੱਪ ਨੂੰ ਵੀ ਹੋਈ ਹੈ ਕਿ ਅੱਜ ਵਾਲਾ ਜਿਹੜਾ ਸ਼ਾਮ ਵਾਲਾ ਸ਼ੋਅ ਹੈ ਅਸੀਂ ਕੱਲ ਰਾਤੀ ਅਨਾਊਂਸ ਕਰਨਾ ਪਿਆ ਸਾਨੂੰ, ਬੜੇ ਜਿਵੇਂ ਕਹਿੰਦੇ ਹੁੰਦੇ ਦਿਲ ਤੇ ਪੱਥਰ ਰੱਖ ਕੇ। ਉਹਦੇ ਕੁਛ ਟੈਕਨੀਕਲ ਕਾਰਨ ਇਹ ਹੋਏ ਕਿ ਅੱਜ ਦਾ ਸ਼ੋਅ ਜਿਹੜਾ ਆਪਾਂ ਹੁਣ ਪੋਸਟਪੋਨ ਕਰਕੇ 9 ਅਗਸਤ ਨੂੰ ਸੇਮ ਹਾਲ ਦੇ ਵਿੱਚ ਪੇਸ਼ ਕਰਾਂਗੇ, ਪਰ ਅੱਜ ਦੇ ਲਈ ਸਾਨੂੰ ਮਾਫੀ ਮੰਗਦੇ ਹੋਏ ਇਸ ਗੱਲ ਦੀ ਅਨਾਊਂਸਮੈਂਟ।
2: ਵੈਨਿਊ ਸੇਮ ਹੀ ਰਹੂਗਾ ਜੀ,
1: ਵੈਨਿਊ ਸੇਮ ਰਹੇਗਾ,
2: ਜਿਹਨਾਂ ਨੇ ਬਾਈ ਕੀਤੀ ਹੋਈਆਂ ਸੀ ਟਿਕਟਾਂ,
1: ਸਾਰੀਆਂ ਟਿਕਟਸ ਜਿਹੜੀਆਂ ਐਜ਼ ਇਟ ਇਜ਼ ਸੇਮ ਰਹਿਣਗੀਆਂ। ਉਸ ਦਿਨ ਵੀ ਸਭ ਕੁਝ ਇਸੇ ਤਰ੍ਹਾਂ ਹੀ ਚੱਲੇਗਾ, ਸਪਾਂਸਰਸ਼ਿਪ ਦੇ ਪੈਕੇਜ ਜਿਹੜੇ ਲਏ ਹੋਏ ਨੇ ਉਹ ਵੀ ਇੱਦਾਂ ਹੀ ਰਹਿਣਗੇ ਸਾਰਾ ਕੁਝ, ਤੇ ਸਿਰਫ ਇੱਕ ਤਬਦੀਲੀ ਡੇਟ ਦੀ ਹੈ ਤੇ ਇੱਕ ਤਬਦੀਲੀ ਹੈ ਕਿ ਆਪਾਂ 1 ਘੰਟਾ ਪਹਿਲਾਂ ਕਰਾਂਗੇ ਕਿਉਂਕਿ ਐਤਵਾਰ ਦਾ ਦਿਨ ਹੋਣਾ। ਸੋ 6 ਵਜੇ ਡੋਰਸ ਓਪਨ ਹੋਣਗੀਆਂ ਤੇ 7 ਵਜੇ ਆਪਾਂ ਸ਼ੋਅ ਸ਼ੁਰੂ ਕਰਨਾ, ਪਹਿਲਾਂ ਆਪਾਂ 8 ਵਜੇ ਸ਼ੋਅ ਸ਼ੁਰੂ ਕਰਨਾ ਸੀ ਸੈਟਰਡੇ ਨੂੰ, ਸੋ ਹੁਣ 7 ਵਜੇ ਸ਼ੋਅ ਸ਼ੁਰੂ ਕਰਨਾ, ਸੋ ਇਸ ਕਰਕੇ ਔਨ ਟਾਈਮ ਪਹੁੰਚਿਓ। ਸੋ ਕਾਰਨ ਉਹਦਾ ਹੈਰੀ ਬਾਈ ਇਹ ਹੋਇਆ ਕਿ ਇੱਥੇ ਯੂਨੀਅਨ ਦੀ ਸਟ੍ਰਾਈਕ ਚੱਲ ਰਹੀ ਹੈ ਜੀ, ਪਰਸੋਂ ਉਹਨਾਂ ਨੇ ਸਟ੍ਰਾਈਕ ਸ਼ੁਰੂ ਕੀਤੀ ਜਿਹਦਾ ਸਾਨੂੰ ਵੀ ਕੋਈ ਪਹਿਲਾਂ ਆਈਡੀਆ ਨਹੀਂ ਸੀ। ਸੋ ਮੈਨੇਜਮੈਂਟ ਦੇ ਨਾਲ ਉਹਨਾਂ ਦੇ ਕੋਈ ਇਸ਼ੂਜ਼ ਚੱਲ ਰਹੇ ਸੀ ਜਿਹੜੇ ਰਿਜ਼ੋਲਵ ਨਹੀਂ ਹੋਏ ਅਜੇ ਤੱਕ, ਤੇ ਕੱਲ ਰਾਤ ਸਾਨੂੰ ਇਹ ਬੜਾ ਡਿਫੀਕਲਟ ਡਿਸੀਜਨ ਲੈਣਾ ਪਿਆ ਕਿ ਅਸੀਂ ਅਹੈਡ ਆਫ ਟਾਈਮ, ਕਿਉਂਕਿ ਜੇਕਰ ਅਸੀਂ ਅੱਜ ਇਹ ਅਨਾਊਂਸਮੈਂਟ ਕਰਦੇ ਜਾਂ ਹੁਣ ਆਖਰੀ ਮਿੰਟ ਤੇ ਜਾਂ ਕੁਝ ਘੰਟੇ ਪਹਿਲਾਂ ਕਰਦੇ ਤਾਂ ਬਹੁਤ ਲੇਟ ਹੋ ਜਾਣਾ ਸੀ। ਸੋ ਇਸ ਕਰਕੇ ਕਾਫੀ ਪਰਿਵਾਰਾਂ ਤੱਕ ਇਹ ਜਾਣਕਾਰੀ ਪਹੁੰਚ ਚੁੱਕੀ ਹੈ, ਪਰ ਫਿਰ ਵੀ ਤੁਹਾਡੇ ਨਾਲ ਇਹ ਸਾਂਝ ਪਾਉਣ ਦਾ ਜਿਨ੍ਹਾਂ ਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਉਹਨਾਂ ਨੇ ਟਿਕਟਸ ਲਈਆਂ ਹੋਈਆਂ ਨੇ, ਤਾਂ ਟਿਕਟ ਮਾਸਟਰ ਨੇ ਵੀ ਵੈਸੇ ਨੋਟੀਫਿਕੇਸ਼ਨ ਭੇਜ ਦਿੱਤੇ ਨੇ 2-3 ਵਾਰ। ਸੋ ਨਾਲ ਦੀ ਨਾਲ ਸਾਡੀ ਟੀਮ ਵੱਲੋਂ ਵੀ ਜਿੱਥੇ ਜਿੱਥੇ ਅਸੀਂ ਪਹੁੰਚ ਕਰ ਸਕਦੇ ਹਾਂ ਦੱਸ ਚੁੱਕੇ ਆਪਣੇ ਸਪੋਂਸਰਸ ਨੂੰ ਜਾਂ ਜਿਹੜੇ ਵੀ ਕੋਈ ਇਮੀਡੀਏਟ ਫੈਮਿਲੀਜ਼ ਨੇ ਜਾਂ ਮੀਡੀਆ ਤੱਕ ਵੀ ਸਾਰੀ ਇਨਫੋਰਮੇਸ਼ਨ ਪਹੁੰਚ ਚੁੱਕੀ ਹੈ। ਸੇਮ ਟਾਈਮ ਦੇ ਉੱਪਰ ਜਿਹੜੇ ਪਰਿਵਾਰਾਂ ਨੇ ਕੋਈ ਸਾਡੇ ਫਰੈਂਡਸ ਵੀਡੀਓ ਹੈੱਡ ਆਫਿਸ ਤੋਂ ਟਿਕਟਸ ਬਾਏ ਕੀਤੀਆਂ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੀਆਂ ਦੀਆਂ ਸਾਰੀਆਂ ਟਿਕਟਸ ਐਜ਼ ਇਟ ਇਜ਼ ਵੈਲਿਡ ਰਹਿਣਗੀਆਂ। ਸੋ ਜੇ ਇਨ ਕੇਸ ਹਰੀ ਵੀਰੇ ਕਿਸੇ ਨੇ ਕੋਈ ਟਿਕਟਸ ਆਪਣੀਆਂ ਰਿਫੰਡ ਕਰਨੀਆਂ ਹੋਈਆਂ ਜਾਂ ਉਹਨਾਂ ਨੂੰ ਲੱਗਦਾ ਹੋਇਆ ਕਿ 9 ਅਗਸਤ ਨੂੰ ਅਵੇਲੇਬਲ ਨਹੀਂ ਹੈ, ਤਾਂ ਟਿਕਟ ਮਾਸਟਰ ਵਾਲੀਆਂ ਟਿਕਟਸ ਦੇ ਲਈ ਉਹਨਾਂ ਨੂੰ ਆਟੋਮੈਟਿਕਲੀ ਟਿਕਟ ਮਾਸਟਰ ਨੇ ਇੰਸਟਰਕਸ਼ਨਸ ਭੇਜ ਦਿੱਤੀਆਂ
2: ਹੋਣਗੀਆਂ। ਸਾਨੂੰ ਤਾਂ ਹੋਰ ਟਿਕਟਾਂ ਚਾਹੀਦੀਆਂ ਨੇ, ਤੁਸੀਂ ਇਹ ਦੱਸੋ ਜੇ ਹੁਣ ਟਿਕਟਾਂ ਲੈਣੀਆਂ ਹੋਣ ਉਹ ਮਿਲ ਜਾਣਗੀਆਂ?
1: ਹਾਂਜੀ, ਮੈਂ ਉਹੀ ਦੱਸਣਾ ਚਾਹੁੰਦਾ ਕਿਉਂਕਿ ਅਦਰਵਾਈਜ਼ ਦੇਖੋ ਸਿਰਫ ਸਾਡਾ ਪਰਪਸ ਇਹ ਆ ਵੀ ਕੱਲ ਨੂੰ ਕਿਸੇ ਨੂੰ ਵੀ ਕੋਈ ਇਨਕਨਵੀਨੀਅੰਸ ਨਾ ਹੋਵੇ। ਜੇਕਰ ਤੁਹਾਨੂੰ ਕੋਈ ਲੱਗੇ ਇਸ ਤਰ੍ਹਾਂ ਕਿ ਤੁਸੀਂ ਕੋਈ ਟਿਕਟ ਮਾਸਟਰ ਨੇ ਜਿਹੜਾ ਤੁਹਾਨੂੰ ਇੱਕ ਇੰਸਟਰਕਸ਼ਨਸ ਭੇਜਣੀ ਹੈ, ਜੇ ਤਾਂ ਵਾਕਈ ਲੱਗਦਾ ਹੋਇਆ ਰਿਟਰਨ ਕਰਨੀ ਹੈ ਤਾਂ ਕਰਿਓ, ਅਦਰਵਾਈਜ਼ ਮੁੜ ਕੇ ਦੁਬਾਰਾ ਉਹ ਸੀਟਸ ਨਹੀਂ ਮਿਲਣੀਆਂ ਜੀ ਫਿਰ। ਸੋ ਸੇਮ ਟਿਕਟ ਐਜ਼ ਇਟ ਇਜ਼ ਰੱਖ ਲਿਓ, ਪਲੱਸ ਜਿਨ੍ਹਾਂ ਨੇ ਫਰੈਂਡਸ ਵੀਡੀਓ ਤੋਂ ਟਿਕਟਸ ਪਿਕ ਕੀਤੀਆਂ ਨੇ ਉਹਨਾਂ ਦੇ ਲਈ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਫਰੈਂਡਸ ਵੀਡੀਓ ਨੂੰ ਹੀ ਕੰਟੈਕਟ ਕਰਿਓ ਜੇ ਇਨ ਕੇਸ ਕੋਈ ਵੀ ਤੁਸੀਂ ਤਬਦੀਲੀ ਕਰਨਾ ਚਾਹੁੰਦੇ ਆ ਜਾਂ ਹੋਰ ਐਕਸਟਰਾ ਐਡ ਕਰਨੀ ਆ ਜਾਂ ਕੋਈ ਘੱਟ ਕਰਨੀ ਆ, ਤਾਂ ਉਹਦੇ ਲਈ 416-303-4443 ਨੰਬਰ ਹੋਣਾ। ਤੇ ਅਡੀਸ਼ਨਲ ਟਿਕਟ ਦੀ ਜੇ ਮੈਂ ਗੱਲ ਕਰਾਂ ਤਾਂ ਮੈਨੂੰ ਲੱਗਦਾ 100-150 ਟਿਕਟ ਇਸ ਵੇਲੇ ਆਨਲਾਈਨ ਟਿਕਟ ਮਾਸਟਰ ਦੇ ਉੱਪਰ ਦਿਖ ਰਹੀ ਹੋਣੀ ਆ। ਸੋ ਉਹੀ ਸਿਰਫ ਟਿਕਟਸ ਨੇ, ਹੋਰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਪ੍ਰਿੰਟਡ ਟਿਕਟਸ ਵੀ ਅਵੇਲੇਬਲ ਨਹੀਂ ਆ, ਸਿਰਫ ਆਨਲਾਈਨ ਜਿਹੜੀਆਂ ਟਿਕਟਸ ਦਿਖ ਰਹੀਆਂ ਨੇ ਉਹੀ ਅਵੇਲੇਬਲ ਹੋਣਗੀਆਂ। ਸੋ ਹੁਣ ticketmaster.ca ticketmaster.ca ਤੇ ਜਾ ਕੇ ਤੁਸੀਂ ਆਪਣੇ
2: ਟਿਕਟ ਨੰਬਰ ਵੀ ਸਾਂਝਾ ਕਰ ਦਿਓ,
1: 6474006862, 6474006862, 9 ਅਗਸਤ ਨੂੰ ਹੁਣ ਆਪਾਂ ਸੇਮ ਹਾਲ ਜਿਹੜਾ ਕਿ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਹੈ ਵੁੱਡਬਾਈਨ ਮਾਲ ਦੇ ਨੇੜੇ, ਉੱਥੇ ਪੰਜਾਬੀ ਵਿਰਸਾ ਸ਼ੋਅ ਨੂੰ ਦੇਖਣਾ
2: ਪੰਜਾਬੀ ਵਿਰਸਾ 2026 ਅਗਸਤ 9 ਨੂੰ। ਬਹੁਤ ਸ਼ੁਕਰੀਆ ਜੀ, ਥੈਂਕ ਯੂ,
1: ਬਹੁਤ ਮਿਹਰਬਾਨੀ ਮੇਰਾ ਵੀਰੇ,
2: ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸੀ ਅਪਡੇਟ ਅੱਜ ਦੇ ਸ਼ੋਅ ਦੇ ਮੁਤਾਬਕ ਮੁਤਲਕ, ਤੇ ਨਾਲ ਦੇ ਨਾਲ ਬਾਈ ਸੁੱਖ ਹੋਣਾ ਦਾ ਸੁਨੇਹਾ ਜਿਹੜੇ ਕਿ ਟੈਂਟ ਸੇਲ ਲਾ ਕੇ ਬੈਠੇ ਹੋਏ ਨੇ, ਤੇ ਕੀ ਕਿੰਨਾ ਕੁ ਫਾਇਦਾ ਹੋ ਰਿਹਾ ਪਰਿਵਾਰਾਂ ਦਾ, ਬਾਈ ਸੁੱਖ ਜੀ ਦੱਸਣਗੇ।
3: ਬਹੁਤ ਸ਼ੁਕਰੀਆ, ਧੰਨਵਾਦ ਭੁੱਲਰ ਸਾਹਿਬ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਪਰਿਵਾਰਾਂ ਤੱਕ। ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ। ਅੱਜ ਰਾਤ ਦੇ 8 ਵਜੇ ਤੱਕ ਓਪਨ ਹੈ, ਬਹੁਤ ਸਾਰੀ ਨਿਊ ਐਂਟਰੀ ਜਿਹੜੀ ਤੰਬੂ ਟੈਂਟ ਸੇਲ ਦੇ ਵਿੱਚੋਂ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ, ਗੱਡੀਆਂ ਘਬਲਾ ਲਓ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਵੱਲ 294 ਵਾਕਰ ਡਰਾਈਵ, 294 ਵਾਕਰ ਡਰਾਈਵ ਵੱਲੋਂ ਗੱਡੀਆਂ ਘਬਾ ਲਓ। ਤੇ ਇੱਕ ਟਰਕੀ ਸਟਾਈਲ ਜਿਹਨਾਂ ਪਰਿਵਾਰਾਂ ਨੇ ਸੋਫਾ ਸੈੱਟ ਲੈਣਾ, ਗ੍ਰੇ ਕਲਰ ਦਾ ਪਰਫਾਰਮੈਂਸ ਫੈਬਰਿਕ ਦੇ ਵਿੱਚ 3 ਸੀਟਰ ਸੋਫਾ, 2 ਸੀਟਰ ਲਵਸਿਟ ਨਾਲ ਸਿੰਗਲ ਚੇਅਰ, ਸੋ ਇੱਕ 3 ਪੀਸ ਦਾ ਕੰਪਲੀਟ ਸੋਫਾ ਸੈੱਟ, ਸੋਫਾ ਲਵਸਿਟ ਐਂਡ ਚੇਅਰ, ਗ੍ਰੇ ਕਲਰ ਦਾ ਨਾਲ ਤੇ ਉੱਪਰ ਡਿਜ਼ਾਈਨਰ ਫਰ ਵਾਲੇ ਪਿੱਲੋ ਵੀ ਪਏ ਜਿਹਦੀ ਰੈਗੂਲਰ ਕੀਮਤ $3500 ਸੀ। ਇੱਕੋ ਹੀ ਪਰਿਵਾਰ ਮਿਲਣਾ ਜਿਹੜਾ ਰਾਈਟ ਵਿੰਗ ਸਟੋਰ ਆਜੂਗਾ, ਲੈ ਜਾਓ ਤੰਬੂ ਟੈਂਟ ਸੇਲ ਦੇ ਵਿੱਚ ਚੱਕ ਕੇ $799 ਦਾ। ਜੀ ਹਾਂ, $799 ਦਾ ਵਿੱਚ ਟਰਕੀ ਸਟਾਈਲ ਦਾ ਸੋਫਾ ਸੈੱਟ, ਸੋਫਾ ਲਵ ਸੈੱਟ ਐਂਡ ਚੇਅਰ ਇੱਕੋ ਹੀ ਪਰਿਵਾਰ ਨੂੰ ਮਿਲਣਾ, ਸੱਤ ਸੌ ਨੜਿਨਵੇਂ। ਰਾਈਟ ਵੀ ਆਓ ਤੇ ਰਾਈਟ ਤੰਬੂ ਟੈਂਟ ਸੇਲ ਦੇ ਵਿੱਚ ਚੱਕ ਕੇ ਲੈ ਜਾਓ। ਸੋ ਘੁਮਾ ਲਓ ਗੱਡੀਆਂ, 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਪੁਲਰ ਸਾਹਿਬ।
4: This is AM 530, CHLO AM, serving Brampton, Mississauga, Toronto, the GTA, and the world at am530.ca. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਦੋਸਤੋ, ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 7 ਵਜੇ ਤੱਕ ਤੁਸੀਂ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਇੰਜੋਏ ਕਰਦੇ ਹੋ। ਸਟੂਡੀਓ ਦਾ ਨੰਬਰ ਆ 416-233-7368। ਇਹ ਆਵਰ ਦੇ ਵਿੱਚ ਜੇ ਤੁਸੀਂ ਜੁੜੇ ਹੋ 6 to 7, ਲਾਸਟ ਪਿਛਲੇ ਆਵਰ ਦੇ ਵਿੱਚ ਜਿਹੜਾ ਟੌਪਿਕ ਸੀਗਾ ਉਹ ਡੇ ਕੇਅਰ ਦੇ ਵਿੱਚ ਸੀ, ਬੱਚਿਆਂ ਨੂੰ ਡੇ ਕੇਅਰ ਕਿੰਨਾ ਕੁ ਪਾਉਂਦੇ ਨੇ ਮਾਪਿਆਂ ਨੂੰ, ਕਿੰਨਾ ਕੁ ਫਾਇਦਾ, ਕਿੰਨਾ ਕੁ ਪ੍ਰੋਬਲਮ ਦਾ ਸਲਿਊਸ਼ਨ ਆ, ਜਾਂ ਇਹਦੇ ਨਾਲ ਵੀ ਕੋਈ ਪ੍ਰੋਬਲਮ ਟ੍ਰਿਗਰ ਹੁੰਦੀ ਆ ਉਹਦੇ ਬਾਬਤ ਸੀ। ਫਿਰ ਕਈ ਪੇਰੈਂਟਸ ਇਹਨੂੰ ਖਰਚਾ ਵੀ ਮੰਨਦੇ ਨੇ ਅਤੇ ਉਹਨਾਂ ਨੂੰ ਹੁੰਦਾ ਕਿ ਇਹ ਤੋਂ ਬੈਟਰ ਆਪਾਂ ਗ੍ਰੈਂਡ ਪੇਰੈਂਟਸ ਨੂੰ ਬੁਲਾ ਲੈਂਦੇ ਹਾਂ, ਪਰ ਉਹਦੇ ਨਾਲ ਵੀ ਪਰਿਵਾਰਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ। ਸੋ ਇਸ ਟੌਪਿਕ ਨੂੰ ਅੱਗੇ ਕੰਟੀਨਿਊ ਇਸ ਆਵਰ ਦੇ ਵਿੱਚ ਕਰਾਂਗੇ। ਐਂਡ ਜਿੱਥੇ ਹੋਰ ਸਾਡੇ ਸਪੋਂਸਰ ਸਾਹਿਬਾਨ ਸਾਥ ਦੇਣਗੇ, ਗੱਲਾਂ ਬਾਤਾਂ ਕਰਨਗੇ, ਉੱਥੇ ਹੀ ਦੋਸਤੋ ਜਦੋਂ ਕੋਈ ਸ਼ੋਅ ਹੁੰਦਾ, ਕਰਨ ਔਲਾ ਜੀ ਸ਼ੋਅ ਕਰਨ ਆ ਰਹੇ ਨੇ, ਦਲਜੀਤ ਸ਼ੋਅ ਕਰਨ ਆ ਰਹੇ ਨੇ, ਜਾਂ ਕੋਈ ਹੋਰ ਵੱਡੇ ਵੱਡੇ ਕੰਸਰਟ ਹੁੰਦੇ ਨੇ, ਉਹ ਸ਼ੋਆਂ ਦੇ ਵਿੱਚ ਸਕਿਉਰਿਟੀ ਦੀ ਸਰਵਿਸ ਤੁਸੀਂ ਦੇਖਦੇ ਹੋ, ਉਹ ਸਕਿਉਰਿਟੀ ਕਿੱਥੋਂ ਆਉਂਦੀ ਆ? ਵਿਆਹਾਂ ਦੇ ਵਿੱਚ ਤੁਸੀਂ ਸਕਿਉਰਿਟੀ ਦੇਖਦੇ ਹੋ, ਤੁਹਾਨੂੰ ਆਪਣੇ ਘਰ ਦੇ ਵਿੱਚ ਕੋਈ ਈਵੈਂਟ ਜਦੋਂ ਪਲੈਨ ਕਰਦੇ ਆ ਜਾਂ ਕੋਈ ਇੱਦਾਂ ਦਾ ਸ਼ੋਅ ਛੋਟਾ ਚਾਹੇ ਵੱਡਾ ਗਾ, ਸੋ ਇਹ ਸ਼ੋਆਂ ਦੇ ਵਿੱਚ ਸਕਿਉਰਿਟੀ ਸਰਵਿਸਿਜ਼ ਦਾ ਅਸੀਂ ਤੁਹਾਨੂੰ ਅੱਗੇ ਚੱਲ ਕੇ ਵੇਰਵਾ ਦੇਵਾਂਗੇ। ਸੋ ਪ੍ਰੋਗਰਾਮ ਨੂੰ ਤੁਸੀਂ ਇੱਦਾਂ ਜੁੜੇ ਰਹੋ, ਇੱਕ ਗੀਤ ਅਤੇ ਇਸ ਤੋਂ ਬਾਅਦ ਕਰਦੇ ਹਾਂ ਗੱਲਬਾਤ ਦਾ ਸਿਲਸਿਲਾ ਜਾਰੀ।

ਉਹਦੇ ਵੱਲ ਮੂੰਹ ਘੁਮਾ ਕੇ ਹੱਥ ਪੋਲਾ ਜਿਹਾ ਲਾ ਕੇ ਉਹ ਜਦੋਂ ਅਲਫ਼

0: ਦੋਸਤੋ ਸ਼ੋ ਦੀ ਗੱਲਬਾਤ ਜਿਹੜੀ ਕਰ ਰਹੇ ਸੀਗੇ ਉਹਦੇ ਵਿੱਚ ਬਾਈ ਸੁਮਿਤ ਜੀ ਸਾਡੇ ਨਾਲ ਜੁੜੇ ਨੇ। ਸਕਿਉਰਿਟੀ ਕੰਪਨੀ ਦਾ ਨਾਮ ਆ ਸਕਾਈ ਹੌਕ ਸਕਿਉਰਿਟੀ ਸਰਵਿਸਿਜ਼। ਪਿਛਲੇ ਤਕਰੀਬਨ 8 ਤੋਂ 9 ਸਾਲਾਂ ਦੇ ਵਿੱਚ ਜਿਹੜੇ 8 ਤੋਂ 9 ਸਾਲਾਂ ਦੇ ਵਿੱਚ ਇਹ ਸਕਿਉਰਿਟੀ ਪ੍ਰੋਵਾਈਡ ਕਰ ਰਹੇ ਨੇ ਵੱਖ ਵੱਖ ਕੰਸਰਨ ਦੇ ਵਿੱਚ। ਬਾਈ ਜੀ ਪਹਿਲਾਂ ਤਾਂ ਆਪਣੀ ਟੀਮ ਬਾਰੇ ਦੱਸੋ, ਟੀਮ ਦੇ ਵਿੱਚ ਕੌਣ ਕੌਣ ਆ ਅਤੇ ਕਿਹੜੀ ਕਿਹੜੀ ਰੇਸ 'ਤੇ ਸਕਿਉਰਿਟੀ ਤੁਹਾਡੇ ਕੋਲ ਟੀਮਾਂ ਨੇ?
1: ਹੈਲੋ ਐਵਰੀਵਨ, ਮੇਰਾ ਨਾਮ ਸੁਮਿਤ ਹੈ। ਹਮਾਰੀ ਆਪਣਾ 6 ਬੰਦੋ ਕੀ ਟੀਮ ਹੈ ਐਂਡ ਟੋਟਲ ਮੈਨੇਜਮੈਂਟ, ਲਾਈਕ ਆਮ ਦਾ ਡਾਇਰੈਕਟਰ ਐਂਡ ਆਈ ਹੈਵ ਵਨ ਮੋਰ ਡਾਇਰੈਕਟਰ ਵਿਦ ਮੀ, ਦੀਪ ਐਂਡ ਜਸਮੀਤ, ਐਂਡ ਦੈਨ ਵੀ ਹੈਵ ਲਾਈਕ 3 ਸਕੇਜੂਲਰਸ। ਉਸਕੇ ਇਲਾਵਾ ਹਮਾਰੇ ਪਾਸ ਆਪਣਾ 300 ਸੇ ਸਾਢੇ 300 ਗਾਰਡ ਹੋਤੇ ਹੈ।
0: ਅੱਛਾ, 300 ਸਾਢੇ 300 ਗਾਰਡ ਤੁਹਾਡੇ ਉਹਦੇ ਵਿੱਚ? ਯੈਸ, ਬਹੁਤ ਅੱਛੇ ਬਹੁਤ ਅੱਛੇ।
1: ਲਾਈਕ ਹਮਾਰੇ ਪਾਸ ਲਾਈਕ ਅਭੀ ਇਸ ਟਾਈਮ ਪੇ ਕੁਛ ਵੇਅਰ ਹਾਊਸਿਸ ਹੈ ਐਂਡ ਵੀ ਆਰ ਲੁਕਿੰਗ ਫੋਰ ਲਾਈਕ ਮੋਰ ਲਾਈਕ ਕੰਸਟਰਕਸ਼ਨ ਸਾਈਟਸ, ਤਾਂ ਕਿ ਹਮ ਆਪਣੇ ਉਨ ਗਾਰਡਸ ਕੋ ਹਮ ਅੱਗੇ ਹੋਰ ਕੰਮ ਦੇ ਸਕੇ।
0: ਅਭੀ ਕਿਹੜੀ ਸਰਵਿਸ ਤੋਂ ਆਪਾਂ ਕਹਿੰਦੇ, ਕਿੱਥੇ ਕਿੱਥੇ ਤੁਸੀਂ ਪ੍ਰੋਵਾਈਡ ਕਰਦੇ ਹੋ ਸਕਿਉਰਿਟੀ?
1: ਰਾਈਟ ਨਾਉ ਅਭੀ ਹਮ ਈਵੈਂਟ ਇੰਡਸਟਰੀ ਕੇ ਅੰਦਰ ਜ਼ਿਆਦਾ ਹੈ, ਸੋ ਜਿਤਨੇ ਵੀ ਗਾਰਡਸ ਹਮਾਰੇ ਹਮ ਮੋਸਟਲੀ ਔਨ ਕੋਲ ਕੰਮ ਕਰਤੇ ਹੈ। ਜਿਸ ਦਿਨ ਆਪਕਾ ਈਵੈਂਟ ਹੁਆ ਕਰੇਗਾ ਉਸ ਦਿਨ ਹਮ ਆਪਣੇ ਗਾਰਡਸ ਕੋ ਭੇਜਾ ਕਰੇਂਗੇ।
0: ਤੁਸੀਂ ਹੁਣ ਤੱਕ ਕਿਹੜੇ ਕਿਹੜੇ ਈਵੈਂਟਸ ਕਰ ਚੁੱਕੇ ਹੋ?
1: ਹਮ ਅਭੀ ਜਿਤਨੇ ਵੀ ਆਪਣਾ ਰੋਜਰ ਸੈਂਟਰ, ਰੋਜਰ ਸਟੇਡੀਅਮ, ਸਕੋਸ਼ਾ ਬੈਂਕ ਅਰੀਨਾ, ਬਡਵਾਈਜ਼ਰ ਸਟੇਜ ਜੋ ਕਿ ਆਰਬੀਸੀ ਐਮਪੀ ਥੀਏਟਰ ਹੋ ਚੁੱਕਿਆ, ਹਮ ਉਹ ਸਾਰੇ ਦੇ ਸਾਰੇ ਸ਼ੋਅ ਕਰ ਚੁੱਕੇ ਹੈ ਸਿੰਸ ਲਾਈਕ ਦ ਸਮਰ ਸਟਾਰਟਿੰਗ।
0: ਕਿਹੜੇ ਕਿਹੜੇ ਆਰਟਿਸਟ?
1: ਕਰਨ ਔਜਲਾ, ਦਿਲਜੀਤ ਐਂਡ ਬਰੂਨੋ ਮਾਰਸ।
0: ਓਕੇ,
1: ਫੀਫਾ ਕੇ ਰਿਗਾਰਡਿੰਗ ਵੀ ਹਮਨੇ ਪਰਸਨਲ ਸਿਕਿਉਰਿਟੀ ਵੀ ਦਿੱਤੀ ਫੀਫਾ ਕੇ ਅੰਦਰ।
0: ਅੱਛਾ, ਫੀਫਾ ਦੇ। ਫੀਫਾ ਕੇ ਅੰਦਰ ਜਿਹੜੇ ਬਿਗ ਇਵੈਂਟਸ ਨੇ ਉੱਥੇ ਵੀ ਤੁਹਾਡੀ ਪ੍ਰੈਜੈਂਸ ਹੁੰਦੀ ਹੈ, ਤੇ ਜਿਹੜੇ ਚਾਹੇ ਛੋਟੇ ਇਵੈਂਟਸ ਨੇ ਉਹਨਾਂ
1: ਦੇ ਛੋਟੇ ਇਵੈਂਟਸ ਵਿੱਚ ਵੀ ਹਮਾਰੇ ਪਾਸ ਇੱਕ ਆਪਣਾ ਰੈਸਟੋਰੈਂਟ ਐਂਡ ਮਿਸਿਸਾਗਾ ਬੇਫਿਕਰੇ, ਹਮ ਉਸਕੇ ਲਈ ਵੀ ਆਪਣਾ ਬਾਲੀਵੁੱਡ ਸੋਸ਼ਲ ਟੋਰਾਂਟੋ ਉਨਕੇ ਲਈ ਵੀ ਹਮ ਸਿਕਿਉਰਿਟੀ ਪ੍ਰੋਵਾਈਡ ਕਰਦੇ ਹਾਂ।
0: ਪੱਬਾਂ ਕਲੱਬਾਂ ਦੇ ਵਿੱਚ ਇਵੈਂਟਸ ਦੇ ਵਿੱਚ ਤੁਸੀਂ ਸਾਰੇ ਜਿਹੜੇ ਉਹ ਕਰਦੇ ਹੋ, ਤੇ ਇਹਦੇ ਵਿੱਚ ਤੁਹਾਨੂੰ ਅਸੀਂ ਕਿੰਨਾ ਟਾਈਮ ਪਹਿਲਾਂ ਦੱਸਣਾ ਪੈਂਦਾ ਤੁਹਾਨੂੰ?
1: ਮੋਸਟਲੀ ਕਭੀ ਕਭੀ ਹਮੇ ਕਾਲ ਆ ਜਾਂਦੀ ਹੈ ਲਾਈਕ ਇੱਕ ਦਿਨ ਪਹਿਲੇ, ਕਭੀ ਕਭੀ ਕੁਛ ਆਵਰ ਕੁਛ ਘੰਟੇ ਪਹਿਲੇ ਵੀ ਕਾਲ ਆਤੀ ਹੈ, ਲਾਈਕ 4 ਘੰਟੇ ਪਹਿਲੇ ਕੀ ਵੀ ਨੀਡ ਅ ਗਾਰਡ। ਇੱਕ ਸ਼ੋਅ ਹੁਆ ਥਾ ਬ੍ਰੈਮਟਨ ਮੇ, ਪੰਜਾਬੀ ਆਰਟਿਸਟ ਕਾ ਸ਼ੋਅ ਥਾ, ਵੋ ਕਾਲ ਮੇਰੇ ਪਾਸ 2 ਘੰਟੇ ਪਹਿਲੇ ਆਈ ਥੀ। ਅੱਛਾ, 2 ਘੰਟੇ ਕੇ ਅੰਦਰ ਉਹਦਾ ਗਾਰਡ ਭੇਜੋ ਤਾਂ ਫਿਰ
0: ਤੁਸੀਂ ਫਿਰ ਭੇਜ ਦਿੰਦੇ?
1: ਹਾਂਜੀ ਹਾਂਜੀ।
0: ਸੋ ਦੋਸਤੋ, ਕਹਿਣ ਦਾ ਭਾਵ ਤੁਹਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਆ, ਤੁਹਾਡਾ ਕੋਈ ਪੱਬ ਆ, ਕਲੱਬ ਆ, ਰੈਸਟੋਰੈਂਟ ਆ, ਕਈ ਵਾਰ ਜਿੱਥੇ ਅਲਕੋਹਲ ਜ਼ਿਆਦਾ ਸਰਵ ਕੀਤੀ ਜਾਂਦੀ ਉੱਥੇ ਜ਼ਿਆਦਾ ਸਿਕਿਉਰਿਟੀ ਦੀ ਲੋੜ ਪੈਂਦੀ ਹੈ।
1: ਹਾਂਜੀ,
0: ਅੱਛਾ, ਜਿਹੜੇ ਜਦੋਂ ਕੋਈ ਬੰਦਾ ਪੱਬ ਕਲੱਬ ਦੇ ਵਿੱਚ ਜਾ ਕੇ ਆਪਾਂ ਕਹਿੰਦੇ ਖਾਰੂ ਪਾਉਣ ਲੱਗ ਗਿਆ, ਉਹ ਫਿਰ ਤੁਸੀਂ ਵੀ ਚੱਕ ਕੇ ਬਾਹਰ?
1: ਉਹ ਥੋੜਾ ਡੀਐਸਕਲੇਟ ਕਰਨੀ ਪੜਤੀ ਸਿਚੁਏਸ਼ਨ, ਥੋੜਾ ਸਮਝਾ ਕੇ, ਥੋੜਾ ਬਾਹਰ ਲੈ ਜਾ ਕੇ, ਪਿਆਰ ਸੇ ਬਾਤ ਕਰ, ਅਗਰ ਜ਼ਿਆਦਾ ਐਸਕਲੇਟ ਹੋ ਰਹੀ ਸਿਚੁਏਸ਼ਨ ਤੋਂ ਫਿਰ ਆਪਣਾ ਫਿਰ ਹਮ
0: ਤੁਸੀਂ ਉਹਨਾਂ ਨੂੰ ਹੈਂਡਕਫਸ ਵੀ ਕਰ ਸਕਦੇ ਹੋ।
1: ਵੋ ਹਮਾਰੇ ਪਾਸ ਵੋ ਵਾਲੇ ਗਾਰਡਸ ਵੀ ਹੈ, L3 ਲੈਵਲ ਗਾਰਡਸ ਜੋ ਕਿ ਹੈਂਡਕਫ ਕਰ ਸਕਦੇ ਹੈ, ਬਟ ਵੀ ਹੈਵ ਲਾਈਕ L1 ਲੈਵਲ ਗਾਰਡਸ, L2 ਲੈਵਲ ਗਾਰਡਸ, L3 ਲੈਵਲ ਗਾਰਡਸ ਜੋ ਕਿ L3 ਵਾਲੇ ਗਾਰਡਸ ਹੋਤੇ ਹੈ, ਉਨਕੇ ਪਾਸ ਹੈਂਡਕਫ ਹੋਤਾ ਹੈ, ਵੋ ਉਨਕੋ ਹੈਂਡਕਫ ਮੇਂ ਆਪਣਾ ਕਰ ਸਕਤੇ ਹੈ ਅਰੈਸਟ।
0: ਅੱਜ ਕੱਲ ਤਾਂ LCBO ਨੂੰ ਬੜੀ ਲੋੜ ਪੈਂਦੀ ਹੈ ਸਿਕਿਉਰਿਟੀ ਦੀ, ਉੱਥੇ ਤਾਂ ਕਹਿੰਦੇ ਬੰਦੇ ਆਉਂਦੇ ਨੇ ਗੱਡੀ ਪਾਰਕ ਕੀਤੀ, ਬੀਰਾਂ ਦੀ ਪੇਟੀ ਚੱਕੀ, ਸਿੱਧਾ ਬਾਹਰ।
1: ਹਾਂਜੀ ਹਾਂਜੀ ਹਾਂਜੀ,
0: ਹੈ ਨਾ।
1: ਉਧਰ ਆਪਣਾ ਮੋਸਟਲੀ ਅਗਰ L3 ਗਾਰਡ ਜਾਏ ਤਾਂ ਜ਼ਿਆਦਾ ਸਹੀ ਰਹਤੇ, ਉਹ ਅਰੈਸਟ ਕਰ ਸਕਤੇ ਹੈ ਉਨ ਬੰਦੋ ਕੋ।
0: ਓਕੇ,
1: ਉਹ ਆਪਣਾ ਜਾਂ ਫਿਰ ਪੁਲਿਸ ਕੋ ਬੁਲਾ ਸਕਤੇ ਹੈ ਐਂਡ ਦੇ ਕੈਨ ਗਿਵ ਇਟ ਟੂ ਦੈਮ।
0: ਗਰੋਸਰੀ ਸਟੋਰਾਂ ਚ ਘਿਓ ਚੋਰੀ,
1: ਸੇਮ ਥਿੰਗ
0: ਜੀ। ਸੋ ਕਹਿੰਦਾ ਵਾ ਦੋਸਤੋ, ਤੁਹਾਡਾ ਕੋਈ ਬਿਜ਼ਨਸ ਆ, ਤੁਸੀਂ ਇਹਦੇ ਲਈ ਸਿਕਿਉਰਿਟੀ ਸਰਵਿਸ ਚਾਹੀਦੀ ਆ, ਐਂਡ ਅਲੱਗ ਅਲੱਗ ਰੇਸ ਤੇ ਇਹਨਾਂ ਕੋਲ ਸਿਕਿਉਰਿਟੀ ਗਾਰਡਸ ਭਰਤੀ ਕੀਤੇ ਹੋਏ ਨੇ, 350 ਸਿਕਿਉਰਿਟੀ ਗਾਰਡ ਦੀ ਟੀਮ ਆ, ਜਾਂ ਫਿਰ ਤੁਹਾਡਾ ਕੋਈ ਈਵੈਂਟ ਆ, ਈਵੈਂਟ ਛੋਟਾ ਗਾ ਵੱਡਾ ਗਾ ਨੋ ਮੈਟਰ, ਤੁਸੀਂ ਆਪਣੇ ਆਰਟਿਸਟ ਨੂੰ, ਆਪਣੇ ਵੈਨਿਊ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ, ਆਪਣੀ ਜੋ ਤੁਹਾਡੇ ਇਸ ਈਵੈਂਟ 'ਚ ਗੈਸਟ ਆ ਰਹੇ ਨੇ ਉਹਨਾਂ ਨੂੰ ਤੁਸੀਂ ਸਕਿਓਰ ਫੀਲ ਕਰਵਾਉਣਾ ਚਾਹੁੰਦੇ ਹੋ, ਤਾਂ ਸਕਾਈ ਹੌਕ ਸਕਿਉਰਿਟੀ ਸਰਵਿਸਿਜ਼ ਅਤੇ ਬਾਈ ਜੀ ਨੰਬਰ ਤੁਹਾਡਾ ਇਹੀ ਇੱਕ ਵਾਰੀ ਸਾਂਝਾ ਕਰ ਦਿਓ।
1: ਨੰਬਰ ਹੈ ਹਮਾਰਾ 6477066766 6477066766। ਹਮ ਹਾਇਰਿੰਗ ਵਗੈਰਾ ਵੀ ਕਰਤੇ ਰਹਤੇ ਹੈ ਫ੍ਰੀਕੁਐਂਟਲੀ, ਅਗਰ ਕਿਸੀ ਨੇ ਅਗਰ ਕਿਸੀ ਕਾ ਸਿਕਿਉਰਿਟੀ ਲਾਇਸੈਂਸ ਹੋ ਤਾਂ ਆਪ ਮੇਰੇ ਕੋ ਉਸ ਨੰਬਰ ਮੇ ਮੈਸੇਜ ਕਰ ਸਕਤੇ ਹੋ, 6477066766।
0: ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ ਤੁਹਾਡਾ। ਬਾਈ ਸੁਮਿਤ ਸਕਾਈ ਹੌਕ ਇਮੀਗ੍ਰੇਸ਼ਨ ਤੋਂ, ਐਂਡ ਨੰਬਰ ਆ ਜੀ 226-988-6921। ਜੇ ਤੁਹਾਡੇ ਕੋਲ ਪੈਸੇ ਬਹੁਤ ਜ਼ਿਆਦਾ ਆ ਅਤੇ ਤੁਹਾਨੂੰ ਵੀ ਲੱਗਦਾ ਕਿ ਭਾਈ ਸਿਕਿਉਰਿਟੀ ਲੈ ਲਈਏ, ਕਿਉਂਕਿ ਜਿੱਥੇ ਕਿ ਥਰੈਟ ਪਰਸੈਪਸ਼ਨ ਵੀ ਬਹੁਤ ਲੋਕਾਂ ਨੂੰ ਸੀਰੀਅਸ ਥਰੈਟਸ ਵੀ ਹੁੰਦੀਆਂ ਨੇ, ਜਾਂ ਫਿਰ ਉਹਨਾਂ ਨੂੰ ਲੱਗਦਾ ਕਿ ਅਸੀਂ ਸਾਨੂੰ ਸਿਕਿਉਰਿਟੀ ਚਾਹੀਦੀ ਹੈ, ਸਾਡੇ ਘਰ ਮੂਹਰੇ ਗਾਰਡ ਖੜ੍ਹਾ ਹੋਵੇ, ਸਾਡੇ ਬਿਜ਼ਨਸ ਮੂਹਰੇ ਗਾਰਡ ਖੜ੍ਹਾ ਹੋਵੇ, ਤਾਂ ਵੀ ਤੁਸੀਂ ਇਹਨਾਂ ਦੀ ਸਰਵਿਸ ਲੈ ਸਕਦੇ। ਨੰਬਰ ਅਗੇਨ 226-988-6921, 226-988-6921, 226-988-6921, 9886921 ਤੇ ਕਾਲ ਜਿਹੜੀ ਕੀਤੀ ਜਾ ਸਕਦੀ ਹੈ। ਤੇ ਬਾਜੀ ਤੁਹਾਡੀ ਇੰਡਸਟਰੀ ਦੇ ਵਿੱਚ ਵੀ ਕੰਪੀਟੀਸ਼ਨ ਵੀ ਹੈ ਤੇ ਹੈਗਾ ਜਾਂ ਨਹੀਂ ਹੈਗਾ?
1: ਕੰਪੀਟੀਸ਼ਨ ਬਹੁਤ ਹੈ ਸਿਕਿਉਰਿਟੀ ਇੰਡਸਟਰੀ ਮੇ, ਓਨਟਾਰੀਓ ਕੇ ਅੰਦਰ ਬਹੁਤ ਸਾਰੀ ਕੰਪਨੀਆਂ ਓਪਨ ਹੋ ਚੁੱਕੀ ਹੈ।
0: ਤੇ ਰੈਸਟੋਰੈਂਟ, ਮੈਂ ਨਾ ਕਈ ਵਾਰ ਅਸੀਂ ਪੀਜ਼ਾ ਸਟੋਰਾਂ ਤੇ ਜਾਂਦੇ ਹਾਂ, ਰੈਸਟੋਰੈਂਟਾਂ ਨਾਲ ਗੱਲਬਾਤ ਹੁੰਦੀ ਆ ਜਾਂ ਫਿਰ ਵਿੰਡੋ ਟਿੰਟਿੰਗ ਜਾਂ ਕਈ ਇੱਦਾਂ ਦੇ ਬਿਜ਼ਨਸ ਨੇ, ਉਹ ਕਹਿੰਦੇ ਜੀ ਸਾਨੂੰ ਤਾਂ ਜਿਹੜਾ ਸਾਡਾ ਨਾਲ ਦਾ ਹੀ ਬਿਜ਼ਨਸ ਆ, ਕੰਪੀਟੀਟਰ ਆ, ਉਹ ਕਹਿੰਦੇ ਸਾਡੇ ਤੇ ਫੇਕ ਰਿਵਿਊ ਪਵਾਉਂਦੇ ਨੇ, ਸਾਡੇ ਤੇ ਇੱਦਾਂ ਕਰ ਦਿੰਦੇ ਨੇ, ਵੀ ਇਹ ਤੁਹਾਡੀ ਵੀ ਇੰਡਸਟਰੀ 'ਚ ਹੁੰਦਾ ਹੈ?
1: ਇਹ ਸਾਰੀ ਇੰਡਸਟਰੀ ਮੈਂ ਉੱਥੇ ਜੋ ਮੇਰੇ ਕੋਲ ਲੱਗਦਾ ਹੈ ਮੋਸਟਲੀ ਤੋਂ ਸਿਕਿਉਰਿਟੀ ਇੰਡਸਟਰੀ ਮੇਂ ਵੀ ਇਹ ਚੀਜ਼ ਚਲਤੀ ਹੈ ਕਿ ਕੋਈ ਗਾਰਡ ਆਪਣੇ ਕਿਸੇ ਗਾਰਡ ਕੋ ਬੋਲ ਦੇਂਗੇ ਕਿ ਦੂਸਰੀ ਕੰਪਨੀ ਕੇ ਗਾਰਡਸ ਕੇ ਉੱਪਰ ਸਿਕਿਉਰਿਟੀ।
0: ਅੱਛਾ, ਜਿਹੜਾ ਸਿਕਿਉਰਿਟੀ ਗਾਰਡ ਤੁਸੀਂ ਹਾਇਰ ਕਰਦੇ ਹੋ, ਚਲੋ ਇੱਕ ਤਾਂ ਉਹਦੇ ਕੋਲ ਲਾਇਸੈਂਸ ਹੋਣਾ ਚਾਹੀਦਾ।
1: ਹਾਂਜੀ, ਲਾਇਸੈਂਸ।
0: ਤੁਸੀਂ ਇਹ ਵੀ ਦੇਖਦੇ ਬੰਦਾ ਕਿੰਨਾ ਕੁ ਹੱਟਾ ਕੱਟਾ, ਕਿੰਨਾ ਕੁ ਖੁੱਲੇ ਹੱਟਾ,
1: ਬਹੁਤ ਦੇਖਣਾ ਪੜਤਾ ਹੈ ਵੋ ਲਾਈਕ ਫੋਰ ਲਾਈਕ ਅਦਰ ਲਾਈਕ L2 ਲਾਈਕ ਕਾਰਡਸ ਫੋਰ L3 ਕਾਰਡਸ ਐਂਡ ਆਲ। ਬਟ ਫਸਟ ਚੀਜ਼ ਜੋ ਮੈਂ ਦੇਖਤਾ ਹੂੰ ਵੋ ਦੇਖਤਾ ਹੂੰ ਮੈਂ ਕਮਿਊਨੀਕੇਸ਼ਨ। ਅਗਰ ਬੰਦੇ ਕੇ ਉੱਪਰ ਬੰਦੇ ਕੇ ਪਾਸ ਕਮਿਊਨੀਕੇਸ਼ਨ ਹੈ, ਗੁੱਡ ਕਮਿਊਨੀਕੇਸ਼ਨ ਸਕਿੱਲਸ, ਤੋ ਬੰਦਾ ਵੋ ਡੀ ਐਸਕੇਲੇਟ ਸਿਚੁਏਸ਼ਨ ਕਰ ਸਕਦਾ। ਉਸ ਚੀਜ਼ ਮੇਂ ਫਿਰ ਬੰਦੇ ਕੋ ਹੱਟਾ ਕੱਟਾ ਹੋ ਨਾ ਹੋ ਵੋ ਮੈਟਰ ਨਹੀਂ ਕਰਦਾ।
0: ਤੇ ਇਹ ਕੁੜੀਆਂ ਵੀ ਹੁੰਦੀਆਂ ਹਨ?
1: ਹਾਂਜੀ ਹਾਂਜੀ, ਮੇਲ ਔਰ ਫੀਮੇਲ। ਆਈ ਹੈਵ ਲਾਈਕ ਸੋ ਮੈਨੀ ਲਾਈਕ ਫੀਮੇਲ ਗਾਰਡ ਜਿਨਕੀ ਕਮਿਊਨੀਕੇਸ਼ਨ ਲੈਵਲ ਬਹੁਤ ਗ੍ਰੇਟ ਹੈ ਐਂਡ ਵੋ ਸਿਚੁਏਸ਼ਨ ਕੋ ਬਹੁਤ ਅੱਛੇ ਤਰੀਕੇ ਸੇ ਡੀ ਐਸਕੇਲੇਟ ਕਰ ਦਿੱਤੀ ਹੈ।
0: ਸੋ ਵਾਂਸ ਅਗੇਨ ਦੋਸਤੋ, ਇਹ ਕੰਪਨੀ ਦਾ ਨੰਬਰ ਵੀ ਹੈ, ਕੋਈ ਸਾਂਝਾ ਕਰ ਦਿਓ?
1: ਹਾਂਜੀ, ਇਸ ਕੰਪਨੀ ਦਾ ਨੰਬਰ ਹੈ 6477066766।
0: ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ। ਦੱਸੋ, ਇਹ ਸੀ ਭਾਈ ਸੁਮਿਤ ਜੀ ਸਕਾਈ ਹੌਕ ਸਿਕਿਉਰਿਟੀ ਸਰਵਿਸ ਤੋਂ। ਤੁਹਾਨੂੰ ਸਰਵਿਸ ਚਾਹੀਦੀਆਂ ਨੇ ਜ਼ਰੂਰ ਬਾਈ ਉਹਨਾਂ ਨੂੰ ਕਾਲ ਕਰ ਸਕਦੇ ਜਾਂ ਫਿਰ ਮੇਰੇ ਤੋਂ ਵੀ ਨੰਬਰ ਲੈ ਸਕਦੇ। ਮੇਰਾ ਨੰਬਰ ਹੈ 6479921020।

0: ਲੋ ਦੋਸਤੋ ਸਾਡੀ ਲਾਈਨ ਜੁੜ ਚੁੱਕੀ ਆ ਰਾਹੁਲ ਜੀ ਨਾਲ ਪੂਰੀ ਹੈਰੀਟੇਜ ਤੋਂ। ਰਾਹੁਲ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ।
0: ਤੁਹਾਨੂੰ ਅਸੀਂ ਕਦੇ ਯਾਦ ਜਿਹੜਾ ਹਮੇਸ਼ਾ ਕਰਦੇ ਰਹਿੰਦੇ ਹਾਂ ਅਤੇ ਉਹਦੇ ਰੀਜ਼ਨ ਵੱਖਰੇ ਵੱਖਰੇ ਨੇ। ਇੱਕ ਤਾਂ ਤੁਹਾਡਾ ਨੇਚਰ, ਸਾਡਾ ਦਿਲ ਕਰਦਾ ਹੁੰਦਾ ਵੀ ਤੁਹਾਡੇ ਨਾਲ ਬੈਠੀਏ ਗੱਲਾਂ ਬਾਤਾਂ ਕਰੀਏ, ਅਤੇ ਉੱਥੇ ਤੁਹਾਡੀਆਂ ਸਰਵਿਸ, ਉਹ ਚਾਹੇ ਕਦੇ ਪ੍ਰਿੰਟਿੰਗ ਵਾਲੀਆਂ ਨੇ, ਗੱਡੀਆਂ ਵਾਲੀਆਂ ਨੇ, ਡਿਟੇਲਿੰਗ ਵਾਲੀਆਂ ਨੇ, ਵੱਖ ਵੱਖ ਜਿਹੜੀਆਂ ਸਰਵਿਸ ਨੇ ਉਹਨਾਂ ਦੇ ਲਈ ਵੀ ਅਸੀਂ ਵੀ ਸਾਡੇ ਪਰਿਵਾਰਕ ਮੈਂਬਰ ਵੀ ਯਾਦ ਕਰਦੇ ਰਹਿੰਦੇ ਨੇ। ਸੋ ਪਹਿਲੀ ਚੀਜ਼ ਰਾਹੁਲ ਜੀ, ਅੱਜ ਮੈਂ ਜਿਹੜੀ ਗੱਲਬਾਤ ਕਰਨੀ ਚਾਹੂੰਗਾ ਉਹ ਆ ਵਿੰਡੋ ਟਿੰਟ ਦੀ। ਗੱਡੀਆਂ ਨਾ ਜਦੋਂ ਮਹਿੰਗੀਆਂ ਵੀ ਹੁੰਦੀਆਂ ਨੇ, ਅੱਜ ਕੱਲ੍ਹ ਟਰਾਂਸਪੇਰੈਂਟ ਸ਼ੀਸ਼ੇ ਦੇ ਨਾਲ ਗੱਡੀ ਚੱਲਦੀ ਬਹੁਤ ਘੱਟ ਦੇਖਦੇ, ਵਿੰਡੋ ਟਿੰਟ ਅਸੀਂ ਦੇਖਦੇ ਹਾਂ ਕਿ ਬੰਦਾ ਕਰਵਾਉਂਦਾ ਹੀ ਆ। ਪਹਿਲਾਂ ਕੰਮ ਬੰਦੇ ਦਾ ਹੁੰਦਾ ਕਿ ਵਿੰਡੋ ਟਿੰਟ ਕਰਵਾ ਲਈਏ। ਕਈ ਵਾਰ ਹੁੰਦਾ ਸੀ ਯਾਰ 300-400-500 ਦਾ ਖਰਚਾ, ਪਰ ਜਦੋਂ ਤੁਸੀਂ ਅਨਾਊਂਸ ਕੀਤਾ ਕਿ $149 ਦੇ ਵਿੱਚ ਹੀ ਆ ਐਂਡ ਉਹ ਵੀ ਲਾਈਫ ਟਾਈਮ ਵਾਰੰਟੀ ਦੇ ਨਾਲ, ਤਾਂ ਸਾਨੂੰ ਤਾਂ ਜਿਵੇਂ ਕਹਿੰਦੇ ਹੋਰ ਦੱਸੋ ਕੀ ਚਾਹੀਦਾ। ਹਾਂਜੀ
1: ਜੀ।
0: ਸੋ ਇਹ ਇਹਦੇ ਬਾਰੇ ਦੱਸੋ, ਵਿੰਡੋ ਟਿੰਟਿੰਗ ਇਹ ਕਿੰਨਾ ਕੁ ਟਾਈਮ ਲੱਗਦਾ, ਕਿਵੇਂ ਅਪਾਇੰਟਮੈਂਟ ਲੈਣੀ ਹੈ, ਤੇ ਇਹਦੇ ਬਾਰੇ ਸਮਝਾਓ ਜੀ।
1: ਵਿੰਡੋ ਟਿੰਟਿੰਗ ਦੀ ਪੂਰੀ ਹੈਰੀਟੇਜ ਤੁਹਾਨੂੰ,
0: ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਹੈ ਰਾਹੁਲ ਜੀ। ਬਾਈ ਜੀ ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਹੈ ਰਾਹੁਲ ਜੀ।
1: ਹੈਲੋ।
0: ਹਾਂਜੀ
1: ਹਾਂਜੀ ਹਾਂਜੀ, ਹੁਣ ਠੀਕ
0: ਹੈ? ਹਾਂਜੀ ਹੁਣ ਥੋੜੀ ਸਲੋ ਆ, ਥੋੜਾ ਮਾਈਕ ਦੇ ਨੇੜੇ ਦੇਖ ਲਓ।
1: ਹਾਂਜੀ
0: ਜੀ।
1: ਵਿੰਡੋ ਟਿੰਟਿੰਗ ਜੀ ਆਪਣੀ ਪੂਰੀ ਹੈਰੀਟੇਜ ਦੀ ਕਿਸੇ ਵੀ ਲੋਕੇਸ਼ਨ ਤੇ ਤੁਸੀਂ ਆ ਸਕਦੇ ਹੋ ਜੀ, ਤਿੰਨਾਂ ਚੋਂ ਵਾਕ ਇਨ ਆਪਾਂ ਟਿੰਟ ਕਰ ਦਿੰਦੇ ਹਾਂ। 30 ਮਿੰਟਸ ਤੋਂ 45 ਮਿੰਟਸ ਦੇ ਵਿੱਚ ਵੀ ਟਿੰਟਿੰਗ ਹੋ ਜਾਂਦੀ ਹੈ, ਡਿਪੈਂਡ ਕਰਦਾ ਕਿੰਨੇ ਸ਼ੀਸ਼ੇ ਕਰਾਉਣੇ ਆ। ਸਾਰੀ ਗੱਡੀ ਦਾ, ਸਾਰੇ ਸੈਡਾਂ ਵਾਲੀ ਦੇ ਬੈਕ ਸ਼ੀਸ਼ੇ ਦਾ ਵਾਰਡ ਘੰਟੇ ਦੇ ਵਿੱਚ ਆਪਾਂ ਗੱਡੀ ਕਰ ਦਿੰਦੇ ਹਾਂ, ਤੇ ਤੁਹਾਨੂੰ ਪਤਾ ਹੀ ਹੈ ਪ੍ਰਾਈਸ ਦੇ ਨਾਲ ਆਪਣੀ ਵਾਰੰਟੀ ਜਿਹੜੀ ਹੈਗੀ ਆ ਲਾਈਫ ਟਾਈਮ ਹੈਗੀ ਆ, ਜਿਹਦੇ ਵਿੱਚ ਤੁਹਾਡੀ ਫਿਊਚਰ ਦੇ ਵਿੱਚ ਕਦੀ ਬਬਲ ਆਉਣ, ਪੀਲ ਆਫ ਆਉਣ, ਅਸੀਂ ਫ੍ਰੀ ਦੇ ਵਿੱਚ ਰਿਪਲੇਸ ਕਰਕੇ ਦਿੰਦੇ ਜੀ, ਨੋ ਚਾਰਜਿਸ, ਤੇ ਉਹਦੇ ਕੋਈ ਹਿਡਨ ਫੀਸ ਨਹੀਂ ਹੁੰਦੀ ਹੈਗੀ। ਤੇ ਮੋਸਟ ਇੰਪੋਰਟੈਂਟਲੀ ਤੁਸੀਂ ਜਿਵੇਂ ਪਹਿਲਾਂ ਦੱਸਿਆ ਸਟਾਰਟਿੰਗ ਦੇ ਵਿੱਚ, ਆਪਣਾ ਜਿਹੜੀ ਹੁੰਦੀ ਹੈ ਟਰਾਂਸਪੇਰੈਂਟ ਟਰਾਂਸਪੇਰੈਂਟ ਟਿੰਟ ਕਰਾਉਣ ਦੇ ਦੋ ਰੀਜ਼ਨ ਹੁੰਦੇ ਨੇ। ਪਹਿਲਾਂ ਚਲੋ ਹੈਗਾ ਜੀ ਪ੍ਰਾਈਵੇਸੀ, ਸਭ ਤੋਂ ਵੱਡਾ ਰੀਜ਼ਨ ਪ੍ਰਾਈਵੇਸੀ, ਤੁਹਾਡਾ ਅੰਦਰ ਜਦੋਂ ਬੈਠੇ ਨੀ ਦਿਖਦਾ ਨਾ ਵੀ ਅੰਦਰ ਕੌਣ ਬੈਠਾ ਆ, ਤੇ ਆਪਣਾ ਕੀ ਸਮਾਨ ਪਿਆ ਆ, ਉਹ ਸਭ ਕੁਛ ਪ੍ਰਾਈਵੇਟ ਵਧੀਆ ਰਹਿੰਦਾ ਆ। ਦੂਜੀ ਚੀਜ਼ ਜਿਹੜੀ ਫਰੰਟ ਵਿੰਡਸ਼ੀਲਡ ਹੈਗੀ ਆ, ਅੱਜ ਕੱਲ੍ਹ ਸਾਰੇ ਉਹ ਵੀ ਕਰਾ ਰਹੇ ਨੇ, ਤੇ ਆਪਣੇ ਕੋਲ ਫਰੰਟ ਵਿੰਡਸ਼ੀਲਡ ਲਈ ਸਪੈਸ਼ਲ ਟਰਾਂਸਪੇਰੈਂਟ ਟਿੰਟ ਆਈ ਹੈ, ਜਿਹਦੇ ਵਿੱਚ ਕਿ ਤੁਹਾਡਾ ਟਰਾਂਸਪੇਰੈਂਟ ਹੋਣ ਕਰਕੇ ਚਲਾਨ ਨਹੀਂ ਕੱਟਦਾ ਹੈਗਾ, ਬਟ ਉਹਨਾਂ ਤੁਹਾਡੀ ਗੱਡੀ ਦੇ ਵਿੱਚ ਯੂ ਨਹੀਂ ਕਰਦੀਆਂ। ਇਹ ਸਾਰੇ ਉਹਨਾਂ ਵਾਸਤੇ ਜਿਹੜੇ ਕਿ ਆਪਣੀ ਗੱਡੀ ਦੇ ਵਿੱਚ ਐਕਸਟਰਾ ਵਿੰਡਸ਼ੀਲਡ ਹੀ ਉਹ ਰੱਖਦੇ ਨਾ, ਆਪਣਾ ਰਿਫਲੈਕਸ਼ਨ ਵਾਲਾ ਕਵਰ
0: ਜੀ,
1: ਉਹਨਾਂ ਨੂੰ ਰੱਖਣ ਦੀ ਲੋੜ ਨਹੀਂ ਹੈਗੀ। ਉਹ ਟਿੰਟ ਕਰਾਉਣ ਨਾਲ ਤੁਸੀਂ ਆਪਣੀ ਗੱਡੀ ਉਹ ਤੋਂ ਬਿਨਾਂ ਵੀ ਪ੍ਰੋਟੈਕਟ ਕਰ ਸਕਦੇ ਹੋ, ਤੁਹਾਡੀ ਵੈਦਰ ਰੈਸਿਸਟੈਂਟ ਗੱਡੀ ਅੰਦਰੋਂ ਪ੍ਰੋਟੈਕਟਡ ਰਹੇਗੀ। ਸਾਡੀ ਸਾਰੇ ਲੋਕੇਸ਼ਨਾਂ ਤੇ ਟਿੰਟ ਓਵਲੀ ਅਵੇਲੇਬਲ ਹੈਗੀ ਹੈ ਜੀ।
0: ਸੋ ਦੋਸਤੋ ਤੁਸੀਂ ਆਪਣੀ ਵਿੰਡੋ ਟਿੰਟ ਕਰਵਾਉਣੀ ਚਾਹੁੰਦੇ ਹੋ, 5 ਸ਼ੀਸ਼ੇ ਤਾਂ ਸਿਰਫ $149 ਦੇ ਵਿੱਚ, ਤੇ ਲਾਈਫ ਟਾਈਮ ਵਾਰੰਟੀ ਮਿਲੂਗੀ। ਕਾਲ ਕਰ ਲਓ 647 ਜਿਹੜਾ 001 ਵਾਲਾ ਨੰਬਰ ਕਰੀਏ, 647-962-1023 647-962-1023 ਓਕੇ। ਗੱਡੀ ਦੇ ਵਿੱਚ ਤੁਹਾਡੇ ਪੂਰੀ ਹੈਰੀਟੇਜ ਆਫਰ ਕੀ ਕੀ ਕਰਦਾ, ਕਿਹੜੀਆਂ ਕਿਹੜੀਆਂ ਸਰਵਿਸਿਜ ਹੁੰਦੀਆਂ ਨੇ ਜੀ?
1: ਆਪਣੇ ਕੋਲ ਜੀ ਸਾਰੇ ਗੱਡੀ ਦਾ ਸਾਰਾ ਕੰਮ ਕਰਦੇ ਆ ਜੀ, ਆਪਣਾ ਸਟਿੱਕਰਾਂ ਤੋਂ ਲੈ ਕੇ, ਟਿੰਟਿੰਗ ਤੋਂ ਲੈ ਕੇ, ਡੀਟੇਲਿੰਗ ਹੋ ਗਈ, ਡੈਸ਼ ਕੈਮ ਹੋ ਗਏ, ਸਰਾਮਿਕ ਕੋਟਿੰਗ ਹੋ ਗਈ ਜੀ, ਤੁਹਾਡੀ ਗੱਡੀ ਪ੍ਰੋਟੈਕਟ ਆਉਂਦੀ ਹੈ ਪੇਂਟ ਜਿਵੇਂ ਨਵੇਂ ਵਰਗ ਰਹਿੰਦਾ ਕਈ ਸਾਲਾਂ ਤੱਕ, ਤੇ ਉਹ ਤੋਂ ਬਾਅਦ ਆਪਣੇ ਕੋਲ ਆਉਂਦੀ ਹੈ ਜੀ PPF ਜਿਹੜੇ ਕਿ ਆਪਾਂ ਕਹਿੰਦੇ ਹਾਂ ਗੱਡੀ ਦੀ ਲੈਮੀਨੇਸ਼ਨ, ਜਿਵੇਂ ਆਪਾਂ ਕਦੀ ਲੈਪਟਾਪ ਦੀ ਜਾਂ ਫੋਨ ਦੀ ਲੈਮੀਨੇਸ਼ਨ ਕਰਾਉਂਦੇ ਹਾਂ, ਅਸੀਂ ਗੱਡੀਆਂ ਦੀ ਵੀ ਲੈਮੀਨੇਸ਼ਨ ਹੁੰਦੀ ਹੈ ਜੀ, ਜਿਹਦੇ ਵਿੱਚ ਤੁਹਾਡੀ ਗੱਡੀ ਦੇ ਕਦੀ ਕੋਈ ਰੌਕ ਚਿਪਸ ਆਣ, ਜਾਂ ਕੋਈ ਆਪਣਾ ਪਲੇਟ ਵੱਜੇ, ਕੋਈ ਆਪਣਾ ਡੋਰ ਰਿੰਗ ਪਵੇ, ਕਿਸੇ ਵੀ ਤਰ੍ਹਾਂ ਦੀ ਕੋਈ
0: ਬੱਚੇ ਕਈ ਵਾਰ ਝਰੀਟਾ

0: ਜਿੰਦਾਬਾਦ ਬਹੁਤ ਸਾਰੇ ਕਈ ਵਾਰ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਲੋਕ ਆਪਦੀ ਪਾਰਟੀ ਨੂੰ ਕੋਈ ਸਪੋਰਟ ਕਰਦੇ ਨੇ ਇਹਦੇ ਨਾਲ ਬੇਬੀ ਔਨ ਬੋਰਡ ਆਈ ਲਵ ਯੂ ਮੰਮੀ ਡੈਡੀ ਹਨਾ ਸੋ ਵੱਖੋ ਵੱਖ ਤਰ੍ਹਾਂ ਦੇ ਸਟਿੱਕਰ ਡੈਕਲ ਇਹ ਤੁਹਾਨੂੰ ਇਹਦੇ ਬਾਰੇ ਵੀ ਤੁਹਾਡੇ ਬਣੇ ਪਏ ਹੁੰਦੇ ਨੇ ਜਾਂ ਆਪਦਾ ਡਿਜ਼ਾਈਨ ਭੇਜਣਾ ਹੁੰਦਾ ਗਾ ਤੇ ਇਹਦੇ ਵਿੱਚ ਕਿੰਨਾ ਟਾਈਮ ਲੱਗਦਾ ਹੈ
1: ਇਹ ਜੀ ਅਸੀਂ ਔਨ ਦਾ ਸਪੋਰਟ ਜੀ ਤੁਸੀਂ ਵਾਕ ਇਨ ਕਰੋ 5 ਮਿੰਟਾਂ ਜੀ ਤੁਹਾਡਾ ਰੈਡੀ ਕਰਕੇ ਜਿਹੜੇ ਮਰਜ਼ੀ ਰੰਗ ਚ ਚਿੱਟੇ ਚ ਕਾਲੇ ਚ ਲਾਲ ਰੰਗ ਚ ਚਾਹੇ ਮਲਟੀਪਲ ਕਲਰ ਚ ਤੁਸੀਂ ਆਪਦਾ ਕਰਾ ਸਕਦੇ ਹੋ ਜਿਵੇਂ ਤੁਸੀਂ ਕਿਹਾ ਬੇਬੇ ਬਾਪੂ ਤੇਰੇ ਕਰਕੇ ਜਿਵੇਂ ਸਟਿੱਕਰ ਹੁੰਦਾ ਉਹ ਚ ਆਪਣੇ ਕੀ ਕਰਦੇ ਕਾਲੀ ਗੱਡੀ ਹੈ ਤਾਂ ਚਿੱਟੇ ਰੰਗ ਦਾ ਸਟਿੱਕਰ ਨਾਲ ਲਾਲ ਰੰਗ ਦਾ ਹਾਰਟ ਪਾਉਂਦੇ ਨੇ ਉਹ 5-10 ਮਿੰਟਾਂ ਦੇ ਵਿੱਚ ਸਟਿੱਕਰ ਰੈਡੀ ਹੋ ਕੇ ਨਾਲ ਤੁਹਾਡੀ ਗੱਡੀ ਨੂੰ ਇੰਸਟਾਲ ਕਰ ਦਿੰਦੇ ਜੀ ਸਾਡੇ ਸਟਾਫ
0: ਤੋਂ ਇਹ ਸਾਰੀ ਜਿਹਾ ਮੌਕੇ ਤੇ ਹੋ ਜਾਣਗੇ
1: ਮੌਕੇ ਤੇ ਰਾਈਟ ਵੀ ਨੇ ਜੀ ਸਟਿੱਕਰ ਤਾਂ ਅਸੀਂ ਕਈ ਸਾਲਾਂ ਤੋਂ ਮੌਕੇ ਤੇ ਗੱਡੀ ਦੇ ਮੌਕੇ ਤੇ ਰੈਡੀ ਕਰਦੇ ਨੇ ਆਪਣਾ ਉਹ ਤਾਂ ਔਨ ਦਾ ਸਪੋਰਟ ਹੀ ਸਟਿੱਕਰ ਤੁਸੀਂ ਜਿੱਦਾਂ ਮਰਜ਼ੀ ਵੱਡਾ ਲਵਾਓ ਚਾਹੇ ਬੈਕ ਸ਼ੀਸ਼ੇ ਤੇ ਲਵਾਓ ਚਾਹੇ ਤੁਸੀਂ ਫਰੰਟ ਵਿੰਡਸ਼ੀਲਡ ਤੇ ਲਵਾਓ ਚਾਹੇ ਤੁਸੀਂ ਆਪਦਾ ਕਾਰ ਦੀ ਬਾਡੀ ਤੇ ਸਨਰੂਫ ਤੇ ਹੋ ਗਿਆ ਕੋਈ ਵੀ ਸਟਿੱਕਰ ਕਿਸੇ ਵੀ ਤਰ੍ਹਾਂ ਦਾ ਲਗਵਾਉਣਾ ਅੱਜ ਕੱਲ੍ਹ ਚੱਲਿਆ ਸਨਰੂਫ ਦੀ ਸਟਿੱਕਰ ਲਾਉਣਾ ਆਪਣਾ ਸੀਐਨ ਟਾਵਰ ਦੀ ਸਕਾਈਲਾਈਨ ਲਾਉਣੀ ਹੈ ਵੱਡੀ ਉਹ ਵੀ ਆਪਾਂ ਮੌਕੇ ਤੇ ਹੀ ਕੱਢ ਕੇ ਲਾ ਦਿੰਦੇ ਹਾਂ ਇੱਕ ਬਹੁਤ ਸੋਹਣਾ ਆਪਾਂ ਲਾਇਆ ਸੀ ਆਰਟੀਕਲ ਤੁਸੀਂ ਸਾਡੇ ਪੇਜ ਤੇ ਚੈੱਕ ਕਰ ਸਕਦੇ ਹੋ ਪੰਜਾਬ ਦਾ ਆਪਣਾ ਪੁਰਾਣਾ ਮੈਪ ਜੀ ਪਾਰਟੀਸ਼ਨ ਤੋਂ ਪਹਿਲਾਂ ਵਾਲਾ ਤੇ ਉਹ ਵਾਲਾ ਮੈਪ ਵੀ ਅੱਜ ਕੱਲ੍ਹ ਸਨਰੂਫ ਤੇ ਲੱਗ ਰਿਹਾ ਆ ਉਹ ਵੀ ਅਸੀਂ ਔਨ ਦਾ ਸਪੋਟ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਸਟਿੱਕਰ ਤੁਸੀਂ ਕਟਾਉਣਾ ਆ ਮੌਕੇ ਤੇ ਹੋ ਜਾਏਗਾ ਜੀ ਤੁਸੀਂ ਆਪ ਤੁਸੀਂ ਕੋਈ ਰਿਅਲਟਰ ਹੋ ਜੀ ਤੁਹਾਡੇ ਕੋਲ ਗੱਡੀ ਦਾ ਬ੍ਰਾਂਡ ਹੈਗਾ ਤੁਸੀਂ ਕੰਸਟਰਕਸ਼ਨ ਦਾ ਕੰਮ ਕਰਦੇ ਹੋ ਤੁਸੀਂ ਆਪਦੀ ਕੰਪਨੀ ਦੇ ਸਟਿੱਕਰ ਲਵਾਉਣੇ ਆ ਉਹ ਵੀ ਤੁਸੀਂ ਮੌਕੇ ਤੇ ਲਗਵਾ ਸਕਦੇ ਹੋ ਤੇ ਤੁਹਾਡਾ ਰਿਅਲ ਸਟੇਟ ਦਾ ਬਿਜ਼ਨਸ ਆ ਕਿਸੇ ਆਪਣੇ ਕਿਸੇ ਚੀਜ਼ ਦਾ ਬਿਜ਼ਨਸ ਜਿਹਦੇ ਕਲਰ ਗ੍ਰਾਫਿਕਸ ਚਾਹੀਦੇ ਨੇ ਤੁਸੀਂ ਵਿੰਡੋ ਵਗੈਰਾ ਤੇ ਦੇਖੀ ਹੋਣੀ ਰਿਅਲਟਰ ਦੀਆਂ ਵਿੰਡੋ ਰੈਪ ਹੁੰਦੀਆਂ ਡੋਰ ਰੈਪ ਹੁੰਦੇ ਨੇ
0: ਜੀ
1: ਉਹ ਸਾਰਾ ਕੰਮ ਪੂਰੀ ਹੈਰੀਟੇਜ ਦੀ ਤਿੰਨੋਂ ਲੋਕੇਸ਼ਨਾਂ ਤੇ ਮੌਕੇ ਤੇ ਤੁਹਾਨੂੰ ਪ੍ਰੋਵਾਈਡ ਕਰਕੇ ਦਿੱਤਾ ਜਾਂਦਾ ਜੀ
0: ਐਂਡ ਵਾਂਸ ਅਗੇਨ ਕਾਲ ਕਰਕੇ ਜਾਣਾ ਚਾਹੁੰਦੇ ਹੋ ਤਾਂ ਨੰਬਰ 6479462 6479462 ਓਕੇ ਹੁਣ ਨੰਬਰ 2 ਜਿਹੜਾ ਬੜਾ ਇੰਪੋਰਟੈਂਟ ਜਿਹਦੇ ਲਈ ਮੈਂ ਕਾਲ ਕੀਤੀ ਹੈ ਜੀ ਉਹ ਆ ਦਿਸ ਵੀਕਐਂਡ ਅਗਲੇ ਵੀਕਐਂਡ ਸਾਨੂੰ ਲੋੜ ਨਾ ਬਰਥਡੇ ਪਾਰਟੀਜ਼ ਇੱਕ ਬਹੁਤ ਹੋ ਰਹੀਆਂ ਨੇ ਈਵੈਂਟਸ ਬਹੁਤ ਹੋ ਰਹੀਆਂ ਨੇ ਵਿਆਹ ਸ਼ਾਦੀ ਐਨਵਰਸਰੀ ਸੈਲੀਬ੍ਰੇਸ਼ਨ ਕੋਈ ਗ੍ਰੈਜੂਏਸ਼ਨ ਆ ਕੋਈ ਬੱਚਿਆਂ ਦੇ ਬਰਥਡੇ ਨੇ ਕਿਸੇ ਨਾ ਕੋਈ ਬਹਾਨਾ ਗਾ ਸੋ ਜਦੋਂ ਅਸੀਂ ਗਿਫਟ ਲੈ ਕੇ ਜਾਣਾ ਕਿਸੇ ਦੇ ਘਰ ਛੋਟਾ ਬੱਚਾ ਉਹਨੂੰ ਦੇਖਣ ਜਾਣਾ ਸਾਨੂੰ ਹੁੰਦਾ ਯਾਰ ਕੋਈ ਇੱਦਾਂ ਦਾ ਕਸਟਮਾਈਜ਼ ਜਿਹਾ ਗਿਫਟ ਲੈ ਜਾਈਏ ਅਤੇ ਵੀ ਮਾਸੀ ਦਾ ਲਾਡਲਾ ਤੌਲੀਏ 'ਤੇ ਲਿਖਿਆ ਹੋਇਆ ਹੈ ਨਾ ਉਹ ਬੜਾ ਚੰਗਾ ਲੱਗੂਗਾ ਕੋਈ ਮਾਮੇ ਦਾ ਲਾਡਲਾ ਭੂਆ ਦਾ ਲਾਡਲਾ ਬਹੁਤ ਲੋਕ ਇੱਦਾਂ ਦਾ ਜਾਂ ਬੱਚੇ ਦਾ ਨਾਮ ਪ੍ਰਿੰਟ ਕਰਾ ਕੇ ਕੋਈ ਗਿਫਟ ਲੈ ਕੇ ਆਉਂਦੇ ਨੇ ਬੱਚਿਆਂ ਜੇ ਕੋਈ ਬੱਚੇ ਦੇ ਬਰਥਡੇ 'ਤੇ ਜਾਂ ਨਿਊ ਬੋਰਨ ਬੇਬੀ ਨੂੰ ਦੇਖਣ ਜਾਣਾ ਉਹਦੇ ਲਈ ਗਿਫਟ ਲੈਣੇ ਹੋਣ ਜਾਂ ਫਿਰ ਕੋਈ ਈਵੈਂਟ 'ਤੇ ਜਾ ਰਹੇ ਹਾਂ ਕੋਈ ਕਪਲ ਆ ਉਹਨੂੰ ਆਪਾਂ ਚਾਹੁੰਦੇ ਹਾਂ ਕਿ ਭਾਈ ਅਸੀਂ ਕੋਈ ਲੈਂਪ ਇੱਦਾਂ ਦਾ ਦੇਤਾ ਫੋਟੋ ਲੱਗੀ ਹੋਈ ਹੈ ਉਹਨਾਂ ਦੀ ਕੋਈ ਸਰਾਣੇ ਦੇ ਉੱਤੇ ਉਹ ਲੱਗਿਆ ਹੋਇਆ ਨਹੀਂ ਕੱਪ ਪਲੇਟਾਂ ਦੇ ਉੱਤੇ ਤਾਂ ਛੱਪਦੇ ਗਿਫਟਿੰਗ ਆਈਡੀਆਜ਼ ਕਿਉਂਕਿ ਬਹੁਤ ਸਾਰੇ ਇਵੈਂਟ ਨੇ ਉਹਦੇ ਵਿੱਚ ਪੂਰੀ ਹੈਰੀਟੇਜ ਦੇ ਕੋਲ ਕੀ ਆਪਸ਼ਨ ਤੇ ਕਿੰਨਾ ਟਾਈਮ ਪਹਿਲਾਂ ਦੱਸਣਾ ਪੈਂਦਾ ਜੀ
1: ਬਹੁਤ ਜ਼ਿਆਦਾ ਆਪਸ਼ਨ ਨੇ ਜੀ ਅਸੀਂ 2019 ਤੋਂ ਸਾਡਾ ਮੇਨ ਜਾਣੇ ਗਿਫਟ ਸਟੋਰ ਕਰਕੇ ਹੀ ਜਾਣਿਆ ਜਾਂਦਾ ਸੀ ਪਹਿਲਾਂ ਅਸੀਂ ਕਸਟਮ ਗਿਫਟ ਦਾ ਹੀ ਮੇਨ ਕਰਦੇ ਸਾਰਿਆਂ ਲਈ ਜੀ ਤੇ ਅੱਜ ਵੀ ਉਹ ਚੀਜ਼ ਕਾਮਯਾਬ ਤੁਸੀਂ ਚਾਹੇ ਕਿਚਨ ਬਣਾਉਣਾ ਚਾਹੇ ਤੁਸੀਂ ਆਪਦੇ ਲੈਂਪ ਬਣਾਉਣੇ ਨੇ ਜਾਂ ਪਿੱਲੋ ਕਵਰ ਹੋ ਗਏ ਕੋਈ ਵੀ ਗਿਫਟ ਆਈਟਮ ਹੈਗੀ ਚਾਹੇ ਫੋਨ ਕਵਰ ਨੇ ਆਪਣੇ ਮੱਗ ਹੋ ਗਏ ਵਿਸਕੀ ਵਾਲੇ ਗਲਾਸ ਹੋ ਗਏ ਆਪਣੇ ਸ਼ਾਰਟ ਗਲਾਸ ਹੋ ਗਏ ਜਾਂ ਫਿਰ ਆਪਣੇ ਕਲੋਥ ਹੋ ਗਿਆ ਕਸਟਮ ਫਰੇਮਸ ਹੋ ਗਏ ਤੁਸੀਂ ਕਿਹਾ ਬੱਚਿਆਂ ਦੇ ਬਲੈਂਕਟਸ ਹੋ ਗਏ ਜਾਂ ਬੱਚਿਆਂ ਦੀ ਬੰਸੀਜ਼ ਹੋ ਗਈਆਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਸਟਮ ਆਈਟਮ ਤੁਸੀਂ ਮੈਨੇਜਿੰਗ ਕਰ ਲਓ ਚਾਹੇ ਤੁਸੀਂ ਕਿਸੇ ਘਰੇ ਜਾ ਰਹੇ ਹੋ ਕਿਸੇ ਨਵਾਂ ਘਰ ਲਿਆ ਆ ਉਹਨਾਂ ਦੇ ਘਰ ਦੇ ਬਾਹਰ ਦੀ ਪਲੇਟ ਹੋ ਗਈ ਹੈ ਉਹ ਵੀ ਅਸੀਂ ਨਾਰਮਲੀ ਪਲੇਟ ਵੀ ਅਸੀਂ ਰੈਡੀ ਕਰਦੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਹੈਗੀ ਹੈ ਚਾਹੇ ਤੁਸੀਂ ਸਾਡੀ ਵੈਬਸਾਈਟ ਤੇ ਆ ਕੇ puriheritage.ca ਤੇ ਉੱਥੇ ਤੁਹਾਨੂੰ ਫੋਟੋਆਂ ਤੇ ਕਿਹੜੀ ਆਈਟਮ ਅਸੀਂ ਬਣਾਉਂਦੇ ਹਾਂ ਉਹਦਾ ਪ੍ਰਾਈਸ ਸਾਰਾ ਕੁਝ ਲਿਖਿਆ ਹੋਇਆ ਜੀ ਜਾਂ ਤੁਸੀਂ ਸਾਡੀ ਕਿਸੇ ਵੀ ਲੋਕੇਸ਼ਨਾਂ ਤੇ ਵਾਕ ਇਨ ਕਰ ਸਕਦੇ ਹੋ ਖੁਦ ਚੱਟ ਟੱਚ ਐਂਡ ਫੀਲ ਕਰਕੇ ਪ੍ਰੋਡਕਟ ਨੂੰ ਤੁਸੀਂ ਆਪਦਾ ਆਰਡਰ ਪਲੇਸ ਕਰ ਸਕਦੇ ਹੋ ਔਨ ਦਾ ਸਪੋਟ ਜਾਂ ਤੁਸੀਂ ਸਾਡੇ ਆਪਣੇ ਵਟਸਐਪ ਤੇ ਆ ਕੇ ਵੀ ਆਰਡਰ ਕਰ ਸਕਦੇ ਹੋ
0: ਨੰਬਰ 6479462103 6479621023 ਤੇ ਲਾਸਟ ਤੇ ਜੀ ਸਾਨੂੰ ਪ੍ਰਿੰਟਿੰਗ ਬਾਰੇ ਦੱਸੋ ਬਿਜ਼ਨਸ ਕਾਰਡ ਚਾਹੀਦੇ ਨੇ ਫਲਾਇਰ ਚਾਹੀਦੇ ਨੇ ਸਾਨੂੰ ਰੀਅਲਟਰਸ ਲਈ ਪੈਕੇਜ ਚਾਹੀਦੇ ਨੇ ਸਾਨੂੰ ਬਿਜ਼ਨਸ ਦੇ ਵਿੱਚ ਗ੍ਰਾਫਿਕ ਵਗੈਰਾ ਜਿਹੜੇ ਹੁੰਦੇ ਨੇ ਉਹ ਪੋਸਟਰ ਵਗੈਰਾ ਚਾਹੀਦੇ ਨੇ ਉਹਦੇ ਕੀ ਸਪੈਸ਼ਲ ਆ
1: ਬਹੁਤ ਜ਼ਿਆਦਾ ਸਪੈਸ਼ਲ ਲੱਗੇ ਹੋਏ ਨੇ ਜੀ ਮੈਂ ਹੁਣ ਕੁਛ ਲਿਮਿਟਿਡ ਤੁਹਾਨੂੰ ਸਪੈਸ਼ਲ ਦੱਸ ਦਿੰਦਾ ਬਾਕੀ ਤੁਸੀਂ ਜ਼ਰੂਰ ਵਿਜ਼ਿਟ ਕਰੋ ਆਪਣੇ $45,000 ਬਿਜ਼ਨਸ ਕਾਰਡ ਨੇ ਜੀ ਦੋਨੋਂ ਸਾਈਡ ਤੇ ਫੁੱਲ ਕਲਰ ਪ੍ਰਿੰਟਡ ਨੇ ਜੀ $45,000
0: ਚ 1000 ਬਿਜ਼ਨਸ ਕਾਰਡ ਬਾ
1: ਜੀ ਜੇ 5000 ਪ੍ਰਿੰਟ ਕਰਾਉਣੇ ਆ ਤਾਂ ਸਿਰਫ $150 ਚ ਹੋਣਗੇ ਜੀ 150 ਦੇ ਵਿੱਚ 5000 ਕਾਰਡ ਜੀ
0: ਓਕੇ ਬਹੁਤ ਅੱਛਾ ਤੇ
1: $99 ਦੇ ਵਿੱਚ 500 ਫਲਾਇਰ ਜੀ $140 ਚ 1000 ਫਲਾਇਰ ਜੀ ਹਾਂਜੀ ਤੇ ਉਹ ਤੋਂ ਬਾਅਦ ਤੁਸੀਂ ਜੇ ਫਲਾਇਰ ਤੇ ਬਿਜ਼ਨਸ ਕਾਰਡ ਇਕੱਠੇ ਪ੍ਰਿੰਟ ਕਰਾਉਣੇ ਜਿਵੇਂ ਤੁਸੀਂ ਕਿਹਾ ਪੈਕੇਜਸ ਬਣਾਉਂਦੇ ਹੋ ਸਾਡੇ ਕੋਲ ਹਰ ਤਰ੍ਹਾਂ ਦੇ ਪੈਕੇਜਸ ਅਵੇਲੇਬਲ ਨੇ

0: ਜੇ ਫਲਾਇਰ ਹਜ਼ਾਰ ਤੇ ਬਿਜ਼ਨਸ ਕਾਰਡ ਹਜ਼ਾਰ ਨਹੀਂ, ਤੁਹਾਡਾ ਪ੍ਰਾਈਸ ਹੋਏਗਾ ਸਿਰਫ $175 ਜੀ।
1: ਲੋ ਜੀ, ਸੋ ਇਹ ਵੀ ਅਸੀਂ ਕਾਲ ਕਰ ਲਈਏ ਜੇ ਇਹਨਾਂ ਦੇ ਵਿੱਚ ਕੋਈ ਪ੍ਰਿੰਟਿੰਗ ਦਾ ਹੋਰ ਡਿਟੇਲ ਪੁੱਛਣੀ
0: ਜੀ, ਕਾਲ ਕਰ ਲਓ, ਚਾਹੇ ਸਾਡੀ ਵੈਬਸਾਈਟ canprintgraphics.com ਤੇ ਜਾਓ, ਚਾਹੇ ਤੁਸੀਂ ਕੈਨੇਡਾ ਚ ਬੈਠੇ ਹੋ, ਚਾਹੇ ਤੁਸੀਂ ਯੂਨਾਈਟਿਡ ਸਟੇਟ ਚ ਬੈਠੇ ਹੋ, ਕਿਸੇ ਵੀ ਸ਼ਹਿਰ ਚ ਬੈਠੇ ਹੋ, ਤੁਸੀਂ ਆਪਦਾ ਆਰਡਰ ਪਲੇਸ ਕਰ ਸਕਦੇ ਹੋ, ਆਪਦੀ ਫਾਈਲ ਅਪਲੋਡ ਕਰ ਸਕਦੇ ਹੋ, ਜੇ ਡਿਜ਼ਾਇਨ ਨਹੀਂ ਹੈਗਾ ਉੱਥੇ ਸਿਲੈਕਟ ਕਰ ਸਕਦੇ ਹੋ ਵੀ ਸਾਨੂੰ ਡਿਜ਼ਾਇਨ ਕਰਨਾ, ਅਸੀਂ ਕਰਕੇ ਦੇਵਾਂਗੇ ਤੁਹਾਨੂੰ। ਚੈੱਕਆਊਟ ਤੁਸੀਂ ਆਨਲਾਈਨ ਕਰ, ਤੁਹਾਡੇ ਘਰੇ ਪ੍ਰੋਡਕਟ ਡਿਲੀਵਰ ਹੋ ਜਾਏਗਾ ਜੀ, ਤਿਆਰ ਹੋ।
1: ਸੋ ਦੋਸਤੋ ਸਾਰੀ ਗੱਲਬਾਤ ਲਈ ਵੰਸ ਅਗੇਨ ਨੰਬਰ ਆ 647-962-1023। ਬਹੁਤ ਸ਼ੁਕਰੀਆ ਪੁਰੀ ਸਾਹਿਬ, ਧੰਨਵਾਦ ਜੀ।
0: ਧੰਨਵਾਦ ਜੀ, ਥੈਂਕ ਯੂ ਜੀ।
1: 647-962-1023, 647-962-1023, 647-962-1023, 647-962-1023, 647-962-1023, 647-962-1023, 647-962-1023। ਬਹੁਤ ਸ਼ੁਕਰੀਆ ਜੀ, ਧੰਨਵਾਦ।

0: दोस्तों एक बार तुहानू फिर रिमाइंड करा दिए कि टेलीविजन बिल्कुल फ्री मिल रहा, टेलीविजन फ्री मिल रहा, किवें मिल रहा, नाले तुहाडे घर दे विच बिजली बचूगी, नाले तुहाडे घर दे विच प्राइवेसी बधूगी, तुहाडा घर ठंडा रहूगा, तुहाडा घर सोहना लगूगा, अद्धे मुल च लगूगा, नाल टेलीवे तां जिवें कहिंदे आ ना की हुंदा सी इक
1: नाले पौंदा नाले फलियां,
0: इक होर हुंदी सी कहावत ਪੁੰਨ ਨਾਲੇ ਫਲੀਆਂ
1: ਸਾਹਿਬ ਦੱਸਣਗੇ ਉਹ।
0: ਇੱਕ ਹੋਰ ਕੀ ਹੁੰਦਾ ਜੀ ਵੀ ਨਾਲੇ ਸੋਨਾ
2: ਇੱਕ ਤੀਰ ਨਾਲ ਦੋਸ਼ਕਾਰ,
0: ਨਹੀਂ ਇੱਕ ਹੋਰ ਹੁੰਦੀ ਆ ਪੁੰਨ ਨਾਲੇ ਫਲੀਆਂ, ਕਿਹੜੀ ਹੁੰਦੀ ਆ ਕਹਾਵਤ,
3: ਚੋਪੜੀਆਂ ਨਾਲੇ ਦੋ ਦੋ,
0: ਚੋਪੜੀਆਂ ਨਾਲੇ ਦੋ ਦੋ ਵੀ ਹੁੰਦੀ ਆ, ਇੱਕ ਸੋਨੇ ਦੇ ਰਿਲੇਟਡ
1: ਸੋਨੇ ਦੇ ਸੁਹਾਗਾ,
0: ਸੋਨੇ ਤੇ ਸੁਹਾਗੇ ਵਾਲੀ ਗੱਲ
1: ਸਾਹਿਬ ਇਹ ਤਾਂ ਬੜਾ ਸਸਤਾ ਸੀ, ਥੋੜੇ ਕੰਪਲੈਕਸ ਸੋਚਣ ਲੱਗ ਗਈ ਸੀ,
0: ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਬਾਤ ਆ। ਸੋ ਦੱਸੋ ਜੀ ਆਪਣਾ ਟੈਲੀਵਿਜ਼ਨ ਫ੍ਰੀ ਦੇ ਰਹੇ ਹੋ,
1: ਹਾਂਜੀ ਸੋਨਾ, ਓਕੇ ਸੋਨੇ ਤੇ ਸੁਹਾਗੀ ਸੁਹਾਗੇ ਵਾਲੀ ਆਪਾਂ ਗੱਲ ਕਰਦੇ ਜੀ, ਸੋਨਾ ਕੀ ਆ, ਸੋਨਾ ਹੈਗਾ ਜੀ ਵਿੰਡੋ ਬਲਾਈਂਡਸ,
0: ਖਰਾ ਸੋਨਾ
1: ਜ਼ੈਬਰਾ ਬਲਾਈਂਡਸ ਰੋਲਰ ਸ਼ੇਡਸ, ਜਦੋਂ ਆਪਾਂ ਇੰਸਟਾਲ ਕਰਦੇ ਹਾਂ ਤਾਂ ਘਰ ਦੀ ਲੁੱਕ ਚੇਂਜ ਹੋ ਜਾਂਦੀ ਹੈ, ਕਲੀਨ ਹੋ ਜਾਂਦੀ ਹੈ, ਲਗਜ਼ਰੀ ਲੁੱਕ ਘਰ ਨੂੰ ਮਿਲਦੀ ਹੈ ਜੀ। ਤੁਸੀਂ ਕੰਪੇਅਰ ਕਰੋਗੇ ਆਪਾਂ ਨੋਰਮਲ ਪਰਦਿਆਂ ਨਾਲ, ਕੈਲੀਫੋਰਨੀਆ ਸ਼ਟਰ ਨਾਲ ਜਾਂ ਪੁਰਾਣੇ ਤਰ੍ਹਾਂ ਦੇ ਜਿਹੜੇ ਵੁੱਡਨ ਬਲਾਈਂਡ ਲੱਗੇ ਹੁੰਦੇ ਆ, ਉਹਨਾਂ ਨਾਲੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਆ, ਤਾਂ ਕਰਕੇ ਤੁਹਾਡੀ ਕਹਾਵਤ ਦੇ ਵਿੱਚ ਅਸੀਂ ਇਹ ਫਿੱਟ ਕਰ ਰਹੇ ਹਾਂ ਵੀ ਬਲਾਈਂਡਾਂ ਹੁੰਦੀਆਂ ਨੇ ਇਹ ਸੋਹਣਾ,
0: ਇਹ ਸੋਨੇ ਦੇ ਕਲਰ ਵਾਈਟ ਵੀ ਆ,
1: ਹਾਂਜੀ
0: ਗੋਲਡਨ ਵੀ ਆ,
1: ਕੋਈ ਵੀ ਪ੍ਰੋਬਲਮ ਆਉਂਦੀ ਹੈ, ਕੋਈ ਵੀ ਦਿੱਕਤ ਆਉਂਦੀ ਹੈ ਜੀ, ਜਾਂ ਨਹੀਂ ਹੁੰਦਾ ਤਾਂ ਰਿਪਲੇਸ ਕਰਾਂਗੇ, ਕੋਈ ਚਾਰਜ ਨੀ, ਕੋਈ ਲੇਬਰ ਚਾਰਜ ਨੀ, ਕੋਈ ਸਰਵਿਸ ਕਾਲ ਦਾ ਚਾਰਜ,
0: ਪ੍ਰਾਈਸ ਇਹਦਾ ਹੋਲਸੇਲ ਵਾਲੇ ਲੱਗੂਗਾ,
1: ਹੋਲਸੇਲ ਦਾ ਪ੍ਰਾਈਸ ਹੈ ਜੀ। ਸੋਨੇ ਤੇ ਜਿਹੜਾ ਸੁਹਾਗੇ ਦੀ ਗੱਲ ਹੈ ਉਹ 50% ਡਿਸਕਾਊਂਟ ਸਾਰਿਆਂ ਵਾਸਤੇ,
0: ਸਾਰਿਆਂ ਵਾਸਤੇ 50% ਡਿਸਕਾਊਂਟ,
1: ਹਾਂਜੀ।
0: ਤੇ ਸੁਹਾਗਾ ਕੀ ਆ,
1: ਸੁਹਾਗਾ ਹੈਗਾ ਜੀ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ, ਸਾਨੂੰ ਰੇਡੀਓ ਦਾ ਹਵਾਲਾ ਦਿੰਦੇ ਹੋ, 50% ਡਿਸਕਾਊਂਟ ਦੇ ਨਾਲ ਨਾਲ ਸਮਾਰਟ ਟੀਵੀ ਬਿਲਕੁਲ ਫ੍ਰੀ ਦੇ ਰਿਹਾ ਐਜ਼ ਅ ਗਿਫਟ,
3: ਵਾਹ ਜੀ ਵਾਹ,
0: ਬਿਲਕੁਲ ਫ੍ਰੀ, ਟੋਟਲੀ ਫ੍ਰੀ,
1: ਹਾਂਜੀ।
0: 647-399-4646 ਦੋਸਤੋ ਟੈਲੀਵਿਜ਼ਨ ਫ੍ਰੀ ਦੇ ਰਹੇ ਨੇ ਬਾਈ ਹੁਣੇ, ਪੂਰੇ ਘਰ ਦੇ ਬਲਾਈਂਡ ਲਓ, 50% ਆਫ ਤੇ ਨਾਲ ਟੈਲੀਵਿਜ਼ਨ ਫ੍ਰੀ ਫ੍ਰੀ ਫ੍ਰੀ ਫ੍ਰੀ। 647-399-4646 647-399-4646 6473894646 ਤੇ ਗੱਲਬਾਤ ਕੀਤੀ ਜਾ ਸਕਦੀ ਆ। ਬਹੁਤ ਦਿਲ ਖੁਸ਼ ਕਰਤਾ ਬਾਈ ਜੀ,
1: ਮੇਰਾ ਫੋਨ ਵੱਜ ਰਿਹਾ ਬਾਈ ਜੀ, ਤੇ ਜੇ ਬਾਕੀ ਕੋਈ ਵੀ ਤੁਸੀਂ
0: ਜਿੰਨੀਆਂ ਕਾਲਾਂ ਆਉਣਗੀਆਂ ਹਰ ਇੱਕ ਨੂੰ ਟੈਲੀਵਿਜ਼ਨ ਫ੍ਰੀ ਆ, ਪੂਰੇ ਘਰ ਦੇ ਬਲਾਈਂਡ,
1: ਸਾਰੇ ਘਰ ਦੀਆਂ ਬਲਾਈਂਡ ਤੁਸੀਂ ਜੇ ਤੁਹਾਡੇ ਤੋਂ ਮੰਨ ਲਓ, ਇੱਕ ਹੋਰ ਆਪਾਂ ਵਿੱਚ ਐਡ ਕਰ ਦਿੰਦੇ ਹਾਂ, ਤੁਸੀਂ ਬਲਾਈਂਡਾਂ ਅੱਜ ਲਵਾਉਣੀਆਂ ਨੇ, ਦੋ ਹਫ਼ਤੇ ਨੂੰ ਲਵਾਉਣੀਆਂ ਨੇ, ਚਾਰ ਹਫ਼ਤੇ ਲਵਾਉਣੇ, ਮਹੀਨੇ ਨੂੰ ਲਵਾਉਣੀਆਂ, ਡੇਢ ਮਹੀਨੇ ਨੂੰ ਲਵਾਉਣੀਆਂ, ਤੁਸੀਂ ਅੱਜ ਹੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ, ਸਾਨੂੰ ਇੱਕ ਆਰਡਰ ਕਹਿ ਸਕਦੇ
0: ਹੋ, ਜਿੰਨੀ ਅੱਜ ਕਾਲਾਂ ਹੈ ਰਜਿਸਟਰ ਕਰ
1: ਲਓਗੇ,
0: ਜਦੋਂ ਵੀ ਉਹ ਬਲਾਈਂਡ ਲਵਾਉਣਗੇ ਪ੍ਰਾਈਸ ਤਾਂ ਉਹਨਾਂ ਨੂੰ 50% ਮਿਲੂਗਾ ਹੀ ਆਫ,
1: ਹਾਂਜੀ ਹਾਂਜੀ,
0: ਨਾਲ ਟੈਲੀਵਿਜ਼ਨ ਫ੍ਰੀ ਮਿਲੂਗਾ,
1: ਬਟ ਕਾਲ ਸਾਨੂੰ ਰਜਿਸਟ੍ਰੇਸ਼ਨ ਅੱਜ ਕਰਾਓ ਜੀ, 647-399-4646
0: ਬਹੁਤ ਸ਼ੁਕਰੀਆ ਜੀ, ਧੰਨਵਾਦ। ਤੇ ਦੋਸਤੋ ਹੁਣ ਵੇਲਾ ਹੋ ਗਿਆ ਤੁਹਾਨੂੰ ਤੰਬੂ ਟੈਂਟ ਸੇਲ ਦੇ ਵਿੱਚ ਲੈ ਕੇ ਜਾਣ ਦਾ, ਗ੍ਰੈਂਡ ਹੋਮ ਫਰਨੀਚਰ ਤੋਂ ਬਾਈ ਸੁੱਖ ਜੀ ਸਾਡੇ ਨਾਲ ਨੇ, ਸੁੱਖ ਬਾਈ ਜੀ
4: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲੋ ਸਾਹਿਬ, ਬਿਲਕੁਲ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਦੇ ਵਿੱਚ ਅੱਜ ਰਾਤ ਦੇ ਅਸੀਂ ਤੁਹਾਡੇ ਲਈ 8 ਵਜੇ ਤੱਕ ਪਰਿਵਾਰਾਂ ਲਈ ਓਪਨ ਆ, ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਤੰਬੂ ਟੈਂਟ ਸੇਲ ਦੇ ਵਿੱਚੋਂ ਕਲੀਅਰ ਆਊਟ ਬਲੋ ਦਾ ਕੋਸਟ ਕਲੀਅਰ ਆਊਟ ਕੀਤੀ ਜਾ ਰਹੀ ਹੈ, ਤੇ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਨੂੰ ਉਹਦੇ ਲਈ ਪਾਵਰ ਰਿਕਲਾਈਨਰ ਸੁਪਰ ਸੈੱਟ ਲੈਣਾ, ਦੁੱਧ ਰੰਗਾ ਚਿੱਟੇ

0: ਲੋ ਜਿੱਥੇ ਤੁਹਾਨੂੰ ਦੋਸਤੋ ਟੈਲੀਵਿਨ ਫ੍ਰੀ ਮੋਜ਼ ਪਲਾਇੰਟ ਤੋਂ ਮਿਲ ਰਿਹਾ, ਉੱਥੇ ਹੀ ਦਾ ਮੈਪਲ ਕਲੀਨਿੰਗ ਵਾਲੇ ਤੁਹਾਨੂੰ ਇੱਕ ਵੱਡਾ ਵੈਕਿਊਮ ਕਲੀਨਰ ਫ੍ਰੀ ਦੇ ਰਹੇ ਨੇ, ਤੇ ਨਾਲ ਤੁਸੀਂ ਜਿੱਤ ਸਕਦੇ ਹੋ ਡੈਸਨ ਦਾ ਵੀ ਵੈਕਿਊਮ ਕਲੀਨਰ ਫ੍ਰੀ ਦੇ ਵਿੱਚ 31 ਜੁਲਾਈ ਨੂੰ। ਪਹਿਲਾਂ ਤਾਂ ਦਾ ਮੈਪਲ ਕਲੀਨਿੰਗ ਦੇ ਬਾਈ ਜੀ ਸਰਵਿਸ ਦੱਸੋ ਕਿਹੜੀਆਂ ਕਿਹੜੀਆਂ ਸਰਵਿਸ ਨੇ ਦਾ ਮੈਪਲ ਕਲੀਨਿੰਗ ਦੀਆਂ? ਰੈਜੀਡੈਂਸ਼ੀਅਲ ਕਮਰਸ਼ੀਅਲ ਦੋਨੋਂ ਕਰਦੇ ਹੋ, ਰੈਗੂਲਰ ਕਲੀਨਿੰਗ ਵੀ ਤੁਸੀਂ ਭੇਜਦੇ ਹੋ ਕਿ ਜਿੱਥੇ ਤੁਹਾਡੇ ਕੰਟਰੈਕਟਸ ਨੇ ਕਿ ਭਈ ਹਰ ਹਫਤੇ ਜਾਣਾ, ਬਾਈ ਵੀਕਲੀ ਜਾਣਾ, ਮਹੀਨੇ ਬਾਅਦ ਜਾਣਾ, ਇਹਦੇ ਨਾਲ ਹੋਰ ਕਿਹੜੀਆਂ ਸਰਵਿਸ ਨੇ?
1: ਇਹਦੇ ਨਾਲ ਹੀ ਜੀ ਆਪਣੀਆਂ ਜੰਕ ਰਿਮੂਵਲ ਦੀ ਸਰਵਿਸ ਹੈ ਜੀ, ਤੇ ਘਰ ਕਿਸੇ ਨੇ ਨਵਾਂ ਬਣਾਇਆ ਰੈਨੋਵੇਟ ਕਰਾਇਆ ਉਹ ਤੋਂ ਬਾਅਦ ਕਲੀਨਿੰਗ ਚਾਹੀਦੀ ਹੈ, ਪੋਸਟ ਕੰਸਟਰਕਸ਼ਨ ਕਲੀਨਿੰਗ ਕਰਦੇ ਹਾਂ। ਤੇ ਜਿਹੜੀ ਵਿੰਡੋਜ਼ ਕਲੀਨਿੰਗ ਹੈ ਸਰ ਉਹ 3-stage ਫਿਲਟਰੇਸ਼ਨ ਸਿਸਟਮ ਹੈ ਆਪਣਾ, ਉਹਦੇ ਨਾਲ ਆਪਾਂ ਵਿੰਡੋਜ਼ ਨੂੰ ਬਾਹਰੋਂ ਵਾਸ਼ ਹੀ ਕਰਦੇ ਹਾਂ ਕਾਇੰਡ ਆਫ, ਜਿਹੜਾ ਕਿ ਘਰ ਦੀ ਲੁੱਕ ਨੂੰ ਟੋਟਲੀ ਚੇਂਜ ਕਰ ਦਿੰਦੀਆਂ ਨੇ ਜੀ। ਅਤੇ ਉਹ ਜਿਹੜਾ ਫਿਲਟਰੇਸ਼ਨ ਸਿਸਟਮ ਦੇ ਨਾਲ ਵਿੰਡੋਜ਼ ਕਲੀਨ ਹੁੰਦੀਆਂ ਨੇ ਤਾਂ ਉਹ ਲੌਂਗ ਟਰਮ ਤੱਕ ਚੱਲਦੀਆਂ ਨੇ ਜੀ। ਲੌਂਗ ਟਰਮ ਤੱਕ ਕਿੱਦਾਂ ਚੱਲਦੀਆਂ ਨੇ? ਕਿਉਂਕਿ ਜਿਹੜਾ ਆਪਣੇ ਸੋਪ ਦੇ ਨਾਲ ਆਪਾਂ ਕਲੀਨ ਕਰਦੇ ਹਾਂ ਟ੍ਰੈਡੀਸ਼ਨਲ ਮੈਥਡ ਦੇ ਨਾਲ, ਉਹ ਸੋਪ ਡਰਟ ਅਤੇ ਗ੍ਰਾਈਮ ਨੂੰ ਆਪਣੇ ਵੱਲ ਇੱਕ ਚੁੰਬਕ ਦੀ ਤਰ੍ਹਾਂ ਅਟਰੈਕਟ ਕਰਦਾ, ਬਟ ਜਦੋਂ TDS 0 ਹੁੰਦਾ ਪਾਣੀ ਦਾ ਅਤੇ ਉਹ ਡਰਟ ਨੂੰ ਵਾਸ਼ ਤਾਂ ਕਰਦਾ ਹੀ ਕਰਦਾ ਅਤੇ ਛੇਤੀ ਉਹਦੇ 'ਤੇ ਕੋਈ ਡਰਟ ਪੈਂਦੀ ਵੀ ਨਹੀਂ ਹੈਗੀ।
0: ਇਹ ਤਾਂ ਵਿੰਡੋ ਕਲੀਨ ਕਰਦੇ ਹੋ, ਇਹ ਪ੍ਰੈਸ਼ਰ ਵਾਸ਼ ਨਾਲ ਨਹੀਂ ਕਰਦੇ, ਸੋਫਟ ਵਾਸ਼ ਹੈ ਜੀ, ਫਿਲਟਰਡ ਪਾਣੀ ਯੂਜ਼ ਕਰਦੇ ਹਾਂ ਤਾਂ ਕਿ ਲੰਮਾ ਟਾਈਮ ਹੋਰ। ਸੋ ਵਿੰਡੋ ਕਲੀਨਿੰਗ ਹੋਗੀ ਤੁਹਾਡੀ, ਰੈਗੂਲਰ ਕਲੀਨਿੰਗ ਹੋਗੀ, ਜੰਕ ਰਿਮੂਵ ਕਰਦੇ ਹੋ,
1: ਹਾਂਜੀ, ਡਰਾਈਵੇ, ਸਾਈਡ ਵਾਕਾਂ, ਪਾਵਰ ਵਾਸ਼ ਦਾ ਵੀ ਹੈਗਾ ਆਪਣੇ ਕੋਲ, ਪਾਵਰ ਵਾਸ਼ ਕਰਾਉਣੀਆਂ,
0: ਗਰਾਜ ਕਲੀਨ ਕਰਦੇ ਹੋ,
1: ਗਰਾਜ ਕਲੀਨ ਕਰਦੇ ਆ ਜੀ,
0: ਕੋਈ ਇਵੈਂਟ ਆ,
1: ਮੂਵ ਇਨ ਮੂਵ ਆਊਟ ਕਲੀਨਿੰਗ ਜੀ, ਤੇ ਜਿੱਦਾਂ ਹੁਣ ਮੰਥ ਐਂਡ ਤੇ
0: ਅਸੀਂ
1: ਡੀਪ ਕਲੀਨਿੰਗ ਵੀ,
0: ਕੋਈ ਵੀ ਸਰਵਿਸ ਜੇ ਤੁਸੀਂ ਯੂਜ਼ ਕਰਨ 31 ਜੁਲਾਈ ਨੂੰ ਕੀ ਕਰ ਰਹੇ ਹੋ?
1: 31 ਜੁਲਾਈ ਨੂੰ ਜੀ ਆਪਾਂ ਲੱਕੀ ਡਰਾਅ ਕੱਢਣਾ, ਉਹਦੇ ਵਿੱਚ ਡਾਇਸਨ ਦਾ ਵੈਕਿਊਮ ਕਲੀਨਰ ਹੈ ਜਿਹੜਾ ਉਹ ਗਿਫਟ ਦੇਣਾ ਹੈ ਲੱਕੀ ਡਰਾਅ ਦੇ ਵਿਜੇਤਾ ਨੂੰ।
0: ਕੋਈ ਵੀ ਸਰਵਿਸ ਯੂਜ਼ ਕਰੋ,
1: ਕੋਈ ਵੀ ਸਰਵਿਸ ਯੂਜ਼ ਕਰਕੇ ਤੁਸੀਂ ਇਨਰੋਲ ਹੋ ਸਕਦੇ ਹੋ, ਤੇ ਇੱਕ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਜੇ ਤੁਸੀਂ ਪਾਓਗੇ ਘਰ ਦੀ ਫੁੱਲ ਹਾਊਸ ਡੀਪ ਕਲੀਨ ਦੇ ਨਾਲ ਵੀ ਅਸੀਂ ਵੱਡੇ ਸਾਈਜ਼ ਦਾ ਵੈਕਿਊਮ ਦੇ ਰਹੇ ਹਾਂ ਜੀ, ਮਲਟੀ ਯੂਜ਼ ਵਾਲਾ ਵੈਕਿਊਮ।
0: ਦੋ ਵੈਕਿਊਮ ਕਲੀਨਰ, ਇੱਕ ਆਹ ਵੱਡਾ ਤੇ ਇੱਕ ਹੋ ਸਕਦਾ ਡਾਇਸਨ ਦਾ ਵੀ ਜਿੱਤੇ ਆ,
1: ਜਿੱਤ ਸਕਦੇ।
0: ਸੋ ਇਹ ਫੁੱਲ ਹਾਊਸ ਡੀਪ ਕਲੀਨਿੰਗ,
1: ਹਾਂਜੀ,
0: ਜੇ ਕੋਈ ਕਰਵਾਉਂਦਾ
1: ਉਹਦੇ ਨਾਲ ਵੈਕਿਊਮ ਕਲੀਨਰ ਹਰ ਇੱਕ ਨੂੰ ਫ੍ਰੀ ਹੈ ਜੀ,
0: ਹਰ ਇੱਕ ਨੂੰ ਫ੍ਰੀ,
1: ਹਰ ਇੱਕ ਨੂੰ ਜੀ, ਜਿੰਨੀਆਂ ਮਰਜ਼ੀ ਕਾਲ ਆਉਣ ਸਾਨੂੰ ਰੈਫਰੈਂਸ ਜ਼ਰੂਰ ਦੇਣ ਰੇਡੀਓ ਚੜ੍ਹਦੀ ਕਲਾ ਦੀ, ਤੇ ਉਹ ਹਰ ਇੱਕ ਨੂੰ ਫੁੱਲ ਹਾਊਸ ਡੀਪ ਕਲੀਨ ਦੇ ਨਾਲ। ਨੰਬਰ ਹੈ ਜੀ 647-286-0077, 647-286-0077, 647-286-0077।
0: ਦੋਸਤੋ ਤੁਸੀਂ ਆਪਣੇ ਘਰ ਦੀ ਕਲੀਨਿੰਗ ਕਰਵਾਉਣੀ, ਕਲੀਨਿੰਗ ਨਾ ਕੈਨੇਡਾ ਤਾਂ ਸਾਫ਼ ਸੁਥਰਾ ਮੁਲਕ ਆ, ਆਪਣੇ ਘਰ ਨੂੰ ਸਾਫ਼ ਅਤੇ ਸੁਥਰਾ ਰੱਖਣਾ, ਡਸਟ ਨੂੰ ਲੁਕਾਉਣਾ ਨਹੀਂ, ਉਹਨੂੰ ਸਾਫ਼ ਕਰਨਾ। ਕਈ ਵਾਰ ਖੱਲਾਂ ਖੂੰਜਾਂ ਦੇ ਵਿੱਚ ਮੈਨੂੰ ਇੱਕ ਵਾਰ ਕਿਸੇ ਨੇ ਸਮਝਾਇਆ ਸੀ, ਕਹਿੰਦੇ ਸਾਫ਼ ਸੁਥਰਾ ਕੀ ਹੁੰਦਾ, ਜੇ ਤਾਂ ਘਰ ਜਿਵੇਂ ਹੁਣ ਸੋਫੇ ਦੇ ਉੱਤੇ ਕੱਪੜੇ ਪਏ ਨੇ, ਕੋਈ ਬੈੱਡ 'ਤੇ ਕੱਪੜੇ ਪਏ ਨੇ, ਆਪਾਂ ਗੇਟ ਦੇ ਪਿੱਛੇ ਕੱਪੜੇ ਟੰਗੇ ਹੋਏ ਨੇ, ਉਹਨਾਂ ਨੂੰ ਚੱਕ ਕੇ ਅਲਮਾਰੀਆਂ 'ਚ ਲੁਕੋ ਦਿਓ, ਦੇਖਣ ਨੂੰ ਸਾਫ਼ ਲੱਗੂਗਾ, ਸੁਥਰਾ ਹੋਊਗਾ। ਜੇ ਅਲਮਾਰੀਆਂ ਨੂੰ ਤੁਸੀਂ ਖੋਲੋਗੇ ਉਹ ਅੰਦਰ ਤੈਂ ਲਾਏ ਪਏ ਹੋਣ, ਤੁਸੀਂ ਕੁੱਕ ਟੋਪ ਨੂੰ ਅੱਗੇ ਕਰੋ, ਪਿੱਛੋਂ ਵੀ ਸਾਫ਼ ਹੋਵੇ, ਫਰਿੱਜ ਦਾ ਟੋਪ ਵੀ ਸਾਫ਼ ਹੋਵੇ, ਵਿੰਡੋਆਂ ਵੀ ਸਾਫ਼ ਹੋਣ, ਬਾਥਰੂਮ ਦਾ ਵੀ ਖੂੰਜਾ ਸਾਫ਼ ਹੋਵੇ, ਉਹ ਹੁੰਦਾ ਸਾਫ਼ ਅਤੇ ਸੁਥਰਾ। ਬੱਚੇ ਛੋਟੇ ਨੇ, ਘਰ ਦੇ ਵਿੱਚ ਰੁੜਦੇ ਨੇ, ਸਫਾਈ ਜ਼ਰੂਰ ਕਰਵਾਓ। ਬਜ਼ੁਰਗ ਨੇ, ਉਹਨਾਂ ਨੂੰ ਸਾਹ ਡਸਟ ਦੀਆਂ ਪ੍ਰੋਬਲਮਾਂ ਨੇ, ਡਸਟ ਐਲਰਜੀ ਆ, ਕਲੀਨਿੰਗ ਜ਼ਰੂਰ ਕਰਵਾਓ। ਘਰ ਦੇ ਵਿੱਚ ਗੈਸਟ ਆਉਣੇ ਆ, ਉਹਨਾਂ ਨੂੰ ਤੁਸੀਂ ਭਾਈ ਆਪ ਖੀਰ ਬਣਾਓ, ਕੁਕਿੰਗ ਨੂੰ ਟਾਈਮ ਦਿਓ, ਕਲੀਨਿੰਗ ਦਾ ਕੰਮ ਦਾ ਮੈਪਲ ਕਲੀਨਿੰਗ ਕਰੂਗੀ। ਅਤੇ ਕੋਈ ਵੀ ਜਿਹੜਾ ਤੁਸੀਂ ਵਿੰਡੋ ਕਲੀਨਿੰਗ ਜਿਹੜੀ ਕਰਵਾਉਣੀ ਆ, ਉਹ ਵੀ ਬੜੀ ਜ਼ਰੂਰੀ ਚੀਜ਼ ਆ, ਉਹ ਫਰਕ ਤੁਸੀਂ ਦੇਖ ਸਕਦੇ ਹੋ, ਘਰ ਦੀਆਂ ਵਿੰਡੋਜ਼ ਕਲੀਨ ਕਰਵਾਉਣੀਆਂ ਨੇ। ਅਤੇ ਜੇ ਤੁਸੀਂ ਫੁੱਲ ਹਾਊਸ ਡੀਪ ਕਲੀਨ ਕਰਵਾਉਂਦੇ ਹੋ, ਉਹਦੇ ਨਾਲ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਹਰ ਇੱਕ ਨੂੰ, ਜਿੰਨੀਆਂ ਮਰਜ਼ੀ ਕਾਲਾਂ ਕਰ ਲਓ, 647-286-0077, 647-286-0077, 647-286-0077।

0: ਦੋਸਤੋ ਇੱਕ ਤੁਹਾਡੇ ਹੋਰ ਪੈਸੇ ਬਚਾਉਣੇ ਆ, ਇਹ ਨੰਬਰ ਸਾਡਾ ਬੜਾ ਮਸ਼ਹੂਰ ਹੈ SG ਅਪਲਾਇੰਸ ਰਿਪੇਅਰ ਦਾ। ਕਈ ਵਾਰ ਆਪਾਂ ਕਹਿੰਦੇ ਹਾਂ ਕਿ 2-2.5 ਸਾਲ ਪਹਿਲਾਂ ਕੋਈ ਅਪਲਾਇੰਸ ਲਿਆ ਸੀ ਤਾਂ ਨਵਾਂ ਲੈਣ ਨੂੰ ਵੀ ਨਹੀਂ ਚਿੱਤ ਕਰਦਾ ਅਤੇ ਪੈਸੇ ਵੀ ਕਈ ਵਾਰ ਪੂਰੇ ਪੂਰੇ ਹੁੰਦੇ ਆ, ਤਾਂ SG ਅਪਲਾਇੰਸ ਵਾਲੇ ਘੱਟ ਰੇਟ ਦੇ ਵਿੱਚ ਤੁਹਾਡਾ ਅਪਲਾਇੰਸ ਚੱਲਦਾ ਕਰਦੇ ਨੇ ਅਤੇ ਉਹ ਵੀ ਵਿਦ ਵਾਰੰਟੀ। ਸੋ ਕਾਲ ਤੁਸੀਂ ਬਾਈ ਹੁਣਾਂ ਨੂੰ ਕਰਨੀ ਹੈ ਅਤੇ ਇੱਕ ਵਾਰੀ SG ਅਪਲਾਇੰਸ ਰਿਪੇਅਰ ਦਾ ਸੁਨੇਹਾ ਜ਼ਰੂਰ ਸੁਣੋ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਐਨ ਵੈਲਕਮ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਬਾਈ ਕਿੰਨੇ ਸਾਲ ਤੋਂ ਇਹ ਕੰਮ ਕਰ ਰਹੇ ਹੋ?
1: ਭਾਜੀ ਸਾਨੂੰ ਇਸ ਫੀਲਡ ਦੇ ਵਿੱਚ ਘੱਟੋ ਘੱਟ 8-10 ਸਾਲ ਹੋ ਚੁੱਕੇ ਨੇ।
0: 8-10 ਸਾਲ ਤੇ ਕਿਹੜੇ ਕਿਹੜੇ ਅਪਲਾਇੰਸ ਰਿਪੇਅਰ ਕਰਦੇ ਹੋ?
1: ਜੀ ਅਪਲਾਇੰਸਿਸ ਦੇ ਵਿੱਚ ਗੱਲ ਕਰੀ ਜਾਵੇ ਤੇ ਅਸੀਂ ਸਾਰੇ ਹੀ ਮੇਜਰ ਬ੍ਰਾਂਡਸ ਤੇ ਸਾਰੇ ਹੀ ਮੇਕ ਐਂਡ ਮਾਡਲਸ ਕਰਦੇ ਹਾਂ, ਜਿਹਦੇ ਵਿੱਚ ਕਿ ਅਪਲਾਇੰਸਿਸ ਦੇ ਵਿੱਚ ਆਪਾਂ ਕਿਚਨ ਅਪਲਾਇੰਸਿਸ ਤੋਂ ਸ਼ੁਰੂ ਕਰੀਏ, ਜਿਹਦੇ ਵਿੱਚ ਡਿਸ਼ ਵਾਸ਼ਰ ਆ ਜਾਂਦਾ ਆਪਣਾ ਤੇ ਉਸ ਤੋਂ ਬਾਅਦ ਸਟੋਵ ਆ ਜਾਂਦਾ, ਰੇਂਜ ਹੁੱਡ ਆ ਜਾਂਦੀਆਂ ਨੇ ਆਪਣੀਆਂ, ਤੇ ਲੌਂਡਰੀ ਦੀ ਆਪਾਂ ਗੱਲ ਕਰੀਏ ਉਹਦੇ ਵਿੱਚ ਵਾਸ਼ਰ ਆ ਜਾਂਦੇ ਆ, ਟੋਪ ਲੋਡ ਫਰੰਟ ਲੋਡ ਦੋਵੇਂ ਤਰ੍ਹਾਂ ਦੇ, ਤੇ ਡਰਾਇਰ ਆ ਜਾਂਦੇ ਆ, ਰਾਈਟ? ਇਹ ਸਾਰੇ ਅਪਲਾਇੰਸਿਸ ਅਸੀਂ,
0: ਸੋ ਇਹ ਚਾਹੇ ਪੁਰਾਣੇ ਨੇ ਚਾਹੇ ਬਿਲਟ ਨੇ, ਇਹ ਹਰ ਮੇਕ ਐਂਡ ਮਾਡਲ ਤੁਸੀਂ ਰਿਪੇਅਰ ਕਰ ਦਿੰਦੇ?
1: ਬਿਲਕੁਲ ਜੀ।
0: ਸੋ ਜੇ ਵਾਸ਼ਰ ਆ ਉਹ ਕੰਬਣ ਜੇ ਲੱਗ ਜਾਂਦਾ ਇਹਦਾ ਇਲਾਜ ਹੈ?
1: ਹਾਂਜੀ ਬਿਲਕੁਲ,
0: ਘੱਟ ਖਰਚੇ ਦੇ ਵਿੱਚ।
1: ਬਿਲਕੁਲ ਜੀ ਬਿਲਕੁਲ।
0: ਜੇ ਡਰਾਇਰ ਕੱਪੜੇ ਸੁਕਾਉਂਦਾ ਨੀ ਜਾਂ 2-2-3-3 ਘੰਟੇ ਚ ਸੁਕਾਉਂਦਾ, ਇਹਦਾ ਵੀ ਇਲਾਜ ਆ?
1: ਇਹਦਾ ਵੀ ਇਲਾਜ ਹੈਗਾ ਜੀ।
0: ਡਿਸ਼ ਵਾਸ਼ਰ ਚੱਲ ਨੀ ਰਿਹਾ ਪ੍ਰੋਪਰ, ਇਹਦਾ ਇਲਾਜ ਆ?
1: ਇਹਦਾ ਇਲਾਜ ਹੈਗਾ।
0: ਜੇ ਕੁੱਕ ਟੋਪ ਦੇ ਬਰਨਰ 4 ਬਰਨਰ ਹੁੰਦੇ ਨੇ, 1 ਬਰਨਰ ਕਈ ਵਾਰ ਡਿਮ ਜਾ ਚੱਲਦਾ ਜਾਂ ਚੱਲਦਾ ਹੀ ਨਹੀਂ, ਇਹਦਾ ਇਲਾਜ ਹੈਗਾ?
1: ਇਹਦਾ ਸਾਰੇ ਚੀਜ਼ਾਂ ਦਾ ਇਲਾਜ ਹੈਗਾ।
0: ਫਰਿੱਜ ਦੇ ਵਿੱਚ ਕਈ ਵਾਰ ਫ੍ਰੀਜ਼ਰ ਕੰਮ ਕਰਨਾ ਛੱਡ ਜਾਂਦਾ, ਉੱਪਰਲਾ ਹਿੱਸਾ ਚੱਲਦਾ ਪਰ ਬਰਫ਼ ਜਮਾਉਣ ਵਾਲਾ, ਉਹ ਕੰਮ ਛੱਡ ਜਾਂਦਾ, ਉਹਨੂੰ ਫਿਕਸ ਹੋ ਜੂਗਾ?
1: ਜੀ ਸਾਰੇ ਤਰ੍ਹਾਂ ਦੀ ਰਿਪੇਅਰ ਹੋ ਜਾਂਦੀ।
0: ਕਈ ਵਾਰ ਗੈਸ ਘੱਟ ਰਹਿ ਜਾਂਦੀ ਹੈ ਫਰਿੱਜ 'ਚ ਜਾਂ ਪਾਣੀ ਜਾਂ ਲੀਕ ਹੋਣ ਲੱਗ ਜਾਂਦਾ, ਉਹ ਵੀ ਇਲਾਜ ਆ ਘੱਟ ਖਰਚੇ 'ਚ?
1: ਜੀ ਬਿਲਕੁਲ ਜੀ ਬਿਲਕੁਲ।
0: ਨੰਬਰ ਸਾਡਾ
1: ਇੱਕੋ ਇੱਕ ਨੰਬਰ ਹੈ ਜੀ, 6479460042, 647-946-0042, 6479460042।
0: ਲੋ ਦੋਸਤੋ ਤੁਸੀਂ GTA ਦੇ ਵਿੱਚ ਅਪਲਾਇੰਸ ਰਿਪੇਅਰ ਕਰਾਉਣਾ ਚਾਹੁੰਦੇ ਹੋ ਘੱਟ ਖਰਚੇ ਦੇ ਵਿੱਚ, ਤਾਂ ਆਹ ਲਓ ਨੰਬਰ। ਕੋਈ ਵੀ ਅਪਲਾਇੰਸ ਜਾਂ ਕਈ ਵਾਰ ਜਿਹੜੀ ਕੰਪਨੀ ਦਾ ਉਹ ਹੱਥ ਖੜੇ ਕਰ ਦਿੰਦੇ SG ਅਪਲਾਇੰਸ ਰਿਪੇਅਰ ਵਾਲੇ, ਰਿਪੇਅਰ ਕਰਕੇ ਉਹ ਜਾਂਦੇ ਆ। ਆਹ ਲਓ ਨੰਬਰ 647-946-0042, 647-946-0042, 6479460042। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
1: ਥੈਂਕ ਯੂ।

0: ਦੋਸਤੋ ਇੱਕ ਤੁਹਾਨੂੰ ਖਬਰ ਜ਼ਰੂਰ ਸਾਂਝੀ ਕਰਦੀ ਹੈ ਜਿਹਦੇ ਵਿੱਚ ਕਟਾਰੀਆ ਸਾਹਿਬ ਦਾ ਮੈਸੇਜ ਆਇਆ ਸੀ। ਟੋਰਾਂਟੋ ਤੋਂ ਲੁਧਿਆਣੇ ਦੀ ਫਲਾਈਟ ਚੱਲ ਪਈ, ਏਅਰ ਇੰਡੀਆ ਦੀਆਂ ਕੁਝ ਨਵੇਂ ਜਹਾਜ਼ ਪਾਏ ਨੇ ਉਹਨਾਂ ਨੇ ਡਰੀਮ ਲਾਈਨਰ, ਅਤੇ ਇਹ ਟੋਰਾਂਟੋ ਤੋਂ ਹਲਵਾਰੇ ਲੁਧਿਆਣੇ ਸਿੱਧਾ ਤੁਸੀਂ ਪਹੁੰਚ ਸਕਦੇ ਹੋ। ਸੋ ਟੋਰਾਂਟੋ ਤੋਂ ਹਲਵਾਰੇ ਜਾਣਾ ਤੁਸੀਂ, ਲੁਧਿਆਣੇ ਜਾਣਾ, ਟੋਰਾਂਟੋ ਤੋਂ ਪੰਜਾਬ ਜਾਣਾ, ਇਹਦੀ ਵਨ ਵੇ ਦੀ ਫਲਾਈਟ $1120 ਦੀ ਹੈ, ਠੀਕ ਹੈ ਜੀ। ਅਤੇ ਜੇ ਰਾਊਂਡ ਟ੍ਰਿਪ ਕਰਨਾ ਤਾਂ ਸਿਰਫ $1749 ਦੇ ਵਿੱਚ ਤੁਸੀਂ ਰਾਊਂਡ ਟ੍ਰਿਪ ਕਰ ਸਕਦੇ ਹੋ। ਏਅਰ ਇੰਡੀਆ ਦੀ ਨਵੀਂ ਫਲਾਈਟ 1 ਅਗਸਤ ਤੋਂ ਸਟਾਰਟ ਹੋ ਰਹੀਆਂ ਨੇ ਜੀ। ਸੋ ਤੁਸੀਂ ਇਹ ਫਲਾਈਟ ਦਾ ਐਕਸਪੀਰੀਅੰਸ ਕਰਨਾ, ਵਧੀਆ ਜਹਾਜ਼ ਨੇ, ਨਵੇਂ ਜਹਾਜ਼ ਨੇ, ਡਰੀਮ ਲਾਈਨਰ। ਸੋ ਤੁਸੀਂ ਆਪਣਾ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਕਾਲ ਕਰ ਲਓ, $1749 ਦੇ ਵਿੱਚ ਅਪ ਡਾਊਨ ਇੱਕ ਬੈਗ ਦੇ ਨਾਲ। ਇਹਦੀ ਹੋਰ ਜਾਣਕਾਰੀ ਲਈ ਕਟਾਰੀਆ ਸਾਹਿਬ 905-678-1200 905-678-1200 ਵਿੱਚ ਤੁਹਾਨੂੰ ਦੇਸੀ ਪੰਜਾਬੀ ਇੰਡੀਅਨ ਸਟਾਈਲ ਫੂਡ ਵੀ ਮਿਲੂਗਾ। 905-678-1200 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸਾਡੇ ਕਿਸੇ ਸਪੋਂਸਰ ਸਾਹਿਬਾਨ ਦਾ ਤੁਸੀਂ ਨੰਬਰ ਮਿਸ ਕਰ ਜਾਂਦੇ ਹੋ ਤਾਂ ਤੁਸੀਂ ਐਨੀ ਟਾਈਮ ਮੈਨੂੰ ਕਾਲ ਕਰ ਸਕਦੇ ਹੋ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਹਿੱਸਾ ਬਣਨਾ ਚਾਹੁੰਦੇ ਹੋ, ਜਿੱਥੇ ਤੁਸੀਂ AM 530 'ਤੇ ਐਕਸਪੋਜ਼ਰ ਮਿਲਦਾ ਗਾ, ਉੱਥੇ ਹੀ ਤੁਹਾਨੂੰ ਸੋਸ਼ਲ ਮੀਡੀਆ 'ਤੇ ਇੰਸਟਾਗ੍ਰਾਮ, ਟਿਕਟੋਕ, ਯੂਟਿਊਬ, ਫੇਸਬੁੱਕ 'ਤੇ ਵੀ ਤੁਹਾਡੇ ਬਿਜ਼ਨਸ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ। ਐਂਡ ਇਹ ਸਾਰੀ ਗੱਲਬਾਤ ਲਈ ਤੁਸੀਂ ਮੈਨੂੰ 647-921-2032 'ਤੇ ਕਾਲ ਕਰ ਸਕਦੇ ਹੋ, 647-921-2032। ਸੋ ਪ੍ਰੋਗਰਾਮ ਦਾ ਹਿੱਸਾ ਸੈਮੀ ਢਿੱਲੋਂ ਸਾਹਿਬ ਸਪੋਂਸਰ ਕਰ ਰਹੇ ਨੇ, ਢਿੱਲੋਂ ਵੀਡੀਓ, IPTV ਘਰ ਬੈਠ ਕੇ ਇੰਟਰਟੇਨਮੈਂਟ ਦੀ ਦੁਨੀਆ ਦੇ ਕਿੰਗ ਕਹਿ ਸਕਦੇ ਹਾਂ, ਕਿਉਂਕਿ 4 ਦਹਾਕਿਆਂ ਤੋਂ 45 ਸਾਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਨੇ। ਤੁਸੀਂ ਢਿੱਲੋਂ ਵੀਡੀਓ IPTV ਸਰਵਿਸ ਬਾਏ ਕਰਨੀ ਆ ਤਾਂ 905-204-1313। 1 ਜੁਲਾਈ ਤੋਂ ਕੈਨੇਡਾ ਡੇ ਤੋਂ ਜਿਹੜੀ ਖਬਰ ਆਈ ਸੀ ਉਹ ਆਟੋ ਇੰਸ਼ੋਰੈਂਸ 'ਤੇ ਆਈ ਸੀ ਕਿ ਉਹਦੇ ਵਿੱਚ ਐਕਸੀਡੈਂਟ ਬੈਨੀਫਿਟ ਹੁਣ ਕਵਰ ਨਹੀਂ ਹੋ ਰਹੇ। ਜੇ ਤੁਹਾਡੀ ਰਿਨਿਊਅਲ ਆ ਰਹੀ ਆ ਜਾਂ ਤੁਸੀਂ ਨਵੀਂ ਪਾਲਿਸੀ ਬਾਏ ਕਰਨੀ ਆ ਤਾਂ ਐਕਸੀਡੈਂਟ ਬੈਨੀਫਿਟ ਐਡ ਜ਼ਰੂਰ ਕਰਵਾ ਲਿਓ। ਕਈ ਵਾਰ ਤੁਹਾਡਾ ਬ੍ਰੋਕਰ ਹਾਫ ਇਨਫੋਰਮੇਸ਼ਨ, ਜਦੋਂ ਆਪਾਂ ਕਹਿੰਦੇ ਹਾਂ ਕਿ ਘਟਾ ਦਿਉ ਜੀ ਘਟਾ ਦਿਉ, ਉਹ ਤੁਹਾਡੇ ਉਹ ਕਿਉਂਕਿ ਇਹਦੇ ਵਿੱਚ ਪੈਸੇ ਉੱਦਾਂ ਨਹੀਂ ਕੱਟਦੇ। ਹਾਂ, ਕਈ ਕੰਪਨੀਆਂ ਬੈਟਰ ਡਿਸਕਾਊਂਟ ਦਿੰਦੀਆਂ ਨੇ, ਪਰ ਉਹਨਾਂ ਨੇ ਕਰਨਾ ਕਈ ਵਾਰ ਪੈਸੇ ਘਟਾਉਣ ਦੇ ਲਈ ਨਾ ਇਹਦੇ ਵਿੱਚ ਸਕੈਮ। ਇੱਕ ਵਾਰ ਅਮਨ ਜਾਖੜ ਨੇ ਮੈਨੂੰ ਸਮਝਾਏ ਸੀ, ਬਹੁਤੇ ਲੋਕ ਤੁਹਾਨੂੰ ਇਹ ਸ਼ੋਅ ਕਰ ਦਿੰਦੇ ਕਿ ਤੁਸੀਂ ਗੌਰਮੈਂਟ ਇੰਪਲਾਈ ਹੋ, ਤੁਸੀਂ ਸਿਟੀ ਆਫ ਬ੍ਰੈਂਪਟਨ 'ਚ ਕੰਮ ਕਰਦੇ ਹੋ, ਸਿਟੀ ਦੇ ਵਿੱਚ ਕੰਮ ਕਰਦੇ ਹੋ, ਬਾਅਦ ਦੇ ਵਿੱਚ ਜਦੋਂ ਕੋਈ ਕਲੇਮ ਲੈਣਾ ਹੁੰਦਾ ਤਾਂ ਉਹ ਕਲੇਮ ਮਿਲਦਾ ਹੀ ਨਹੀਂ, ਕਿਉਂਕਿ ਉਦੋਂ ਡਾਕੂਮੈਂਟ ਤੁਹਾਡੇ ਫੇਕ ਨਿਕਲਦੇ ਨੇ ਜਾਂ ਹੁੰਦੇ ਹੀ ਨਹੀਂ। ਟਾਇਰਾਂ ਦਾ ਵਿੰਟਰ ਟਾਇਰ ਐਡ ਕਰਾ ਦਿਉ ਜੀ, ਕਰ ਦਿਉ ਜੀ, ਪਰ ਉਹਦੇ ਵਿੱਚ ਬਾਅਦ ਵਿੱਚ ਕਲੇਮ ਨਹੀਂ ਮਿਲਦਾ। ਫਿਰ ਕਿਲੋਮੀਟਰ ਅਸਤੇ ਚਲਾਉਣੀ ਨਹੀਂ, ਬਹੁਤੇ ਲੋਕ 0 ਕਿਲੋਮੀਟਰ ਪਾ ਕੇ ਆਪਦੀ ਇੰਸ਼ੋਰੈਂਸ ਘਟਾ ਲੈਂਦੇ ਨੇ, ਪਰ ਉਹਦਾ ਫਾਇਦਾ ਕੀ ਹੈ ਜੀ। ਸੋ ਇੱਦਾਂ ਹੀ ਅਲੱਗ ਅਲੱਗ ਹੁਣ ਐਕਸੀਡੈਂਟ ਬੈਨੀਫਿਟ ਘਟਾ ਦਿਉ, ਤੁਹਾਡੀ ਇੰਸ਼ੋਰੈਂਸ $5 ਸਸਤੀ ਹੋ ਜੂਗੀ, ਪਰ ਨੁਕਸਾਨ ਹੁੰਦਾ ਉਹ ਲੱਖਾਂ ਹਜ਼ਾਰਾਂ ਡਾਲਰਾਂ ਦਾ ਹੁੰਦਾ। ਸੋ ਤੁਸੀਂ ਆਟੋ ਇੰਸ਼ੋਰੈਂਸ 'ਚ ਪੈਸੇ ਸੇਵ ਕਰਨੇ ਆ। ਡਿਸਕਾਊਂਟ ਪੁੱਛੋ, ਅਮਨ ਜਾਖੜ ਕੋਲ ਵੈਲਿਡ ਡਿਸਕਾਊਂਟ ਨੇ, ਹੁਣ ਇਹਨਾਂ ਕੋਲ ਟਰੱਕ ਡਰਾਈਵਰਾਂ ਲਈ ਡਿਸਕਾਊਂਟ ਹੈ। ਕਹਿੰਦੇ ਉਹਨਾਂ ਨੂੰ ਇੱਕ ਇੰਸ਼ੋਰੈਂਸ ਕੰਪਨੀ ਮੰਨਦੇ ਨੇ ਕਿ ਹਾਂਜੀ ਉਹ ਗੱਡੀ ਘੱਟ ਚਲਾਉਂਦੇ ਨੇ, ਗੱਡੀ ਯਾਰਡ 'ਚ ਪਾਰਕ ਕਰਕੇ ਜ਼ਿਆਦਾ ਟਰੱਕ ਚਲਾਉਂਦੇ ਨੇ। ਸੋ ਗੱਡੀਆਂ ਦੀ ਲੋਅ ਮਾਇਲੇਜ ਦਾ ਡਿਸਕਾਊਂਟ ਮਿਲਦਾ ਗਾ ਜੇ ਤੁਹਾਡੇ ਕੋਲ ਟਰੱਕ ਡਰਾਈਵਰ ਦਾ ਲਾਇਸੈਂਸ ਆ। ਇਹ ਤੁਸੀਂ ਇਹਨਾਂ ਨੂੰ ਕਾਲ ਕਰਕੇ ਇਹਦਾ ਲੈ ਸਕਦੇ ਹੋ। ਨੰਬਰ ਆ 416-455-1300 416-455-1300 416-455-1300 ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਆਪਣੇ ਫੈਸ਼ਨ IQ ਸਪੋਂਸਰ ਕਰ ਰਹੇ ਨੇ ਜੀ। ਫੈਸ਼ਨ IQ ਮਾਸਟਰ ਸਲੀਮ ਜੀ ਦਾ ਕੱਲ੍ਹ ਤੁਸੀਂ ਸ਼ੋਅ ਦਾ ਆਨੰਦ ਮਾਣਿਆ, ਜਿਹੜੇ ਸ਼ੋਅ 'ਤੇ ਉਹਨਾਂ ਨੇ ਡਰੈਸ ਪਾਈ ਸੀ ਫੈਸ਼ਨ IQ ਤੁਸੀਂ ਜੀ। ਫੈਸ਼ਨ IQ ਤੋਂ ਵਿਆਹਾਂ ਸ਼ਾਦੀਆਂ ਦੀਆਂ ਜਿਵੇਂ ਕਹਿੰਦੇ ਜਰੀ ਬੂਟੀ ਦੇ ਸੂਟ ਤੁਸੀਂ ਬਾਏ ਕਰਨੇ ਆ, ਸ਼ੇਰਵਾਨੀ, ਲਹਿੰਗੇ ਲਾਚੇ, ਗਰਾਰੇ, ਬਹੁਤ ਸਾਰੀ ਵਰਾਇਟੀ ਆ। ਸੋ ਜ਼ਰੂਰ ਵੇਟ ਕਰੋ ਫੈਸ਼ਨ IQ। ਨਾਲ ਦੇ ਨਾਲ ਤੁਹਾਨੂੰ ਅਸੀਂ ਨੰਬਰ ਸਾਂਝਾ ਕਰਨਾ ਚਾਹਾਂਗੇ ਅਲਫਾ ਫਿਜ਼ੀਓਥੈਰੇਪੀ ਦਾ। ਅਲਫਾ ਫਿਜ਼ੀਓਥੈਰੇਪੀ 'ਤੇ ਦੋਸਤੋ ਤੁਸੀਂ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ, ਤੁਹਾਡੀ ਬੈਕ ਪੇਨ, ਨੈੱਕ ਪੇਨ, ਸ਼ਿਆਟਿਕਾ ਪੇਨ ਆ, ਉਹ ਪੇਨ ਇਹਨਾਂ ਨੇ ਪਹਿਲਾ ਸੈਸ਼ਨ ਜੇ ਤੁਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਰੈਫਰੈਂਸ ਦਿਓਗੇ ਪਹਿਲਾ ਸੈਸ਼ਨ ਫ੍ਰੀ ਤੁਹਾਡਾ ਇਲਾਜ ਕਰਨਾ ਗਾ। ਕਈ ਵਾਰ ਹੋ ਸਕਦਾ ਇੱਕ ਇਹਨਾਂ ਕੋਲ ਨਵੀਂ ਮਸ਼ੀਨ ਵੀ ਆ, ਉਹ ਖਿੱਚ ਜੀ ਪਾਉਂਦੀ ਆ ਅਤੇ ਫਿਕਸ ਹੋ ਜਾਂਦਾ ਹੈ ਨਾ। ਕਈ ਵਾਰ ਹੋ ਸਕਦਾ ਪਹਿਲੇ ਸੈਸ਼ਨ ਦੇ ਵਿੱਚ ਹੀ ਤੁਸੀਂ ਠੀਕ ਹੋ ਜਾਓ, ਤਾਂ ਕੋਈ ਪੈਸਾ ਨਹੀਂ ਦੇਣ ਦੀ ਲੋੜ। ਇੰਸ਼ੋਰੈਂਸ ਆ ਤਾਂ ਤਾਂ ਚਲੋ ਇੰਸ਼ੋਰੈਂਸ ਕਵਰ ਕਰਦੀ ਹੈ, ਜੇ ਇੰਸ਼ੋਰੈਂਸ ਨਹੀਂ ਵੀ ਹੈਗੀ ਤਾਂ ਵੀ ਤੁਸੀਂ ਹੁਣ ਜਿਹੜੀ ਉਹ ਮਸ਼ੀਨ ਦਾ ਦੱਸਿਆ ਉਹ ਮਸ਼ੀਨ ਦਾ ਇੱਕ ਸੈਸ਼ਨ ਬਾਹਰ $250 ਦਾ, ਇੱਥੇ $75 ਦਾ ਇੱਕ ਸੈਸ਼ਨ ਮਿਲੂਗਾ, ਪਹਿਲਾ ਸੈਸ਼ਨ ਫ੍ਰੀ ਮਿਲੂਗਾ। ਸੋ ਤੁਸੀਂ ਆਪਣਾ ਬੈਕ ਪੇਨ, ਨੈਕ ਪੇਨ, ਸਰਵਾਈਕਲ ਪੇਨ ਆ ਤਲਫਾ ਫਿਜ਼ੀਓਥੈਰੇਪੀ ਜ਼ਰੂਰ ਕਾਲ ਕਰਿਓ 905-226-0043 905-226-0043 905-226-0043। ਇਸ ਦੇ ਨਾਲ ਪ੍ਰੋਗਰਾਮ ਨੂੰ ਵੀਨਸ ਆਟੋ ਪਰਫੋਰਮੈਂਸ, ਗੱਡੀਆਂ ਨੂੰ ਰਿਪੇਅਰ ਕਰਾਉਣਾ, ਆਇਲ ਚੇਂਜ ਕਰਾਉਣਾ, ਤਾਂ ਤੁਸੀਂ ਇਹਨਾਂ ਇੱਕ ਬ੍ਰੇਕਾਂ 'ਤੇ ਵੀ ਇਹਨਾਂ ਕੋਲ ਡੀਲ ਆ, ਤੁਸੀਂ ਬ੍ਰੇਕ ਵਗੈਰਾ ਚੇਂਜ ਕਰਾਉਂਦੇ ਹੋ ਤਾਂ ਇੱਕ ਕੈਲੀਪਰ ਨੂੰ ਫ੍ਰੀ ਪੇਂਟ ਕਰਕੇ ਵੀ ਦੇ ਰਹੇ ਨੇ, ਬੜੀ ਸੋਹਣੀ ਗੱਡੀ ਲੱਗਦੀ ਹੈ, ਲੋਕ ਰਿਮ ਵੀਲ ਪੁਆਏ ਹੁੰਦੇ ਨੇ ਅਤੇ ਕੈਲੀਪਰ ਪੇਂਟ ਹੋਵੇ ਉਹ ਬਿਲਕੁਲ ਫ੍ਰੀ ਕਰ ਰਹੇ ਨੇ। ਇਸ ਦੇ ਨਾਲ ਨਾਲ ਜੇ ਤੁਸੀਂ ਏਸੀ ਦਾ ਡਾਇਗਨੋਸ ਕਰਾਉਣਾ ਉਹ $5 'ਚ ਕਰ ਰਹੇ ਨੇ। ਜੇ ਤੁਸੀਂ ਇੱਥੋਂ ਆਇਲ ਚੇਂਜ ਕਰਾਉਂਦੇ ਹੋ ਜੋ ਕਿ ਸਿਰਫ $80 ਦਾ, ਹਾਂਜੀ $79 ਦਾ 5 ਲੀਟਰ ਫੁੱਲੀ ਸਿੰਥੈਟਿਕ ਆਇਲ ਚੇਂਜ ਹੋਊਗਾ $79 ਦੇ ਵਿੱਚ, ਅਤੇ ਜੇ ਇਹਦੇ ਨਾਲ ਤੁਸੀਂ ਉਹਨਾਂ ਨੂੰ ਕਹਿੰਦੇ ਏਸੀ ਡਾਇਗਨੋਸ ਕਰ ਦਿਓ ਜੀ, ਘੱਟ ਚੱਲਦਾ ਜਾਂ ਪਤਾ ਨਹੀਂ ਆ ਕੀ ਆ ਸਿਸਟਮ ਦੇਖੋ, ਤਾਂ $5 ਦੇ ਵਿੱਚ ਇਹਨਾਂ ਨੇ ਉਹ ਡਾਇਗਨੋਸ ਕਰਨਾ। ਵੀਨਸ ਆਟੋ ਪਰਫੋਰਮੈਂਸ ਨੂੰ ਕਾਲ ਕਰ ਲਓ 416-840-8686 416-844-8620 416-844-8620 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਗੱਡੀਆਂ ਬਾਏ ਕਰਨੀਆਂ ਨੇ ਤਾਂ ਯਾਦ ਰੱਖੋ GM ਬੁੱਡਵਾਈਨ। ਅਤੇ ਅੱਜ ਦਾ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦਿੱਤਾ ਮਾਨ ਸਾਹਿਬ ਅਤੇ ਢੀਂਡਸਾ ਸਾਹਿਬ ਨੇ। ਬਾਈ ਜੀ, ਜੋ ਪ੍ਰੋਗਰਾਮ ਦੇ ਸਟਾਰਟ 'ਤੇ ਟੋਪਿਕ ਸੀ ਉਹਨੂੰ ਕਲੋਜ਼ ਕਰਨਾ ਹੋਵੇ, ਜਿਹਦੇ ਵਿੱਚ ਡੇ ਕੇਅਰ ਦਾ ਆਪਾਂ ਜ਼ਿਕਰ ਕੀਤਾ ਸੀ ਅਤੇ ਨਾਲ ਦੇ ਨਾਲ ਜ਼ਿਕਰ ਕੀਤਾ ਸੀਗਾ ਕਿ ਪੇਰੈਂਟਸ, ਗ੍ਰੈਂਡ ਪੇਰੈਂਟਸ ਆ ਕੇ ਸਾਂਭ ਲੈਣ, ਕਲੋਜ਼ਿੰਗ ਵਰਡਸ ਕੀ ਹੋਣਗੇ ਤੁਹਾਡੇ?
1: ਸਰ, ਕਲੋਜ਼ਿੰਗ ਵਰਡ ਤਾਂ ਮੇਰੇ ਤਾਂ ਇਹੀ ਹੈ ਕਿ ਵੀ ਡੇ ਕੇਅਰ ਕਿਸੇ ਨਾ ਕਿਸੇ ਦੀ ਮਜਬੂਰੀ ਹੁੰਦੀ ਹੈਗੀ, ਤਾਂ ਇੰਨਾ ਮਾੜਾ ਵੀ ਨਹੀਂ ਹੈਗਾ ਡੇ ਕੇਅਰ ਦੇ ਵਿੱਚ ਬੱਚੇ ਨੂੰ ਛੱਡਣਾ। ਬਾਕੀ ਜਿਹੜਾ ਮੇਨ ਆਪਣਾ ਚੱਲ ਰਹੀ ਸੀ ਡਿਸਕਸ਼ਨ ਕਿ ਵੀ ਪੇਰੈਂਟਸ ਇੱਥੇ ਆ ਕੇ ਥੋੜ੍ਹਾ ਜਿਹਾ ਫੀਲ ਕਰਦੇ ਆ ਕਿ ਵੀ ਉਹਨਾਂ ਦੀ ਇੱਕ ਜੌਬ ਹੈ, ਇੱਕ ਡਿਊਟੀ ਹੈ ਬੱਚੇ ਨੂੰ ਸਾਂਭਣਾ, ਤਾਂ ਉਹ ਦੋਨੋਂ ਸਾਈਡਸ ਤੋਂ ਹੀ ਅੰਡਰਸਟੈਂਡ ਕਰਨਾ ਬਣਦਾ ਹੈ। ਅਤੇ ਆਪਣੀ ਸਾਈਡ ਤੋਂ ਇਹ ਹੈ ਕਿ ਵੀ ਆਪਾਂ ਕਮਿਊਨੀਕੇਸ਼ਨ ਪੇਰੈਂਟਸ ਦੇ ਨਾਲ ਪ੍ਰੋਪਰ ਕਰੀਏ, ਅਤੇ ਪੇਰੈਂਟਸ ਦਾ ਇਹ ਹੈ ਕਿ ਵੀ ਉਹ ਵੀ ਇਸ ਚੀਜ਼ ਨੂੰ ਸਮਝਣ ਕਿ ਵੀ ਇੰਡੀਆ ਦੇ ਵਿੱਚ ਰਹਿੰਦੇ ਹੋਏ ਵੀ ਤਾਂ ਸਾਰੇ ਬੱਚਿਆਂ ਦੀ ਟੇਕ ਕੇਅਰ ਕਰਦੇ ਹੀ ਨੇ, ਅਤੇ ਸੇਮ ਇੱਥੇ ਹੈ, ਕਿਸੇ ਦੀਆਂ ਬਾਹਰ ਗੱਲਾਂ ਸੁਣ ਕੇ ਉਹਨਾਂ 'ਤੇ ਘਰ ਦੇ ਵਿੱਚ ਅਮਲ ਕਰਨਾ ਉਹ ਨਹੀਂ ਜ਼ਿਆਦਾ ਵਧੀਆ ਹੁੰਦਾ।
0: ਮਾਨ ਸਾਹਿਬ, ਤੁਸੀਂ ਕੀ?
2: ਭੁੱਲਰ ਸਾਹਿਬ, ਮੈਂ ਵੀ ਢੀਂਡਸਾ ਸਾਹਿਬ ਦੀਆਂ ਗੱਲਾਂ ਨਾਲ ਬਿਲਕੁਲ ਐਗਰੀ ਕਰਦਾ ਜੀ। ਜਿਹੜੀ ਡੇ ਕੇਅਰ ਆ ਇਹ ਇੱਕ ਲੋੜ ਹੈ, ਇੱਕ ਸੁਵਿਧਾ ਕਹਿ ਸਕਦੇ ਇਹਨੂੰ
0: ਜੀ,
2: ਇਹਨੂੰ ਯੂਜ਼ ਕਰੋ। ਆਪਾਂ ਨੂੰ ਨਹੀਂ ਵਧੀਆ ਲੱਗਦਾ ਕਿ ਆਪਾਂ ਬੱਚੇ ਨੂੰ ਡੇ ਕੇਅਰ 'ਚ ਭੇਜਦੇ ਹਾਂ ਜਾਂ ਨਹੀਂ, ਜਾਂ ਵਧੀਆ ਵੀ ਲੱਗਦਾ ਜਾਂ ਨਹੀਂ ਵਧੀਆ ਲੱਗਦਾ ਉਹ ਡਿਫਰੈਂਟ ਮੈਟਰ ਆ। ਬਟ ਇਹ ਹੈ ਕਿ ਵੀ ਜਦੋਂ ਆਪਣੇ ਕੋਲ ਸਲਿਊਸ਼ਨ ਹੀ ਨਹੀਂ ਹੈਗਾ, ਜਦੋਂ ਆਪਣੇ ਕੋਲ ਪੋਸੀਬਲ ਹੀ ਨਹੀਂ ਹੈਗਾ ਕਿ ਆਪਣਾ ਬੱਚਾ ਘਰ ਰਹਿ ਕੇ ਉਹਨੂੰ ਕੋਈ ਸਾਂਭ ਸੰਭਾਲ ਸਕਦਾ, ਤਾਂ ਮੇਰੇ ਹਿਸਾਬ ਨਾਲ ਇੱਕ ਡੇ ਕੇਅਰ ਹੀ ਆਪਸ਼ਨ ਰਹਿ ਜਾਂਦੀ ਹੈ। ਤੁਹਾਡੇ ਪੇਰੈਂਟਸ, ਤੁਸੀਂ ਆਪਣੇ ਪੇਰੈਂਟਸ ਨੂੰ ਇੱਧਰ ਬੁਲਾਉਂਦੇ ਹੋ, ਉਹ ਆਪਣੇ ਬੱਚੇ, ਤੁਹਾਡੇ ਬੱਚੇ ਦਾ ਟੇਕ ਕੇਅਰ ਕਰਦੇ ਆ, ਤਾਂ ਮੇਰੇ ਹਿਸਾਬ ਨਾਲ ਉਹ ਉਹਦੇ ਵਿੱਚ ਕੋਈ
0: ਉਹ ਬੈਸਟ ਆਪਸ਼ਨ,
2: ਉਹ ਬੈਸਟ ਆਪਸ਼ਨ ਦੇ ਉਹਦੇ ਵਿੱਚ ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ
0: ਜੀ।
2: ਸੋ ਮੇਰੇ ਤਾਂ ਜੀ ਇਹੀ ਕਹਿਣ ਦਾ ਮਤਲਬ।
0: ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਤੁਹਾਡੇ ਕੀ ਵਿਚਾਰ ਨੇ? ਜੇ ਤੁਸੀਂ ਕੋਈ ਕਾਲ ਕਰਨਾ ਚਾਹੁੰਦੇ ਤਾਂ ਵੀ ਦੱਸ ਸਕਦੇ ਹੋ 416-233-7768। ਅਤੇ ਨਾਗਪਾਲ ਜੀ ਦਾ ਸੁਨੇਹਾ ਇੱਕ ਵਾਰ ਦੁਬਾਰਾ ਤੁਹਾਨੂੰ ਦੇ ਦਈਏ। ਦੋਸਤੋ, ਜੋ ਤੁਸੀਂ ਐਡਵਰਟੀਜ਼ ਸੁਣ ਰਹੇ ਸੀ ਕਾਫੀ ਸਮੇਂ ਤੋਂ, ਅਵੇਅਰਨੈਸ ਮੈਸੇਜ ਦਿੱਤਾ ਜਾ ਰਿਹਾ ਸੀ ਨਾਗਪਾਲ ਜੀ ਵੱਲੋਂ ਕਿ ਭਾਈ ਗੌਰਮੈਂਟ ਹੈਲਪ ਕਰ ਰਹੀ ਹੈ, ਗੌਰਮੈਂਟ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ ਗ੍ਰਾਂਟ, ਤੁਹਾਨੂੰ ਪੈਸਾ ਦੇਣ ਲਈ ਤਿਆਰ ਹਾਂ, ਤੁਸੀਂ ਆਪਦੇ ਆਪ ਨੂੰ ਐਜੂਕੇਟ ਕਰੋ ਅਤੇ ਸੌਖੇ ਜਿਹੇ ਕੋਰਸ ਕਰੋ, ਗੌਰਮੈਂਟ ਪੈਸਾ ਵੰਡ ਰਹੀ ਹੈ, ਉਹਦਾ ਮੰਡੇ ਆਖਰੀ ਦਿਨ ਆ ਅਤੇ ਆਖਰੀ ਮੌਕਾ, ਆਖਰੀ ਕਾਲਾਂ ਨੇ, ਅਤੇ ਇੱਕ ਵਾਰ ਫਿਰ ਇਹ ਮੈਸੇਜ ਨਾਗਪਾਲ ਜੀ ਦੇਣਗੇ ਜੀ। ਆਇਆਂ ਨੂੰ ਜੀ
3: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਂਡ ਦੈਨ ਵੀ ਲਾਈਕ ਸਿਰਫ ਇੱਕ ਸੇ ਦੋ ਤੇ ਨਹੀਂ ਰਹਿ ਰਹੇ ਹੈ ਆਪਕੇ ਪਾਸ, ਆਪ 30,000-100,000 ਕੀ ਫੰਡਿੰਗ ਡਾਇਰੈਕਟ ਗਵਰਨਮੈਂਟ ਸੇ ਆਪਣੇ ਅਕਾਊਂਟ ਮੇ ਹਾਸਿਲ ਕਰ ਸਕਤੇ ਹੈ। ਐਜੂਕੇਸ਼ਨ ਕੇ ਲੀਏ ਫੰਡਿੰਗ ਹੈ, ਕੋਈ ਏਜ ਲਿਮਿਟ ਨਹੀਂ ਹੈ, ਕੋਈ ਕ੍ਰੈਡਿਟ ਚੈੱਕ ਨਹੀਂ ਹੈ, ਕੋਈ ਇਸਮੇ ਸੈਟਿੰਗ ਨਹੀਂ ਹੈ, ਕੋਈ ਅਪਰੋਚ ਨਹੀਂ ਹੈ, ਕੋਈ ਮਿੱਠੀ ਬਾਤੇ ਨਹੀਂ ਹੈ, ਕਾਮ ਸਹੀ ਤਰੀਕੇ 8 ਸਾਲ।
0: ਸੋ ਕਈ ਵਾਰ ਇਹ ਹੁੰਦਾ ਬਈ ਜੀ, ਜਿਸਕਾ ਕਾਮ ਉਸੀ ਕੋ ਸਾਜੇ, ਆਪਾਂ ਵੀਜ਼ਾ ਲਾਉਣ ਨੂੰ ਤਾਂ ਵੈਬਸਾਈਟਾਂ ਹੈਗੀਆਂ ਨੇ, ਆਪਾਂ ਆਪਦਾ ਵੀਜ਼ਾ ਆਪ ਵੀ ਲਾ ਸਕਦੇ ਹਾਂ, ਪਰ ਇੱਕ ਛੋਟੀ ਜਿਹੀ ਗਲਤੀ ਨਾਲ ਸਮਾਂ ਬਰਬਾਦ ਹੋ ਜਾਂਦਾ, ਜਾਂ ਫਿਰ ਕਈ ਵਾਰ ਬੈਨ ਵੀ ਲੱਗ ਜਾਂਦੇ ਨੇ ਕਈ ਵਾਰ ਅਜਿਹੀ। ਸੋ ਜਿਸਕਾ ਕਾਮ ਉਸੀ ਕੋ ਸਾਜੇ, ਹੁਣ ਤਾਂ ਜੇ ਆ ਇਹਦੇ ਵਿੱਚ ਅਸੀਂ ਗਲਤੀ ਕਰ ਜਾਂਗੇ, ਜੇ ਆਪ ਅਪਲਾਈ ਕਰਾਂਗੇ ਗ੍ਰਾਂਟ, ਤਾਂ ਹੋ ਸਕਦਾ ਗਲਤੀ ਨੂੰ ਕਰੈਕਸ਼ਨ ਕਰਨ ਦਾ ਟਾਈਮ ਹੀ ਨਾ ਮਿਲੇ ਕਿਉਂਕਿ ਇੱਕ ਬਾਅਦ 'ਚ ਗਰੰਟੀ ਬੰਦ ਹੋ ਜਾਣੀ ਹੈ। ਸੋ ਇਹ ਕੰਮ ਤੁਸੀਂ ਹੀ ਕਰੋ, ਸਹੀ ਜਗ੍ਹਾ ਤੋਂ ਸਹੀ ਕੰਮ ਕਰਵਾਉਣਾ, ਇਹਦੇ ਬਾਰੇ ਵੀ ਦੱਸੋ। ਅਤੇ ਇਹ ਕੰਮ ਕਰਵਾਉਣ ਦੇ ਤਾਂ ਪੈਸੇ ਵੀ ਤੁਸੀਂ ਜੀਰੋ ਹੀ ਜਿਵੇਂ ਕਹਿੰਦੇ ਕੁਛ ਲੈ ਹੀ ਨਹੀਂ ਰਹੇ, ਨਾ ਮਾਤਰ ਹੀ ਲੈ ਰਹੇ ਹੋ।
3: ਬਿਲਕੁਲ ਜੀ ਸਹੀ ਬਾਤ ਹੈ, ਸਹੀ ਕੰਮ ਸਹੀ ਤਰੀਕੇ ਸੇ ਕਰਵਾਏ, 8 ਸਾਲ ਲੰਮੇ ਹੋ ਗਏ ਹੈ, ਇਤਨੇ ਲੋਕੋ ਕੋ ਅਸਿਸਟ ਕਰ ਚੁੱਕੇ ਹੈ, ਕੋਈ ਇਸਮੇ ਐਂਡ ਟੂ ਐਂਡ ਐਵਰੀਥਿੰਗ ਇਜ਼ ਟ੍ਰਾਂਸਪੇਰੈਂਟ, ਹੈ ਨਾ, ਕੋਈ ਚਲਾਕੀ ਨਹੀਂ ਹੈ ਇਸਕੇ ਅੰਦਰ। ਹਮ ਦੇਖਤੇ ਲੋਕ ਮਿੱਟੀ ਬਾਤ ਮੈਂ ਕਲਾਇੰਟ ਕੋ ਫਸਾਤੇ, ਫਿਰ ਕਲਾਇੰਟ ਹਮਾਰਾ ਸੁਣਤਾ ਹੈ ਰੇਡੀਓ ਪੇ, ਹਮਾਰੇ ਪਾਸ ਆਤਾ ਹੈ, ਕਹਤਾ ਸਰ ਜ਼ਮੀਨ ਆਸਮਾਨ ਕਾ ਫਰਕ ਹੈ ਕੁਆਲਿਟੀ ਆਫ ਸਰਵਿਸ ਮੇ ਔਰ ਲਾਈਕ ਫੀਸ ਮੇ, ਕੋਈ ਕਿਉਂਕਿ ਹਮ ਟ੍ਰਾਂਸਪੇਰੈਂਸੀ ਸੇ ਕਾਮ ਹੋਣੇ ਕੇ ਬਾਅਦ ਛੋਟੀ ਸੀ ਫੀਸ ਲੇਤੇ, ਕਿਉਂ ਲੇਤੇ ਛੋਟੀ ਫੀਸ ਸਰ, ਕੋਈ ਪੇਪਰ ਹੀ ਨਹੀਂ ਲ ਰਹਾ ਨਾ ਇਸਮੇ ਆਪਕਾ, ਕੋਈ ਸੈਟਿੰਗ ਨਹੀਂ, ਕੋਈ ਅਪਰੋਚ ਨਹੀਂ ਹੈ, ਕੌਨ ਸਾ ਕੋਈ ਪੇਪਰ ਥੋੜੀ ਲ ਰਹਾ ਆਪਕਾ ਯਹਾਂ ਪੇ, ਜਿਤਨੀ ਕਮ ਇਨਕਮ ਹੈ ਅਗਰ ਆਪ ਲੋਗੋਂ ਕੀ ਇਨਕਮ ਨੋਟਿਸ ਆਫ ਅਸੈਸਮੈਂਟ ਪੇ ਕਮ ਹੈ 70,000 dollars ਦੇ ਫੈਮਿਲੀ ਇਨਕਮ, ਸਿਰਫ ਕੋਈ ਆਪ ਹਮੇ ਕਾਲ ਕਰੇ, ਊਬਰ ਡਰਾਈਵਰ, ਟਰੱਕ ਡਰਾਈਵਰ, ਸੈਲਫ ਇੰਪਲੋਇਡ, ਅਨਇੰਪਲੋਇਡ, 30,000 to 100,000 ਦੀ ਫੰਡਿੰਗ ਹਾਸਿਲ ਕਰੇ, ਜਿਸ ਕਾ ਮੇਜਰ ਹਿੱਸਾ ਆਜ ਕੀ ਡੇਟ ਮੇ ਗ੍ਰਾਂਟ ਗ੍ਰਾਂਟ ਨਾਨ ਰਿਫੰਡੇਬਲ ਗ੍ਰਾਂਟਸ ਹੈ।
0: ਸੋ ਜਿਹੜੇ ਇਹਦੇ ਵਿੱਚ ਸੈਲਫ ਇੰਪਲੋਇਡ ਨੇ ਕੀ ਉਹ ਐਲੀਜੀਬਲ ਨੇ? ਕਈ ਵਾਰ ਸਾਡੇ ਸਰੋਤੇ ਕੋਈ ਊਬਰ ਕਿੱਤੇ ਨਾਲ ਸੰਬੰਧ ਆ, ਟਰੱਕ ਡਰਾਈਵਰ ਨੇ, ਪਰ ਉਹਨਾਂ ਦੀ ਇਨਕਮ ਲੋਅ ਆ, ਉਹਨਾਂ ਦੇ ਵਾਈਫ ਹੋ ਸਕਦਾ ਪਾਰਟਨਰ ਕੰਮ ਨਾ ਕਰ ਰਿਹਾ ਹੁਣ, ਘਰੇ ਬੱਚੇ ਸੰਭਾਲ ਰਹੇ ਨੇ, ਐਂਡ ਜੇ ਉਹ ਆਲਰੇਡੀ ਈ ਆਈ ਲੈ ਰਹੇ ਨੇ, ਆਲਰੇਡੀ ਮੈਟਰਨਿਟੀ ਲੀਵ ਲੈ ਰਹੇ ਨੇ, ਤੇ ਉਹਨਾਂ ਦੀ ਆਪਦੀ ਇਨਕਮ ਘੱਟ ਆ, ਤਾਂ ਕੀ ਇਹ ਕੇਸ ਵੈਲਿਡ ਨੇ ਜੀ ਤੁਹਾਡਾ ਅਪਰੂਵ?
3: ਬਿਲਕੁਲ ਜੀ, ਇਹ ਬੈਸਟ ਕੇਸ ਹੈ। ਫਾਰ ਐਗਜ਼ਾਮਪਲ ਆਪ ਮੰਨ ਕੇ ਚੱਲੇ, ਆਪਕੋ ਚਾਈਲਡ ਬੈਨੀਫਿਟ ਨਾਮ ਕਾ ਇੱਕ ਬੈਨੀਫਿਟ ਹੈ ਗਵਰਨਮੈਂਟ ਕਾ, ਵੋ ਤਭੀ ਆਤਾ ਹੈ ਅਗਰ ਆਪਕੀ ਇਨਕਮ 70,000 dollars ਸੇ ਕਮ ਹੋਤੀ ਹੈ। ਸੇਮ ਵਿਦ ਡੈਂਟਲ ਕੇਅਰ, ਅਗਰ ਆਪਕੀ ਇਨਕਮ 90,000 ਸੇ ਕਮ ਹੈ ਫੈਮਿਲੀ ਕੀ, ਤੋ ਹੀ ਆਪਕੋ ਉਸਕਾ ਬੈਨੀਫਿਟ ਹੈ। ਸੇਮ ਵੇ ਮੇਂ ਯਹਾਂ ਪੇ ਗਵਰਨਮੈਂਟ, ਅਗਰ ਆਪਕੀ ਇਨਕਮ ਨੋਟਿਸ ਆਫ ਅਸੈਸਮੈਂਟ ਬਿਲੋ ਹੈ, ਜਿਸਕੀ ਸੈਲਫ ਇੰਪਲੋਇਡ ਹੋਤੇ ਹੈ, ਉਨਕੀ ਲੋ ਇਨਕਮ ਹੋਤੀ ਹੈ, ਊਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ, ਤੋ 30,000 to 100,000 ਦੀ ਫੰਡਿੰਗ ਮੇਰੇ ਨਹੀਂ ਆਪਣੇ ਅਕਾਊਂਟ ਮੇਂ ਡਾਇਰੈਕਟ ਗਵਰਨਮੈਂਟ ਸੇ ਹਾਸਿਲ ਕਰੇ, ਇਤਨੇ ਲੋਕ ਕਰ ਚੁੱਕੇ ਹੈ। ਲਾਸਟ ਵੀਕ 39 ਬੰਦੋਂ ਕਾ ਅਪਰੂਵਲ ਆਇਆ, ਜਿਨ੍ਹਾਂਨੇ ਮੇ ਔਰ ਜੂਨ ਮੇਂ ਆਸਾਨ ਸੇ ਫੁਲੀ ਆਨਲਾਈਨ ਕੋਰਸ ਕਰ ਰਹੇ, ਕਹੀਂ ਨਹੀਂ ਜਾ ਰਹੇ, ਐਗਜ਼ਾਮੀਨੇਸ਼ਨ ਨਹੀਂ ਹੈ, ਆਸਾਨ ਸੀ ਅਸਾਈਨਮੈਂਟ ਹੈ, ਬੇਸਿਕ ਇੰਗਲਿਸ਼ ਆਪਕੋ ਆਨੀ ਚਾਹੀਏ, ਫੁਲੀ ਆਨਲਾਈਨ ਆਨਲਾਈਨ ਆਨਲਾਈਨ ਸੌਖੇ ਜੇ ਕੋਰਸਿਸ ਨੇ, ਫੰਡਿੰਗ ਤੇ ਗ੍ਰਾਂਟ, ਗ੍ਰਾਂਟ ਲਿਵਿੰਗ ਐਕਸਪੈਂਸ ਲਈ ਗਵਰਨਮੈਂਟ ਆਪਕੋ ਦੇ ਰਹੀ ਹੈ, ਆਪਕੇ ਖਾਤੇ ਮੇਂ ਹਾਸਿਲ ਕਰੇ, ਪਿੱਛੇ ਨਾ ਰਹੇ, ਆਪਕੇ ਸਾਰੇ ਦੋਸਤ ਹਾਸਿਲ ਕਰ ਚੁੱਕੇ ਹੈ, 5 ਕਾਲ ਘੁਮਾਏਂਗੇ, 3 ਆਲਰੇਡੀ ਫੰਡਿੰਗ ਲੈ ਚੁੱਕੇ ਹੈ।
0: ਯੈਸ ਨੋ ਦੇ ਸਵਾਲ ਨੇ ਮੇਰੇ, ਸੈਲਫ ਇੰਪਲੋਇਡ ਚਾਹੇ ਕੋਈ ਆਪਣਾ ਪੇਰੋਲ ਤੇ ਕੰਮ ਕਰਦੇ, ਪਰ ਜੇ ਉਹਨਾਂ ਦੀ ਇਨਕਮ ਫੈਮਿਲੀ ਇਨਕਮ 70,000 dollars ਤੋਂ ਘੱਟ ਆ, ਉਹ ਅਪਲਾਈ ਕਰ ਸਕਦੇ। ਯੈਸ
3: ਬਿਲਕੁਲ।
0: ਐਂਡ ਜਿਹੜੇ ਸਿੰਗਲ ਮਦਰਸ ਨੇ ਉਹ ਅਪਲਾਈ ਕਰ ਸਕਦੇ ਨੇ?
3: ਹਾਂਜੀ ਹਾਂਜੀ, ਉਹਨਾਂ ਕੋ ਬਹੁਤ ਅੱਛਾ ਬੈਨੀਫਿਟ ਹੈ।
0: ਜਿਹੜੇ ਬਜ਼ੁਰਗ ਜੋੜੇ ਆਲਰੇਡੀ ਪੈਨਸ਼ਨ ਤੇ ਨੇ, ਕੀ ਉਹ ਐਲੀਜੀਬਲ ਨੇ?
3: ਬਿਲਕੁਲ ਜੀ, 30% ਕਲਾਇੰਟਸ ਮਾਰੇ ਸੀਨੀਅਰ ਸਿਟੀਜ਼ਨਸ ਹੀ ਹੈ।
0: ਤੇ ਜੇ ਕੋਈ ਅਨਇੰਪਲੋਇਡ ਆ, ਉਹ ਈਆਈ ਦੀ ਜਗ੍ਹਾ ਇਹ ਆਪਸ਼ਨ ਵੀ ਲੈਣੀ ਚਾਹੇ, ਪੋਸੀਬਲ ਆ?
3: ਹਾਂਜੀ ਪੋਸੀਬਲ ਆ।
0: ਸੋ ਕਹਿਣ ਦਾ ਭਾਵ, ਜੇ ਫੈਮਿਲੀ ਇਨਕਮ 4 ਆ ਤੇ ਨੋਟਸ ਆਫ ਅਸੈਸਮੈਂਟ ਤੋਂ 70,000 ਤੋਂ ਘੱਟ ਆ, ਇੰਗਲਿਸ਼ ਆਉਂਦੀ ਹੈ, ਪੀ ਆਰ ਜਾਂ ਸਿਟੀਜ਼ਨ ਆ, ਤਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਹੋ ਸਕਦਾ $40,000 ਗ੍ਰਾਂਟ ਦਾ ਤੇ 40,000 ਉਹਦਾ ਆ ਜੇ, ਪੋਸੀਬਲ?
3: ਬਿਲਕੁਲ ਜੀ ਬਿਲਕੁਲ ਸਹੀ ਕਹਾ, ਔਰ ਜਬ ਫੰਡਿੰਗ ਆ ਜਾਂਦੀ ਹੈ ਉਸਕੇ ਬਾਅਦ ਹਮਾਰੀ ਛੋਟੀ ਜਿਹੀ ਫੀਸ ਹੈ 199 or 499, ਡਿਪੈਂਡਿੰਗ ਔਨ ਦ ਕੋਰਸ, ਵਨ ਟਾਈਮ ਫੀਸ ਹੈ, ਕੋਈ ਚਲਾਕੀ, ਕੋਈ ਹਿਡਨ ਫੀਸ, ਕੋਈ ਗ੍ਰੀਡੀਨੈਸ ਨਹੀਂ ਹੈ,
0: ਬਸ ਤੁਸੀਂ ਇੱਕ ਜ਼ਰੀਆ, ਤੁਸੀਂ ਉਹਨਾਂ ਦੇ ਅਪਲਾਈ ਕਰਨ ਵਿੱਚ ਹੈਲਪ ਕਰੋਗੇ।
3: ਬਿਲਕੁਲ ਜੀ ਬਿਲਕੁਲ,
0: ਗਵਰਨਮੈਂਟ ਪੈਸੇ ਦੇ ਰਹੀ ਹੈ, ਤੁਸੀਂ ਕਹਿ ਰਹੇ ਹੋ ਕਿ ਲੈ ਲਓ ਆਪਦੀ ਜ਼ਿੰਦਗੀ ਨੂੰ ਸੁਧਾਰੋ, ਤੇ ਆਪਦੇ ਆਪ ਨੂੰ ਜਿਹੜੇ ਕੌਜ਼ ਲਈ ਦੇ ਰਹੇ ਉਹ ਕੌਜ਼ ਵੀ ਪੂਰਾ ਹੋ ਜਾਊਗਾ, ਤੇ ਤੁਹਾਡੀ ਤੁਹਾਨੂੰ ਸਹਾਇਤਾ ਲੱਗੂਗਾ। ਨੰਬਰ ਬੋਲ ਦਿਓ ਜੀ।
3: ਨੰਬਰ 437-264-71-437-264-71-75, ਹੁਣੇ ਤੁਸੀਂ ਕਾਲ ਕਰੋ, ਐਸਟੀਮੇਟ ਲਓ, 437-264-71-75, 437-264-71-75, ਅਭੀ ਕਾਲ ਕਰੇਂਗੇ ਕੋਈ ਗ੍ਰਾਂਟਸ ਆਏਂਗੇ, ਕਿਉਂਕਿ 1 August ਤੇ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ, ਸਿਰਫ ਲੋਨ ਲੋਨ ਲੋਨ ਆਏਗਾ, ਗ੍ਰਾਂਟਸ ਲੀਜੀਏ।
0: ਸੋ ਦੋਸਤੋ, ਮੰਡੇ ਨੂੰ ਇਹ ਬੰਦ ਹੋ ਜਾਊਗਾ, ਤੁਹਾਡੇ ਮਨ ਦੇ ਵਿੱਚ ਕੋਈ ਵੀ ਕੁਐਸਚਨ ਆ, ਰਾਈਟ ਨਾਓ ਕਾਲ ਕਰਕੇ ਇਹਨਾਂ ਤੋਂ ਪੁੱਛ ਸਕਦੇ ਹੋ, 437-264-71-75, 437-264-71-75, ਗ੍ਰਾਂਟ ਬੰਦ ਹੋ ਰਹੀ ਆ, ਕਾਲ ਕਰਕੇ ਪੁੱਛ ਲਓ ਕਿ ਮੈਂ ਭਾਈ ਐਲੀਜੀਬਲ ਆ, 437-264-71-75, 437-264-71-75। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ। ਤੇ ਇੱਕ ਸੁਨੇਹਾ ਗ੍ਰੈਂਡ ਹੋਮ ਫਰਨੀਚਰ ਬਾਈ ਜੀ, ਕੁਇਕਲੀ ਦੱਸਿਓ, ਟਾਈਮ ਹੋ ਚੁੱਕੇ ਆ, ਕੱਲ ਨੂੰ ਕਿੰਨੇ ਵਜੇ ਟੈਂਬੋ ਟੈਂਟ ਸੇਲ ਲੱਗੂਗੀ ਤੇ ਕੱਲ ਦਾ ਕੀ ਟਾਈਮਿੰਗ ਆ?
4: ਬਿਲਕੁਲ, ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਤੱਕ ਦਰਵਾਜੇ ਓਪਨ ਹੋਣਗੇ ਜੀ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਪੁਨਰ ਸਾਹਿਬ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਦੋਸਤੋ, ਇਸ ਦਾ ਪ੍ਰੋਗਰਾਮ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ।
5: This is AM 530, CHLO AM, serving Brampton, Mississauga, Toronto, the GTA, and the world at am530.ca.

0: ਸਾਂਝਾ ਨੂੰ ਜਿਵੇਂ ਪਰਿੰਦੇ ਆਪਣੇ ਘਰ ਮੁੜ ਆਉਂਦੇ ਨੇ,
1: ਸ਼ਿਫਟਾਂ ਤੇ ਜਦ ਵਤਨਾਂ ਤੋਂ ਦੂਰ ਯਾਦ ਆਪਣੇ ਫੇਰ ਤੋਂ ਆਉਂਦੇ ਨੇ।
0: ਕੋਈ ਹੈ ਜੋ ਕਰਦਾ ਹੈ ਤੁਹਾਡੀ ਮਾਂ ਬੋਲੀ ਵਿੱਚ ਤੁਹਾਡੇ ਦਿਲ ਦੀਆਂ ਗੱਲਾਂ,
1: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ,
0: ਵੱਖਰਾ ਢੰਗ ਵੱਖਰਾ ਰੰਗ,
1: ਰੇਡੀਓ ਜਿਹਦਾ ਵੱਖਰਾ ਅੰਦਾਜ਼,
2: ਜਿਹਦਾ ਵੱਖਰਾ ਅੰਦਾਜ਼।
0: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ, ਰੇਡੀਓ ਅੰਦਾਜ਼,
2: ਰੇਡੀਓ ਅੰਦਾਜ਼।
0: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ। ਨੰਬਰ ਟੂ ਕਾਲ 647-234-6000।

ਸੁਣਾਓ ਜੀ ਕੀ ਹਾਲ ਚਾਲ ਨੇ, ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਢੰਗ ਨਾਲ ਇੰਜੋਏ ਕਰ ਰਹੇ ਹੋਵੋਗੇ। ਪ੍ਰੋਗਰਾਮ ਨੂੰ ਟਿਊਨ ਕਰ ਚੁੱਕੇ ਹੋ, ਉਸ ਲਈ ਬਹੁਤ ਸ਼ੁਕਰੀਆ। 7:03 ਹੋ ਗਿਆ ਜੀ, ਤੁਹਾਡਾ ਸਾਰਾ ਸਾਥ 7:45 ਤੱਕ ਹਰ ਸ਼ਨੀਵਾਰ 7 ਵਜੇ ਸਾਡਾ ਇਹ ਸਾਥ ਸ਼ੁਰੂ ਹੋ ਜਾਂਦਾ। ਸੋ ਇਸ ਸਾਥ ਦੇ ਵਿੱਚ ਤੁਸੀਂ ਸਾਥੀ ਬਣਦੇ ਹੋ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਤੁਸੀਂ ਟਾਈਮ ਕੱਢਦੇ ਹੋ, ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹੋ, ਪ੍ਰੋਗਰਾਮ ਨੂੰ ਸੁਣਦੇ ਹੋ, ਬਹੁਤ ਸ਼ੁਕਰੀਆ। 416-233-7868 ਸਟੂਡੀਓ ਦੇ ਨੰਬਰ ਹੈ ਜੀ, 416-233-7368 416-233-7868 416-233-7368।

0: ਮੌਸਮ ਬੜਾ ਖੂਬਸੂਰਤ ਆ ਜੀ, ਵੈਸੇ ਸਾਉਣ ਦਾ ਮਹੀਨਾ ਆ ਗਿਆ, ਕੱਲ ਪਰਸੋਂ ਸੀ ਸੰਗਰਾਂਦ, ਆਈ ਥਿੰਕ ਸਾਉਣ ਦਾ ਮਹੀਨਾ ਚੜ ਗਿਆ ਤੇ ਸਾਉਣ ਦੇ ਮਹੀਨੇ ਦੇ ਵਿੱਚ ਜਿੱਦਾਂ ਐਕਸਪੈਕਟਡ ਹੁੰਦਾ ਕਿ ਸਾਉਣ ਦੇ ਮਹੀਨੇ 'ਚ ਮੀਂਹ ਪੈਣੇ ਆ, ਤੇ ਅੱਜ ਬਹੁਤ ਵਧੀਆ ਬਹੁਤ ਜ਼ੋਰ ਦੀ ਮੀਂਹ ਪਿਆ ਤੇ ਮੌਸਮ ਠੀਕ ਠਾਕ ਹੋ ਗਿਆ, ਠੰਡਾ ਹੋ ਗਿਆ, 25 degrees ਟੈਂਪਰੇਚਰ ਆ ਤੇ ਆਉਣ ਵਾਲੇ ਜਿਹੜਾ ਵੀਕ ਹੈਗਾ ਉਹਦੇ ਵਿੱਚ ਵੀ ਮੌਸਮ 20s 'ਚ ਹੀ ਰਹਿਣਾ, 30s 'ਚ ਨਹੀਂ ਜਾਣਾ, ਸੋ ਮੌਸਮ ਠੀਕ ਠਾਕ ਹੈ ਜੀ। ਕੱਲ੍ਹ ਨੂੰ 24 degrees ਆ, ਮੰਡੇ 27 ਆ, ਫਿਰ ਟਿਊਜ਼ਡੇ ਫਿਰ ਮੀਂਹ ਪੈਣਾ 24 degrees, ਵੈਨਸਡੇ 21 degrees ਅਤੇ ਜਦੋਂ ਮੀਂਹ ਪੈਂਦਾ ਬੜੀ ਖੁਸ਼ੀ ਹੁੰਦੀ ਆ, ਮੈਂ ਆਪਣੀ ਗੱਲ ਕਰ ਰਹੀ ਹਾਂ। ਡੈਫੀਨੇਟਲੀ ਇੱਕ ਤਾਂ ਮੌਸਮ ਵਧੀਆ ਹੋ ਜਾਂਦਾ ਹੈ ਅਤੇ ਇੱਕ ਜਦੋਂ ਤੁਸੀਂ ਕੋਈ ਫੁੱਲ ਬੂਟੇ ਲਾਏ ਹੋਣ ਜਾਂ ਫਿਰ ਸਬਜ਼ੀਆਂ ਲਾਈਆਂ ਹੋਣ ਅਤੇ ਉਦੋਂ ਬੜਾ ਚੰਗਾ ਲੱਗਦਾ ਹੈ ਕਿ ਚਲੋ ਜੀ ਮੀਂਹ ਪੈ ਗਿਆ ਅਤੇ ਹੁਣ ਬੂਟੇ ਵਧੀਆ ਗਰੋ ਹੋ ਜਾਣਗੇ। ਸੋ ਸੁਣਾਓ ਜੀ ਕੀ ਹਾਲ ਚਾਲ ਨੇ, 7:05 ਹੋ ਗਏ ਆ, 416-233 ਅਤੇ 7368। ਕਿਹੜੀ ਕਿਹੜੀ ਸਬਜ਼ੀਆਂ ਤੁਸੀਂ ਲਾਈਆਂ ਘਰ ਜਾਂ ਕਿਹੜੇ ਕਿਹੜੇ ਫੁੱਲ ਬੂਟੇ ਤੁਸੀਂ ਲਾਏ ਆ ਗਾਰਡਨਿੰਗ, ਜੇ ਤੁਸੀਂ ਵੀਕਐਂਡ 'ਤੇ, ਮੈਨੂੰ ਲੱਗਦਾ ਕਿ ਵੀਕਐਂਡ 'ਤੇ ਇੱਕ ਦਿਨ ਦੇ ਵਿੱਚ ਜਾਂ ਦੋ ਦਿਨ 'ਚ ਜਿੰਨਾ ਵੀ ਘੰਟਾ ਦੋ ਘੰਟੇ ਕੱਢ ਲਓ ਅਤੇ ਇੰਨਾ ਕੁ ਬਹੁਤ ਹੁੰਦਾ। ਹਾਂ, ਪਰ ਪਾਣੀ ਦਾ ਜ਼ਰੂਰ, ਤੁਹਾਨੂੰ ਪਾਣੀ ਹਰ ਰੋਜ਼ ਦੇਣਾ ਪੈਂਦਾ। ਸੋ ਕਿਹੜੀਆਂ ਸਬਜ਼ੀਆਂ, ਕਿਹੜੇ ਫੁੱਲ ਬੂਟੇ ਤੁਸੀਂ ਲਾਏ ਆ ਪ੍ਰੋਗਰਾਮ ਦੇ ਵਿੱਚ ਦੱਸਣਾ ਚਾਹੋ ਜੀ, ਮੋਸਟ ਵੈਲਕਮ। 416-233-7368 416-233-7368। ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਰੇਡੀਓ ਅੰਦਾਜ਼ ਦੇ ਜ਼ਰੀਏ ਪ੍ਰਮੋਟ ਕਰਨਾ ਚਾਹੁੰਦੇ ਹੋ ਜੀ, ਮੇਰਾ ਫੋਨ ਨੰਬਰ 647-234-6000 6472336000 ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਹਰ ਵਾਰ ਦੀ ਤਰ੍ਹਾਂ ਆਸ ਕਰੂੰਗੀ ਕਿ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰੋਗੇ, ਆਪਣੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਸਾਂਝੀ ਜ਼ਰੂਰ ਕਰੋਗੇ। ਸੋ ਸੁਣਦੇ ਰਹਿਣਾ ਜੀ, ਪ੍ਰੋਗਰਾਮ ਨੂੰ ਜੁੜੇ ਰਹਿਣਾ। ਚਲੋ AM 530 ਦੇ ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ ਅਤੇ ਮੈਨੂੰ ਪੂਰੀ ਪੂਰੀ ਆਸ ਹੈ ਜੀ ਤੁਸੀਂ ਜਿੱਥੇ ਜਿੱਥੇ ਵੀ ਪ੍ਰੋਗਰਾਮ ਨੂੰ ਸੁਣ ਰਹੇ ਹੋ ਮੇਰਾ ਸਾਥ ਜ਼ਰੂਰ ਦੇ ਰਹੇ ਹੋਗੇ।
1: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।
3: क्या बात है, बड़े परेशान बैठे हो।
4: क्या बताऊं यार, ऑटो एंड होम इंश्योरेंस रिन्यूअल आई है, फिर इंक्रीज हो गया, क्लीन रिकॉर्ड है, फिर भी हाई प्रीमियम हर साल पे करना पड़ रहा है।
3: बस इतनी सी बात, अभी फोन करो कुलविंदर गुलेरिया को, जो 15 से ज्यादा इंश्योरेंस कंपनी के साथ काम करते हैं और तुम्हारी होम, ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट प्रोवाइड कर सकते हैं।
4: थैंक्स दोस्त, तूने तो मेरी प्रॉब्लम ही हल कर दी।
3: यदि आप भी अपनी ऑटो, होम, बिजनेस, लाइफ या ट्रेवल इंश्योरेंस के बेस्ट रेट्स और प्रोफेशनल सर्विस चाहते हैं तो फोन करें कुलविंदर गुलेरिया को 6472180726, दैट इज 6472180726।
5: मस्कोका अंदर 1.5 acre ते 2600 square feet दी कॉटेज सेल ते आई है। 3 bedroom 2.5 वाशरूम हन। हाई एंड दे फर्नीचर नाल फुली फर्निश्ड है। $30,000 दा जनरेटर अते 14x14 feet दा पैड भी बनया है। 2 साल दी नवी कॉटेज $100,000 दी इनकम जनरेट करदी है। 12x30 feet दा डेक है, प्लस वॉकआउट बेसमेंट भी है। मस्कोका रूम भी फर्निश कीता गया है। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222।
6: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023 647-702-2023।
7: License number 10394।

ਵੈਲਕਮ ਬੈਕ ਜੀ। 7:09 ਹੋ ਗਏ ਆ, ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਪ੍ਰੋਗਰਾਮ ਦੇ ਵਿੱਚ ਤੁਸੀਂ ਸਾਥ ਦੇ ਰਹੇ ਹੋ, ਬਹੁਤ ਸ਼ੁਕਰੀਆ। 416-233-7368 416-233-7368 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 416-233-7368 ਸਟੂਡੀਓ ਦਾ ਨੰਬਰ ਹੈ ਜੀ, ਤੁਸੀਂ ਗੱਲਬਾਤ ਕਰਨਾ ਚਾਹੋ, ਯੂਅਰ ਮੋਸਟ ਵੈਲਕਮ, ਜ਼ਰੂਰ ਕਾਲ ਕਰ ਸਕਦੇ ਹੋ। ਅਤੇ ਕੁਛ ਖਬਰਾਂ ਦੀ ਵੀ ਸਾਂਝ ਪਾਵਾਂਗੇ। ਜਦੋਂ ਅਸੀਂ ਮੀਂਹ ਦੀ ਗੱਲ ਕਰ ਰਹੇ ਸੀਗੇ, ਵਾਇਲਡ ਫਾਇਰ ਜਿਹੜਾ ਜੰਗਲਾਂ ਨੂੰ ਅੱਗ ਲੱਗੀ ਹੋਈ ਹੈ ਇੱਥੇ ਆਪਣੇ ਕੈਨੇਡਾ ਦੇ ਵਿੱਚ, ਅਤੇ ਚਲੋ ਉਹਨੂੰ ਵੀ ਕੁਛ ਨਾ ਕੁਛ ਰਾਹਤ ਜ਼ਰੂਰ ਮਿਲੀ ਹੋਊਗੀ, ਪਰ ਅਜੇ ਵੀ ਜਿਹੜੀ ਹਵਾ ਦੀ ਗੁਣਵੱਤਾ ਦੀ ਜਦੋਂ ਵਾਰਨਿੰਗ ਦਿੱਤੀ ਗਈ ਸੀ, ਏਅਰ ਕੁਆਲਿਟੀ ਦੀ ਜੋ ਅਸੀਂ ਗੱਲ ਕਰਦੇ ਹਾਂ, ਅਤੇ ਉਹਦੀ ਅਜੇ ਵੀ ਅੰਡਰ ਵਾਰਨਿੰਗ ਹੈਗਾ ਕਿ ਹਵਾ ਉਨੀ ਸ਼ੁੱਧ ਅਤੇ ਸਾਫ਼ ਨਹੀਂ ਹੈ, ਕਿਉਂਕਿ ਇਹ ਜਿਹੜੀ ਅੱਗ ਲੱਗੀ ਹੋਈ ਉਹਦੇ ਕਰਕੇ ਫਿਰ ਸਾਰੇ ਪਾਸੇ ਫਰਾਈਡੇ ਆਈ ਥਿੰਕ ਬਹੁਤ ਜ਼ਿਆਦਾ ਸੀਗਾ, ਇਹ ਦੇਖਣ ਨੂੰ ਸਾਨੂੰ ਪਤਾ ਲੱਗ ਰਿਹਾ ਸੀਗਾ ਕਿ ਕੁਛ ਨਾ ਕੁਛ ਹੋਇਆ ਜ਼ਰੂਰ ਹੈ। ਸੋ ਇੱਕ ਤਾਂ ਗੱਲ ਇਹ ਹੈ ਜੀ, ਦੇ ਨਾਲ ਕੁਛ ਖਬਰਾਂ ਅਤੇ ਕੁਛ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਸੀਂ ਮੇਰਾ ਸਾਥ ਦੇ ਸਕਦੇ ਹੋ। 416-233-7368 ਅਪਰਾ ਫੈਸ਼ਨ ਦਾ ਸੁਨੇਹਾ ਦੱਸਦੀ ਹੈ ਜੀ, ਮੇਰੀਆਂ ਭੈਣਾਂ ਜਿਨ੍ਹਾਂ ਨੇ ਵਿਆਹ ਸ਼ਾਦੀ 'ਤੇ ਜਾਣਾ ਹੈ, ਸੋਚ ਰਹੀਆਂ ਸੀ ਸੂਟ ਕਿੱਥੋਂ ਲਈਏ, ਕਿਹੜਾ ਸੂਟ ਲਈਏ, ਕਿਹੜੇ ਰੰਗ ਦਾ ਲਈਏ, ਕਿਹੜੀ ਕਢਾਈ ਹੋਵੇ, ਗਰਾਰਾ ਹੋਵੇ, ਸ਼ਰਾਰਾ ਹੋਵੇ, ਜਾਂ ਫਿਰ ਕੋਈ ਸੋਹਣੀ ਡਰੈਸ ਹੋਵੇ। ਇਹ ਸਾਰੇ ਤੁਹਾਡੇ ਜਿਹੜੇ ਜੋ ਵੀ ਤੁਸੀਂ ਸੂਟ ਲੱਭਣਾ ਚਾਹੁੰਦੇ ਹੋ, ਸੋਹਣੀ ਡਰੈਸ ਲੱਭਣਾ ਚਾਹੁੰਦੇ ਹੋ, ਤੁਹਾਨੂੰ ਕੋਈ ਸਾੜੀ ਆਪਣੇ ਓਕੇਜ਼ਨ 'ਤੇ ਵੇਅਰ ਕਰਨ ਲਈ ਚਾਹੀਦੀ ਹੈ ਜੀ, ਅਪਰਾ ਫੈਸ਼ਨ 'ਤੇ ਤੁਸੀਂ ਜ਼ਰੂਰ ਚੱਕਰ ਲਗਾ ਕੇ ਆਉਣਾ। ਇਹ ਸਟੀਲਸ ਐਂਡ ਟੋਰਬਮ 'ਤੇ ਲੋਕੇਟਡ ਨੇ, 2575 ਸਟੀਲਸ ਐਵੀਨਿਊ ਈਸਟ, ਯੂਨਿਟ ਨੰਬਰ 21, ਬਰੈਂਪਟਨ ਦੇ ਵਿੱਚ। ਅਤੇ ਇੱਥੇ ਤੁਹਾਨੂੰ ਘਰ ਪਾਉਣ ਦੇ ਲਈ ਕੋਟਨ ਦੇ ਸੂਟ ਵੀ ਮਿਲ ਜਾਣੇ ਆ, ਅਗਰ ਤੁਸੀਂ ਆਪਸ ਸਟਿੱਚ ਕਰਨਾ ਚਾਹੁੰਦੇ ਹੋ, ਖੁੱਲ੍ਹਾ ਕੱਪੜਾ ਉਹ ਵੀ ਤੁਹਾਨੂੰ ਮਿਲ ਜਾਣਾ ਜੀ। ਅਤੇ ਨਾਲ ਦੀ ਨਾਲ ਅਗਰ ਤੁਹਾਨੂੰ ਆਪਣਾ ਕੋਈ ਸੂਟ ਸਵਾਉਣਾ ਹੈਗਾ, ਸਟਿੱਚ ਕਰਾਉਣਾ, ਅਤੇ ਉਸ ਦੇ ਲਈ ਟੇਲਰ ਦੀਆਂ ਸਰਵਿਸਿਜ਼ ਵੀ ਤੁਹਾਨੂੰ ਅਪਰਾ ਫੈਸ਼ਨ 'ਤੇ ਮਿਲ ਜਾਣੀਆਂ। ਸੋ ਜ਼ਰੂਰ ਪਹੁੰਚਣਾ ਇੱਕ ਵਾਰ, ਜਦੋਂ ਵੀ ਤੁਸੀਂ ਵਿਆਹ ਸ਼ਾਦੀ ਹੋਵੇ, ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਆ ਰਿਹਾ, ਸੂਟ ਓਬਵੀਅਸਲੀ ਅਸੀਂ ਦੇਣ ਲੈਣ ਲਈ ਚਾਹੀਦੇ ਹੁੰਦੇ ਸਾਨੂੰ, ਅਤੇ ਉਸ ਦੇ ਲਈ ਵੀ ਤੁਸੀਂ ਜ਼ਰੂਰ ਅਪਰਾ ਫੈਸ਼ਨ ਦੇ ਇੱਕ ਚੱਕਰ ਜ਼ਰੂਰ ਲਗਾ ਕੇ ਆਇਓ ਜੀ। 647-641-4595 ਅਤੇ ਇੱਥੇ ਸੂਟਾਂ ਦੀ ਜਦੋਂ ਅਸੀਂ ਗੱਲ ਕਰ ਲਈ ਆ, ਨਾਲ ਦੀ ਨਾਲ ਪੱਗਾਂ ਵੀ ਤੁਸੀਂ ਇੱਥੋਂ ਲੈ ਸਕਦੇ ਹੋ, ਕਿਡਜ਼ ਵੇਅਰ ਬੱਚਿਆਂ ਦੇ ਲਈ ਸੂਟ ਵੀ ਤੁਹਾਨੂੰ ਇੱਥੋਂ ਮਿਲ ਜਾਣੇ, ਅਤੇ ਨਾਲ ਤੁਹਾਨੂੰ ਜੁਐਲਰੀ ਆਪਣੇ ਸੂਟਾਂ ਦੇ ਨਾਲ ਮੈਚ ਕਰਕੇ ਵੀ ਤੁਸੀਂ ਇੱਥੋਂ ਲੈ ਸਕਦੇ ਹੋ। ਸੋ ਅਪਰਾ ਫੈਸ਼ਨ ਵਨ ਸਟੋਪ ਸ਼ਾਪ ਤੁਹਾਡੇ ਲਈ। 647-641-4595 'ਤੇ ਕਾਲ ਕਰ ਸਕਦੇ ਹੋ ਜੀ ਅਪਰਾ ਫੈਸ਼ਨ 'ਤੇ। ਅਤੇ ਸੁਣਾਓ ਜੀ, ਕੀ ਹਾਲ ਚਾਲ ਨੇ, ਠੀਕ ਠਾਕ ਹੋ? ਸਟੂਡੀਓ ਦਾ ਨੰਬਰ ਵਨਸ ਅਗੇਨ ਤੁਹਾਡੇ ਨਾਲ ਸਾਂਝਾ ਕਰ ਦਈਏ, 416-233-7368। ਇੱਕ ਅੱਜ ਸਵਾਲ ਵੀ ਤੁਹਾਡੇ ਲਈ ਪੁੱਛਾਂਗੇ, ਅਤੇ ਜ਼ਰੂਰ ਉਸ ਦੇ ਵਿੱਚ ਵੀ ਤੁਸੀਂ ਆਪਣਾ ਸਹਿਯੋਗ ਪਾ ਸਕਦੇ ਹੋ। 416-233-7368 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ।

7:14 ਹੋ ਗਿਆ ਜੀ। ਚਲੋ AM 530 ਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਰੇਡੀਓ ਅੰਦਾਜ਼। ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਅੱਜ ਦਾ ਸਵਾਲ ਵੀ ਤੁਹਾਨੂੰ ਪੁੱਛਾਂਗੇ, ਇੱਕ ਤੁਹਾਨੂੰ ਸੁਨੇਹਾ ਹੋਰ ਦੇ ਦਈਏ ਅਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਗੱਲਬਾਤ ਵੱਲ ਚੱਲਾਂਗੇ। ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਦਾ ਸੁਨੇਹਾ ਦੱਸ ਦਈਏ ਜੀ। ਅਗਰ ਘਰ ਦੇ ਵਿੱਚ ਤੁਹਾਨੂੰ ਅਪਲਾਈਸਿਸ ਚਾਹੀਦੇ ਆ, ਤੁਸੀਂ ਨਵੇਂ ਘਰ 'ਚ ਮੂਵ ਹੋ ਰਹੇ ਹੋ, ਜਾਂ ਫਿਰ ਆਪਣੇ ਘਰ ਦੇ ਵਿੱਚ ਤੁਹਾਨੂੰ ਸਟੋਵ ਚਾਹੀਦਾ, ਇਕੱਲਾ ਫਰਿੱਜ ਚਾਹੀਦਾ, ਡਿਸ਼ ਵਾਸ਼ਰ ਚਾਹੀਦਾ, ਜਾਂ ਫਿਰ ਕਿਚਨ ਦੇ ਪੂਰੇ ਅਪਲਾਈਸਿਸ ਚਾਹੀਦੇ ਆ, ਅਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚਣਾ ਜੀ। ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ, ਜਿਹੜੇ ਕਿ ਚੰਕਿਊਜ਼ੀ ਐਂਡ ਬੋਵੇਟ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ ਬ੍ਰੈਂਪਟਨ ਦੇ ਵਿੱਚ ਪਹੁੰਚੋ, ਅਤੇ ਫਰਿੱਜ, ਸਟੋਵ, ਡਿਸ਼ ਵਾਸ਼ਰ ਤੁਹਾਨੂੰ ਇਹ ਘਰ ਭੇਜ ਦੇਣਗੇ। ਫਰੀ ਡਿਲੀਵਰੀ ਹੋਏਗੀ, ਪਰ ਜੇ ਅਗਰ ਪੈਸੇ ਨਹੀਂ ਹੈਗੇ, ਰਾਈਟ ਵੇ ਤੁਸੀਂ ਪੇ ਨਹੀਂ ਕਰ ਸਕਦੇ, ਅਤੇ ਤੁਹਾਨੂੰ 6 ਮਹੀਨਿਆਂ ਬਾਅਦ ਤੁਸੀਂ ਪੇ ਕਰ ਸਕਦੇ ਹੋ ਵਿਦਆਊਟ ਐਨੀ ਇੰਟਰਸਟ। ਕੋਈ ਵਿਆਜ ਤੁਸੀਂ ਪੇ ਨਹੀਂ ਕਰਨਾ, ਅਤੇ ਤੁਸੀਂ 6 ਮਹੀਨਿਆਂ ਬਾਅਦ ਪੇ ਕਰ ਸਕਦੇ ਹੋ ਜੀ। ਤੁਸੀਂ ਜ਼ਰੂਰ ਇੱਕ ਵਾਰ ਅਪਲਾਈਸਿਸ ਅਤੇ ਟੀ ਵੀਸ ਲੈਣੇ ਹੋਣ ਤਾਂ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਚੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ ਦਹਾਕਿਆਂ ਤੋਂ ਤੁਹਾਡੀ ਸੇਵਾ ਕਰ ਰਹੇ ਨੇ। 905-450-2828 905-450-2828 905-450-2828 ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ।

ਕੱਲ ਨੂੰ ਏਅਰ ਕੁਆਲਿਟੀ ਕਹਿੰਦੇ ਜੀ ਬੈਟਰ ਹੋ ਜਾਣੀ ਆ ਤੇ ਕੱਲ ਨੂੰ ਤੁਸੀਂ ਫਿਰ ਖੁੱਲ ਕੇ ਸਾਹ ਲੈ ਸਕਦੇ ਹੋ। ਸਾਹ ਤੇ ਵੈਸੇ ਅਸੀਂ ਲੈ ਹੀ ਰਹੇ ਹਾਂ, ਸਾਹ ਤੋਂ ਬਿਨਾਂ ਤਾਂ ਫਿਰ ਸਾਡਾ ਗੁਜ਼ਾਰਾ ਨਹੀਂ ਆ। ਜੇ ਸਾਹ ਨਾ ਆਇਆ ਤੇ ਫਿਰ ਔਖਾ ਹੋ ਜਾਣਾ, ਪਰ ਜਦੋਂ ਅਸੀਂ ਆਨਲਾਈਨ ਚੈੱਕ ਕਰਦੇ ਹੋ ਤੁਸੀਂ ਜਾ ਕੇ, ਤਾਂ ਫਿਰ ਉਹ ਲਿਖਿਆ ਹੁੰਦਾ ਕਿ ਤੁਸੀਂ ਰਨਿੰਗ ਵੀ ਨਹੀਂ ਕਰ ਸਕਦੇ, ਵਾਕਿੰਗ ਦੇ ਲਈ ਵੀ ਜਿਹੜੀ ਏਅਰ ਕੁਆਲਿਟੀ ਹੈਗੀ ਉਹ ਪੂਅਰ ਆ, ਤੇ ਪਰ ਕੱਲ੍ਹ ਨੂੰ ਫਿਰ ਇਹ ਗੁੱਡ ਹੋ ਜਾਣੀ ਹੈ। ਫਿਰ ਕੱਲ੍ਹ ਨੂੰ ਤੁਸੀਂ ਰਨਿੰਗ ਜਾਂ ਵਾਕ ਕਰਨਾ ਚਾਹੋ ਤਾਂ ਕਰ ਸਕਦੇ ਹੋ। ਆਪਣੀ ਸਿਹਤ ਦਾ ਜ਼ਰੂਰ ਖਿਆਲ ਰੱਖੋ ਜੀ, ਕੁਛ ਨਾ ਕੁਛ ਆਪਣੀ ਸਿਹਤ ਦੇ ਲਈ ਐਕਸਟਰਾ ਕਰਦੇ ਰਹੋ, ਚਾਹੇ ਤਾਂ ਫਿਰ ਆਪਣੀ ਡਾਇਟ ਦੇ ਵਿੱਚ ਕੁਛ ਨਾ ਕੁਛ ਇੰਪਰੂਵਮੈਂਟ ਕਰੋ, ਅਤੇ ਜਾਂ ਫਿਰ ਕੁਛ ਨਾ ਕੁਛ ਹਲਕੀ ਫੁਲਕੀ ਐਕਸਰਸਾਈਜ਼ ਜਾਂ ਵਾਕ ਤੁਸੀਂ ਕਰਨਾ ਬਾਹਰ, ਅਤੇ ਜ਼ਰੂਰ ਕੁਛ ਨਾ ਕੁਛ ਐਡ ਜ਼ਰੂਰ ਕਰਿਆ ਕਰੋ। ਜਿੰਨਾ ਮਰਜ਼ੀ ਤੁਸੀਂ ਬਿਜ਼ੀ ਹੋਵੋ, ਜਿੰਨਾ ਮਰਜ਼ੀ ਤੁਸੀਂ ਕਹੋ ਕਿ ਮੇਰਾ ਟਾਈਟ ਸਕੈਚੁਅਲ ਆ, ਮੇਰੇ ਕੋਲ ਟਾਈਮ ਨਹੀਂ ਹੈਗਾ, ਕਿਉਂਕਿ ਲੇਟਰ ਆਉਣ ਫਿਰ ਅਸੀਂ ਪਛਤਾਵਾਂਗੇ ਜਦੋਂ ਸਾਡੀ ਸਿਹਤ ਚਲੀ ਗਈ, ਫਿਰ ਸਾਡੇ ਕੋਲ ਟਾਈਮ ਬਹੁਤ ਹੋਏਗਾ ਪਰ ਸਿਹਤ ਨੂੰ ਵਾਪਸ ਲੈ ਕੇ ਆਉਣ ਦਾ ਕੋਈ ਹੀਲਾ ਨਹੀਂ ਹੋਊਗਾ। ਸੋ ਇਸ ਕਰਕੇ ਟਾਈਮ ਰਹਿੰਦੇ ਹੀ ਜ਼ਰੂਰੀ ਹੈ ਕਿ ਅਸੀਂ ਇਹ ਚੀਜ਼ ਨੂੰ ਗੱਲ ਅਸੀਂ ਜ਼ਰੂਰ ਕਰਦੇ ਹਾਂ ਪਰ ਅਸਰ ਅਸੀਂ ਬਹੁਤ ਘੱਟ ਕਰਦੇ ਹੁੰਦੇ ਹਾਂ। ਸੋ ਹਰ ਵਾਰ ਮੈਂ ਜ਼ਰੂਰ ਸੈਟਰਡੇ ਗੱਲ ਕਰਦੀ ਹੁੰਦੀ ਹਾਂ ਤਾਂ ਕਿ ਆਪਣੇ ਆਪ ਨੂੰ ਯਾਦ ਕਰਵਾਇਆ ਜਾ ਸਕੇ ਕਿ ਸਿਹਤ ਲਈ ਕੁਛ ਨਾ ਕੁਛ ਕਰਨਾ ਬੜਾ ਜ਼ਰੂਰੀ ਆ। ਸੋ ਖੁਸ਼ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ, ਅਤੇ ਫਿਰ ਜ਼ਿੰਦਗੀ ਵੀ ਤੁਹਾਨੂੰ ਵਧੀਆ ਵਧੀਆ ਸਰਪ੍ਰਾਈਜ਼ ਦਿੰਦੀ ਆ। ਲਾਅ ਆਫ ਅਟਰੈਕਸ਼ਨ, ਜੇ ਤੁਸੀਂ ਚੰਗਾ ਸੋਚਦੇ ਹੋ ਤਾਂ ਚੰਗਾ ਹੁੰਦਾ ਹੈ, ਇਹ ਕਹਿੰਦੇ ਆ ਜੀ। ਪਤਾ ਨਹੀਂ ਹੁਣ ਤੁਸੀਂ ਇੰਪਲੀਮੈਂਟ ਕਰਕੇ ਦੇਖਿਆ ਜਾਂ ਨਹੀਂ ਦੇਖਿਆ, ਪਰ ਕਹਿੰਦੇ ਨੈਗੇਟਿਵ ਥੋਟਸ ਨਹੀਂ ਲੈ ਕੇ ਆਉਣੇ ਚਾਹੀਦੇ ਦਿਮਾਗ ਦੇ ਵਿੱਚ, ਕੁਛ ਨੈਗੇਟਿਵ ਸੋਚਣਾ ਨਹੀਂ ਚਾਹੀਦਾ, ਪਰ ਮੈਨੂੰ ਲੱਗਦਾ ਵੀ ਪੋਸੀਬਲ ਨਹੀਂ ਹੈਗਾ। ਸੋ ਐਨੀ ਹਾਓ, ਲਾਅ ਆਫ ਅਟਰੈਕਸ਼ਨ, ਚੰਗਾ ਸੋਚੋ ਤਾਂ ਚੰਗਾ ਹੋਏਗਾ। ਓਕੇ, ਗੋਲਡ ਦੀ ਗੱਲ ਹੋਈ ਸੀ, ਸੋਨੇ ਦੀ ਗੱਲ ਹੈਗੀ ਆ ਕਿ ਇਹੋ ਜਿਹੀਆਂ ਖਬਰਾਂ ਘੜੀ ਮੁੜੀ ਆਉਂਦੀਆਂ ਰਹਿੰਦੀਆਂ, ਅਤੇ ਕਿਚਨਰ ਦਾ ਇੱਕ ਬੰਦਾ ਹੈਗਾ ਜੀ, ਉਹਨੂੰ ਪੁਲਿਸ ਨੇ ਚਾਰਜ ਕੀਤਾ ਦੋ ਵਾਰ। ਉਹਨੇ ਇੱਕ ਵਾਰ ਨਹੀਂ, ਦੋ ਵਾਰ ਕੀ ਕੀਤਾ ਕਿ ਪਹਿਲੀ ਤਾਂ ਗੱਲ ਇਹ ਆ ਕਿ ਮੈਂ ਹੈਰਾਨ ਸੀ ਇਹ ਪੜ੍ਹ ਕੇ ਕਿ ਫੇਸਬੁੱਕ ਮਾਰਕੀਟ ਪਲੇਸ 'ਤੇ ਕੋਈ ਗੋਲਡ ਬਾਰ, ਸੋਨੇ ਦੀ ਜਿਹੜੀ ਬਾਰ ਆ ਉਹ ਵੀ ਕੋਈ ਵੇਚਣ ਨੂੰ ਲਾ ਸਕਦਾ। ਆਈ ਡੋਂਟ ਥਿੰਕ ਕਿ ਮਾਰਕੀਟ ਪਲੇਸ ਇਜ਼ ਅ ਸੂਟੇਬਲ ਪਲੇਸ ਜੋ ਤੁਸੀਂ ਕੋਈ ਇੰਨੀ ਮਹਿੰਗੀ ਚੀਜ਼ ਵੇਚ ਰਹੇ ਹੋ। ਜਵੈਲਰਸ ਹੈ ਕਿ ਤੁਸੀਂ ਉਹਨਾਂ ਕੋਲ ਜਾਓ, ਯੂ ਨੋ ਬਹੁਤ ਸਾਰੇ ਵੇਸ ਹੁੰਦੇ ਆ। ਪਰ ਐਨੀ ਹਾਓ, ਇਸ ਬੰਦੇ ਨੇ ਦੋ ਵਾਰ ਕੀ ਕੀਤਾ ਕਿ ਇੱਕ ਵਾਰ ਤਾਂ ਬ੍ਰੈਂਪਟਨ ਦੇ ਵਿੱਚ ਜਨਵਰੀ ਦੇ ਵਿੱਚ ਮਾਰਕੀਟ ਪਲੇਸ ਤੋਂ ਕਿਸੇ ਨੇ ਆਪਣੀ ਗੋਲਡ ਬਾਰ ਵੇਚਣ ਦੇ ਲਈ ਲਾਈ ਸੀਗੀ, $8,500 ਦੀ ਗੋਲਡ ਬਾਰ ਸੀਗੀ। ਸੋ ਉਹਨੇ ਕੀ ਕੀਤਾ ਜੀ, ਸੈਲਰ ਨੂੰ ਪੈਸੇ ਫੜਾਏ, ਅਤੇ ਹਜੇ ਤਾਂ ਜਿਹੜਾ ਬੰਦਾ ਵੇਚਣ ਵਾਲਾ ਸੀਗਾ ਜਿਹਦੀ ਗੋਲਡ ਬਾਰ ਸੀ ਉਹ ਅਜੇ ਪੈਸੇ ਗਿਣ ਰਿਹਾ ਸੀਗਾ, ਅਤੇ ਇਹ ਪਹਿਲਾਂ ਹੀ ਗੋਲਡ ਬਾਰ ਚੱਕ ਕੇ ਭੱਜ ਗਿਆ। ਤਾਂ ਹੁਣ ਉਹ $8,500 ਦੀ ਸੀਗੀ ਜਿਹਦੇ 'ਚੋਂ $8,300 ਨਕਲੀ ਨੋਟ ਸੀਗੇ, $100 ਦੇ ਬਿੱਲ ਸੀਗੇ, ਅਤੇ $8,300 ਨਕਲੀ ਸੀਗਾ। $200 ਉਹਨੇ ਫਿਰ ਵੀ ਥੋੜ੍ਹੀ ਜਿਹੀ ਰਹਿਮ ਕਰਕੇ $200 ਅਸੀਂ ਲਈ ਪਾ ਤਾ, ਠੀਕ ਹੈ ਜੀ। ਫਿਰ ਦੂਸਰੀ ਵਾਰ ਉਹਨੇ ਮਾਰਚ ਦੇ ਵਿੱਚ ਇੱਦਾਂ ਕੀਤਾ, ਕਿਸੇ ਨੇ ਗੋਲਡ ਬਾਰ ਸਿਲਵਰ ਬਾਰਸ ਲਾਈਆਂ ਸੀ $5,700 ਦੀਆਂ ਸੀਗੀਆਂ, ਫਿਰ ਉਹੀ ਉਹਨੇ ਪੈਸੇ ਦਿੱਤੇ ਜਿਹਦੇ ਤੋਂ $5,600 ਨਕਲੀ ਨੋਟ ਸੀ। ਸੋ ਇਸ ਬੰਦੇ ਨੂੰ ਚਾਰਜ ਕੀਤਾ ਗਿਆ। ਆਪਣੇ ਜਿਹੜੀ ਵੀ ਚੀਜ਼ ਵੇਚਦੇ ਹੁੰਦੇ ਹੋ, ਕਿਸੇ ਨਾਲ ਖਰੀਦਦਾਰੀ ਖਰੀਦੋ ਫਰੋਖਤ ਕਰਦੇ ਹੋ, ਤਾਂ ਜ਼ਰੂਰ ਆਪਣਾ ਥੋੜ੍ਹਾ ਜਿਹਾ ਚੁਕੰਨੇ ਹੋ ਕੇ, ਕਿਉਂਕਿ ਅੱਜ ਕੱਲ੍ਹ ਬਹੁਤ ਕੁਛ ਚੱਲ ਰਿਹਾ, ਅਤੇ ਜ਼ਰੂਰੀ ਹੈ ਜੀ ਆਪਣੇ ਆਪ ਨੂੰ ਥੋੜ੍ਹੇ ਜਿਹੇ ਅਲਰਟ ਰੱਖਣਾ। ਵਿੰਡਸਰ ਦਾ ਜਿਹੜਾ ਨਵਾਂ ਹੋਸਪਿਟਲ ਆ ਉਹਦੀ ਸੈਰੇਮਨੀ ਹੋ ਗਈ ਆ, ਜਦੋਂ ਸ਼ਵਲ 'ਚ ਲੈ ਕੇ ਥੋੜ੍ਹੀ ਜਿਹੀ ਮਿੱਟੀ ਜਿਹੀ ਸੱਟਦੇ ਹੁੰਦੇ ਸਾਰੇ ਜਣੇ, ਗਰਾਊਂਡ ਬ੍ਰੇਕਿੰਗ ਉਹਨੂੰ ਕਹਿੰਦੇ ਆ, ਅਤੇ ਮੈਂ ਦੇਖ ਰਹੀ ਸੀ ਉਹ ਸ਼ਵਲ 'ਤੇ ਵੀ ਬੜੇ ਸੋਹਣੇ ਉਹਨਾਂ ਨੇ ਬੋਸ ਬਣਾ ਕੇ ਲਾਏ ਹੋਏ ਆ। ਸੋ ਡੈਕੋਰੇਸ਼ਨ ਕੀਤੀ ਹੋਈ ਸੀ। 2033 ਤੱਕ ਇਹ ਜਿਹੜਾ ਹੋਸਪਿਟਲ ਆ ਵਿੰਡਸਰ ਦਾ ਨਵਾਂ ਹੋਸਪਿਟਲ ਬਣ ਕੇ ਤਿਆਰ ਹੋ ਸਕਦਾ, ਅਤੇ ਹੋ ਸਕਦਾ ਹੋਰ ਲੇਟ ਹੋ ਜਾਵੇ। 2022 ਦੀ ਇੱਕ ਸਟੱਡੀ ਆ ਜਿਹੜੀ ਤੁਹਾਡੇ ਨਾਲ ਬੜੀ, ਜਦੋਂ ਅਸੀਂ ਸਿਹਤ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਜ਼ਰੂਰ ਉਹ ਤੁਹਾਡੇ ਲਈ ਬੈਨੀਫਿਟ ਹੋਊਗੀ। ਇੱਕ ਸਟੱਡੀ ਤੁਹਾਡੇ ਨਾਲ ਸਾਂਝੀ ਕਰੂੰਗੀ, ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨੰਬਰ ਦੱਸ ਦਈਏ ਅਤੇ ਫਿਰ ਇੱਕ ਸਵਾਲ ਪੁੱਛ ਲਈਏ, ਠੀਕ ਹੈ ਜੀ। ਅਤੇ ਨੰਬਰ ਤੁਹਾਨੂੰ ਦੱਸ ਦਈਏ ਅਸੀਂ ਸਟੀਵਨਸ ਫਰਨੀਚਰ ਦਾ, ਜਿਹੜੇ ਕਿ ਸਟੀਲਸ ਐਂਡ ਟੋਰਬਮ 'ਤੇ ਲੋਕੇਟਡ ਨੇ। ਜੇ ਅਗਰ ਤੁਸੀਂ ਫਰਨੀਚਰ ਖਰੀਦਣਾ ਹੋਵੇ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਆਈਟਮ ਚਾਹੀਦੀ ਹੋਵੇ, ਤਾਂ ਤੁਸੀਂ ਇੱਕ ਵਾਰ ਜ਼ਰੂਰ ਚੱਕਰ ਲਗਾ ਕੇ ਆਉਣਾ ਸਟੀਵਨਸ ਫਰਨੀਚਰ, ਜਿਹੜੇ ਕਿ ਸਟੀਲਸ ਐਂਡ ਟੋਰਬਮ 2575 ਸਟੀਲਸ ਐਵਨਿਊ ਈਸਟ 'ਤੇ ਲੋਕੇਟਡ ਨੇ। 905-790-0560 905-790-0560 905-790-0560 'ਤੇ ਤੁਸੀਂ ਕਾਲ ਕਰ ਸਕਦੇ ਹੋ। ਸੋਫਾ ਸੈੱਟ ਚਾਹੀਦਾ ਜੀ, ਬੈਡਰੂਮ ਸੈੱਟ ਚਾਹੀਦਾ, ਇਹਨਾਂ ਕੋਲ ਕਿੰਗ ਬੈਡਰੂਮ ਸੈੱਟ ਜਿਹੜਾ ਹੈਗਾ ਉਹ ਬਹੁਤ ਵਧੀਆ ਪ੍ਰਾਈਸ 'ਤੇ ਆ। ਕੁਛ ਪੀਸ ਸੀਗੇ, ਜ਼ਰੂਰ ਪਤਾ ਕਰ ਲਿਓ ਜਿਹੜਾ ਅਗਰ ਤੁਹਾਨੂੰ ਘਰ ਦੇ ਵਿੱਚ ਕਿੰਗ ਬੈਡਰੂਮ ਕਿੰਗ
ਬੈਡਰੂਮ ਸੈੱਟ ਚਾਹੀਦਾ ਹੋਵੇ ਤੇ ਜ਼ਰੂਰ ਇੱਕ ਵਾਰ ਸਟੀਵਨਸ ਫਰਨੀਚਰ ਤੇ ਪਹੁੰਚਣਾ 905-790-0560 9057900560 ਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਸੋ ਸਵਾਲ ਹੈ ਜੀ ਅੱਜ ਦਾ ਕਿ ਖੱਖਾ ਜਿਹੜਾ ਅੱਖਰ ਹੈਗਾ ਪੰਜਾਬੀ ਦਾ, ਖੱਖੇ ਤੋਂ ਜਿਹੜੀਆਂ ਚੀਜ਼ਾਂ ਪੈਂਦੀਆਂ ਹੈਗੀਆਂ, ਕੋਈ ਤਿੰਨ ਜਾਂ ਚਾਰ ਚੀਜ਼ਾਂ ਤੁਸੀਂ ਦੱਸ ਦਿਓ ਜਿਹੜੀਆਂ ਤੁਹਾਡੀ ਜ਼ਿੰਦਗੀ 'ਚ ਜਿੰਨੀਆਂ ਘੱਟ ਹੋਣ ਉਨੇ ਤੁਸੀਂ ਸੁਖੀ ਰਹਿੰਦੇ ਹੋ। ਸੋ ਖੱਖੇ ਤੋਂ ਐਸੇ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਡੀ ਜ਼ਿੰਦਗੀ 'ਚ ਜਿੰਨੀਆਂ ਘੱਟ ਹੋਣ ਉਨੇ ਤੁਸੀਂ ਸੁਖੀ ਰਹਿੰਦੇ ਹੋ। ਅਤੇ ਹੋ ਸਕਦਾ ਤੁਹਾਡਾ ਜਿਹੜਾ ਨਜ਼ਰੀਆ ਹੋਵੇ, ਤੁਸੀਂ ਸੋਚੋ ਕਿ ਨਹੀਂ ਜੀ ਇਹ ਵੱਧ ਵੀ ਹੋਣੀਆਂ ਚਾਹੀਦੀਆਂ। ਸੋ ਖੱਖੇ ਤੋਂ ਐਸੀਆਂ ਕਿਹੜੀਆਂ ਚੀਜ਼ਾਂ ਜਿਹਨੂੰ ਆਮ ਕਰਕੇ ਅਸੀਂ ਗੱਲ ਕਰਦੇ ਹਾਂ ਕਿ ਜੇ ਜ਼ਿੰਦਗੀ 'ਚ ਘੱਟ ਹੈ ਤਾਂ ਫਿਰ ਸਾਡੀ ਜ਼ਿੰਦਗੀ ਸੁਖਾਲੀ ਆ, ਸਾਡੀ ਜ਼ਿੰਦਗੀ ਸੌਖੀ ਆ, ਅਸੀਂ ਇੰਨੀ ਭੱਜੜ ਸਾਡੀ ਨਹੀਂ ਹੁੰਦੀ ਭੱਜ ਦੌੜ ਜ਼ਿੰਦਗੀ 'ਚ। ਸੋ ਖੱਖੇ ਤੋਂ, ਖੱਖਾ ਸ਼ਬਦ ਪੰਜਾਬੀ ਦਾ, ਉਹਦੇ ਤੋਂ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਡੀ ਜ਼ਿੰਦਗੀ 'ਚ ਜਿੰਨੀਆਂ ਘੱਟ ਹੋਣ ਉਨਾ ਹੀ ਵਧੀਆ। ਸੋ ਤੁਸੀਂ ਜ਼ਰੂਰ ਦੱਸਣਾ ਜੀ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਜਿਹੜੀਆਂ ਖੱਖੇ ਤੋਂ ਸ਼ੁਰੂ ਹੁੰਦੀਆਂ ਅਤੇ ਜ਼ਿੰਦਗੀ 'ਚੋਂ ਘੱਟ ਹੋਣ ਅਤੇ ਜ਼ਿੰਦਗੀ ਸੌਖੀ ਲੰਘ ਜਾਂਦੀ ਆ। 416-233-7368 416-233-7368 416-233-7368 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼। ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰਾ ਸਾਥ ਦੇ ਰਹੇ ਹੋ, ਇਸ ਲਈ ਬਹੁਤ ਸ਼ੁਕਰੀਆ। ਖੱਖੇ ਤੋਂ ਕਿਹੜੀਆਂ ਚੀਜ਼ਾਂ ਜਿਹੜੀਆਂ ਜ਼ਿੰਦਗੀ 'ਚ ਜਿੰਨੀਆਂ ਘੱਟ ਹੋਣ ਜ਼ਿੰਦਗੀ ਉਨੀ ਸੌਖੀ ਰਹਿੰਦੀ ਆ।

0: ਵੀ ਹੋ ਰਿਹਾ। 416-233-7378 ਸਟੂਡੀਓ ਦੇ ਨੰਬਰ ਹੈ ਜੀ। ਚੱਲਦੇ ਹਾਂ, ਸਾਡੇ ਨਾਲ ਫਸਟ ਕਾਲ ਹੈ ਜਸਵੰਤ ਕਰੇਵਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਖੱਖਾ ਖਰਚਾ,
0: ਠੀਕ ਹੈ ਜੀ। ਓਕੇ,
1: ਖੱਖਾ ਖੁਰਕ,
0: ਓਕੇ,
1: ਖੱਖਾ ਖੰਗ,
0: ਠੀਕ ਹੈ, ਖਰਚਾ ਇਹਨਾਂ ਦੇ ਸਵਾਲ ਜਵਾਬ ਵੀ ਸਹੀ ਆ। ਕਿਹੜੀਆਂ ਚੀਜ਼ਾਂ ਜੀ ਜਿਹੜੀਆਂ ਖੱਖੇ ਤੋਂ ਸ਼ੁਰੂ ਹੁੰਦੀਆਂ ਤੇ ਉਹ ਸਾਡੀ ਜ਼ਿੰਦਗੀ ਚ ਉਹ ਜਿੰਨੀਆਂ ਘੱਟ ਹੈ ਓਨੀ ਸਾਡੀ ਜ਼ਿੰਦਗੀ ਚੰਗੀ ਹੈਗੀ ਆ, ਹੋਰ ਵੀ ਹੈਗੀਆਂ। ਸੋ ਮਾਯੂਸ ਨਾ ਹੋ ਜਾਇਓ ਕਿ ਸਾਰੀਆਂ ਜਿਹੜੇ ਆਨਸਰਸ ਹੈਗੇ ਉਹ ਜਸਵੰਤ ਜੀ ਦੱਸ ਕੇ ਨੇ, ਹੋਰ ਵੀ ਆਨਸਰ ਹੈਗੇ ਆ। ਜ਼ਰੂਰ ਸੋਚੋ ਅਤੇ ਦੱਸਿਓ ਜੀ ਖੱਖੇ ਤੋਂ ਕਿਹੜੀਆਂ ਚੀਜ਼ਾਂ ਹੈ ਜਿਹੜੀਆਂ ਜਿੰਨੀਆਂ ਘੱਟ ਆ ਜ਼ਿੰਦਗੀ 'ਚ ਓਨੇ ਅਸੀਂ ਸੌਖੇ ਹਾਂ। ਨੈਕਸਟ ਕਾਲ 'ਤੇ ਚੱਲਾਂਗੇ, ਪਰ ਉਸ ਤੋਂ ਪਹਿਲਾਂ ਦੱਸ ਦਈਏ ਜੀ, ਅਸੀਂ GNE ਮੋਰਗੇਜਸ ਤੋਂ ਮਾਇਕ ਭਟਨਾਗਰ ਜੀ ਦਾ ਫੋਨ ਨੰਬਰ, ਖਰਚੇ ਦੀ ਗੱਲ ਹੋਈ ਸੀ, ਪੈਸਿਆਂ ਦੀ ਹਾਲ ਦੁਹਾਈ, ਜੰਗ ਕਿਤੇ ਲੱਗਦੀ ਆ, ਗੈਸ ਸਾਡੀ ਮਹਿੰਗੀ ਹੋ ਜਾਂਦੀ ਆ। ਸੋ ਹੁਣ ਤਾਂ ਤੁਸੀਂ ਨੋਜ਼ਲ ਜੀ ਉਹ ਰੱਖਣ ਦਾ ਹੀ ਬਸ ਹੁੰਦਾ, ਜਦੀ ਚੱਕ ਲਓ ਪਤਾ ਹੀ ਲੱਗਦਾ ਕਿ ਕਦੋਂ ਤੁਹਾਡੇ $50 ਦਾ ਤੁਸੀਂ ਗੈਸ ਪਵਾ ਲਿਆ ਅਤੇ ਦੇਖੋ ਕਿੰਨਾ ਤੁਹਾਨੂੰ ਵੇਟ ਨਹੀਂ ਕਰਨਾ ਪੈਂਦਾ ਹੈ ਨਾ ਪੰਪ 'ਤੇ। GNE ਮੋਰਗੇਜਸ ਤੋਂ ਮੈਂ ਇੱਕ ਭਟਾਂਗਾ ਜੀ, ਕਹਿੰਦੇ ਹੈ ਕਿ ਅਗਰ ਤੁਹਾਡੀ ਮੋਰਗੇਜ ਦੇ ਵਿੱਚ ਦਿੱਕਤ ਆ ਰਹੀ ਆ, ਹੁਣ ਤੁਸੀਂ ਕਲੋਜ਼ਿੰਗ ਕਰਾਉਣੀ ਸੀ ਜਾਂ ਫਿਰ ਪੈਸਿਆਂ ਦੀ ਲੋੜ ਹੈ ਜੀ, ਅਤੇ ਤੁਹਾਨੂੰ ਡਾਊਨ ਪੇਮੈਂਟ ਦੇ ਵਿੱਚੋਂ ਪੈਸੇ ਘੱਟ ਗਏ ਆ, ਤੁਹਾਡਾ ਘਰ ਹੈਗਾ ਜੇ ਤੁਸੀਂ ਉਹਦੇ 'ਚੋਂ ਐਕਟੀ ਟੇਕ ਆਊਟ ਕਰਨਾ ਚਾਹੁੰਦੇ ਹੋ ਜਾਂ ਕੋਈ ਹੱਲ ਲੱਭਣਾ ਚਾਹੁੰਦੇ ਹੋ ਕਿ ਮੇਨ ਪਾਇਲ ਕਲੋਜ਼ਿੰਗ ਹੋ ਜਾਵੇ ਅਤੇ ਪੈਸਿਆਂ ਦਾ ਕਿਤੋਂ ਨਾ ਕਿਤੋਂ ਬੰਦੋਬਸਤ ਹੋ ਜਾਵੇ, ਤਾਂ ਤੁਸੀਂ ਜ਼ਰੂਰ GNE ਮੋਰਗੇਜਸ ਤੋਂ ਮੈਂ ਇੱਕ ਭਟਨਾਗਰ ਜੀ ਨੂੰ ਕਾਲ ਕਰ ਲੈਣੀ ਆ। 647-702-2023 647-702-2023 'ਤੇ ਕਾਲ ਕਰਨੀ ਆ ਜੀ। ਅਤੇ ਇਹਨਾਂ ਕੋਲ ਅਲੱਗ ਅਲੱਗ ਤਰ੍ਹਾਂ ਦੇ ਪਲਾਨਸ ਹੁੰਦੇ ਆ, ਯਾਨੀ ਕਿ ਆਪਸ਼ਨਸ ਨੇ। ਅਗਰ ਤੁਸੀਂ ਕੋਈ ਫਲਿੱਪ ਵਾਲੀ ਪ੍ਰੋਪਰਟੀ ਲੈ ਰਹੇ ਹੋ ਐਂਡ ਸਪੈਸ਼ਲੀ ਕੋਈ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਆ, ਅਤੇ ਉਹਦੇ ਵਿੱਚ ਮੋਰਗੇਜ ਦੇ ਵਿੱਚ ਤੁਹਾਡੀ ਖਾਸੀ ਇਹ ਮਦਦ ਕਰ ਸਕਦੇ ਨੇ। GNE ਮੋਰਗੇਜਸ ਤੋਂ ਮਾਇਕ ਭਟਨਾਗਰ ਜੀ ਦਾ ਫੋਨ ਨੰਬਰ 647-702-2023 647-702-2023 'ਤੇ ਕਾਲ ਕਰ ਸਕਦੇ ਹੋ ਜੀ। ਨੈਕਸਟ ਕਾਲ ਆ ਸਾਡੇ ਨਾਲ ਜਸਜੀਤ ਬਜਾਜ ਜੀ। ਹਾਂਜੀ, ਸਤਿ ਸ਼੍ਰੀ ਅਕਾਲ
2: ਜੀ। ਸਤਿ ਸ਼੍ਰੀ ਅਕਾਲ ਜੀ। ਉਹ ਖਰਚਾ ਤਾਂ ਕਹਿ ਤਾ, ਇੱਕ ਮੈਂ ਦੱਸ ਦਿੰਦੀ ਖੁਆਇਸ਼ਾਂ, ਜ਼ਿੰਦਗੀ ਸੌਖੀ ਨਿਕਲੂ।
0: ਠੀਕ ਹੈ ਜੀ, ਬਹੁਤ ਵਧੀਆ ਬਹੁਤ ਵਧੀਆ, ਥੈਂਕ ਯੂ ਸੋ ਮੱਚ ਜੀ, ਥੈਂਕ ਯੂ ਥੈਂਕ ਯੂ। ਨੈਕਸਟ ਕਾਲ ਦਵਿੰਦਰ ਜੀ, ਸਤਿ ਸ਼੍ਰੀ ਅਕਾਲ। ਦਵਿੰਦਰ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਕਮਲ ਜੀ, ਕਿੱਦਾਂ ਜੀ?
0: ਵਧੀਆ ਜੀ, ਤੁਸੀਂ ਸੁਣਾਓ ਕੀ ਹਾਲ ਚਾਲ?
3: ਸੋਰੀ ਕਮਲ ਕਹਿੰਦਾ ਮਰਮ ਗਿਆ
0: ਜੀ,
3: ਮੇਰਾ ਧਿਆਨ ਕਿਤੇ ਹੋਰ ਸੀਗਾ।
0: ਜੀ ਜੀ ਜੀ, ਨੋ ਪ੍ਰੋਬਲਮ।
3: ਹਾਂਜੀ ਹਾਂਜੀ, ਅੱਜ ਤਾਂ ਦੇਖੋ ਜਿਹੜਾ ਆਪਣੇ ਉਹ, ਮੈਂ ਵੀ ਖਬਰਾਂ ਵੀ ਸੁਣੀਆਂ ਦੋ ਤਿੰਨ ਦਿਨ ਦੀਆਂ, ਇਨਵਾਇਰਮੈਂਟ ਦੇ ਵਿੱਚ ਪਰ ਵੀ ਏਦਾਂ ਹੋਇਆ ਪਿਆ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਅਕਤੂਬਰ ਵੇਲੇ ਝੋਨੇ ਦੀ ਵਾਢੀ ਵੇਲੇ ਨੀ ਹੁੰਦਾ
0: ਜੀ, ਬਿਲਕੁਲ,
3: ਆਪਣੇ ਮਤਲਬ 18-20-30 ਆਪਣੇ ਦੂਜੇ ਅਕਤੂਬਰ ਦੌੜਿਆ ਨਾ,
0: ਬਿਲਕੁਲ ਹਾਂਜੀ, ਪਰਾਲੀ ਨੂੰ ਫਿਰ ਅੱਗ ਲਾਉਂਦੇ ਨਾ ਲੋਕ ਉਦੋਂ, ਧੂੰਆਂ ਹੀ ਆ ਜੀ ਬੇਸਿਕਲੀ, ਫਿਰ ਜਿੱਧਰੋਂ ਵੀ ਆ ਗਿਆ ਧੂੰਆਂ ਤੇ ਸ਼ੁੱਧ ਹਵਾ ਚ ਸਾਹ ਲੈਣਾ ਗਿੱਝ ਗਿਆ ਨਾ ਜੀ, ਫਿਰ ਹੁਣ ਥੋੜਾ ਬਹੁਤਾ ਧੂੰਆਂ ਸਾਨੂੰ ਬੋਦਰ ਕਰਦਾ, ਜੇ ਇੰਡੀਆ ਚ ਹੋਵੇ ਤੇ ਇੰਨਾ ਕੁ ਧੂੰਆਂ ਬਹੁਤ ਤਾਂ ਫਿਰ ਸਾਨੂੰ ਪਤਾ ਵੀ ਨੀ ਲੱਗਦਾ।
3: 530 ਪ੍ਰੋਗਰਾਮ ਦੀ ਗੱਲ ਹੈ, ਪਰਸੋਂ ਜਾਣ ਦੀ
0: ਜੀ,
3: ਰਾਤ 10:30 ਦੀ ਗੱਲ ਹੈ, ਮੈਂ ਕਾਲ ਕੀਤੀ, ਉਹ ਡਾਕਟਰ ਸਾਹਿਬ ਪ੍ਰੋਗਰਾਮ ਕਰਦੇ ਹੁੰਦੇ ਆਪਣੇ, ਮੈਨੂੰ ਲੱਗਦਾ ਬੜੇ ਹੋਏ ਇੰਡੀਆ ਤੋਂ, ਤੇ ਕੋਈ ਮਤਲਬ ਟੀਚਰ ਵੀ ਰਹਿ ਚੁੱਕਿਆ, ਤੇ ਉਹ ਕਹਿੰਦੇ ਉੱਥੇ ਆਪਣੇ ਦਵਿੰਦਰ ਸਿੰਘ, ਉੱਥੇ ਅਸੀਂ ਅੱਧਾ ਤਾਂ ਧੂੰਆਂ ਦੂਜਾ ਪੋਲੂਸ਼ਨ ਦੇ ਵਿੱਚ ਹੀ ਉੱਦਾਂ ਹਵਾ ਦੇ ਉੱਦੇ ਉੜਿਆ ਉੜਿਆ ਰਹਿੰਦਾ ਵਿੱਚ,
0: ਬਿਲਕੁਲ
3: ਜਿਹੜਾ ਮਤਲਬ ਧੁੱਪ ਆਪਾਂ ਕਹਿੰਦੇ ਵੀ ਗਰਮੀ ਪੈ ਗਈ 30-45 degrees ਹੋ ਗਿਆ,
0: ਬਿਲਕੁਲ ਸਹੀ ਆ
3: ਬਈ, ਉਹ ਤਾਂ ਕਹਿੰਦੇ ਅੱਧਾ ਤਾਂ ਕਹਿੰਦੇ ਉਹ ਜਿੱਦਾਂ ਆਪਣੇ ਪ੍ਰਦੂਸ਼ਣ ਹੀ ਖਰਾਬ ਹੋ ਜਾਂਦਾ ਵਿੱਚ ਉੱਥੇ ਅਸਮਾਨ ਚ
0: ਜੀ, ਬਿਲਕੁਲ।
3: ਤੇ ਇੱਕ ਮੈਂ ਤਾਂ ਇੱਕੋ ਸ਼ਬਦ ਕਹੂੰਗਾ, ਜਦ ਨੀ ਕਹੂੰਗਾ, ਜਿਹੜੇ ਤੁਸੀਂ ਪੁੱਛਿਆ ਖੱਖੇ ਵਾਲੇ,
0: ਹਾਂਜੀ,
3: ਪਤਾ ਨੀ ਤੁਹਾਨੂੰ ਲਾਈਕ ਕਰਨਾ ਤੁਸੀਂ ਕਿ ਨਹੀਂ, ਖਾਮੋਸ਼।
0: ਅੱਛਾ, ਖਾਮੋਸ਼ ਜਿੰਨਾ ਜ਼ਿਆਦਾ ਹੋਵੇ ਚੰਗੀ ਗੱਲ ਆ, ਨਹੀਂ ਠੀਕ ਹੈ ਜੀ, ਤੁਹਾਡਾ ਆਨਸਰ ਵੀ ਬਹੁਤ ਲੌਜੀਕਲੀ ਫਿੱਟ ਬੈਠਦਾ
3: ਮੇਰੀ ਲਾਈਫ 'ਚ, ਇਹ ਚੀਜ਼ ਬਹੁਤ ਮੈਨੂੰ ਬਹੁਤ ਫਿੱਟਿਆ ਹੈ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਦਵਿੰਦਰ ਜੀ, ਥੈਂਕ ਯੂ ਸੋ ਮੱਚ ਜੀ, ਥੈਂਕ ਯੂ ਥੈਂਕ ਯੂ। ਵੈਸੇ ਕਹਿੰਦੇ ਆ ਜੀ, ਇੱਕ ਚੌਪਸ ਤੇ 100 ਸੁੱਖ, ਇਸ ਗੱਲ ਤੇ ਵੀ ਕਈ ਲੋਕਾਂ ਦਾ ਵਿਚਾਰ ਮਿਲਦੇ ਆ, ਕਈ ਆਪਾਂ ਕਹਿੰਦੇ ਨਹੀਂ ਜੀ ਚੁੱਪ ਨਹੀਂ ਰਹਿਣਾ ਚਾਹੀਦਾ, ਕਿਤੇ ਸਾਨੂੰ ਬੋਲਣਾ ਵੀ ਚਾਹੀਦਾ, ਕਿਤੇ ਸਾਨੂੰ ਬੋਲਣਾ ਪੈਂਦਾ ਵੀ ਆ, ਹੈ ਨਾ, ਹਾਲਾਤ ਦੇ ਅਕੋਰਡਿੰਗ ਹੁੰਦਾ, ਪਰ ਜ਼ਿਆਦਾਤਰ ਕਹਿੰਦੇ ਚੁੱਪ ਚੰਗੀਆਂ ਨੇ, ਸਪੈਸ਼ਲੀ ਜੇ ਤੁਹਾਨੂੰ ਕਦੇ ਗੁੱਸਾ ਆਇਆ

0: ਤੇ ਕਹਿੰਦੇ 10 ਕੁ ਮਿੰਟ ਵੇਟ ਕਰ ਲਓ, ਜੇ 10 ਨਹੀਂ ਕਰ ਸਕਦੇ ਤਾਂ 5 ਕੁ ਮਿੰਟ ਤਾਂ ਵੇਟ ਕਰ ਲਓ, ਫਿਰ ਕੋਈ ਗੱਲ ਆਪਣੇ ਮੂੰਹੋਂ ਕੱਢੋ। ਉਹ ਕਹਿੰਦੇ ਨਾ ਗੱਲ ਕਹਿੰਦੀ ਤੂੰ ਮੈਨੂੰ ਆਪਣੇ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਾਉਣੀ ਆ। ਸੋ ਗੱਲ ਉਹ ਹੋ ਜਾਂਦੀ ਜਦੋਂ ਇੱਕ ਵਾਰੀ ਅਸੀਂ ਮੂੰਹੋਂ ਕੱਢ ਦਿੰਦੇ ਹਾਂ ਤੇ ਫਿਰ ਜੀ ਉਹ ਤਾਂ ਤੀਰ ਨਿਕਲਿਆ ਹੋਇਆ ਜਿਹੜਾ ਕਮਾਨ ਚੋਂ ਆ ਉਹਦੇ ਬਰਾਬਰ ਗੱਲ ਹੋ ਜਾਂਦੀ ਹੈ, ਨਾ ਤੇ ਵਾਪਸ ਤੀਰ ਨੂੰ ਲੈ ਕੇ ਆ ਸਕਦੇ ਹਾਂ ਨਾ ਅਸੀਂ ਜ਼ੁਬਾਨੋਂ ਕੱਢੀ ਹੋਈ ਗੱਲ ਨੂੰ। ਸੋ ਇਹ ਵੀ ਗੱਲ ਠੀਕ ਹੈ ਕਿ ਖਾਮੋਸ਼ ਜਿੰਨਾ ਜ਼ਿਆਦਾ ਤੁਸੀਂ ਹੋਵੋਗੇ ਤੇ ਤੁਸੀਂ ਸੁਖੀ ਰਹੋਗੇ। ਹੋਰ ਕਿਹੜੀਆਂ ਚੀਜ਼ਾਂ ਜੀ? ਇੱਕ ਬੜੀ ਮੈਂ ਆਪਣੇ ਆਪ ਹੀ ਦੱਸ ਦੇਣੀ ਸੀ, ਇੱਕ ਬੜੀ ਹੋਰ ਵੀ ਵਧੀਆ ਚੀਜ਼ ਹੈ ਜਿਹੜੀ ਜਦੋਂ ਐਂਡ ਤੇ ਜਾ ਕੇ ਜੇ ਮੈਨੂੰ ਨਾ ਆਨਸਰ ਮਿਲਿਆ ਤੇ ਮੈਂ ਜ਼ਰੂਰ ਦੱਸੂਗੀ, ਪਰ ਤੁਸੀਂ ਜ਼ਰੂਰ ਕਹੋਗੇ ਕਿ ਹਾਂ ਇਹ ਵੀ ਗੱਲ ਸਹੀ ਆ। ਸੋ ਕਿਹੜੀਆਂ ਖੱਖੇ ਤੋਂ ਕਿਹੜੀਆਂ ਚੀਜ਼ਾਂ, ਖੱਖਾ ਪੰਜਾਬੀ ਦਾ ਜਿਹੜਾ ਸ਼ਬਦ ਆ, ਜਿਹੜੀਆਂ ਸਾਡੀ ਜ਼ਿੰਦਗੀ 'ਚ ਜਿੰਨੀਆਂ ਘੱਟ ਆ ਅਸੀਂ ਓਨੇ ਹੀ ਚੰਗੇ ਹਾਂ, ਓਨੇ ਅਸੀਂ ਸੌਖੇ ਹਾਂ। ਕਿਹੜੇ ਖੱਖੇ ਤੋਂ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਜੀ? 4162337368 ਸਟੂਡੀਓਜ਼ ਦੇ ਨੰਬਰ 'ਤੇ ਕਾਲ ਕਰ ਸਕਦੇ ਹੋ। ਦੇਸੀ ਫਰਾਈਡ ਮੈਨੀਆਂ ਦੀ ਤੁਹਾਨੂੰ ਗੱਲ ਦੱਸੀ ਜੀ, ਅਤੇ ਸਿੰਪਲੀ ਗੱਲ ਇਹ ਆ ਵੀ ਜਦੋਂ ਕੁਛ ਖਾਣ ਦਾ ਬਾਹਰੋਂ ਮਨ ਕਰੇ, ਤੁਸੀਂ ਘਰ ਨਹੀਂ ਪਕਾਉਣਾ ਚਾਹੁੰਦੇ ਅਤੇ ਚਾਹੁੰਦੇ ਹੋ ਜੀ ਖਾਣਾ ਬੜਾ ਲਜ਼ੀਜ਼ ਹੋਵੇ, ਕੁਛ ਨਾ ਕੁਛ ਨਵੇਂ ਹੀ ਐਡ ਔਨ ਕੀਤਾ ਹੋਵੇ, ਜਾਂ ਤੁਸੀਂ ਚਾਹੁੰਦੇ ਨਹੀਂ ਆ ਕਿ ਉਹੀ ਨਾਨ ਅਤੇ ਉਹੀ ਰੋਟੀ ਅਤੇ ਉਹੀ ਦਾਲ ਸਬਜ਼ੀ ਨਹੀਂ ਟਰਾਈ ਕਰਨਾ, ਇਸ ਵਾਰ ਕੁਛ ਖਾਣਾ ਅਤੇ ਫਿਰ ਕੁਛ ਅਲੱਗ ਖਾਧਾ ਜਾਵੇ, ਦੇਸੀ ਫਰਾਈਡ ਮੈਨਿਊ। ਇਹਨਾਂ ਦਾ ਮੈਨਿਊ ਜਿਹੜਾ ਹੈਗਾ ਬੜਾ ਯੂਨੀਕ ਆ, ਅਤੇ ਮੈਨਿਊ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਆਈਟਮਸ ਤੁਹਾਨੂੰ ਮਿਲ ਜਾਣੀਆਂ। ਜੇ ਅਗਰ ਤੁਸੀਂ ਸਟਰੀਟ ਟਾਈਪ ਕੁਛ ਫੂਡ ਖਾਣਾ ਚਾਹੁੰਦੇ ਹੋ, ਨੂਡਲ ਬਰਗਰ ਹੋ ਗਿਆ ਜਾਂ ਰੈਪਸ ਹੋ ਗਏ ਜਾਂ ਫਿਰ ਜੀ ਰੋਲਸ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ, ਚਿਕਨ ਦੇ ਵਿੱਚ ਤੁਹਾਨੂੰ ਅਲੱਗ ਅਲੱਗ ਆਈਟਮਸ ਬਹੁਤ ਮਿਲ ਜਾਣੀਆਂ ਜੀ, ਅਤੇ ਜ਼ਰੂਰ ਇੱਕ ਵਾਰ ਦੇਸੀ ਫਰਾਈਡ ਮੈਨਿਆਂ 'ਤੇ ਜ਼ਰੂਰ ਚੱਕਰ ਲਗਾ ਕੇ ਆਇਓ, ਇਹਨਾਂ ਦਾ ਮੈਨਿਊ ਜ਼ਰੂਰ ਐਕਸਪਲੋਰ ਕਰਿਓ। ਐਡਰੈਸ ਤੁਹਾਨੂੰ ਦੱਸੀਏ, 6171 ਮੇਫੀਲਡ ਰੋਡ, ਯੂਨਿਟ ਨੰਬਰ 96। ਇਹ ਮੇਫੀਲਡ ਐਂਡ ਏਅਰਪੋਰਟ ਦਾ ਜਿਹੜਾ ਇੰਟਰਸੈਕਸ਼ਨ ਆ ਉੱਥੇ ਨਵੇਂ ਪਲਾਜ਼ੇ ਦੇ ਵਿੱਚ ਯੂਨਿਟ ਨੰਬਰ 96 96 ਦੇ ਵਿੱਚ ਲੋਕੇਟਡ ਨੇ। ਇਸ ਵੀਕਐਂਡ, ਨੈਕਸਟ ਵੀਕ, ਪੂਰਾ ਵੀਕ ਅੰਟਿਲ ਨੈਕਸਟ ਸੈਟਰਡੇ ਜਦੋਂ ਸਾਡੀ ਗੱਲਬਾਤ ਹੋਊਗੀ, ਤਦ ਤੱਕ ਜਦੋਂ ਵੀ ਤੁਸੀਂ ਕੁਛ ਆਰਡਰ ਕਰੋਗੇ ਜੀ, 10% ਔਫ, 10% ਔਫ ਤੁਹਾਨੂੰ ਮਿਲਣਾ ਹੈਗਾ ਕੋਈ ਵੀ ਤੁਹਾਡਾ ਆਰਡਰ ਹੋਵੇ। ਅਤੇ ਜ਼ਰੂਰ ਰੇਡੀਓ ਦਾ ਨਾਮ ਤੁਸੀਂ ਮੈਨਸ਼ਨ ਕਰ ਦਿਓ, ਰੇਡੀਓ ਦਾ ਨਾਮ ਹੈ ਜੀ ਰੇਡੀਓ ਅੰਦਾਜ਼, ਅਤੇ ਤੁਹਾਡੇ ਲਈ 10% ਔਫ ਹੋਏਗਾ। ਦੇਸੀ ਫਰਾਈਡ ਮੈਨੀਆ, ਕੇਟਰਿੰਗ ਕਰਾਉਣੀ ਹੋਵੇ, ਅਲੱਗ ਕੁਛ ਹੋਵੇ ਕੇਟਰਿੰਗ ਦੇ ਵਿੱਚ, ਅਤੇ ਜਾਂ ਫਿਰ ਤੁਸੀਂ ਜਾ ਕੇ ਕੁਛ ਟੇਕ ਆਊਟ ਕਰਨਾ, ਕੁਛ ਫੂਡ ਇੰਜੋਏ ਕਰਨਾ ਚਾਹੁੰਦੇ ਹੋ, ਦੇਸੀ ਫਰਾਈਡ ਮੈਨੀਆ, 6171 ਮੇਫੀਲਡ ਰੋਡ, ਯੂਨਿਟ ਨੰਬਰ 96। ਫੋਨ ਨੰਬਰ ਹੈ ਜੀ 6475434475, 6475434475, 6475434475 'ਤੇ ਕਾਲ ਕੀਤੀ ਜਾ ਸਕਦੀ ਆ ਦੇਸੀ ਫਰਾਈਡ ਮੈਨੀਆ ਦੇ। ਨੈਕਸਟ ਹੈ ਜੀ ਸਾਡੇ ਨਾਲ ਕਾਲ, ਸੁਖਾ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ
1: ਜੀ। ਵੈਰੀ ਨਾਈਸ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਦੇਖੋ ਕਿੰਨੇ ਕਿੰਨੇ ਵਧੀਆ ਵਧੀਆ ਜਵਾਬ ਹੈਗੇ ਆ, ਤੇ ਕਿੰਨੇ ਸਾਰੇ ਜਵਾਬ ਆ, ਜਿੰਨੀ ਤੁਹਾਡੇ ਦਿਲ ਦੇ ਵਿੱਚ ਖੋਟ ਘੱਟ ਆ। ਕਹਿੰਦੇ ਨਾ ਵੀ ਇਹ ਤਾਂ ਬੰਦਾ ਬਹੁਤ ਖੋਟਾ, ਸੋ ਪਹਿਲਾਂ ਖੋਟੇ ਸਿੱਕੇ ਹੁੰਦੇ ਸੀ ਜਿਹੜੇ ਚੱਲਦੇ ਨਹੀਂ ਹੁੰਦੇ ਸੀ, ਪਰ ਅੱਜ ਕੱਲ੍ਹ ਮੈਨੂੰ ਲੱਗਦਾ ਜਿਹੜੇ ਖੋਟੇ ਬੰਦੇ ਆ ਉਹ ਜ਼ਿਆਦਾ ਚੱਲ ਜਾਂਦੇ ਆ, ਪਰ ਖੋਟ ਜਿੰਨੀ ਤੁਹਾਡੇ ਮਨ ਦੇ ਵਿੱਚ ਘੱਟ ਆ ਓਨੇ ਤੁਸੀਂ ਸੌਖੇ ਰਹਿੰਦੇ ਹੋ। ਸੋ ਹੋਰ ਕਿਹੜੀ ਚੀਜ਼ ਹੋ ਸਕਦੀ ਜੀ? ਖੱਖੇ ਤੋਂ ਕਿਹੜੀ ਚੀਜ਼ ਆ ਜਿਹੜੀ ਤੁਹਾਡੀ ਜ਼ਿੰਦਗੀ 'ਚ ਜਿੰਨੀ ਘੱਟ ਆ ਤੁਸੀਂ ਓਨੇ ਸੌਖੇ ਹੋ? ਜ਼ਰੂਰ ਸੋਚੋ, ਫਟਾਫਟ ਸੋਚੋ ਅਤੇ ਦੱਸੋ ਜੀ ਕਿਹੜੀ ਚੀਜ਼ ਹੋ ਸਕਦੀ ਹੈ। 4162 7368 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ। ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੋਵੇ ਜੀ ਤਾਂ ਜ਼ਰੂਰ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, 6472346000, 6472346000, 6472346000 ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ, 6472346000। ਸਟੂਡੀਓਜ਼ ਨੰਬਰ 4162337368। ਕਿਹੜੀਆਂ ਚੀਜ਼ਾਂ ਜਿਹੜੀਆਂ ਖੱਖੇ ਤੋਂ ਸ਼ੁਰੂ ਹੁੰਦੀਆਂ ਜਿੰਨੀਆਂ ਸਾਡੇ ਕੋਲ ਘੱਟ ਹੈ ਅਤੇ ਅਸੀਂ ਜੀ ਹੈਗੇ ਹਾਂ ਓਨੇ ਹੀ ਸੌਖੇ ਜ਼ਿੰਦਗੀ ਦੇ ਵਿੱਚ।
2: ਤੇਰੇ ਖਿਆਲਾਂ 'ਚ ਰਹਿੰਦਾ ਇਹ ਦੁਨੀਆਂ ਦੇ ਧੰਦੇ ਤਾਂ ਲੰਬੇ ਪਏ ਨੇ।

0: ਸਾਡੀ ਗੱਲਬਾਤ ਰੇਡੀਓ ਅੰਦਾਜ਼ ਤੇ ਚੱਲ ਰਹੀ ਹੈ ਜੀ। ਚਲੋ ਏਮ 5:30 ਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਬਹੁਤ ਸ਼ੁਕਰੀਆ। ਨੈਕਸਟ ਕਾਲ ਸਾਡੇ ਨਾਲ ਹੋਰ ਤੇ ਆ, ਉਹਨਾਂ ਨਾਲ ਵੀ ਗੱਲ ਕਰਾਂਗੇ। ਪਰ ਇੱਕ ਸੁਨੇਹਾ ਦੱਸ ਦਈਏ, ਅਗਰ ਤੁਸੀਂ ਆਪਣੇ ਘਰ ਨੂੰ ਸੋਹਣਾ ਰੰਗ ਰੋਗਨ ਕਰਾਉਣਾ ਚਾਹੁੰਦੇ ਹੋ ਘਰ ਦੀ ਨੁਹਾਰ ਬਦਲ ਜਾਵੇ। ਅਸੀਂ ਆਪਣੇ 'ਤੇ ਤਾਂ ਬੜਾ ਜ਼ੋਰ ਲਾ ਲੈਂਦੇ ਹਾਂ ਕਿ ਸੋਹਣਾ ਸੂਟ ਹੋਵੇ, ਕਿ ਘਰ ਦੇ ਵਿੱਚ ਫੰਕਸ਼ਨ ਆ, ਸਾਰੀ ਬੜੀ ਤਿਆਰੀ ਹੋਵੇ। ਪਰ ਜੇ ਘਰ ਦਾ ਰੰਗ ਬੁਝਿਆ ਬੁਝਿਆ ਲੱਗੇ ਤਾਂ ਫਿਰ ਤੁਹਾਡੇ ਮਹਿਮਾਨ ਕਿਤੇ ਨਾ ਕਿਤੇ ਫੀਲ ਕਰਨਗੇ ਕਿ ਕੁਛ ਨਾ ਕੁਛ ਮਿਸਿੰਗ ਜ਼ਰੂਰ ਹੈਗਾ ਜੀ। ਸੋ ਘਰ ਨੂੰ ਤੁਸੀਂ ਸੋਹਣਾ ਬਣਾਉਣਾ ਹੈ, ਘਰ ਨੂੰ ਰੰਗ ਰੋਗਣ ਕਰਾਉਣਾ ਹੈ, ਤਾਂ ਫਿਰ ਇੱਕ ਨੰਬਰ ਨੋਟ ਕਰ ਲੈਣਾ। ਇਹ ਹੈ ਜੀ ਰਫਤਾਰ ਪੇਂਟਿੰਗ ਦਾ, ਜਿਹੜੀ ਕਿ GTA ਦੇ ਵਿੱਚ, GTA ਦੇ ਆਸ ਪਾਸ ਏਰੀਆ ਦੇ ਵਿੱਚ, ਐਂਡ ਸਪੈਸ਼ਲੀ ਵਾਟਰਲੋ ਕਿਚਨਰ ਦੇ ਏਰੀਆ ਦੇ ਵਿੱਚ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲੈਣਾ। ਅਗਰ ਤੁਸੀਂ ਇੰਟੀਰੀਅਰ ਪੇਂਟਿੰਗ, ਐਕਸਟੀਰੀਅਰ ਪੇਂਟਿੰਗ ਜਾਂ ਫਿਰ ਕਿਚਨ ਪੇਂਟ ਕਰਾਉਣੀ ਹੋਵੇ ਜਾਂ ਫਿਰ ਪੌਪਕੋਰਨ ਸੀਲਿੰਗ ਰਿਮੂਵ ਕਰਾਉਣੀ ਹੋਵੇ, ਤੇ ਰਫਤਾਰ ਪੇਂਟਿੰਗ ਦੀ ਟੀਮ ਨੂੰ ਫਟਾਫਟ ਕਾਲ ਕਰ ਲੈਣੀ ਆ, ਤੇ ਇਹਨਾਂ ਨੇ ਵੀ ਫਟਾਫਟ ਆ ਜਾਣਾ ਜੀ। ਤੁਹਾਡਾ ਘਰ ਬੜਾ ਸੋਹਣਾ ਬਣ ਜਾਣਾ। ਰਫਤਾਰ ਪੇਂਟਿੰਗ ਘਰ ਨੂੰ ਪੇਂਟ ਕਰਾਉਣ ਦੇ ਲਈ 647-996-5630 'ਤੇ ਕਾਲ ਕਰਨੀ ਆ, ਅਗਰ ਆਪਣੇ ਘਰ ਨੂੰ ਤੁਸੀਂ ਪੇਂਟ ਕਰਾਉਣਾ ਚਾਹੁੰਦੇ ਹੋ ਰਫਤਾਰ ਪੇਂਟਿੰਗ ਤੋਂ। ਨੈਕਸਟ ਕਾਲ ਹੈ ਜੀ ਸਾਡੇ ਨਾਲ ਆਰ ਲਸ਼ਰ, ਤੁਹਾਡਾ ਨਾਮ ਆ ਰਿਹਾ ਜੀ। ਸਤਿ ਸ਼੍ਰੀ ਅਕਾਲ। ਬਹੁਤ ਸਹੀ ਗੱਲ ਤੁਸੀਂ ਕਹੇ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਥੈਂਕ ਯੂ। ਕਈ ਬੰਦੇ ਮਿਲ ਜਾਂਦੇ ਖੋਰੂ ਪਾਉਣ ਵਾਲੇ, ਜਿਹੜੇ ਬਿਨਾਂ ਗੱਲ ਤੋਂ ਖੋਰੂ ਪਾਉਂਦੇ ਰਹਿੰਦੇ ਆ। ਪਰ ਓਕੇ, ਸੋ ਖੱਖੇ ਤੋਂ ਕਿਹੜੀ ਚੀਜ਼ ਆ ਜੀ, ਜਿਹੜਾ ਇੱਕ ਜਵਾਬ ਉਹ ਅਜੇ ਤੱਕ ਮੇਰੇ ਕੋਲ ਨਹੀਂ ਆਇਆ, ਤੇ ਜ਼ਰੂਰ ਟਰਾਈ ਕਰਿਓ ਜੀ। ਅਗਰ ਤੁਸੀਂ ਸਟੂਡੀਓ 'ਚ ਕਾਲ ਕਰਨੀ ਹੈ ਜੀ, ਤੇ ਸਟੂਡੀਓਜ਼ ਦਾ ਨੰਬਰ 416-233-7368 4162-337-368 'ਤੇ ਤੁਸੀਂ ਕਾਲ ਕਰ ਲਿਓ ਜੀ। ਆਪਣਾ ਜਵਾਬ ਜਿਹੜਾ ਹੈਗਾ ਉਹ ਸਟੂਡੀਓ 'ਚ ਦੱਸ ਸਕਦੇ ਹੋ, ਕਿਉਂਕਿ ਰਾਈਟ ਨਾਓ ਮੈਂ ਫਿਰ ਸੈੱਲ ਫੋਨ 'ਤੇ ਨਹੀਂ ਗੱਲ ਹੋ ਸਕਣੀ, ਸਟੂਡੀਓ 'ਚ ਗੱਲ ਹੋ ਸਕਦੀ ਆ। 416-233-7368 'ਤੇ ਤੁਸੀਂ ਕਾਲ ਕਰ ਸਕਦੇ ਹੋ, ਅਤੇ ਦੱਸੀਏ ਜੀ ਤੁਹਾਨੂੰ ਅਸੀਂ। ਅਗਰ ਵੈਸੇ ਇਹ ਖਰਚੇ ਦੇ ਨਾਲ ਹੀ ਸੰਬੰਧ ਰੱਖਦੀ ਹੈ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗੀ ਹਾਂ, ਖਰਚਾ ਜਦੋਂ ਵੱਧ ਜਾਂਦਾ ਜਾਂ ਕਿਸੇ ਸਮ ਹਾਓ ਕੋਈ ਵੀ ਰੀਜ਼ਨ ਸੀਗਾ, ਅਸੀਂ ਖਰਚਾ ਵਧਾ ਲਿਆ ਅਤੇ ਹੁਣ ਸਾਡੇ ਸਿਰ ਕਰਜ਼ਾ ਚੜ ਗਿਆ, ਅਤੇ ਜਿਹੜਾ ਕਰਜ਼ਾ ਹੈਗਾ ਹੁਣ ਉਹ ਕਰਜ਼ਾ, ਪਹਿਲਾਂ ਤਾਂ ਪੈਸੇ ਅਸੀਂ ਖਾਧੇ ਕਿਸੇ ਵੀ ਚੀਜ਼ 'ਤੇ ਲਾਏ, ਖਾਧੇ ਹੋ ਗਏ ਨਾ, ਕਿਤੇ ਸਪੈਂਡ ਕੀਤੇ, ਅਤੇ ਹੁਣ ਜਿਹੜਾ ਕਰਜ਼ਾ ਹੈਗਾ ਉਹ ਸਾਨੂੰ ਖਾ ਰਿਹਾ। ਸੋ ਜਿਹੜੇ ਕਰਜ਼ੇ ਦਾ ਜਿਹੜਾ ਗਧੀ ਗੇੜ ਸਾਨੂੰ ਪਿਆ ਹੋਇਆ ਉਹਦੇ ਵਿੱਚੋਂ ਤੁਸੀਂ ਨਿਕਲਣਾ ਚਾਹੁੰਦੇ ਹੋ ਜੀ, ਕਰਜ਼ੇ ਤੋਂ ਰਾਹਤ ਚਾਹੁੰਦੇ ਹੋ, ਤਾਂ ਫਿਰ ਤੁਸੀਂ ਇੱਕ ਨੰਬਰ ਨੋਟ ਕਰ ਲੈਣਾ, ਹਰਿੰਦਰ ਘੁੰਮਣ ਜੀ ਨੂੰ ਕਾਲ ਕਰਨੀ ਆ। ਇਹ ਦਹਾਕਿਆਂ ਤੋਂ ਇਸ ਕੰਮ ਦੇ ਵਿੱਚ ਨੇ, ਤੁਹਾਨੂੰ ਬੜਾ ਸਹੀ ਗਾਈਡ ਕਰ ਸਕਦੇ ਨੇ, ਬੜੇ ਪ੍ਰੋਫੈਸ਼ਨਲ ਨੇ, ਅਤੇ ਓਨੈਸਟਲੀ ਤੁਹਾਨੂੰ ਦੱਸ ਦੇਣਗੇ ਕਿ ਤੁਹਾਡੇ ਮਸਲੇ ਦਾ ਹੱਲ ਕੀ ਹੋ ਸਕਦਾ। ਸੋ ਕਰਜ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ, ਕੋਈ ਬੈਂਕ ਦੇ ਪੈਸੇ ਦੇਣੇ ਆ, CRA ਦੇ ਪੈਸੇ ਦੇਣੇ ਆ, ਕੋਈ ਪ੍ਰਾਈਵੇਟ ਮੌਰਗੇਜ ਆ, ਕਿਸੇ ਵੀ ਤਰ੍ਹਾਂ ਦਾ ਕਰਜ਼ਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਹੁਣ ਮੈਂ ਪੇ ਨਹੀਂ ਕਰ ਸਕਦਾ, ਅਤੇ ਫਿਰ ਆਪਣੀ ਜਾਨ ਦੀ ਰਾਖੀ ਤਾਂ ਕਰਨੀ ਆ ਨਾ। ਸੋ ਕਰਜ਼ਿਆਂ ਤੋਂ ਰਾਹ ਚਾਹੀਦੀ ਆ, ਹੱਲ ਲੱਭ ਜਾਣਾ, ਅਨਲੈਸ ਅਨਟਿਲ ਤੁਸੀਂ ਇਹਨਾਂ ਨੂੰ ਕਾਲ ਕਰ ਲਓ, ਅਤੇ ਜ਼ਰੂਰ ਤੁਸੀਂ ਕੋਈ ਨਾ ਕੋਈ ਹੱਲ ਜ਼ਰੂਰ ਇਹਦਾ ਤੁਹਾਨੂੰ ਲੱਭ ਜਾਣਾ। ਕਰਜ਼ਿਆਂ ਤੋਂ ਰਾਹਤ ਦੇ ਲਈ ਹਰਿੰਦਰ ਘੁੰਮਣ ਜੀ ਦਾ ਫੋਨ ਨੰਬਰ 416-400-44-44 416-400-44-44 ਨੰਬਰ 'ਤੇ ਕਾਲ ਕਰ ਲੈਣੀ ਹੈ ਜੀ ਹਰਿੰਦਰ ਘੁੰਮਣ ਜੀ ਨੂੰ। ਨੈਕਸਟ ਕਾਲ ਹੈ ਸਾਡੇ ਨਾਲ ਅਮਰਜੀਤ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ।
1: ਖੜੋਤ
0: ਨੀ ਹੋਣੀ ਚਾਹੀਦੀ, ਠੀਕ ਹੈ ਜੀ, ਵੈਰੀ ਨਾਈਸ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਕਿੰਨੀਆਂ ਚੀਜ਼ਾਂ ਜੀ, ਖੁੰਦਕ ਨੀ ਹੋਣੀ ਚਾਹੀਦੀ, ਖੜੋਤ ਵੀ ਨੀ ਹੋਣੀ ਚਾਹੀਦੀ ਜ਼ਿੰਦਗੀ ਦੇ ਵਿੱਚ, ਬਿਲਕੁਲ ਸਹੀ ਗੱਲ ਆ। ਨੈਕਸਟ ਵੀਕ ਗੱਲ ਕਰਾਂਗੇ ਥੋੜ੍ਹਾ ਜਿਹਾ, ਰੀਅਲ ਸਟੇਟ ਦੇ ਵੀ ਨੰਬਰਸ ਆਏ ਨੇ, ਬਰੈਂਪਟਨ ਦੀ ਜਿਹੜੀ ਰੀਅਲ ਸਟੇਟ ਹੈ ਅਤੇ ਮਿਸਿਸ ਆਗਾ ਦੀ ਰੀਅਲ ਸਟੇਟ ਦੇ ਵਿੱਚ ਸਪੈਸ਼ਲੀ ਡਿਫਰੈਂਸ ਜਿਹੜਾ ਦੇਖਣ ਨੂੰ ਮਿਲਦਾ। ਸੋ ਖੜੋਤ ਅਸੀਂ ਕਿਤੇ ਨਾ ਕਿਤੇ ਡਰ ਜਾਂਦੇ ਹਾਂ ਕਿ ਅਸੀਂ ਰਿਸਕ ਨਹੀਂ ਲੈਣਾ। ਹਾਂ, ਰਿਸਕ ਵੀ ਜ਼ਰੂਰੀ ਹੁੰਦਾ ਕਿ ਤੁਸੀਂ ਰਿਸਕ ਕਿੱਦਾਂ ਦਾ ਲੈ ਰਹੇ ਹੋ, ਥੋੜ੍ਹਾ ਜਿਹਾ ਸੋਚ ਸਮਝ ਕੇ ਰਿਸਕ ਲੈਣਾ ਚਾਹੀਦਾ। ਪਰ ਜੇ ਅਸੀਂ ਬਿਲਕੁਲ ਹੀ ਕਹਾਂਗੇ ਕਿ ਅਸੀਂ ਬਿਲਕੁਲ ਰਿਸਕ ਨਹੀਂ ਲੈਣਾ ਅਤੇ ਫਿਰ ਸਾਡੀ ਗਰੋਥ ਵੀ ਹੋ ਜਾਵੇ, ਤਾਂ ਨਹੀਂ ਜੀ, ਫਿਰ ਔਖਾ ਹੈਗਾ। ਸੋ ਖੱਖੇ ਤੋਂ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਜਿੰਨੀਆਂ ਘੱਟ ਆ ਉਹ ਤੁਹਾਨੂੰ ਚੰਗਾ, ਤੁਹਾਡੇ ਲਈ ਚੰਗਾ, ਤੁਹਾਡੀ ਜ਼ਿੰਦਗੀ ਲਈ ਚੰਗਾ, ਤੁਸੀਂ ਸੌਖੇ ਰਹਿੰਦੇ ਹੋ। ਤੇ ਸੌਖੀ ਜ਼ਿੰਦਗੀ ਲੰਘ ਜਾਂਦੀ ਆ। ਦੇਸੀ ਫਰਾਈਡ ਮੈਨੀਆ ਕਹਿੰਦੇ ਇਸ ਵੀਕਐਂਡ ਆਓ, ਖਾਣਾ ਖਾਓ ਤੇ ਇੰਜੋਏ ਕਰੋ ਆਪਣੀ ਫੈਮਿਲੀ ਦੇ ਨਾਲ। 10% ਆਫ ਅਗਲੇ ਵੀਕਐਂਡ ਤੱਕ, ਜਦੋਂ ਵੀ ਤੁਸੀਂ ਆਰਡਰ ਕਰੋਗੇ ਰੇਡੀਓ ਅੰਦਾਜ਼ ਦਾ ਰੈਫਰੈਂਸ ਜ਼ਰੂਰ ਦੇ ਦਿਓ ਜੀ। ਦੇਸੀ ਫਰਾਈਡ ਮੈਨੀਆ, ਚਿਕਨ ਦੀ ਕੋਈ ਆਈਟਮ ਤੁਸੀਂ ਆਰਡਰ ਕਰਨੀ ਆ, ਵੈਜ ਤੁਸੀਂ ਕੁਛ ਖਾਣਾ ਚਾਹੁੰਦੇ ਹੋ ਜਾਂ ਅਥੈਂਟਿਕ ਇੰਡੀਅਨ ਖਾਣਾ ਖਾਣਾ ਚਾਹੁੰਦੇ ਹੋ, ਨਾਨ ਹੋ ਗਿਆ, ਰੁਮਾਲੀ ਰੋਟੀ ਹੋ ਗਈ ਜਾਂ ਫਿਰ ਕੋਈ ਸ਼ਾਹੀ ਪਨੀਰ ਜਾਂ ਕੋਈ ਵੀ ਸਬਜ਼ੀ, ਕੋਈ ਦਾਲ ਜਿਹੜੀ ਤੁਹਾਡੇ ਮਨ ਨੂੰ ਸੀ ਕਿ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ, ਕੇਟਰਿੰਗ ਕਰਾਉਣਾ ਚਾਹੁੰਦੇ ਹੋ, ਤੇ ਫਿਰ ਤੁਸੀਂ ਜ਼ਰੂਰ ਦੇਸੀ ਫਰਾਈਡ ਮੈਨੀਆ ਤੇ ਪਹੁੰਚਣਾ। 6171 ਮੇਫੀਲਡ ਰੋਡ, ਯੂਨਿਟ ਨੰਬਰ 96 ਬ੍ਰੈਮਟਨ ਦੇ ਵਿੱਚ ਲੋਕੇਟਡ ਨੇ, ਨੰਬਰ ਹੈ ਜੀ। ਕੇਟਰਿੰਗ ਦੇ ਲਈ ਵੀ ਜ਼ਰੂਰ ਇਹਨਾਂ ਪਾਸ ਜਾਇਓ, ਚੈੱਕ ਕਰਿਆਇਓ, ਖਾਣਾ ਟੇਸਟ ਕਰਿਆਇਓ, ਤੇ ਫਿਰ ਕੇਟਰਿੰਗ ਦੇ ਲਈ ਤੁਸੀਂ ਜ਼ਰੂਰ ਇਹਨਾਂ ਨੂੰ ਬੁੱਕ ਕਰ ਸਕਦੇ ਹੋ। 6475 6475 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਅਤੇ ਨਾਲ ਦੀ ਨਾਲ ਤੁਹਾਨੂੰ ਦੱਸੀਏ ਕਿ ਰਫਤਾਰ ਪੇਂਟਿੰਗ ਦਾ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲੈਣਾ। ਘਰ ਨੂੰ ਪੇਂਟ ਕਰਾਉਣਾ ਚਾਹੁੰਦੇ ਹੋ, ਘਰ ਨੂੰ ਸੋਹਣਾ ਸਜਾਉਣਾ ਚਾਹੁੰਦੇ ਹੋ, ਅਤੇ ਫਿਰ ਸਮਰ ਦਾ ਜਿਹੜਾ ਟਾਈਮ ਹੁੰਦਾ ਬੈਸਟ ਹੁੰਦਾ, ਕਿਉਂਕਿ ਫਿਰ ਰੰਗ ਸੁੱਕ ਜਾਂਦਾ ਅਤੇ ਵਧੀਆ ਰੰਗ ਦੀ ਰੰਗਤ ਵੀ ਤੁਸੀਂ ਤੁਹਾਨੂੰ ਲੱਗਦਾ ਵੀ ਹਾਂ ਰੰਗ ਜਿਹੜਾ ਉਹ ਵਧੀਆ ਉੱਠਿਆ। ਸੋ ਤੁਸੀਂ ਘਰ ਨੂੰ ਪੇਂਟ ਕਰਾਉਣਾ, ਇੰਟੀਰੀਅਰ ਪੇਂਟਿੰਗ, ਐਕਸਟੀਰੀਅਰ ਪੇਂਟਿੰਗ ਜਾਂ ਫਿਰ ਕਿਚਨ ਪੇਂਟ ਕਰਾਉਣੀ ਹੋਵੇ, ਪੋਪਕੋਰਨ ਸੀਲਿੰਗ ਰਿਮੂਵ ਕਰਾਉਣੀ ਹੋਵੇ, ਨੰਬਰ ਹੈ ਜੀ ਰਫਤਾਰ ਪੇਂਟਿੰਗ ਦਾ 6479956530, 6479956530 'ਤੇ ਕਾਲ ਤੁਸੀਂ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਦੱਸ ਦਈਏ, ਜਿਹੜੀ ਆਪਾਂ ਸਟੱਡੀ ਦੀ ਗੱਲ ਕਰ ਰਹੇ ਸੀਗੇ, ਇੱਕ ਤਾਂ ਖੱਖੇ ਤੋਂ ਮੈਨੂੰ ਦੱਸ ਦਿਓ ਪਲੀਜ਼, ਥੋੜ੍ਹੇ ਜਿਹੇ ਮਿੰਟ ਹੈਗੇ ਆ, ਕਿ ਕਿਹੜੀ ਚੀਜ਼, ਇੱਕ ਚੀਜ਼ ਹੋਰ ਹੈ ਜਿੰਨੀ ਉਹ ਜ਼ਿੰਦਗੀ 'ਚ ਤੁਹਾਡੇ ਘੱਟ ਆ ਅਤੇ ਉਹਨੇ ਅਸੀਂ ਸੌਖੇ ਰਹਿੰਦੇ ਹਾਂ, ਦੱਸਿਓ ਜੇ ਅਗਰ ਉਹ ਤੱਕ ਪਤਾ ਲੱਗ ਜਾਵੇ, ਖੱਖੇ ਤੋਂ ਕਿਹੜੀ ਚੀਜ਼ ਇੱਕ ਹੋਰ ਆ ਜਿਹੜੀ ਜ਼ਿੰਦਗੀ 'ਚ ਘੱਟ ਹੋਵੇ ਅਤੇ ਅਸੀਂ ਸੌਖੇ ਰਹਿੰਦੇ ਹਾਂ। 2022 ਦੇ ਵਿੱਚ ਇੱਕ ਸਟੱਡੀ ਜਿਹਦੀ ਆਪਾਂ ਗੱਲ ਕਰ ਰਹੇ ਸੀ ਜੀ, ਜਦੋਂ ਸਿਹਤ ਦੀ ਗੱਲ ਕਰ ਰਹੇ ਸੀ, ਸਟੱਡੀ ਪਬਲਿਸ਼ ਹੋਈ ਸੀਗੀ, ਇਹ ਰੀਸਰਚ ਕੀਤੀ ਗਈ ਸੀਗੀ ਯੂਨੀਵਰਸਿਟੀ ਆਫ ਨਿਊ ਕੈਸਲ ਇਨ ਆਸਟ੍ਰੇਲੀਆ ਦੇ ਵਿੱਚ, ਇਹ ਯੂਨੀਵਰਸਿਟੀ ਹੈਗੀ ਆ। ਜਿਹੜੇ ਨੋਨ ਸਟਿਕ ਸਾਡੇ ਭਾਂਡੇ ਹੁੰਦੇ ਆ, ਕੋਈ ਤਵਾ ਹੋ ਗਿਆ ਜਾਂ ਫਿਰ ਜਿਨ੍ਹਾਂ 'ਚ ਫਰਾਈ ਪੈਨ ਜਿਹਨੂੰ ਅਸੀਂ ਕਹਿ ਲੈਂਦੇ ਹਾਂ ਜਾਂ ਸਬਜ਼ੀਆਂ ਬਣਾਉਂਦੇ ਹਾਂ, ਜਿਹੜੇ ਨੋਨ ਸਟਿਕ ਭਾਂਡੇ ਹੁੰਦੇ ਆ, ਜਦੋਂ ਉਹਦੇ ਵਿੱਚ ਇੱਕ ਵੀ ਸਕਰੈਚ ਆ ਗਿਆ, ਇੱਕ ਵੀ ਝਰੀਟ ਆ ਗਈ, ਕੋਸ਼ਿਸ਼ ਕਰੋ ਕਿ ਬਾਕੀ ਥਾਂ ਪੈਸੇ ਤੁਸੀਂ ਘੱਟ ਕਰ ਲਓ, ਕਿਤੇ ਹੋਰ ਪੈਸੇ ਲਾਉਣੇ ਉਹ ਨਾ ਲਾਓ। ਇਹ ਸਟੱਡੀ ਦੇ ਵਿੱਚ ਉਹਨਾਂ ਨੇ ਦੱਸਿਆ ਜੀ ਕਿ ਇੱਕ ਸਿੰਗਲ ਜਿਹੜਾ ਸਕਰੈਚ ਹੈਗਾ, ਜਦੋਂ ਕੋਟਿੰਗ ਦੇ ਵਿੱਚ ਹੋ ਜਾਂਦਾ, ਜਿਹੜੀ ਬਲੈਕ ਜੀ ਕੋਟਿੰਗ ਕੀਤੀ ਹੁੰਦੀ ਆ, ਤਾਂ ਉਹ 9100 ਪਲਾਸਟਿਕ ਪਾਰਟੀਕਲਸ, ਜਿਹੜੇ ਕਿ ਸਾਨੂੰ ਦਿਖਦੇ ਨਹੀਂ ਹੁੰਦੇ, ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੇ ਫੂਡ ਦੇ ਵਿੱਚ ਆ ਰਹੇ ਆ, 9100 ਜਿਹੜੇ ਪਲਾਸਟਿਕ ਦੇ ਪਾਰਟੀਕਲਸ ਹੈਗੇ ਆ, ਉਹ ਤੁਹਾਡੇ ਫੂਡ ਦੇ ਥਰੂ ਤੁਹਾਡੀ ਬਾਡੀ ਦੇ ਵਿੱਚ ਜਾਂਦੇ ਆ। ਸੋ ਕੋਸ਼ਿਸ਼ ਕਰੋ, ਅਸੀਂ ਉਹ ਭਾਂਡੇ ਬਹੁਤ ਸਾਲ ਵਰਤਦੇ ਰਹਿੰਦੇ ਹਾਂ, ਕੋਈ ਗੱਲ ਨਹੀਂ, ਫਿਰ ਕੀ ਹੁੰਦਾ, ਤਾਂ ਮਾੜਾ ਜਿਹਾ ਹੀ ਆ, ਹੈ ਨਾ, ਅਸੀਂ ਉੱਥੇ ਬੱਚਤ ਕਰ ਲੈਂਦੇ ਹਾਂ, ਹੋਰ ਥਾਂ ਅਸੀਂ ਪੈਸੇ ਲਾ ਦਿੰਦੇ ਹਾਂ। ਸੋ ਕੋਸ਼ਿਸ਼ ਕਰੋ, ਜੋ ਤੁਹਾਡੇ ਉਹ ਜਿਹੜੇ, ਪਹਿਲੀ ਗੱਲ ਤਾਂ ਵਰਤਣੇ ਨਹੀਂ ਚਾਹੀਦੇ ਭਾਂਡੇ, ਜੇ ਵਰਤ ਰਹੀ ਹਾਂ ਮੇਰੀਆਂ ਭੈਣਾਂ ਦੇ ਲਈ ਹੈ ਇਹ, ਅਤੇ ਫਿਰ ਜੀ ਜ਼ਰੂਰ ਕੋਸ਼ਿਸ਼ ਕਰੋ ਉਹਨੂੰ ਰਿਪਲੇਸ ਕਰ ਲਓ, ਤਾਂ ਕਿ ਤੁਹਾਡੀ ਸਿਹਤ ਤੋਂ ਵੱਧ ਜ਼ਰੂਰੀ ਹੋਰ ਕੁਛ ਵੀ ਨਹੀਂ ਹੈਗਾ। ਸੋ ਇਹ ਸਾਡੇ ਲਈ ਸੀ ਜੀ, ਸਾਰੀਆਂ ਭੈਣਾਂ ਦੇ ਲਈ, ਸਾਰੀਆਂ ਲੇਡੀਜ਼ ਦੇ ਲਈ, ਅਤੇ ਜ਼ਰੂਰ ਇਹਦੇ 'ਤੇ ਤੁਸੀਂ ਗੌਰ ਕਰਨੀ ਆ, ਅਤੇ ਨਾਲ ਦੀ ਨਾਲ ਆਪਣਾ ਖਿਆਲ ਰੱਖਣਾ, ਅਤੇ ਬੱਚਿਆਂ ਦਾ ਖਿਆਲ ਰੱਖਣਾ, ਅਤੇ ਫੈਮਿਲੀ ਦਾ ਖਿਆਲ ਰੱਖਣਾ। ਸੋ ਜਾਣ ਤੋਂ ਪਹਿਲਾਂ ਨੰਬਰ ਦੱਸੀਏ ਤੁਹਾਨੂੰ ਬੀਬਲਡ ਕੰਸਟਰਕਸ਼ਨ ਦਾ, ਅਗਰ ਤੁਸੀਂ ਜੀ ਜੀ ਟੀ ਏ ਦੇ ਕਿਸੇ ਏਰੀਏ 'ਚ ਕਿਤੇ ਵੀ ਹੈਗੇ ਹੋ ਜਾਂ ਫਿਰ ਜੀ ਟੀ ਏ ਤੋਂ ਬਾਹਰ ਤੁਸੀਂ ਕਿਸੇ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਹੋਵੇ, ਜਿਹਦੇ ਵਿੱਚ ਬੇਸਮੈਂਟ ਤੁਸੀਂ ਬਣਾਉਣੀ ਹੋਵੇ, ਲੀਗਲ ਬੇਸਮੈਂਟ ਕਰਨੀ ਹੋਵੇ, ਬੇਸਮੈਂਟ ਬਣੀ ਹੋਈ ਆ, ਪਤਾ ਕਰਨਾ ਹੋਵੇ ਕਿ ਇਹਦੇ 'ਚ ਕੀ ਚੇਂਜਸ ਕਰਕੇ ਤੁਸੀਂ ਲੀਗਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਜੀ ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ ਘਰ ਦੇ ਵਿੱਚ ਕੋਈ ਚੀਜ਼ ਐਡ ਆਨ ਕਰਨੀ ਆ, ਬਾਥਰੂਮ ਐਡ ਆਨ ਕਰਨੇ ਆ, ਕਿਚਨ ਰੈਨੋਵੇਟ ਕਰਨੀ ਆ, ਵਿੰਡੋਜ਼ ਚੇਂਜ ਕਰਨੀ ਆ, ਦਿਸ ਇਜ਼ ਦ ਬੈਸਟ ਟਾਈਮ, ਤੁਸੀਂ ਵਿੰਡੋਜ਼ ਚੇਂਜ ਕਰਨੀਆਂ ਹੋਣ, ਅਤੇ ਨਾਲ ਦੀ ਨਾਲ ਕੌਂਕਰੀਟ ਦਾ ਕੋਈ ਕੰਮ ਕਰਾਉਣਾ ਹੋਵੇ, ਹੈਮਿਲਟਨ ਨਾਇਆਗਰਾ ਫੋਲਸ ਤੱਕ ਤੁਸੀਂ ਮੇਰੀ ਆਵਾਜ਼ ਸੁਣਦੇ ਹੋ, ਐਂਡ ਸਪੈਸ਼ਲੀ ਨਾਇਆਗਰਾ ਫੋਲਸ ਦੇ ਆਸ ਪਾਸ ਏਰੀਆ ਦੇ ਵਿੱਚ, ਸੇਂਟ ਕੈਥਰੀਨ ਵੈਲਡੈਂਟ, ਇਸ ਏਰੀਆ ਦੇ ਵਿੱਚ ਤੁਹਾਨੂੰ ਕਿਸੇ ਟੀਮ ਦੀ ਲੋੜ ਹੈ ਰੈਨੋਵੇਸ਼ਨ ਦੇ ਲਈ, ਅਤੇ ਇਹ ਫੁੱਲੀ ਇੰਟੀਰੀਅਰ ਰੈਨੋਵੇਸ਼ਨ ਕਰਦੇ ਨੇ, ਜਿਹੜਾ ਕੰਮ ਮਰਜ਼ੀ ਕਰਾ ਸਕਦੇ ਹੋ, ਅਤੇ ਜ਼ਰੂਰ ਇਹਨਾਂ ਨੂੰ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। ਬੀ ਬਿਲਡ ਕੰਸਟਰਕਸ਼ਨ, 6472336000, 6472336000 ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਬੀ ਬਿਲਡ ਕੰਸਟਰਕਸ਼ਨ ਨੂੰ, ਅਤੇ ਨਾਇਆਗਰਾ ਫੋਲ ਦੇ ਵਿੱਚ ਬੇਸਿਕਲੀ ਹੁਣ ਵੀ ਕੰਮ ਕਰ ਰਹੇ ਨੇ, ਅਤੇ ਤੁਸੀਂ ਇਹਨਾਂ ਦਾ ਕੰਮ ਦੇਖਣਾ ਚਾਹੋ ਜਾਂ ਗੱਲਬਾਤ ਕਰਨਾ ਚਾਹੋ, ਜ਼ਰੂਰ ਇਹਨਾਂ ਨੂੰ ਮਿਲ ਸਕਦੇ ਹੋ 647-233-6000 647-233-6000 BUILD CONSTRUCTION ਤੇ ਤੁਸੀਂ ਕਾਲ ਕਰ ਸਕਦੇ ਹੋ ਜੀ।

ਬਹੁਤ ਚੰਗਾ ਲੱਗੇਗਾ। ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਮੈਨੂੰ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 647-234-6000 647-234-6000 ਨੰਬਰ 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਓਕੇ ਜੀ, ਜਾਣ ਦਾ ਟਾਈਮ ਹੋ ਗਿਆ ਅਤੇ ਜਾਣ ਤੋਂ ਪਹਿਲਾਂ ਦੱਸ ਦਈਏ ਕਿ ਖੱਖੇ ਤੋਂ ਖਾਸ ਖਾਸ ਜਿੰਨੇ ਲੋਕ ਤੁਹਾਡੀ ਜ਼ਿੰਦਗੀ 'ਚ ਘੱਟ ਹੈ, ਆਈ ਡੋਂਟ ਨੋ ਤੁਸੀਂ ਇਸ ਚੀਜ਼ ਨਾਲ ਐਗਰੀ ਹੋਵੋਗੇ ਕਿ ਨਹੀਂ। ਖਾਸ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਆਪਣੇ ਦਿਲ ਦੀ ਗੱਲ ਦੱਸ ਸਕਦੇ ਹੋ, ਸਾਰੀਆਂ ਆਪਣੀਆਂ ਜੋ ਵੀ ਕੋਈ ਮੁਸ਼ਕਲਾਂ, ਕੋਈ ਖੁਸ਼ੀਆਂ, ਕੋਈ ਦੁੱਖ ਗਮ ਸਾਂਝੇ ਕਰ ਸਕਦੇ ਹੋ। ਖਾਸ ਕਹਿੰਦੇ ਜਿੰਨੇ ਲੋਕ ਤੁਹਾਡੀ ਜ਼ਿੰਦਗੀ 'ਚ ਘੱਟ ਹੈ, ਕੋਈ ਇੱਕ ਦੋ ਹੈਗੇ ਆ ਠੀਕ ਹੈ, ਜੇ 10-20 ਆ ਜਿਹਦੇ ਆਹ ਵੀ ਖਾਸ ਆ ਉਹ ਵੀ ਖਾਸ ਆ ਫਿਰ ਉਹ ਕੰਮ ਔਖਾ ਹੈ। ਸੋ ਜਿੰਨੇ ਖਾਸ ਤੁਹਾਡੀ ਜ਼ਿੰਦਗੀ 'ਚ ਘੱਟ ਹੈ ਤੁਹਾਡੀ ਜ਼ਿੰਦਗੀ ਸੌਖੀ ਰਹਿੰਦੀ ਹੈ। ਓਕੇ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਤੁਸੀਂ ਮੇਰਾ ਸਾਥ ਦਿੱਤਾ, ਬਹੁਤ ਸ਼ੁਕਰੀਆ। ਅਗਲੇ ਸ਼ਨੀਵਾਰ ਤੁਹਾਡੇ ਨਾਲ 7 ਵਜੇ ਮੁਲਾਕਾਤ ਹੋਊਗੀ। ਯਾਦ ਰੱਖਿਓ, ਪ੍ਰੋਗਰਾਮ ਨੂੰ ਠੀਨਣ ਕਰ ਲਿਓ। ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਸੀ, ਮੈਂ ਤੁਹਾਡੀ ਹੋਸਟ ਪਰਮ, ਅਗਲੇ ਸ਼ਨੀਵਾਰ ਤੁਹਾਨੂੰ ਮਿਲੂੰਗੀ ਜੀ। ਸ਼ੋਅ ਤੋਂ ਬਾਅਦ ਗੱਲਬਾਤ ਕਰਨ ਲਈ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਮੇਰਾ ਫੋਨ ਨੰਬਰ ਰਹੇਗਾ 647-234-6000। ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਸਿਹਤ ਦੇ ਲਈ ਕੁਛ ਨਾ ਕੁਛ ਜ਼ਰੂਰ ਕਰਦੇ ਰਹਿਣਾ। ਅਤੇ ਜੀ, ਖੁਸ਼ ਰਹੋ, ਹੱਸਦੇ ਰਹੋ, ਵੱਸਦੇ ਰਹੋ। ਮਿਲਾਂਗੇ ਅਗਲੇ ਸ਼ਨੀਵਾਰ, ਤਦ ਤੱਕ ਪਰਮ ਵੱਲੋਂ ਸਤਿ ਸ਼੍ਰੀ ਅਕਾਲ, ਸ਼ਬ ਖੈਰ।